0: ਕਿਸੇ ਨੂੰ ਪਤਾ ਹੀ ਨਹੀਂ ਆ ਕਿ ਕੋਈ ਉਹਨਾਂ ਤੋਂ ਵਧੇਰੇ ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ। ਮਨ ਦੇ ਵਿੱਚ ਇੰਨਾ ਗੁੱਸਾ ਆਇਆ, ਇੱਕ ਦਿਨ ਗੁਰੂ ਨੂੰ ਜਾ ਕੇ ਕਹਿਣ ਲੱਗਾ, ਮੈਂ ਇਸ ਆਸ਼ਰਮ ਦੇ ਵਿੱਚ ਨਹੀਂ ਹੁਣ ਰਹਿ ਸਕਦਾ। ਮੈਂ ਜਿੰਨਾ ਸਿੱਖਣਾ ਸੀ ਉਹਨਾਂ ਮੈਂ ਸਿੱਖ ਚੁੱਕਾ, ਅਤੇ ਹੁਣ ਮੈਨੂੰ ਇਜਾਜ਼ਤ ਦਿੱਤੀ ਜਾਵੇ। ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਚਾਹੁੰਦੇ ਨਹੀਂ ਕਿ ਮੈਂ ਇਸ ਸਟੇਜ ਤੋਂ ਅੱਗੇ ਵਧਾਂ। ਗੁਰੂ ਨੇ ਜਾਂਦੇ ਜਾਂਦੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਇਹ ਕੋਈ ਏਡੀ ਵੱਡੀ ਸਮੱਸਿਆ ਨਹੀਂ ਜਿੰਨੀ ਵੱਡੀ ਤੂੰ ਸ਼ਾਇਦ ਸਮਝ ਰਿਹਾ। ਪਰ ਉਹਨੂੰ ਸਿਰਫ ਇੱਕੋ ਦੌੜ ਦਿਖ ਰਹੀ ਕਿ ਮੈਂ ਛੇਤੀ ਤੋਂ ਛੇਤੀ ਆਪਣਾ ਰਹਿੰਦਾ ਸਫ਼ਰ ਤੈਅ ਕਰਨਾ। ਲੰਮਾ ਸਫ਼ਰ ਤੈਅ ਕਰਕੇ ਦੂਰ ਜੰਗਲ ਦੇ ਵਿੱਚ ਵਿਚਾਲੇ ਚਲਾ ਗਿਆ। ਇੱਕ ਝੀਲ ਦੇ ਕੰਢੇ ਬਿਲਕੁਲ ਸ਼ਾਂਤ ਜਿਹਾ ਇਲਾਕਾ ਵੇਖਿਆ, ਅਤੇ ਕੁਛ ਦਿਨ ਲਾ ਕੇ ਆਪਣੇ ਰਹਿਣ ਕਰਨ ਦੇ ਲਈ ਇੱਕ ਕੁਟੀਆ ਜੀ ਬਣਾ ਲਈ। ਬੜਾ ਖੁਸ਼, ਇੱਥੇ ਤਾਂ ਕੋਈ ਨਹੀਂ ਆਊਗਾ, ਦੂਰ ਦਰੇਦਰੇ ਤੱਕ ਕੋਈ ਇਨਸਾਨ ਨਹੀਂ, ਕੋਈ ਬਸਤੀ ਨਹੀਂ, ਕੋਈ ਘਰ ਨਹੀਂ, ਇੱਥੇ ਮੈਨੂੰ ਹੁਣ ਕੋਈ ਕਿਸੇ ਕਿਸਮ ਦਾ ਖਲਲ ਨਹੀਂ ਪਾਊਗਾ। ਇਸ ਸ਼ਾਂਤੀ ਦੇ ਵਿੱਚ ਮੈਂ ਆਪਣੇ ਕਾਰਜ ਪੂਰੇ ਕਰੂੰਗਾ, ਮੈਂ ਰੱਬ ਦੇ ਵਿੱਚ ਧਿਆਨ ਲਾਊਂਗਾ। ਥੋੜ੍ਹੇ ਦਿਨ ਬੜੇ ਖੁਸ਼ੀ ਖੁਸ਼ੀ ਬੀਤੇ, ਪਰ ਉਸ ਤੋਂ ਬਾਅਦ ਕੀ ਨੋਟ ਕਰਦਾ ਕਿ ਸਵੇਰੇ ਸਵੇਰੇ ਜਦੋਂ ਸਮਾਧੀ ਲਾਉਣ ਦੀ ਕੋਸ਼ਿਸ਼ ਕਰਦਾ ਤਾਂ ਫਿਰ ਉਹਨੂੰ ਜਾਨਵਰਾਂ ਦੀਆਂ ਆਵਾਜ਼ਾਂ ਉਸੇ ਤਰ੍ਹਾਂ ਦੇ ਨਾਲ ਡਿਸਟਰਬ ਕਰਨ ਲੱਗ ਪਈਆਂ। ਜੰਗਲ ਦੇ ਵਿੱਚੋਂ ਬਹੁਤ ਸਾਰੇ ਜਾਨਵਰਾਂ ਦੀਆਂ ਆਵਾਜ਼ਾਂ ਹੁਣ ਉਹਦਾ ਧਿਆਨ ਭਟਕਾ ਦਿੰਦੀਆਂ। ਜੋ ਚਾਹ ਰਿਹਾ ਸੀ ਉਹਨੂੰ ਇੱਥੇ ਵੀ ਨਹੀਂ ਮਿਲਿਆ। ਫਿਰ ਦੁਬਾਰਾ ਉਹਨੇ ਆਪਣੇ ਆਪ ਦੇ ਉੱਤੇ ਖਿੱਚਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇੱਕ ਦਿਨ ਬੈਠਿਆਂ ਮਨ ਦੇ ਵਿੱਚ ਵਿਚਾਰ ਆਇਆ, ਹੋਵੇ ਨਾ ਤਾਂ ਮੈਂ ਇਸ ਸਭ ਤੋਂ ਵੀ ਦੂਰ ਚਲੇ ਜਾਵਾਂ। ਦੂਰ ਕਿੱਥੇ ਜਾਵਾਂ, ਮਨ 'ਚ ਵਿਚਾਰ ਆਇਆ, ਇਸ ਝੀਲ ਦੇ ਮੈਂ ਐਨ ਵਿਚਕਾਏ ਜਾ ਕੇ ਭਗਤੀ ਕਰਾਂ, ਧਰਤੀ ਤੋਂ ਮੈਂ ਆਪਣਾ ਸੰਪਰਕ ਹੀ ਤੋੜ ਲੈਣਾ। ਮੈਂ ਐਨ ਪਾਣੀ ਦੇ ਵਿੱਚ ਵਿਚਾਲੇ ਜਾ ਕੇ ਜਿੱਥੇ ਕੋਈ ਨਾ ਪਹੁੰਚ ਸਕੇ। ਅਤੇ ਸੋਚ ਕੇ ਉਹਨੇ ਆਪਣੇ ਆਪ ਦੇ ਲਈ ਇੱਕ ਕਿਸ਼ਤੀ ਬਣਾਉਣੀ ਸ਼ੁਰੂ ਕਰ ਦਿੱਤੀ। ਕਿਸ਼ਤੀ ਬਣਾਈ, ਚੱਪੂ ਮਾਰਦਾ ਐਨ ਵਿੱਚ ਵਿਚਾਲੇ ਚਲਾ ਗਿਆ। ਉਸ ਦਿਨ ਉਹ ਹੋਰ ਜ਼ਿਆਦਾ ਖੁਸ਼ ਸੀ, ਇਸ ਕਰਕੇ ਕਿ ਹੁਣ ਮੇਰੇ ਤੱਕ ਕੋਈ ਆਵਾਜ਼ ਪਹੁੰਚ ਹੀ ਨਹੀਂ ਪਾਊਗੀ ਜਦੋਂ ਮੈਂ ਧਰਤੀ ਦੇ ਨਾਲੋਂ ਆਪਣਾ ਸੰਪਰਕ ਹੀ ਤੋੜ ਲਿਆ। ਕੋਈ ਕਿਸੇ ਵੀ ਕਿਸਮ ਦੀ ਆਵਾਜ਼ ਹੈ ਉਹ ਪਾਣੀ ਤੱਕ ਪਹੁੰਚੂਗੀ ਕਿਤਾਂ। ਉੱਥੇ ਵੀ ਪਹੁੰਚ ਕੇ ਬੜਾ ਖੁਸ਼ ਹੋਇਆ, ਪਰ ਉਹ ਵੀ ਖੁਸ਼ੀ ਬਹੁਤੇ ਦਿਨ ਨਹੀਂ ਟਿਕ ਸਕੀ। ਕਾਫੀ ਦਿਨ ਜਦੋਂ ਉਹਨੇ ਇਸੇ ਤਰ੍ਹਾਂ ਦੇ ਨਾਲ ਧਿਆਨ ਦੇ ਵਿੱਚ ਬਿਤਾਏ, ਉਹਦੇ ਮੁਤਾਬਕ ਉਹਨੂੰ ਕਾਫੀ ਆਨੰਦ ਆ ਰਿਹਾ ਸੀ। ਪਰ ਇੱਕ ਦਿਨ ਧੜੰਮ ਜਿੱਦਾਂ ਉਹਦੀ ਕਿਸ਼ਤੀ ਦੇ ਵਿੱਚ ਕਿਸੇ ਨੇ ਟੱਕਰ ਮਾਰੀ ਹੋਵੇ, ਉਹਨੂੰ ਇੱਦਾਂ ਮਹਿਸੂਸ ਹੋਇਆ ਜਿੱਦਾਂ ਉਹਦਾ ਭਰਿਆ ਪਿਆਲਾ ਕਿਸੇ ਨੇ ਡੋਲ ਦਿੱਤਾ। ਉਹ ਤਾਂ ਸਿਰਫ ਕੰਢੇ ਦੇ ਉੱਤੇ ਸੀ, ਉਹ ਤਾਂ ਜੋ ਪਾਉਣਾ ਚਾਹੁੰਦਾ ਸੀ ਉਹਦੇ ਬਿਲਕੁਲ ਲਾਗੇ ਪਹੁੰਚ ਚੁੱਕਾ ਸੀ। ਪਰ ਇਹ ਸਭ ਕੁਛ ਦੇ ਦਰਮਿਆਨ ਕਿਸੇ ਨੇ ਆ ਕੇ ਫਿਰ ਉਹਦੀ ਸ਼ਾਂਤੀ ਦੇ ਵਿੱਚ ਖਲਲ ਪਾਇਆ। ਗੁੱਸਾ ਇੰਨਾ ਜ਼ਿਆਦਾ ਕਿ ਸ਼ਾਇਦ ਉਹਨੂੰ ਕਦੀ ਵੀ ਇੰਨਾ ਗੁੱਸਾ ਨਹੀਂ ਆਇਆ। ਉਹਨੂੰ ਲੱਗਾ ਕਿਸੇ ਨੇ ਲਿਆ ਕੇ ਮੇਰੀ ਕਿਸ਼ਤੀ ਦੇ ਵਿੱਚ ਕਿਸ਼ਤੀ ਮਾਰੀ ਹੈ, ਕੋਈ ਇੰਨਾ ਉਹਨੂੰ ਦੀਦਾ ਨਹੀਂ। ਅੰਦਰੋਂ ਅੰਦਰੀ ਜਿੱਦਾਂ ਉਹਦੇ ਮਨ ਦੇ ਵਿੱਚ ਇੱਕ ਖਿਆਲਾਂ ਦਾ ਪਹਾੜ ਜਿਹਾ ਬਣ ਗਿਆ ਹੋਵੇ, ਅਤੇ ਉਹ ਪਹਾੜ ਉਹ ਹੁਣ ਢਾਉਣਾ ਚਾਹੁੰਦਾ ਉਸ ਬੰਦੇ ਦੇ ਉੱਤੇ ਜਿਹਨੇ ਉਹਦੀ ਸਮਾਧੀ ਭੰਗ ਕੀਤੀ ਹੈ। ਇੰਨਾ ਜ਼ਿਆਦਾ ਗੁੱਸਾ, ਅੰਦਰੋਂ ਅੰਦਰੀ ਉਹ ਗੁੱਸਾ ਰੋਕਣ ਦੀ ਕੋਸ਼ਿਸ਼ ਵੀ ਕਰਦਾ। ਇਸੇ ਕੋਸ਼ਿਸ਼ ਦੇ ਵਿੱਚ, ਕਸ਼ਮਕਸ਼ ਦੇ ਵਿੱਚ ਉਹ ਆਪਣੀਆਂ ਅੱਖਾਂ ਨਹੀਂ ਖੋਲ੍ਹਣੀਆਂ ਚਾਹੁੰਦਾ ਕਿ ਜੇ ਮੈਂ ਸਾਹਮਣੇ ਆਪਣੇ ਕੋਈ ਵੇਖ ਲਿਆ, ਇਹ ਸਾਰੇ ਦਾ ਸਾਰਾ ਗੁੱਸਾ ਉਸ ਬੰਦੇ ਦੇ ਉੱਤੇ ਉਤਰੂਗਾ। ਇਹ ਵੀ ਪਤਾ ਹੈ ਕਿ ਉਹ ਚੰਗੀ ਗੱਲ ਨਹੀਂ, ਪਰ ਕੀ ਕਰੇ, ਹੁਣ ਉਹ ਗੁੱਸਾ ਆਪਣੇ ਅੰਦਰ ਡੱਕ ਵੀ ਨਹੀਂ ਸਕਦਾ। कुछ पल उन्हें कोशिश की, पर फिर मन किया जो इन्हें मेरा खलल पाना सी वो तो पा दिता, जो रुकावट पानी सी वो तो पा दी। हुण मैं रज के इनू एक बार गालां ते कढ़ा, ये ध्यान है समाधि फिर वेखी जाऊ, पर इस बंदे नू सबक सिखाउणा बनता। ये वैसे कुछ ही की पलां दे विचार सी, इन्हां विचारां तों बाद जदों अखां खोलियां ते हैरान परेशान, हुण उहनू समझ नहीं आउंदी उह करे की, जो मंजर उहने वेख्या उस तों बाद उहदा होर कोई सवाल नहीं सी रह गया। जदों उहने अखां खोलियां ते की वेखदा कि खाली किश्ती उहदे विच आ के टकराई, शायद कोई बननी भुल गया, पत्तणां दे उत्ते नहीं टिक पाई ते हौली हौली ठिल के इहदी बेड़ी दे विच आण वज्जी। पर उसे पल जिद्दां उहदे सारे दरवाजे खुल गए हुण, जो जो भी धुंद सी, जो जो भी नेरा सी, जिद्दां सारा एकदम ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ, ਯਾਰ ਹੋ ਗਿਆ ਹੋਵੇ.
1: This autumn, laugh out loud with Ayushman Khurana and Saad Ali Khan in Urta Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Woh ye border chal rahi hai.
1: Nahi ji, ye to Urta Teer chal raha hai. From October 9th at cinemas near you.
6: Yaar tu itthe inni cheti aake pakka vi ho gaya. Ki jugaad laya hai?
7: Jugaad nahi, eh hai 8 saalan to vi vadda tajurba Bansal Immigration da, jinna ne vadiya course vich admission karai ate phir mainu PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ.
6: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ.
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au.

ਹਰਿਆਣਾ ਪੰਜਾਬੀ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਦਿਲ ਤਾਂ ਹਰ ਕਿਸੇ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ। 186-190-482-492 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।

ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

बस वही ग्रोवर हांजी 1674 ये नहीं है 71-72 ये है 1674 ये है 1674 सुनते रहो हांजी AM।

0: ਰਿਵਰਸ ਸੈਂਡਵਿਚ ਵੀ ਤੁਹਾਡੀ ਸੇਵਾ ਵਿੱਚ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: सुनो जी गड्डी अक्षरा ज्वेलर्स वाल ले लो
2: और जो हुकम मेरी सरकार
1: ओ आ किधर हैरी स्पार्क वाल जाना तुसी आ किथे जा रहे हो
2: अक्षरा ज्वेलर्स दी दूजी लोकेशन रिवर्स तंच
1: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
2: आहो जी आहो
1: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच
3: Star Studio 18 and Panorama Studios Production presents.
4: मैं बेटे के लिए justice चाहिए.
5: मुझे justice नहीं, बदला चाहिए.
3: Drishyam The Conclusion, starring Ajay Devgan, Tabu, Shreya Saran, Jaydeep Alawar, and many more.
6: इस बार खतरा कब, कैसे और कहां से आएगा? बताना मुश्किल है.
3: The end we've been waiting for. Drishyam The Conclusion in cinemas 2nd October.
6: क्योंकि कहानी अभी खत्म नहीं हुई है. आखिरी हिस्सा.
3: Overseas released by Z Studios.
7: Australia vich immigration da masla. Na jao idhar udhar. Sidhe aao IME advisor. Apni maa boli vich samjhan tuhadi lod nu. Nale varyan to skilled visa. 186, 189, 190, 482 te 491. Skill assessment, partner visa, parent visa, cha student visa to PR tak. Har immigration process layi expert guidance. Aaj hi parose naal sampark karo. IME advisor. Call 02-9063-1618. Hun parameter Sydney ਅਤੇ ਨਿਊ ਦਿੱਲੀ ਵਿੱਚ ਵੀ I am your advisor.
8: यार तू इतनी इनी चेती आके पक्का भी हो गया की जुगाड़ लाया है
9: जुगाड़ नहीं ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
9: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME advisor.
10: This autumn, laugh out loud with Ayushman Khurana and Saad Ali Khan in Urda Teer.
11: Ek Pakistani jasoos Hindustan jayega.
12: Desh bhakti to yaad aa gayi.
13: Desh kaun sa hai? Ye bhul gaya.
10: A spy mission gone wrong with hilarious moments.
14: Woh ye border chal rahi hai?
10: Nahi ji, ye to Urda Teer chal raha hai. From October 9th at cinemas near you.
8: Yaar tu itthe inni cheti aake pakka bhi ho gaya. Ki jugaad laya hai?
9: Jugaad nahi. Ye hai 8 saalan to vi vadda tajurba. Bansal immigration da. Jinna ne vadiya course vich admission ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
9: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਅਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਅਤੇ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ। ਅੱਜ 8 ਤਰੀਕ ਹੈ ਅਕਤੂਬਰ ਦਾ ਮਹੀਨਾ 2026 ਅਤੇ ਜਿਹੜੇ ਵੀ ਸਮੇਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੀ ਆਇਆਂ ਨੂੰ ਅਤੇ ਆਓ ਅੱਜ ਦੀ ਇਸ ਗੱਲਬਾਤ ਦੇ ਵਿੱਚ ਅੱਗੇ ਵੱਧਦੇ ਹਾਂ। ਮੇਰਾ ਨਾਂ ਹੈ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਇਹਨਾਂ ਦਾ ਨਾਂ ਹੈ ਕ੍ਰਿਸ਼ਨ ਭਾਰਦਵਾਜ।
1: ਉਮੀਦ ਕਰਦਾ ਤੁਹਾਡਾ ਦਿਨ ਵਧੀਆ ਵਧੀਆ ਸ਼ੁਰੂ ਹੋ ਗਿਆ ਹੋਏਗਾ ਤੇ ਮੇਰਾ ਨਾਮ ਹੈ ਕ੍ਰਿਸ਼ਨਾ ਤੇ ਮੇਰੇ ਨਾਲ ਰਣਜੋਤ ਜੀ ਤੇ ਅੱਜ ਦਾ ਆਪਾਂ ਸ਼ੋਅ ਅੱਗੇ ਵਧਾਉਂਦੇ ਹਾਂ।
0: ਬਿਲਕੁਲ, ਮੈਂ ਕਿਸੇ ਇੱਕ ਦਿਨ ਕਿਸੇ ਨੂੰ ਕਿਹਾ ਸੀ ਮੈਂ ਕਿਹਾ ਵੀ ਇੱਦਾਂ ਰੋਜ਼ ਰੋਜ਼ ਦੱਸਣ ਦੀ ਕੋਈ ਸੈਂਸ ਹੋਈ, ਉਹ ਕਹਿੰਦੇ ਵੀ ਕੋਈ ਇੱਕ ਵੀ ਬੰਦਾ ਨਵਾਂ ਆਇਆ ਹੋਵੇ ਨਾ ਆਪਣੇ ਅਦਾਰੇ ਦੀ ਇੰਟਰੋਡਕਸ਼ਨ ਦੇਣਾ ਜ਼ਰੂਰੀ ਹੁੰਦਾ
1: ਮੇਰੇ ਖਿਆਲ ਨਾਲ। ਰੇਡੀਓ ਮੀਡੀਅਮ ਵੀ ਇਸ ਤਰ੍ਹਾਂ ਦਾ ਨਾ, ਇਹ ਕਿਊਰੀਓਸਿਟੀ ਵੀ ਹਮੇਸ਼ਾ ਜਗਾਏ ਰੱਖੂਗਾ ਕਿ ਕੋਈ ਤਾਂ ਅੱਜ ਨਵਾਂ ਸੁਣ ਰਿਹਾ। ਮੈਂ ਅੱਜ ਆਪਣਾ ਨਾਮ ਲੈ ਰਿਹਾ, ਭਾਵੇਂ ਮੈਂ ਸੋਮਵਾਰ ਵੀ ਲੈਣਾ, ਮੰਗਲ ਵੀ ਲੈਣਾ, ਸ਼ਾਇਦ ਅੱਜ ਬੁੱਧ ਜਾਂ ਵੀਰਵਾਰ ਨੂੰ ਕੋਈ ਨਵਾਂ ਇੱਕ ਹੋਰ ਲਿਸਨਰ ਜੁੜਿਆ ਹੋਏਗਾ ਤੇ ਉਹ ਪਹਿਲੀ ਵਾਰੀ ਨਾਮ ਮੇਰਾ ਸੁਣੇਗਾ ਤੇ ਕਿੰਨਾ ਵਧੀਆ ਲੱਗੇਗਾ ਹਨਾ। ਕਿਊਰੀਓਸਿਟੀ ਹਮੇਸ਼ਾ ਰਹਿਣੀ ਚਾਹੀਦੀ ਹੈ,
0: ਉਹ ਰਹਿੰਦਾ ਰਹਿੰਦਾ ਵਾ। ਪਲੱਸ ਤੁਹਾਡਾ ਕਈ ਵਾਰੀ ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਸੁਣਦੇ ਹਾਂ ਕਿਸੇ ਵੀ ਜਗ੍ਹਾ 'ਤੇ ਸੁਣਦੇ ਹਾਂ ਆਪਾਂ ਅਤੇ ਤੁਹਾਨੂੰ ਤੁਹਾਡਾ ਇੰਟਰਸਟ ਬਣਦਾ, ਵਧੀਆ ਲੱਗਦੀ ਹੈ ਅਤੇ ਫਿਰ ਤੁਹਾਡਾ ਇਹ ਇੰਤਜ਼ਾਰ ਰਹਿੰਦਾ ਵਾ ਬੰਦੇ ਨੂੰ ਵੀ ਮੈਂ ਇਹ ਸੁਣਾ ਵੀ ਇਹ ਕੌਣ ਆ ਜਾਂ ਇਹ ਕਿਹੜੀ ਚੀਜ਼ ਆ, ਕਾਹਦੇ ਬਾਰੇ ਗੱਲ ਕਰ ਰਹੇ। ਜਦੋਂ ਕੋਈ ਇਨ ਬਿਟਵੀਨ ਵੀ ਤੁਸੀਂ ਸੁਣਨੇ ਸ਼ੁਰੂ ਕਰਦੇ ਹੋ ਤੁਸੀਂ ਕੋਈ ਟੋਪਿਕ ਅਤੇ ਤੁਹਾਨੂੰ ਇਹ ਰਹਿੰਦੀ ਆ ਜਗਿਆਸਾ ਵੀ ਇਹ ਕੌਣ ਆ।
1: ਸੋਸ਼ਲ ਮੀਡੀਆ ਤੇ ਹੈ, ਸੋਸ਼ਲ ਮੀਡੀਆ ਤੇ ਲੋਕ ਸਪੈਸ਼ਲੀ ਟਰੈਕ ਕਰਦੇ ਨਾ ਕਿ ਇੰਨੇ ਆਹ ਖਾਸ ਕਰ ਟਵਿੱਟਰ ਵਰਗੀ ਸਪੇਸਿਸ ਤੇ,
0: ਪਰ ਸੌਖਾ ਹੈ ਨਾ।
1: ਹਾਂ,
0: ਉੱਥੇ ਤੇ ਸਿਰਫ ਤੁਸੀਂ ਇੱਕ ਇੱਕ ਦੱਬਣਾ ਆ ਬਟਨ ਜਾਂ ਤੁਸੀਂ ਲਿੰਕ ਕਲਿੱਕ ਕਰਨਾ ਤੇ ਮੈਂ ਬਹੁਤਾ ਥੱਲੇ ਰੱਖਾ ਵਾ।
1: ਹਾਂਜੀ ਰੱਖੋ,
0: ਤੇ ਉਹ ਤੁਸੀਂ ਇੱਕ ਲਿੰਕ ਕਲਿੱਕ ਕਰਨਾ ਤੇ ਤੁਸੀਂ ਉੱਥੇ ਪਹੁੰਚ ਜਾਣਾ, ਈਜ਼ੀ ਆ। ਪਰ ਇੱਥੇ ਤੁਹਾਨੂੰ ਪੇਸ਼ੈਂਸ ਵਿਖਾਉਣੀ ਪੈਣੀ ਆ ਪਹਿਲਾਂ। ਜੇ ਤੁਹਾਨੂੰ ਕੁਛ ਨਹੀਂ ਪਸੰਦ ਆ ਰਿਹਾ ਤੇ ਤੁਹਾਨੂੰ ਹੋਰ ਹੋ ਸਕਦਾ ਵਾ 2-4 ਮਿੰਟ 5 ਮਿੰਟ 10 ਮਿੰਟ ਤੁਹਾਨੂੰ ਵੇਟ ਕਰਨੀ ਪਵੇ ਤੇ ਜੇ ਚੀਜ਼ ਵਾਕਈ ਨਹੀਂ, ਮੰਨ ਲਓ ਤੁਹਾਨੂੰ ਪਸੰਦ ਆ ਰਹੀ ਤੁਹਾਡੇ ਮਨ ਨੂੰ ਲੱਗੀ ਤੇ ਫਿਰ ਇੰਨਾ ਚਿਰ ਥੋੜ੍ਹੀ ਕੋਈ ਠਹਿਰੂਗਾ।
1: ਇਹ ਗੱਲ ਵੀ ਠੀਕ ਹੈ,
0: ਆਈ ਥਿੰਕ ਹੋਰ ਨਹੀਂ ਹੁੰਦਾ। ਈਵਨ ਮੈਂ ਤਾਂ ਇੱਥੋਂ ਤੱਕ ਵੀ ਮੈਂ ਕਈ ਵਾਰ ਰਿਅਲਾਈਜ਼ ਕਰਦਾ ਆਪਾਂ ਕਈ ਚੀਜ਼ਾਂ ਆਪਾਂ ਇਸ ਹਿਸਾਬ ਦੇ ਨਾਲ ਜਿਹੜੇ ਵੀ ਹਿਸਾਬ ਦੇ ਨਾਲ ਆਪਾਂ ਲੈਂਦੇ ਹਾਂ ਉਹ ਉੱਦਾਂ ਨਹੀਂ ਹੁੰਦੀਆਂ। ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਆਪਾਂ ਸ਼ੁਰੂ ਸ਼ੁਰੂ 'ਚ ਨਾ ਮੈਨੂੰ ਲੱਗਦਾ ਹੁੰਦਾ ਸੀ ਵੀ ਜਿਹੜੀਆਂ ਸ਼ੋਰਟਸ ਨੇ ਜਾਂ ਰੀਲਸ ਨੇ ਉਹ ਇਸ ਕਰਕੇ ਹੁੰਦੀਆਂ ਵੀ ਬੰਦੇ ਨੂੰ ਥੋੜ੍ਹਾ ਜਿਹਾ ਤੁਸੀਂ ਦੱਸਤਾ ਕਿਸੇ ਚੀਜ਼ ਬਾਰੇ, ਟ੍ਰੇਲਰ ਜਿਹਾ ਦੇ ਤਾ, ਟੀਜ਼ਰ ਦੇ ਤਾ ਅਤੇ ਉਹਦੀ ਜੇ ਇੰਟਰਸਟ ਬਣੂ ਤਾਂ ਉਹ ਫਰਦਰ ਜਾ ਕੇ ਅਤੇ ਤੁਹਾਡਾ ਉਹ ਪੂਰਾ ਸੁਣੂ।
1: ਹਾਂ ਬਿਲਕੁਲ ਠੀਕ, ਹਾਂ ਬੇਸਿਕ
0: ਬੇਸਿਕ ਇਹ ਹੈ ਨਾ।
1: ਕਹਿਣ ਦਾ ਮਤਲਬ ਵੀ ਉਹਨਾਂ ਦਾ ਇਹੀ ਸੀਗਾ ਅੱਜ ਬਣਾਉਣ ਵਾਲਿਆਂ ਦਾ, ਆਫੀਸ਼ੀਅਲ ਸਟੇਟਮੈਂਟ ਇਹੀ ਸੀਗੀ ਉਹਨਾਂ ਦੀ।
0: ਪਰ ਹੁਣ ਮੈਨੂੰ ਲੱਗਦਾ ਵੀ ਉਹ ਨਹੀਂ ਆ,
1: ਬਿਲਕੁਲ ਵੀ ਨਹੀਂ ਹੈ,
0: ਹੈ ਨਾ।
1: ਨਾ ਨਾ ਨਾ,
0: ਸ਼ਾਇਦ ਬਹੁਤ ਘੱਟ ਇੱਦਾਂ ਦੇ ਚਾਂਸ ਹੋਏ ਹੋਣਗੇ ਕਿ ਤੁਸੀਂ ਕੋਈ ਚੀਜ਼ ਵੇਖੀ ਆ ਤੁਹਾਨੂੰ ਉਹ ਵਧੀਆ ਲੱਗਾ, ਕਲਿੱਪ ਕਿੱਡਾ ਵੀ ਵਧੀਆ ਲੱਗਾ ਅਤੇ ਤੁਸੀਂ ਲੱਭ ਕੇ ਜਾਂ ਥੱਲੇ ਲਿੰਕ ਵੇਖ ਕੇ ਅਤੇ ਉਹ ਪੂਰੀ ਜਾ ਕੇ ਸੁਣੋਗੇ। ਮੈਨੂੰ ਲੱਗਦਾ ਵੀ ਰੇਸ਼ੋ ਹੋਊਗੀ ਕੋਈ 100-5%।
1: ਬਿਲਕੁਲ ਬਿਲਕੁਲ, ਉਲਟਾ ਹੁਣ ਇਹ ਹੋਣਾ ਸ਼ੁਰੂ ਹੋ ਗਿਆ ਨਾ, ਤੁਸੀਂ ਸ਼ਾਇਦ ਨੋਟਿਸ ਕੀਤਾ ਹੋਣਾ ਕਾਫੀ ਮੇਜਰ ਜਿਹੜੇ ਕ੍ਰੀਏਟਰ ਚੈਨਲ ਹੁੰਦੇ ਸੀਗੇ ਜਿਨ੍ਹਾਂ ਨੇ ਜਿਸ ਤਰ੍ਹਾਂ ਕਹਿ ਲਓ ਹਲਕੀ ਜਿਹੀ ਨਿਊਜ਼ ਦੱਸਤੀ, ਹਲਕਾ ਜਿਹਾ ਰਿਵਿਊ ਕਰਤਾ, ਬਟ ਨੋਟ ਰੀਅਲੀ ਯੋਰ ਕਹਿ ਲਓ ਕਿ ਪੱਕੇ ਜਿਹੜੇ ਅਦਾਰੇ ਹੁੰਦੇ ਮੀਡੀਆ ਵਾਲੇ ਉਸ ਤਰ੍ਹਾਂ ਦੇ ਨਹੀਂ, ਹੈ ਨਾ। ਹੁਣ ਉਹਨਾਂ ਨੇ ਕੀ ਸ਼ੁਰੂ ਕਰ ਦਿੱਤਾ ਕਿ ਉਹ ਪਹਿਲੇ 12-12, 15-15 ਮਿੰਟ ਦੀ ਬਣਾਉਂਦੇ ਸੀਗੇ ਸਕੈਚ ਵੀਡੀਓਜ਼, ਹੈ ਨਾ, ਕਿ ਲਾਈਫ ਆਫਟਰ ਗੈਟਿੰਗ ਮੈਰਿਡ, ਲਾਈਫ ਬਿਫੋਰ ਗੈਟਿੰਗ ਮੈਰਿਡ, ਇੱਦਾਂ ਕਰਕੇ। ਹੁਣ ਉਹ ਲੋਕਾਂ ਨੇ ਵੀ ਮਿੰਨੀ ਐਪੀਸੋਡ ਬਣਾਉਣੇ ਸ਼ੁਰੂ ਕਰਤੇ ਆ। ਹੋਰ ਕਿੰਨੇ ਲੋਕ ਆ ਗਏ ਮਿੰਨੀ ਐਪੀਸੋਡ ਬਣਾਉਂਦੇ ਕਿ 2 ਮਿੰਟ ਦਾ ਇੱਕ ਐਪੀਸੋਡ ਇੰਸਟਾ ਤੇ ਟਿਕਟੋਕ ਤੇ ਜਾਂ ਯੂਟਿਊਬ ਸ਼ੋਰਟ ਤੇ ਪਾਇਆ ਤੇ ਉਹ ਅਲਟੀਮੇਟਲੀ ਫਿਰ 25-30 ਐਪੀਸੋਡ 'ਚ ਉਹ ਕਹਾਣੀ ਮੁੱਕਣੀ ਹੈ, ਮਤਲਬ ਕਿ 25 ਵੀਡੀਓਜ਼ ਬਣ ਗਈਆਂ। ਐਂਡ ਕਹਿੰਦੇ ਕਿ ਅੱਜ ਕੱਲ੍ਹ ਉਹਦੇ 'ਚ ਰਿਟੈਂਸ਼ਨ ਬਹੁਤ ਹੈ, ਮਤਲਬ ਕਿ ਲੋਕਾਂ ਦੇ ਅੰਦਰ ਅਟੈਂਸ਼ਨ ਦਾ ਸਪੈਨ ਇੰਨਾ ਘੱਟਦਾ ਜਾ ਰਿਹਾ ਕਿ ਸਾਡੇ ਲਈ ਹੁਣ 25 ਗੁਣਾ 2 ਕੀ 50 50 ਮਿੰਟ ਲੰਬੀ ਕਹਾਣੀ ਵੀ ਸਾਨੂੰ 25-25 ਐਪੀਸੋਡ 'ਚ ਤੋੜ ਕੇ ਜੇ ਲੋਕ ਵਿਖਾਣਗੇ ਤਾਂ ਉਹ ਮਿਲੀਅਨਸ ਤੱਕ ਲਾਈਕ ਜਾਂ ਰੀਚ ਉਹਦੀ ਪਹੁੰਚੇਗੀ। ਸ਼ਾਇਦ ਉਹੀ ਸ਼ਾਰਟ ਫਿਲਮ ਜੇ ਉਹ ਆਪਣੇ ਸਿੱਧੇ ਚੈਨਲ 'ਤੇ ਪਾ ਦੇਣ ਤਾਂ ਉਹ ਗੱਲ ਨਹੀਂ ਬਣਦੀ।
0: ਇਸ ਕਰਕੇ ਇੱਦਾਂ ਕਰਨਾ ਪੈ ਰਿਹਾ ਟ੍ਰੈਂਡ ਆ ਅਤੇ ਅਲੱਗ ਅਲੱਗ ਚੀਜ਼ਾਂ ਟਰਾਈ ਕਰਕੇ ਵੇਖੀਆਂ ਜਾ ਰਹੀਆਂ ਨੇ, ਹੈ ਨਾ?
1: ਹਾਂ ਵੀ ਗੱਲ ਠੀਕ ਹੈ।
0: ਅਤੇ ਉਹਦੇ ਵਿੱਚ ਹਰ ਇੱਕ ਸੈਗਮੈਂਟ 'ਚ ਚੀਜ਼ਾਂ ਚੇਂਜ ਹੋ ਗਈਆਂ। ਮੰਨ ਲਓ ਆਪਾਂ ਪਹਿਲਾਂ ਵਰਗਾ ਸਾਡਾ ਕੁਛ ਵੀ ਨਹੀਂ ਰਿਹਾ, ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਸਾਡਾ ਉੱਦਾਂ ਦਾ ਸੁਭਾਅ ਨਹੀਂ ਰਿਹਾ, ਇਨਸਾਨ ਬਦਲ ਗਿਆ, ਸਮੇਂ ਦੇ ਨਾਲ ਉਹਦੀਆਂ ਚਾਹਤਾਂ ਬਦਲ ਗਈਆਂ, ਹੈ ਨਾ, ਉਹਦੀਆਂ ਲਾਇਕ ਡਿਸਲਾਈਕ ਬਦਲ ਗਈਆਂ। ਪਰ ਇਹ ਤਾਂ ਹੋਣਾ ਹੀ, ਵੈਸੇ ਵੀ ਮੰਨ ਲਓ ਕੁਛ ਵੀ ਨਾ ਬਦਲਦਾ ਪਰ ਫਿਰ ਵੀ ਕੁਛ ਨਾ ਕੁਛ ਤਾਂ ਜ਼ਰੂਰ ਬਦਲਦਾ ਰਹਿੰਦਾ ਇਨਸਾਨ ਦੀ ਲਾਈਫ ਦੇ ਵਿੱਚ, ਹਰ ਇੱਕ ਚੀਜ਼ ਬਦਲਦੀ ਰਹਿੰਦੀ। ਅਤੇ ਸ਼ਾਇਦ ਉਹੀ ਉਹਨੂੰ ਅੱਗੇ ਤੋਂ ਅੱਗੇ ਤੋਰੀ ਰੱਖਦੀ ਆ, ਹੈ ਨਾ? ਆਪਾਂ ਵੇਖਦੇ ਹਾਂ ਫੈਸ਼ਨ ਬਦਲਦਾ ਵਾ ਅਤੇ ਉਹ ਬਦਲਿਆ ਫੈਸ਼ਨ ਤੁਹਾਨੂੰ ਫਿਰ ਦੁਬਾਰਾ ਤੋਂ ਇੱਕ ਨਵਾਂ ਉਤਸ਼ਾਹ ਜਿਹਾ ਦਿੰਦਾ, ਹੈ ਨਾ? ਫਿਰ ਦੁਬਾਰਾ ਤੋਂ ਆਪਾਂ ਇਹ ਸੋਚਦੇ ਹਾਂ ਵੀ ਹੁਣ ਆਹ ਮੈਂ ਚੀਜ਼ ਪਾ ਲਈ, ਆਹ ਮੈਂ ਲਾ ਲਈ, ਆਹ ਮੈਂ ਨਵੀਂ ਚੀਜ਼ ਲੈ ਲਈ ਅਤੇ ਸ਼ਾਇਦ ਮੈਂ ਦੂਸਰਿਆਂ ਦਾ ਹਾਣੀ ਹੋ ਗਿਆ, ਜਾਂ ਮੈਂ ਦੂਸਰਿਆਂ ਦੇ ਨਾਲੋਂ ਸੋਹਣਾ ਲੱਗਣ ਲੱਗ ਪਿਆ, ਜਾਂ ਫਿਰ ਇੱਦਾਂ ਕਹਿ ਲਓ ਵੀ ਆਪਣੇ ਆਪ ਨੂੰ ਤੁਹਾਨੂੰ ਕੌਨਫੀਡੈਂਸ ਜਿਹਾ ਆ ਜਾਂਦਾ ਵੀ ਮੈਂ ਅਪ ਟੂ ਮਾਰਕ ਹਾਂ, ਅਪ ਟੂ ਡੇਟ ਹਾਂ।
1: ਹਾਂ, ਮਤਲਬ ਥੈਂਕਸ ਟੂ ਕੈਪੀਟਲਿਜ਼ਮ ਅੱਜ ਐਵਰੀਥਿੰਗ ਦੈਟ ਵੀ ਬਾਏ, ਹੈ ਨਾ, ਉਹਦਾ ਸਿੱਧਾ ਸਿੱਧਾ ਹੁਣ ਵੈਨਿਟੀ ਨਾਲ ਰਿਲੇਸ਼ਨ ਨਹੀਂ ਰਿਹਾ। ਵੈਨਿਟੀ ਮਤਲਬ ਇਸ ਚੀਜ਼ ਨਾਲ ਰਿਲੇਸ਼ਨ ਨਹੀਂ ਰਿਹਾ ਕਿ ਮੈਂ ਬਹੁਤ ਵਧੀਆ ਲੱਗਦਾ ਜਾਂ ਉੱਪਰ ਹਾਂ, ਮੈਂ ਸਟੇਟਸ ਨਾਲ ਬਹੁਤ ਜ਼ਿਆਦਾ ਹੋ ਗਿਆ। ਐਂਡ ਕਿੰਨੇ ਸਾਰੇ ਪ੍ਰੋਡਕਟਸ ਹੋ ਗਏ, ਪ੍ਰੋਡਕਟ ਛੱਡੋ ਤਾਂ ਹੁਣ ਤਾਂ ਮਾਰਕੀਟ ਪਲੇਸਿਸ ਇਸ ਤਰ੍ਹਾਂ ਦੀਆਂ ਹੋ ਗਈਆਂ ਕਿ ਇੱਥੇ ਜੀ ਇਹ ਲੋਕ ਹੀ ਜਾਂਦੇ ਆ, ਹੈ ਨਾ, ਕਿ ਜੇ ਪੈਸਾ ਧੇਲਾ ਤੁਹਾਡੀ ਜੇਬ 'ਚ। ਮੈਂ ਇੱਥੇ ਨਹੀਂ ਦੇਖਦਾ, ਹਾਂ ਨੋਟਿਸ ਕੀਤਾ ਕਦੀ ਚੈਟਸਟਨ ਜੇ ਜਾਓ ਨਾ, ਮੈਂ ਲਾਸਟ ਵੀਕ ਗਿਆ, ਮੈਂ ਚੀਜ਼ ਨੋਟਿਸ ਕੀਤੀ ਹੈ ਚੈਟਸਟਨ ਦਾ ਜਿਹੜੇ ਵਾਸ਼ਰੂਮ ਵਾਲੇ ਪਾਸੇ ਹੈ ਨਾ, ਜਿਹੜੇ ਹਾਈ ਐਂਡ ਫੈਸ਼ਨਸ ਵਾਲੇ ਆ, ਉਹ ਵਾਲੇ ਵਾਸ਼ਰੂਮ, ਤੇ ਜਿਹੜੇ ਦੂਸਰੇ ਜਿੱਥੇ ਨੋਰਮਲ ਜੇ ਵੀ ਹਾਈ ਫਾਈ ਜਿਹੜੀ ਸਪੋਰਟ ਵਗੈਰਾ, ਹੈ ਨਾ, ਇੱਕ ਅੱਧਾ ਕੌਫੀ ਕੂਫੀ ਵਾਲਾ ਬੰਦਾ ਬੈਠਾ, ਹੈ ਨਾ, ਉਹ ਵਾਲੇ ਵਾਸ਼ਰੂਮ, ਉਹਨਾਂ 'ਚ ਵੀ ਜ਼ਮੀਨ ਆਸਮਾਨ ਦਾ ਅੰਤਰ ਹੈ। ਜਿਹੜਾ ਹਾਈ ਐਂਡ ਵਾਲਾ ਪਾਸਾ ਨਾ, ਉਹ ਪੂਰਾ ਲਾਊਂਜ ਏਰੀਆ ਬਣਾਇਆ ਹੋਇਆ ਉਹਨਾਂ ਨੇ, ਪ੍ਰੋਪਰ ਲਾਊਂਜਿੰਗ ਸਪੇਸ ਬਣਾਈ ਹੋਈ ਹੈ। ਉਹ ਪਤਾ ਲੱਗਦਾ ਪਿਆ ਕਿ, ਹੈ ਨਾ, ਕਿ ਸ਼ਾਇਦ ਜਿਹੜਾ ਇੱਥੇ ਐਲਵੀ ਗੁੱਚੀ ਛੁੱਚੀ ਲੈਣ ਆਏਗਾ ਉਹ ਇਧਰੋਂ ਹੀ ਹੋ ਕੇ ਜਾਏਗਾ।
0: ਉਦਾਂ ਉੱਥੇ ਮਤਲਬ ਰੋਕਦੇ ਆ ਵੀ ਜਿਹੜਾ,
1: ਨਹੀਂ ਨਹੀਂ ਨਥਿੰਗ ਲਾਈਕ ਦੈਟ, ਉਹ ਤਾਂ ਕੋਈ ਨਹੀਂ। ਉਹ ਵੈਸੇ ਹਾਈ ਐਂਡ ਬ੍ਰਾਂਡਸ ਦੇ ਅੰਦਰ ਇਹ ਚੀਜ਼ ਮੈਨੂੰ ਵੈਸੇ ਬੜੀ ਇਰੀਟੇਟਿੰਗ ਲੱਗਦੀ ਹੈ,
0: ਉੱਥੇ ਜਾਵਾਂਗੇ
1: ਕਿ ਸਾਡੇ ਵੀ ਦੇਖੋ ਕੋਈ ਮਿਆਰ ਹੈ ਸਾਡਾ, ਉਸ ਤੋਂ ਡਾਊਨ ਥੋੜੀ ਜਾਵਾਂਗੇ।
0: ਨਿਕਲਦਿਆਂ ਨੂੰ ਕੋਈ ਵੇਖੂ, ਕੋਈ ਸੋਚੂ ਤਾਂ ਸਹੀ ਨਾ,
1: ਲੈ ਕੇ ਕੀ ਗਿਆ ਸਰਦਾਰ ਜੀ,
0: ਇੱਥੋਂ ਲੈ ਕੇ ਤੂੰ ਉੱਥੋਂ ਦੇ ਕੇ ਨਿਕਲਣਾ, ਉੱਥੋਂ ਲੈ ਕੇ ਕਦੇ ਸ਼ੋਪਿੰਗ ਸੈਂਟਰ ਚ ਵੀ ਬੰਦਾ ਲੈ ਕੇ ਨਿਕਲਿਆ। ਇਹਦੇ ਨਾਲ ਪਹਿਲਾਂ ਸਾਡਾ ਸਟੀਕ ਹੀ ਕੰਮ, ਜਿਹੜਾ ਆਪਣਾ ਪਹਿਲਾਂ ਸੀ ਨਾ ਬਾਜ਼ਾਰਾਂ ਵਾਲਾ, ਉੱਥੇ ਸਭ ਮਤਲਬ ਇੱਕੋ ਹੀ, ਉੱਥੇ ਕੋਈ ਇਹ ਨਹੀਂ ਕੋਈ ਮਤਲਬ, ਉਸੇ ਦੁਕਾਨ ਚੋਂ ਤੁਸੀਂ ਬਹੁਤ ਮਹਿੰਗਾ ਵੀ ਲੈ ਲੈਂਦੇ ਹੋ ਤੇ ਉੱਥੋਂ ਹੀ ਆਪਾਂ ਬਹੁਤ ਸਸਤਾ ਵੀ ਲੈ ਲੈਂਦੇ ਹਾਂ। ਇੱਕ ਦੁਕਾਨ ਚੋਂ ਨਿਕਲੇ ਹਾਂ, ਨਾਲ ਦੀ ਦੁਕਾਨ 'ਚ ਆਪਾਂ ਵੜ ਗਏ ਹਾਂ, ਨਾਲ ਦੀ ਚੋਂ ਨਿਕਲੇ ਹਾਂ ਤੇ ਆਪਾਂ ਨਾਲ ਦੀ ਉੱਥੋਂ ਹੀ ਭਾਂਡੇ ਲੈ ਲਿਆ ਤੁਸੀਂ, ਉੱਥੋਂ ਹੀ ਤੁਸੀਂ ਸੂਟ ਲੈ ਲਿਆ, ਉੱਥੋਂ ਹੀ ਚਾਰ ਕਦਮ ਛੱਡ ਕੇ ਤੁਸੀਂ ਬੇਰ ਲੈ ਲਿਆ, ਹੈ ਨਾ, ਉੱਥੋਂ ਹੀ ਤੁਸੀਂ ਸਬਜ਼ੀ ਲੈ ਲਈ ਆ ਤੇ ਉੱਥੋਂ ਹੀ ਸ਼ਾਮ ਨੂੰ ਤੁਸੀਂ ਕੁਲਚਾ ਖਾ ਕੇ ਕਰਨ ਵਾਲੇ।
1: ਨਹੀਂ ਸਹੀ ਹੈ, ਐਗਜੈਕਟਲੀ ਸੈਕਿੰਡ ਪੁਆਇੰਟ ਜੋ ਮੇਰੇ ਮਾਇੰਡ 'ਚ ਆਉਂਦਾ ਨਾ ਸ਼ੋਪਿੰਗ ਮਾਲਸ ਦੇ, ਜੇ ਆਪਾਂ ਹੋਰ ਵੇਖੀਏ, ਇਹਨਾਂ ਨੇ ਵਿਦ ਇਨ ਅ ਮਾਲ, ਇੱਕ ਤਾਂ ਵੈਸੇ ਹੀ ਤੁਹਾਨੂੰ ਕਲੋਜ਼ ਸਪੇਸ 'ਚ ਆ ਗਏ, ਹੁਣ ਤੁਸੀਂ ਕਾਰ ਤੁਸੀਂ ਪਾਰਕ ਕਰਤੀ ਆਪਣੇ ਘਰੋਂ ਆਏ ਹੋ, ਅੱਛਾ ਇਹ ਤੁਸੀਂ ਫਿਰ ਨਜਿੱਠ ਕੇ ਆਏ ਹੋ ਕਿ ਅੱਜ ਮੈਂ ਇਸ ਫਲਾਂ ਫਲਾਂ ਮਾਲ ਜਾਊਂਗਾ, ਹੈ ਨਾ, ਉੱਥੇ ਪਹੁੰਚ ਗਏ। ਹੁਣ ਕੈਟੇਗਰਾਈਜ਼ ਮਤਲਬ ਲੋਕਾਂ ਨੂੰ ਕਿੰਨਾ ਡੰਬ ਡਾਊਨ ਕਰ ਦਿੱਤਾ ਗਿਆ, ਤੁਸੀਂ ਇਹ ਵੀ ਵੇਖੋ, ਹੁਣ ਕੈਟੇਗਰਾਈਜ਼ ਆ, ਹੈ ਨਾ, ਕਿ ਜਿੱਥੇ ਨਾਇਕੀ ਹੈ ਉੱਥੇ ਹੀ ਤੁਹਾਨੂੰ ਐਡੀਡਾਸ ਪੂਮਾ ਯਾਨੀ ਕਿ ਸਾਰੇ
0: ਸਪੋਰਟਸ ਸਾਰੇ ਇੱਕ ਥਾਂ ਤੇ ਮਿਲਣਗੇ,
1: ਕਿ ਕੱਪੜੇ ਵਾਲੇ ਜਾਂ ਫਿਰ ਹਾਈ ਐਂਡ ਹੋ ਗਿਆ ਨਾ ਇੱਕ ਪਾਸੇ ਪੈਣਗੇ, ਫਿਰ ਜਿਹੜਾ ਮਿਡ ਲੈਵਲ ਵਾਲਾ ਕੱਪੜੇ ਵਾਲਾ ਉਹ ਵੱਖਰਾ ਤੇ ਜਿਹੜੇ ਸ਼ੂਜ਼ ਵਾਲੇ ਵੱਖਰੇ, ਸਭ ਕੁਝ ਕੈਟੇਗਰਾਈਜ਼। ਬਾਜ਼ਾਰ ਜਿਸ ਤਰ੍ਹਾਂ ਨਹੀਂ ਹੈ, ਹੈ ਨਾ, ਸਾਹਮਣੇ ਬਜਾਜੀ ਕੰਮ ਕਰਦਾ ਕੋਈ, ਉਹਦੇ ਸਾਹਮਣੇ ਕੋਈ ਬੈਗ ਵੇਚ ਰਿਹਾ, ਸਾਈਡ ਤੇ ਕੋਈ ਜੁੱਤੀਆਂ ਵੇਚ ਰਿਹਾ, ਹੈ ਨਾ, ਨਾਲ ਹੀ ਜਿਸ ਤੁਸੀਂ ਕਿਹਾ ਕੁਲਚਿਆਂ ਵਾਲੀ ਰੇੜੀ ਹੋਣੀ ਹੈ, ਠੀਕ ਹੈ ਨਾ, ਉਹਨਾਂ ਦੀ ਦੀਵਾਰ ਸਾਂਝੀ ਹੋਣੀ ਹੈ, ਉਹਦਾ ਧੂੰਆਂ ਜਿਹੜਾ ਉੱਡਣਾ, ਉਹਨੇ ਨਾਲ ਨੇ ਕਹਿਣਾ ਤੂੰ ਮੇਰੇ ਕੱਪੜੇ ਖਰਾਬ ਕਰੀ ਜਾਂਦਾ ਪਿਆ,
0: ਵੇਖੋ ਜਿਹਨੇ ਪਗੜੀ ਦੇਤੀ ਉਹਨੇ ਲੈ ਲਿਆ ਕੇ।
1: ਹਾਂ ਹਾਂ,
0: ਹੁਣ ਉੱਥੇ ਇੱਕ ਚੀਜ਼ ਸੀ ਨਾ ਕਿ ਇੱਕ ਭੱਜਿਆ, ਸ਼ੁਰੂ ਦੇ ਵਿੱਚ ਭੱਜਿਆ ਜਾਂਦਾ ਸੀ ਇਸ ਚੀਜ਼ ਤੋਂ ਕਿ ਆਪਾਂ ਯਾਰ ਕਿਸੇ ਦੇ ਕਾਰੋਬਾਰ 'ਤੇ ਲੱਤ ਨਹੀਂ ਮਾਰਨੀ, ਕਿਸੇ ਦੇ ਢਿੱਡ 'ਚ ਲੱਤ ਨਹੀਂ ਮਾਰਨੀ, ਜੋ ਕੋਈ ਕਰ ਰਿਹਾ ਵਾ ਅਸੀਂ ਉਹ ਹੋਰ ਕਿਤੇ ਕਿਤੇ ਜਾ ਕੇ ਕਰ ਲਾਂਗੇ। ਪਹਿਲੀਆਂ ਦੇ ਵਿੱਚ ਇਹ ਟ੍ਰੈਂਡ ਹੁੰਦਾ ਸੀ, ਇਹ ਅਸੂਲ ਹੁੰਦਾ ਸੀ ਕਿ ਇੱਥੇ ਜੇ ਆ ਫਲਾਣਾ ਕੰਮ ਕਰ ਰਿਹਾ, ਡਜ਼ਨਟ ਮੈਟਰ ਉਹ ਤੁਹਾਨੂੰ ਜਾਣਦਾ ਜਾਂ ਨਹੀਂ ਜਾਣਦਾ। ਉਹਦੇ ਪਿੱਛੇ ਦੋ ਕਾਰਨ ਸੀ, ਇੱਕ ਤੇ ਇਹ ਵੀ ਇਹਨੇ ਤਾਂ ਆਲਰੇਡੀ ਦੁਕਾਨ ਪਾਈ ਹੈ, ਮੇਰੀ ਇੱਥੇ ਚੱਲਣੀ ਔਖੀ ਆ, ਹੈ ਨਾ, ਅਤੇ ਦੂਸਰਾ ਇਹ ਸੀ ਵੀ ਇਹ ਕੱਖ ਲਿਹਾਜ਼ ਵੀ ਮਾਰਦੀ ਵੀ ਇੱਥੇ ਰੋਜ਼ ਇੱਕ ਪਾਤੇ ਦੇ ਨਾਲ ਰਹੂਗਾ, ਹੈ ਨਾ, ਦੂਰ ਜਾ ਕੇ ਕਿਤੇ ਦੂਸਰੇ ਮਹੱਲੇ 'ਚ ਦੂਸਰੀ ਗਲੀ 'ਚ ਕਿਤੇ ਪਾ ਲਈਏ। ਪਰ ਹੌਲੀ ਹੌਲੀ ਵੇਖੋ ਵੀ ਉਹ ਵੀ ਟ੍ਰੈਂਡ ਬਦਲਿਆ ਤੇ ਉਹਦੇ ਵਿੱਚ ਇਹ ਆ ਗਿਆ ਵੀ ਇਹ ਤੇ ਆਲਰੇਡੀ ਚੱਲਿਆ ਚਲਾਇਆ ਵਾ, ਇੱਥੇ ਆਲਰੇਡੀ ਗਾਹਕ ਆਉਂਦਾ, ਇਹਦੇ ਕੋਲ ਚਾਰ ਤਿੰਨ ਰਾਜ ਹੋਣਗੇ। ਜੇ 100 ਦੀ ਵੇਚਦਾ ਮੈਂ 99 ਦੀ ਲਾਊਂਗਾ ਤੇ ਆਪੇ ਇਹਦੇ ਬਣੇ ਬਣਾਏ ਗਾਹਕ ਮੇਰੇ ਆ ਗਏ, ਹੈ ਨਾ। ਵੇਖ ਲਓ ਕਿੰਨਾ ਸਮੇਂ ਦੇ ਨਾਲ ਕਿੰਨੀਆਂ ਤਬਦੀਲੀਆਂ ਆਉਂਦੀਆਂ।
1: ਸਹੀ ਗੱਲ ਹੈ, ਮੈਂ ਤਾਂ ਮਾਰਕੀਟ ਪਹੁੰਚ ਗਿਆ, ਇੱਦਾਂ ਹੀ ਹੈ ਬਿਲਕੁਲ ਇਸ ਤਰ੍ਹਾਂ। ਹਾਂ ਹਾਂ, ਐਬਸੋਲੂਟਲੀ ਰਾਈਟ।
0: ਅੱਜ ਦੇ ਸਮੇਂ 'ਚ ਤਾਂ ਆਪਾਂ ਇੱਦਾਂ ਸੋਚਦੇ,
1: ਅੱਜ ਦੇ ਸਮੇਂ 'ਚ ਅਗੇਨ ਉਹੀ ਗੱਲ ਹੋ ਗਈ ਨਾ, ਕਿਉਂਕਿ ਅਸੀਂ ਇੰਨਾ ਜ਼ਰਾ ਡੰਬ ਡਾਊਨ ਕਰ ਲਿੱਤਾ ਆਪਣੇ ਆਪ ਨੂੰ, ਸ਼ਾਇਦ ਉੱਦਾਂ ਦਾ ਇੱਕ ਵਿਸ਼ਵਾਸ ਵੀ ਨਹੀਂ ਰਿਹਾ ਉਸ ਆਦਮੀ ਦੇ ਅੰਦਰ ਜਿਹੜਾ ਕਹਿੰਦਾ ਯਾਰ ਇਹ ਬੰਦਾ ਤਾਂ ਕਰਦਾ ਹੀ ਪਿਆ, ਮੈਂ ਕਿਉਂ ਕਰਾਂ। ਇੱਕ ਸੈਲਫ ਬਿਲੀਫ ਹੀ ਹੁੰਦਾ ਕਿ ਮੈਂ ਇੱਥੇ ਨਹੀਂ ਕਿਤੇ ਹੋਰ ਚਲਾ ਲੂੰਗਾ, ਹੈ ਨਾ। ਹੁਣ ਇਹ ਵਾਲੀ ਗੱਲ ਹੈ ਕਿ ਯਾਰ ਅੱਛਾ ਇਹ ਹਾਈ ਸਟਰੀਟ ਹੈ, ਇੱਥੇ ਪੱਕਾ ਗਾਹਕ ਆਉਂਦਾ, ਹੈ ਨਾ, ਇੱਥੇ ਚਾਰ ਲੋਕ ਆਉਂਦੇ ਆ ਸੂਟ ਲੈਣ ਲਈ, ਮੈਂ ਵੀ ਪੰਜਵੀਂ ਦੁਕਾਨ ਪਾ ਲੈਂਦਾ, ਹੈ ਨਾ, ਕੀ ਹੈ ਮੇਰੇ ਇਨਵੈਸਟਮੈਂਟ ਕੀ ਲੱਗੂਗੀ। ਅੱਛਾ ਫਿਰ ਕੀ ਆ ਚਾਰ ਉਹੀ ਚਾਰ ਦੁਕਾਨਾਂ ਦਾ, ਕਿਉਂਕਿ ਹਰ ਕਿਸੇ ਨੇ ਬਾਹਰ ਸਮਾਨ ਤੇ ਲਾਇਆ ਹੁੰਦਾ, ਉੱਧਰ ਹੀ ਮਿਲਦਾ ਜੁਲਦਾ ਰਲਦਾ ਮਿਲਦਾ, ਹੈ ਨਾ, ਸਮਾਨ ਲਿਆ ਨਾ, ਠੀਕ ਹੈ ਨਾ। ਇੱਕ ਬਸ ਦੋ ਕੁ ਮੁੰਡੇ ਐਕਸਟਰਾ ਰੱਖ ਲਓ ਬਾਹਰ ਵਾਜਾ ਵਾਲੇ, ਆਓ ਮੈਡਮ ਇੱਥੇ ਉਹ ਨਿਊ ਵਰਾਇਟੀ ਹੈ, ਸਿਸਟਰ ਸਿਸਟਰ ਪਲੀਜ਼ ਕਮ, ਆਓ ਜੀ ਮੈਡਮ।
0: ਹਾਂ ਉਹ ਤੁਸੀਂ ਐਕਸਟਰਾ ਰੱਖ,
1: ਹਾਂ ਉਹ ਹੋ ਗਿਆ,
0: ਉਹ ਤੁਹਾਨੂੰ ਚਾਹੀਦੇ। ਇਹ ਸ਼ੋਪਿੰਗ ਮੌਲਾਂ ਦੇ ਵਿੱਚ ਇਹ ਵੀ ਇਹ ਚੀਜ਼ ਦੀ ਘਾਟ ਆ।
1: ਹਾਂ ਇਹ ਨਹੀਂ ਹੈ, ਮਿਸ ਕਰਦਾ
0: ਸ਼ੋਪਿੰਗ ਮੌਲਾਂ 'ਚ ਇਹ ਚੀਜ਼ ਵੱਖਰੀ ਆ। ਸੋ ਆਪਾਂ ਜਿਹੜਾ ਇੱਧਰ ਇੱਧਰ ਇੱਧਰ ਇੱਧਰ ਅੱਜ ਘੁੰਮਾ ਰਹੇ ਹਾਂ, ਸੋ ਅੱਜ ਦੀ ਸਾਡੀ ਜਿਹੜੀ ਗੱਲਬਾਤ ਆ ਉਹ ਸ਼ੋਪਿੰਗ ਸੈਂਟਰਾਂ ਦੇ ਬਾਰੇ ਆ। ਮੌਲ ਦੀ ਹਿਸਟਰੀ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਹੈ, ਕਿਉਂਕਿ ਅੱਜ ਦੇ ਦਿਨ ਇੱਦਾਂ ਦੇ ਸਿਲਸਿਲੇ ਦੀ ਸ਼ੁਰੂਆਤ ਹੋਈ ਸੀ, ਜਦ ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਹੋਊਗਾ ਕਿ ਇਹ ਇੰਨੇ ਵੱਡੇ ਕੰਸੈਪਟ ਬਣ ਕੇ ਉੱਭਰਨਗੇ। ਪਹਿਲਾਂ ਸਾਰੀ ਦੁਨੀਆ ਦੇ ਵਿੱਚ ਉੱਦਾਂ ਹੀ ਬਾਜ਼ਾਰ ਹੀ, ਦੁਕਾਨਾਂ ਹੀ,
1: ਬਿਲਕੁਲ,
0: ਹੈ ਨਾ, ਆਪਾਂ ਪੁਰਾਣੇ ਵੇਖਦੇ ਹਾਂ ਸਿਸਟਮ ਤੋਂ, ਹੱਟੀਆਂ
1: ਜੀ,
0: ਦੁਕਾਨਾਂ ਵੀ ਨਹੀਂ, ਹੱਟੀਆਂ
1: ਹੱਟੀਆਂ,
0: ਹਾਂ ਪਹਿਲਾਂ ਹੱਟੀਆਂ ਸੀ, ਹੈ ਨਾ, ਹੱਟੀਆਂ ਤੋਂ ਦੁਕਾਨਾਂ ਬਣ ਗਈਆਂ, ਦੁਕਾਨਾਂ ਤੋਂ ਸ਼ੋਰੂਮ ਬਣ ਗਏ, ਸ਼ੋਰੂਮਾਂ ਤੋਂ ਉਹ ਸ਼ੋਰੂਮ ਉੱਠ ਕੇ ਤੇ ਮੌਲਾਂ ਦੇ ਵਿੱਚ ਆ ਗਏ, ਤੇ ਹੁਣ ਉਹ ਹੋਰ ਵੱਡੇ ਤੇ ਹੋਰ ਵੱਡੇ ਤੇ ਹੋਰ ਵੱਡੇ ਹੋਈ ਜਾ ਰਿਹਾ, ਤੇ ਹੁਣ ਅਗਲੀ ਵਾਰੀ ਇਹਨਾਂ ਦੀ, ਕਿਉਂਕਿ ਇੱਥੇ ਤੇ ਕੰਮ ਰੁਕਣਾ ਨਹੀਂ ਆ,
1: ਹੁਣ
0: ਨਵਾਂ ਵੀ ਇੱਕ ਟ੍ਰੈਂਡ ਚੱਲ ਰਿਹਾ, ਤੇ ਮੈਨੂੰ ਬੜੀ ਖੁਸ਼ੀ ਹੈ ਇਸ ਨਵੇਂ ਟ੍ਰੈਂਡ ਨੂੰ ਲੈ ਕੇ।
1: ਅੱਛਾ ਵਾਹ,
0: ਖੁਸ਼ੀ ਇਸ ਗੱਲ ਦੀ ਕਿ ਇਹ ਟ੍ਰੈਂਡ ਅਸੀਂ ਆਲਰੇਡੀ ਅਡੋਪਟ ਕਰ ਚੁੱਕੇ ਹਾਂ, ਪਰ ਹਲੇ ਵੱਡੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਅਡੋਪਟ ਕਰਨਾ।
1: ਹਾਂ ਹੌਲੀ ਹੌਲੀ ਆ ਰਿਹਾ,
0: ਤੁਹਾਨੂੰ ਮਾਣ ਮਹਿਸੂਸ ਹੋਊਗਾ,
1: ਲੁਕਿੰਗ ਲਾਈਕ ਅ ਵਾਓ,
0: ਹੈ ਨਾ। ਇਸ ਵੇ ਦੇ ਨਾਲ ਸ਼ਾਇਦ ਸੋਚਿਆ ਨਹੀਂ ਹੋਊਗਾ ਕਦੀ, ਪਰ ਅਸੀਂ ਉਹ ਵਾਲਾ ਕੰਸੈਪਟ ਵਰਤ ਕੇ ਛੱਡ ਛੱਡਿਆ ਬਣਿਆ ਨੇ।
1: ਹਾਂ,
0: ਹੈ ਨਾ,
1: ਜਾਂ ਫਿਰ ਹੁਣ ਸ਼ੁਰੂ ਹੋ ਗਿਆ, ਸਮਾਲ ਬਿਜ਼ਨੈਸ ਕਾਫੀ ਕਰਦੇ ਨੇ,
0: ਖਾਸ ਤੌਰ ਦੇ ਉੱਤੇ ਸੂਟਾਂ ਦੇ ਵਿੱਚ, ਜੁਐਲਰੀ ਦੇ ਵਿੱਚ, ਉਹ ਨਵੇਂ ਜਿਹੜੇ ਅਗਲਾ ਸਟੈਪ ਹੈ ਉਹ ਕਰ ਰਹੇ ਨੇ। ਸੋ ਅੱਜ ਦੇ ਦਿਨ ਗੱਲਬਾਤ ਸਾਡੀ ਇਹੋ ਹੀ ਰਹੂਗੀ ਇਸੇ ਵਿਸ਼ੇ ਦੇ ਉੱਤੇ ਕਿ ਜਿਹੜੇ ਸ਼ੋਪਿੰਗ ਦੇ ਬਦਲੇ ਟ੍ਰੈਂਡ ਨੇ, ਮੌਲ ਅੱਜ ਦੀ ਡੇਟ ਦੇ ਵਿੱਚ ਸਾਡੇ ਲਈ ਸ਼ੋਪਿੰਗ ਦੀ ਇੱਕ ਪਹਿਲੀ ਪਸੰਦ ਹੈ। ਪਰ ਉਸ ਤੋਂ ਪਹਿਲਾਂ ਆਪਾਂ ਸ਼ੋਪਿੰਗ ਕਰਦੇ ਰਹੇ ਹਾਂ ਕਿਸੇ ਹੋਰ ਤਰੀਕੇ ਦੇ ਨਾਲ, ਜਿਹਦੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਨਾ, ਆਪਣੇ ਬਾਜ਼ਾਰ, ਹੈ ਨਾ, ਦੁਕਾਨਾਂ, ਅਤੇ ਉਸ ਤੋਂ ਪਹਿਲਾਂ ਪਿੰਡੋ ਪਿੰਡੀ ਉਹ ਛੋਟੀਆਂ ਛੋਟੀਆਂ ਹੱਟੀਆਂ, ਹੈ ਨਾ, ਉਹਨਾਂ ਦੇ ਵਿੱਚ ਆਪਾਂ ਜਾ ਕੇ ਖਰੀਦੋ ਫਰੋਖਤ ਕਰਦੇ ਰਹੇ ਹਾਂ। ਫਿਰ ਇੱਕ ਹੋਰ ਚੀਜ਼ ਚੱਲਦੀ ਰਹੀ ਹੈ ਨਾਲ ਦੀ ਨਾਲ, ਖਾਸ ਤੌਰ ਦੇ ਉੱਤੇ ਪਿੰਡਾਂ ਦੇ ਲਈ, ਡੋਰ ਟੂ ਡੋਰ ਆ ਕੇ ਵੀ ਉਹ ਸਮਾਨ ਵੇਚਦੇ ਰਹੇ, ਹੈ ਨਾ, ਅੱਜ ਵੀ ਵੇਚਦੇ ਆ,
1: ਬਿਲਕੁਲ
0: ਅੱਜ ਵੇਚਦੇ, ਉਹ ਚੱਲਦਾ ਵਾ ਹਾਲੇ ਕਿਸੇ ਹੱਦ ਤੱਕ, ਪਰ ਹੁਣ ਫੁੱਲੀ ਡਿਪੈਂਡੈਂਸੀ ਨਹੀਂ ਆ ਉਸ ਚੀਜ਼ ਦੇ ਉੱਤੇ।
1: ਹਾਂ ਇੱਦਾਂ ਨਹੀਂ ਹੈ, ਇਹਦਾ ਵੀ ਹੁਣ ਹਾਈਬ੍ਰਿਡ ਸਿਸਟਮ ਹੋ ਗਿਆ ਥੋੜ੍ਹਾ, ਕਿ ਜਿਸ ਤਰ੍ਹਾਂ ਹੁਣ ਕਪੂਰਥਲਾ ਹੀ ਮੈਂ ਆਈਡੀਆ ਲਾ ਲਵਾਂ, ਹੈ ਨਾ, ਕਿ ਸ਼ਹਿਰੀ ਗਾਹਕ ਨਹੀਂ ਉੱਥੇ ਬਹੁਤਾ ਹੁੰਦਾ, ਜ਼ਿਆਦਾ ਆਸੇ ਪਾਸੇ ਦੇ ਪਿੰਡਾਂ ਤੋਂ ਹੀ ਮੇਜਰ ਗਾਹਕ ਆ ਨਾ, ਅਤੇ ਕਾਫੀ ਦੁਕਾਨਦਾਰ ਖਾਸ ਕਰ ਜੋ ਲੇਡੀਜ਼ ਸੂਟ ਵਗੈਰਾ ਦਾ ਕੰਮ ਕਰਦੇ ਸੀਗੇ, ਤਾਂ ਉਹਨਾਂ ਨੇ ਸਵੇਰੇ 5-6 ਵਜੇ ਇੱਕ ਬੰਦਾ ਰੱਖਿਆ ਹੋਣਾ ਕਿ ਤੂੰ ਫੇਰੀ ਲਾਣੀ ਹੈ, ਤੂੰ ਦੁਪਹਿਰੇ 3 ਵਜੇ ਤੱਕ ਵਾਪਸ ਆ ਜਾਣਾ।
0: ਅੱਛਾ, ਉਹਨਾਂ ਦੁਕਾਨ ਤੋਂ ਹੀ ਤੋਰਨਾ?
1: ਹਾਂ ਹਾਂ ਹਾਂ, ਉਹ ਬੰਦੇ ਨੇ ਅੱਗੋਂ ਇਸ ਤਰ੍ਹਾਂ ਕਹਿਣਾ ਕਿ ਮੈਂ ਆਪਣਾ ਸਮਾਨ ਲੈ ਕੇ ਆਇਆ ਜੀ, ਮਤਲਬ ਉਹ ਉਹਦਾ ਟੈਕਟਿਕ ਹੈ, ਉਹਨੇ ਜਿਸ ਤਰ੍ਹਾਂ ਵੇਚਣਾ ਵਿੱਚ ਲੈ ਕੇ ਦੁਕਾਨ ਤੋਂ ਹੀ ਜਾਣਾ।
0: ਅੱਛਾ, ਹੈਗਾ ਉੱਥੋਂ ਦਾ ਹੀ
1: ਲੈ, ਉਹ ਨਾ ਇਹੀ ਹੈ, ਪਰ
0: ਉਹਨੇ ਕਹਿਣਾ ਕਸ਼ਮੀਰ ਸੇ ਆਏ ਹਾਂ।
1: ਇੱਕ ਇਹ ਹੈ ਨਾ ਕਿ ਇੱਕ ਸਿੰਪਥੈਟਿਕ ਵੈਲਿਊ ਹੋ ਜਾਂਦੀ ਹੈ, ਇੱਕ ਹਰ ਕਿਸੇ ਨੂੰ ਇਹ ਲੱਗਦਾ ਯਾਰ ਇਹ, ਮੇਰੇ ਹਿਸਾਬ ਨਾਲ ਨਾ ਵਿਮੈਨ ਮਾਇੰਡ ਸੈਟ ਕੀ ਹੈ ਕਿ ਚੀਜ਼ ਜੋ ਸਭ ਤੋਂ ਜ਼ਿਆਦਾ ਟ੍ਰੈਂਡ 'ਚ ਚੱਲਦੀ ਪਈ ਹੈ, ਮਤਲਬ ਆਪਾਂ ਵੇਖੀ ਕਿਤੇ ਉਹ ਖਰੀਦਣੀ ਆ, ਪਰ ਜਦੋਂ ਮੈਂ ਖਰੀਦ ਲਈ ਹੈ ਨਾ, ਤਦ ਇਹ ਸਭ ਤੋਂ ਜ਼ਿਆਦਾ ਯੂਨੀਕ ਹੈ, ਮੇਰੀ ਹੈ, ਹੋਰ ਕਿਸੇ ਕੋਲ ਨਹੀਂ ਹੈ। ਪਰ ਜਿੰਨਾ ਕੁ ਬੰਦਾ ਤੁਹਾਨੂੰ ਨਾ ਦਿਖਾਵੇ ਕਿ ਇਹ ਤਾਂ ਬਹੁਤ ਰੇਅਰ ਚੀਜ਼ ਹੈ, ਮੈਂ ਬੜੀ ਦੂਰੋਂ ਲੈ ਕੇ ਆਇਆ, ਇਹ ਤਾਂ ਸਮਾਨ ਵਿਕਦਾ ਹੀ ਨਹੀਂ ਹੈ, ਹੈ ਨਾ, ਉਹ ਲੈ ਕੇ ਭੋਲੂ ਸ਼ਾਹ ਦੀ ਹੱਟੀ ਤੋਂ ਹੀ ਹੈ,
0: ਹਾਂ ਨਾਲੇ ਇੱਕ ਉਹ ਵੀ ਹੈ ਨਾ ਕਿ ਤੁਹਾਨੂੰ ਘਰ ਬੈਠੇ ਹੋ ਤੁਸੀਂ ਆਰਾਮ ਨਾਲ ਧੁੱਪ ਸੇਕ ਰਹੇ ਹੋ,
1: ਹਾਂ ਮਤਲਬ ਈਜ਼ੀ ਹੋ ਗਿਆ,
0: ਤੁਸੀਂ ਸਬਜ਼ੀ ਕੱਟ ਰਹੇ ਹੋ ਤੇ ਆ ਗਿਆ ਕੋਈ ਜਾਓ ਫਿਰ ਉੱਥੇ ਨਾਲੇ ਦੂ ਇੱਕ ਇੱਕ ਹੋਰ ਇਹਦਾ ਫੈਕਟਰ ਵੀ ਆ ਕਿ ਜਦੋਂ ਬੰਦਾ ਕੋਈ ਘਰ ਚੱਲ ਕੇ ਆ ਜਾਂਦਾ ਨਾ ਤੁਹਾਡੇ ਤੇ ਫਿਰ ਤੁਹਾਡੀ ਓਨਰਸ਼ਿਪ ਜੀ ਹੁੰਦੀ ਉੱਥੇ, ਜਦੋਂ ਤੁਸੀਂ ਦੁਕਾਨ 'ਚ ਚੱਲ ਕੇ ਜਾਂਦੇ ਹੋ ਫਿਰ ਉਹ ਦੁਕਾਨਦਾਰ ਦੀ ਓਨਰਸ਼ਿਪ ਆ, ਹੈ ਨਾ, ਉੱਥੇ ਤੁਸੀਂ ਵਧੋ ਵਧੀ ਤੁਸੀਂ ਸਾਈਕੋਲੋਜੀਕਲੀ ਉੱਥੇ ਤੁਸੀਂ ਥੱਲੇ ਹੋ, ਪਰ ਜਦੋਂ ਤੁਸੀਂ ਕਿਸੇ ਦੇ ਘਰ ਚੱਲ ਕੇ ਚੱਲ ਗਏ ਕੋਈ ਤੁਹਾਡੇ ਘਰ ਚੱਲ ਕੇ ਆ ਗਿਆ ਤੇ ਫਿਰ ਉਹ ਤੁਹਾਡਾ ਘਰ ਆ, ਠੀਕ ਹੈ, ਉੱਥੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਆ ਵੀ ਕੱਢ ਆ ਵੀ ਵਿਖਾ ਇਹ ਵੀ ਕਰ, ਹੈ ਨਾ, ਤੇ ਉੱਥੇ ਤੁਸੀਂ ਫਿਰ ਤੁਹਾਨੂੰ ਲੱਗਦਾ ਵਾ ਵੀ ਮੇਰਾ ਮਾਣ ਸਤਿਕਾਰ ਹੋਇਆ, ਮੇਰੇ ਘਰ ਕੋਈ ਚੱਲ ਕੇ ਆਇਆ, ਇੱਥੇ ਮੇਰੀ ਬਾਦਸ਼ਾਹਤ ਹੈ,
1: ਬਿਲਕੁਲ
0: ਇਹ ਵੀ ਚੀਜ਼ਾਂ, ਤੇ ਦੋਵਾਂ ਤਰ੍ਹਾਂ ਦਾ ਫਾਇਦਾ ਵਾ, ਜਿਹੜਾ ਵੇਚਣ ਆਇਆ ਵਾ ਉਹਨੂੰ ਇਹ ਆ ਕਿ ਜੇ ਮੈਂ ਹੁਣ ਹੋਰ ਚਾਰ ਥਾਂ ਖੋਲ੍ਹਤੇ ਤੇ ਸ਼ਰਮੋ ਸ਼ਰਮੀ ਇਹ ਕੁਛ ਨਾ ਕੁਛ ਤੇ ਜ਼ਰੂਰ ਲਓ,
1: ਬੇਸਿਕ
0: ਸ਼ਰਮਾ ਜਾਂਦੀ ਬੰਦੇ,
1: ਹਾਂ ਕ੍ਰਾਈਟੇਰੀਆ ਇਹ ਹੁੰਦਾ ਸੀ ਕਿ ਤੂੰ ਸਮਾਨ ਸਾਰਾ ਜਾ ਕੇ ਖੋਲ ਦੇਣਾ,
0: ਹਾਂ ਖੋਲ ਦੇਣਾ,
1: ਕੁਛ ਨਾ ਕੁਛ ਜ਼ਰੂਰ ਜਾਊਗਾ,
0: ਖੋਲ ਦੇਣਾ ਤੂੰ ਵੀ ਅਗਲੇ ਨੂੰ ਇਹ ਲੱਗੇ ਵੀ ਹਾਏ ਇੰਨਾ ਸਾਰਾ ਸਮਾਨ ਇਹਨੇ ਖੋਲਤਾ ਯਾਰ। ਕਈ ਵਾਰੀ ਤੇ ਇੱਦਾਂ ਹੁੰਦਾ ਵੀ ਮੰਨ ਲਓ ਇੱਕ ਘਰ ਦੇ ਵਿੱਚ ਕਿਸੇ ਨੇ ਸਮਾਨ ਖੋਲਿਆ ਤੇ ਜਿਹਦੇ ਘਰ 'ਚ ਸਮਾਨ ਖੋਲਿਆ ਉਹ ਬੀਬੀ ਬੜੀ ਕਰਕਤ ਹੈ ਜਾਂ ਉਹਨੂੰ ਬਿਲਕੁਲ ਪਸੰਦ ਨਹੀਂ ਆਇਆ ਤੇ ਉਹਨੇ ਕੁਛ ਨਹੀਂ ਲਿਆ ਤੇ ਲਾਗੇ ਗਵਾਂਢਣ ਬੈਠੀ ਤਰਸ ਖਾ ਜਾਂਦੀ ਆ, ਵਿਚਾਰਾ ਚੱਲ ਮੈਂ ਆਹ ਮੈਨੂੰ ਦੇ ਦੇ ਚੱਲ ਛੋਲ ਜਾ, ਹੈ ਨਾ। ਤੇ ਹੁਣ ਇਹ ਵੀ ਟ੍ਰੈਂਡ ਇੰਨਾ ਕੁ ਬਦਲਿਆ ਵਾ, ਮੈਂ ਪਿੱਛੇ ਜੇ ਚੰਡੀਗੜ੍ਹ ਵੇਖਿਆ ਮੈਂ, ਮੇਰੇ ਮਤਲਬ ਹੈ ਨਹੀਂ ਸੀ ਪਹਿਲਾਂ ਸਿਲੇਬਸ 'ਚ, ਉਹ 5-5 ਲੱਖ ਦੇ ਛੋਲ ਵਿਖਾ ਰਿਹਾ ਸੀ ਉਹ ਬੰਦਾ, ਮਤਲਬ ਉਹਦਾ ਲੱਖ ਤੋਂ ਸ਼ੁਰੂ ਹੋ ਰਿਹਾ ਸੀ, ਮਤਲਬ ਮੈਂ ਮੇਰੇ ਲਈ ਇਹ ਬਹੁਤ ਵੱਡੀ ਮਤਲਬ ਕਹਿ ਲਓ ਵੀ ਦੌਰਾ ਹੀ ਪੈਣ ਵਾਲੀ ਗੱਲ ਨਹੀਂ, ਅਰੇ ਇਹ 5-5 ਲੱਖ ਦੇ ਸ਼ੋਲ ਲਈ ਫਿਰਦਾ ਵਾ, ਇਹ ਫਲਾਣੇ ਨੇ ਫਲਾਣੇ ਨੇ ਫਲਾਣੀ ਕੈਟੇਗਰੀ ਆ ਇਹ ਫਲਾਣਾ, ਤੇ ਮਤਲਬ ਆਪਣੇ ਲਈ ਤੇ ਇਹ ਹੁੰਦਾ ਸੀ, ਆਪਾਂ ਤੇ ਪਿੰਡਾਂ 'ਚ ਵੇਖਿਆ ਤੇ ਪਿੰਡਾਂ ਤੋਂ ਸਿੱਧਾ ਹੀ ਮੰਨ ਲਓ 30-40-30 ਸਾਲ ਦਾ ਸਕਿੱਪ ਮਾਰ ਕੇ ਤੇ ਸਿੱਧਾ ਹੀ ਆਪਾਂ ਵੇਖਿਆ ਵੀ ਅੱਛਾ ਲੱਖ ਦਾ ਸ਼ੋਲ, ਹੈ ਨਾ, ਤੇ ਉਹਦਾ ਮਤਲਬ ਤੇ ਇਹ ਹੁੰਦਾ ਸੀ ਘਰ ਜਿਹੜਾ ਆਇਆ ਉਹਦਾ ਮਤਲਬ ਇਹ ਹੁੰਦਾ ਵੀ ਸਸਤਾ, ਹੈ ਨਾ, ਵੀ ਮੈਡਮ ਅਸੀਂ ਵਿੱਚ ਸਿੱਧਾ ਫੈਕਟਰੀ ਸੇ ਸੀਧਾ ਲਾਏ ਹਾਂ, ਵਿੱਚ ਕੋਈ ਹੈ ਨਾ, ਵਿੱਚ ਕੋਈ ਵਪਾਰੀ ਨਹੀਂ, ਵਿੱਚ ਕੋਈ ਕਮਿਸ਼ਨ ਨਹੀਂ, ਜਿਹੜਾ ਤੁਹਾਨੂੰ ਉੱਥੇ ਮਿਲਣਾ ਸੀ 500 ਦਾ ਇਹ ਤੁਹਾਨੂੰ ਅਸੀਂ 150 ਦਾ ਦੇ ਰਹੇ ਹਾਂ। ਪਰ ਆਹ ਤਾਂ ਮੇਰੇ ਲਈ ਸ਼ੋਕਿੰਗ ਸੀ ਵੀ ਮੰਨ ਲਓ 5 ਲੱਖ ਦਾ ਜੇ ਕੋਈ ਸ਼ਾਹ ਲਿਆ ਜਾਂ ਲੱਖ ਦਾ ਕੋਈ ਸ਼ਾਹ ਲਿਆ ਤੇ ਇਹਦਾ ਮਤਲਬ ਇਹ ਕਿ ਉਹ ਜੇ ਘੁੰਮ ਘੁਮਾ ਕੇ ਉਸ ਚੈਨਲ ਦੇ ਰਾਹੀਂ ਆਊਗਾ, ਇਹਦਾ ਮਤਲਬ ਉਹ 7-8 ਲੱਖ ਦਾ ਹੋਜੂਗਾ।
1: ਇੱਕ ਇਹ ਵੀ ਹੈ, ਖਾਸ ਕਰ ਜੇ ਆਪਾਂ ਸ਼ੋਲ ਟ੍ਰੇਡਰਸ ਦੀ ਗੱਲ ਕਰੀਏ, ਇਹਨਾਂ ਦੀ ਬਾਰਗੇਨਿੰਗ ਪਾਵਰ ਬਹੁਤ ਤਗੜੀ ਹੈ, ਮਤਲਬ ਜਿੰਨਾ ਥੱਲੇ ਜਾ ਸਕਦੇ ਹੋ ਜਾਓ, ਬੰਦੇ ਦੀ ਸ਼ਰਮ ਹੈ ਕਿ ਤੁਸੀਂ ਕਿੱਥੇ ਜਾ ਸਕਦੇ ਹੋ। 20,000 ਮੰਗਣ ਵਾਲੇ ਨੂੰ 2,000 ਕਹਿ ਦਿਓ, ਉਹ ਸ਼ਾਇਦ 2 ਦਿਨ ਬਾਅਦ ਤੁਹਾਨੂੰ ਆ ਕੇ 2,500 ਦਾ ਦੇ ਜਾਏ,
0: ਇਹ ਜ਼ਿਆਦਾ ਟੱਕਰੀ ਹੈ, ਇਹ ਜ਼ਿਆਦਾ
1: ਪਰ ਇਹ ਹੈਵੀ ਹੈ। ਪਰ ਇੱਕ ਨਾ ਉਹ ਵੀ ਗੱਲ ਹੈ ਨਾ, ਜ਼ਮਾਨਾ ਬਦਲ ਗਿਆ, ਜਿਹੜੀ ਆਪਾਂ ਹੁਣੇ ਪਹਿਲੇ ਗੱਲ ਕੀਤੀ ਕਿ ਹੁਣ ਲੋਕਾਂ ਨੂੰ ਇਹ ਕਿ ਕੋਈ ਮੇਰੇ ਘਰੇ ਮੈਨੂੰ ਚੀਜ਼ ਵੇਚਣ ਆਇਆ, ਮਾਈਂਡਸੈਟ ਚੇਂਜ ਹੋ ਗਿਆ ਨਾ, ਕਿਉਂਕਿ ਸਸਤਾ ਤਾਂ ਹੁਣ ਇੰਟਰਨੈਟ 'ਤੇ ਵੀ ਆ, ਹੈ ਨਾ, ਐਮਾਜ਼ੋਨ ਫਲਿੱਪਕਾਰਟ ਨੇ ਤਾਂ ਸਾਰੇ ਦੇ ਸਾਰੇ ਰੇਟ ਹੁਣ ਕਰਤੇ ਹੋਏ ਆ, ਹੈ ਨਾ, ਸਾਰਿਆਂ ਸਾਹਮਣੇ ਕੀ ਕਹਿੰਦੇ ਟ੍ਰਾਂਸਪੇਰੈਂਟ। ਹੁਣ ਕੀ ਆ, ਹੁਣ ਇਹ ਆ ਕਿ ਇਹ ਜੇ ਆਇਆ ਨਾ, ਇਹ ਬਹੁਤ ਯੂਨੀਕ ਚੀਜ਼ ਲੈ ਕੇ ਆਇਆ, ਕੋਈ ਇਹ ਵਾਕਈ ਕੋਈ ਹੱਥ ਦਾ ਕੰਮ ਕੀਤਾ ਕਿ ਜਦੋਂ ਮੈਂ ਲਿੱਤਾ ਮੈਂ ਸ਼ਾਇਦ ਇਹਨੂੰ 5 ਦਾ ਗਾਂ 12 ਜਾਂ 15 ਜਸਟੀਫਾਈ, ਜਿਹਨੇ 5 ਲੱਖ ਦਾ ਖਰੀਦਣਾ ਉਹਦਾ ਸਰਕਲ ਵੀ ਉਹੋ ਜਿਹਾ ਹੀ ਹੋਣਾ,
0: ਉਹੀ ਹੋਣਾ। ਮੈਨੂੰ ਤਾਂ ਲੱਗਦਾ ਇਹ ਮਾਰਕੀਟ ਆ ਵੀ ਮੰਨ ਲਓ ਜਿਹੜਾ ਬੰਦਾ 100 ਐਂਡ 100 ਇਸ ਮਹੱਲੇ ਦੇ ਵਿੱਚ ਬੈਠਾ ਵਾ, ਉਹਨੂੰ ਜੇ ਆਪਾਂ ਕੋਈ 1,000 ਦੀ ਚੀਜ਼ ਵਿਖਾਵਾਂਗੇ ਤਾਂ ਉਹ ਸੀਰੀਅਸਲੀ ਨਹੀਂ ਲਊਗਾ।
1: ਬਿਲਕੁਲ,
0: ਉੱਥੇ ਆਪਾਂ ਜਿੰਨਾ ਚਿਰ ਉਸ ਲੈਵਲ ਦੀ ਅਤੇ ਉਨੀ ਮਹਿੰਗੀ ਨਹੀਂ ਲੈ ਕੇ ਜਾਵਾਂਗੇ ਉਹ ਬੰਦਾ ਸੀਰੀਅਸਲੀ ਨਹੀਂ ਲਊਗਾ। ਕਈ ਵਾਰੀ ਏਦਾਂ ਹੁੰਦਾ ਹੈ ਨਾ ਵੀ ਆਪਾਂ ਚੀਜ਼ ਕੋਈ ਬਹੁਤ ਵਧੀਆ ਹੋਵੇ ਪਰ ਕੋਈ ਘੱਟ ਰੇਟ ਦੱਸਦੇ ਤਾਂ ਸਾਨੂੰ ਲੱਗਦਾ ਵੀ ਨਹੀਂ, ਈਵਨ ਆਪਾਂ ਤੋਹਫੇ ਦੇਣ ਲੱਗੇ ਇਹ ਚੀਜ਼ ਵੇਖਦੇ ਹਾਂ। ਮੰਨ ਲਓ ਤੁਸੀਂ ਕਿਸੇ ਨੂੰ ਗਿਫਟ ਦੇਣਾ ਵਾ ਅਤੇ ਆਪਾਂ ਇਹ ਚੀਜ਼ ਸੋਚਦੇ ਹਾਂ ਵੀ ਅੱਛਾ ਇਹਨੂੰ ਆਪਾਂ 100 ਦੇਣਾ ਅਤੇ ਜੇ ਉਹੀ ਗਿਫਟ ਬਹੁਤ ਵਧੀਆ ਤੁਹਾਨੂੰ ਪਸੰਦ ਆਇਆ ਅਗਲਾ ਕਹਿ ਦੇ ਨਾ ਵੀ 30 ਦਾ ਤਾਂ ਤੁਹਾਨੂੰ ਲੱਗਦਾ ਵੀ ਨਹੀਂ ਨਾਲ ਇੱਕ ਹੋਰ ਲੈ ਲਈਏ।
1: ਬਿਲਕੁਲ ਠੀਕ,
0: ਇਹ ਪੂਰੇ ਨਹੀਂ ਹੋਏ ਹਲੇ।
1: ਬਿਲਕੁਲ ਠੀਕ, ਇਹੀ ਆ ਗਿਫਟ ਦਾ ਖਾਸ ਕਰ ਹੁਣ ਇਹੀ ਚੀਜ਼ ਹੋ ਗਈ ਹੈ ਕਿ ਯਾਰ ਇਹ ਬਜਟ ਮੈਂ ਕਿਸੇ ਤਰੀਕੇ ਨਾਲ ਪੂਰਾ ਕਰਨਾ।
0: ਆਪਾਂ ਬਜਟ ਹੀ ਪੂਰਾ ਕਰਦੇ ਹਾਂ,
1: ਪੂਰਾ ਬਜਟ ਪੂਰਾ ਕਰਦੇ ਹਾਂ,
0: ਐਗਜੈਕਟਲੀ ਲੈਣ ਦੇਣ, ਪਰ ਉਹ ਨਹੀਂ ਆਪਾਂ ਵੇਖਦੇ ਨਾ ਵੀ ਅਗਲੇ ਦੀ ਉਹ ਚੀਜ਼ਾਂ ਤਾਂ ਹੈ ਨਹੀਂ ਗਿਆ ਵਿੱਚ ਵੀ ਅਗਲੇ ਨੂੰ ਆਹ ਚੀਜ਼ ਪਸੰਦ ਆਊਗੀ ਜਾਂ ਬਹੁਤ ਵਧੀਆ ਵਾ। ਅਤੇ ਖੈਰ ਗਿਫਟ ਲੈਣ ਦੇ ਲਈ ਤੁਸੀਂ ਜਾਓ, ਚਾਹੇ ਤੁਸੀਂ ਆਪਣੇ ਆਪ ਦੇ ਲਈ ਸ਼ੋਪਿੰਗ ਕਰਨ ਦੇ ਲਈ ਜਾਓ, ਤੁਸੀਂ ਕਿਤੇ ਨਾ ਕਿਤੇ ਤਾਂ ਜ਼ਰੂਰ ਜਾਂਦੇ ਹੋ ਜਾਂ ਜਾਂਦੇ ਰਹੇ ਹੋ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਓਗੇ,
1: ਬਿਲਕੁਲ,
0: ਹੈ ਨਾ, ਜਾਂ ਫਿਰ ਘਰੇ ਬੈਠੇ ਤੁਹਾਨੂੰ ਚੀਜ਼ਾਂ ਮਿਲਣਗੀਆਂ, ਕੋਈ ਅੱਜ ਕੱਲ੍ਹ ਤਾਂ ਔਨਲਾਈਨ ਵੀ ਬਹੁਤ ਹੋ ਗਿਆ,
1: ਔਨਲਾਈਨ ਤਾਂ ਬਹੁਤ ਸੇਲ,
0: ਸੋ ਔਨਲਾਈਨ ਦਾ ਹੀ ਇੱਕ ਵੱਖਰਾ ਰੂਪ ਜਿਹੜਾ ਉਹ ਤੁਹਾਨੂੰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਮਿਲੇ ਏ ਆਈ ਆ ਗਈ ਆ, ਹੈ ਨਾ, ਉਹਦੇ ਨਾਲ ਉਹ ਕਹਿ ਰਹੇ ਆ ਵੀ ਤੁਸੀਂ ਆਪਣੀ ਫੋਟੋ ਪਾਓਗੇ ਤੇ ਉਹ ਤੁਹਾਨੂੰ ਕੱਪੜੇ ਪਾਊਗਾ, ਉਹ ਤੁਹਾਨੂੰ ਕੱਪੜੇ ਪਾ ਪਾ ਕੇ ਵਿਖਾਊਗਾ।
1: ਬਿਲਕੁਲ,
0: ਇੱਕ ਬੰਦਾ ਤੁਹਾਡੇ ਹੀ ਵਰਗਾ ਉਹ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਆਊਗਾ।
1: ਹਾਂ, ਹੁਣ ਹੋ ਵੀ ਗਿਆ ਸ਼ੁਰੂ, ਕਾਫੀ ਕਾਫੀ ਪੋਰਟਲਸ ਤੇ ਸ਼ੁਰੂ ਹੋ ਵੀ ਗਿਆ ਹੋਇਆ, ਮਤਲਬ ਬੀਟਾ ਟੈਸਟਿੰਗ ਵੀ ਖਤਮ ਹੋ ਗਈ ਹੋਈ ਇਹਨਾਂ ਚੀਜ਼ਾਂ ਦੀ, ਕਾਫੀ ਲੋਕ ਕਰਦੇ ਆ। ਐਨਕਾਂ ਨੂੰ ਲੈ ਕੇ ਤਾਂ ਹੁਣ ਆਲਮੋਸਟ ਹਰ ਕੋਈ ਕਰਨਾ ਸ਼ੁਰੂ ਹੋ ਗਿਆ, ਹੈ ਨਾ, ਕਿ ਐਨਕ ਖਰੀਦਣੀ ਹੈ ਤੇ ਆਪਣਾ ਚਿਹਰਾ ਲੈ ਕੇ ਆ। ਹੁਣ ਪਹਿਲੇ ਉਹ ਇੰਨਾ ਜ਼ਿਆਦਾ ਅੱਛੀ ਕੁਆਲਿਟੀ ਦਾ ਨਹੀਂ ਹੁੰਦਾ ਹੈਗਾ, ਹੁਣ ਏ ਆਈ ਵਗੈਰਾ ਕਰਕੇ ਉਹ ਮਾਡਲ ਵਾਕਈ ਵਧੀਆ ਕਿ ਉਹ ਤੁਹਾਡਾ ਪ੍ਰੋਪਰਲੀ ਫੇਸ ਉਸ ਤਰੀਕੇ ਦਾ ਸਕਰੀਨ ਦਾ ਘੜ ਲੈਂਦਾ ਕਿ ਜਿਹੜੀ ਜਿਹੜੀ ਐਨਕ ਉਹਦੇ ਤੇ ਲਾਈ ਜਾਓਗੇ ਤੁਹਾਨੂੰ ਆਈਡੀਆ ਲੱਗ ਜਾਏਗਾ ਕਿ ਆਹ ਫਰੇਮ ਹੈ ਕਿ ਨਹੀਂ। ਕੱਪੜਿਆਂ ਨਾਲ ਵੀ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਹੁਣ ਜ਼ਮਾਨਾ ਆ ਰਿਹਾ ਲਾਈਵ ਸੈਲਿੰਗ ਦਾ, ਅੱਗੇ ਜਾ ਕੇ ਉਹਦੇ ਬਾਰੇ ਵੀ ਗੱਲ ਕਰਾਂਗੇ।
0: ਹਾਂ, ਸੋ ਇਹ ਗੱਲਾਂ ਬਾਤਾਂ ਦੇ ਦਰਮਿਆਨ ਤੁਸੀਂ ਵੀ ਆਪਣੀ ਸਾਂਝ ਜ਼ਰੂਰ ਪਾਇਓ ਕਿ ਤੁਹਾਨੂੰ ਕਿਹੜੀ ਸ਼ੋਪਿੰਗ ਪਸੰਦ ਹੈ, ਕਿਹੜਾ ਜ਼ਿਆਦਾ ਤੁਸੀਂ ਪਸੰਦ ਕਰਦੇ ਹੋ, ਕਿਹੜੀ ਚੀਜ਼ ਦਾ ਕਿਹੜਾ ਅੰਗ ਤੁਸੀਂ ਮਿਸ ਕਰਦੇ ਹੋ। ਜਿੱਦਾਂ ਮੰਨ ਲਓ ਮੈਂ ਆਪਾਂ ਹੁਣ ਚਲੋ ਸ਼ੋਪਿੰਗ ਤਾਂ ਬੰਦਾ ਕਰ ਲੈਂਦਾ ਹੈ ਨਾ, ਮੌਲ ਦੇ ਵਿੱਚ ਵੀ ਤੁਸੀਂ ਕਰ ਲੈਂਦੇ ਹੋ, ਤੁਹਾਡੇ ਕੋਲ ਹੁਣ ਆਪਸ਼ਨ ਤਾਂ ਹੈ ਨਹੀਂ ਆ, ਪਰ ਅੱਜ ਵੀ ਜਿਹੜੀ ਰੌਣਕ ਆ ਉਹ ਬਾਜ਼ਾਰਾਂ ਨਾਲ ਦੀ ਨਹੀਂ ਤੁਹਾਨੂੰ ਮੌਲ ਦੇ ਵਿੱਚ ਮਿਲਦੀ।
1: ਬਿਲਕੁਲ ਠੀਕ।
0: ਇੱਕ ਚੀਜ਼ ਤੁਸੀਂ ਵੇਖੋ ਮੌਲ ਦੇ ਵਿੱਚ ਜਦੋਂ ਆਪਾਂ ਜਾਂਦੇ ਨਾ ਤੇ ਤੁਹਾਨੂੰ ਇਕੱਲੇ ਇਕੱਲੇ ਇਨਸਾਨ ਦਿਖਦੇ ਆ, ਭਰਿਆ ਪਿਆ ਮੌਲ, ਪਰ ਕਿਸੇ ਦਾ ਕਿਸੇ ਨਾਲ ਕੋਈ ਸਰੋਕਾਰ ਨਹੀਂ, ਹੈ ਨਾ, ਤੁਹਾਡਾ ਮੋਢਾ ਕਿਸੇ ਦੇ ਵਿੱਚ ਵੱਜਦਾ ਫਿਰ ਉਹ ਸੌਰੀ ਕਹਿ ਕੇ ਗਾਂਹ ਲੰਘਦਾ, ਤੁਹਾਨੂੰ ਪਤਾ ਲੱਗਦਾ ਵੀ ਹਾਂ ਹੋਰ ਵੀ ਇਨਸਾਨ ਤੁਰੇ ਫਿਰਦੇ, ਤੁਹਾਨੂੰ ਦਿਖਦੇ ਆ ਸਰੀਰ ਉੱਥੇ, ਹੈੱਡ ਕਾਊਂਟ ਤੁਹਾਨੂੰ ਦਿਖਦੇ ਆ, ਪਰ ਕਿਸੇ ਦਾ ਕਿਸੇ ਵੱਲ ਧਿਆਨ ਨਹੀਂ। ਬਹੁਤ ਘੱਟ ਇੱਦਾਂ ਹੁੰਦਾ ਵੀ ਤੁਸੀਂ ਇੱਕ ਦੂਸਰੇ ਦੇ ਨਾਲ, ਮਤਲਬ ਇੱਕ ਹੁੰਦਾ ਨਾ ਵੀ ਜਾਂਦੇ ਜਾਂਦੇ ਹੈਲੋ ਹਾਏ ਕਰਦੇ ਤੁਸੀਂ ਜਾਓ ਜਾਂ ਕਿੱਦਾਂ। ਬਾਜ਼ਾਰਾਂ 'ਚ ਹੁਣ ਤਾਂ ਉੱਥੇ ਵੀ ਇਹੋ ਕੁਛ ਆ, ਹੁਣ ਨਾ ਤੁਸੀਂ ਆਸ ਲਾਇਓ, ਪਰ ਪਹਿਲੀਆਂ ਦੇ ਵਿੱਚ ਕੀ ਹੁੰਦਾ ਸੀ ਵੀ ਆਪਾਂ ਜਦੋਂ ਨਿੱਕੇ ਹੁੰਦੇ ਜਾਣਾ ਘਰਦਿਆਂ ਨਾਲ ਅਤੇ ਕਿਸੇ ਦੁਕਾਨ ਦੇ ਵਿੱਚ ਜਦੋਂ ਜਾਣਾ ਅਤੇ ਉਸ ਦੁਕਾਨ ਦੇ ਵਿੱਚ ਲਾਗੇ ਬੰਨੇ ਪਿੰਡਾਂ ਵਾਲੇ ਹੀ ਲੋਕ ਜਾਂ ਤੁਹਾਡੀ ਰਿਸ਼ਤੇਦਾਰੀ 'ਚੋਂ ਕੋਈ ਨਾ ਕੋਈ ਬੈਠਾ ਹੁੰਦਾ ਸੀ।
1: ਹਾਂ, ਸਹੀ ਗੱਲ ਹੈ,
0: ਉਹ ਇੱਕ ਉਸ ਲੈਵਲ ਦੀ ਇੱਕ ਇੱਕ ਸਾਂਝ ਸੀ।
1: ਤਾਂ
0: ਇੱਕ ਤਰ੍ਹਾਂ ਦੇ ਨਾਲ ਉਹ ਜਿਹੜੀ ਆਊਟਿੰਗ ਸੀ ਉਸ ਆਊਟਿੰਗ ਦੇ ਵਿੱਚ ਉਸ ਸ਼ੋਪਿੰਗ ਦੇ ਵਿੱਚ ਵੀ ਤੁਹਾਡਾ ਮੇਲ ਮਿਲਾਪ ਹੋ ਜਾਂਦਾ ਹੈ।
1: ਇੱਕ ਇਹਦੇ ਅੰਦਰ ਇਹ ਵੀ ਆ ਜਾਂਦਾ ਨਾ ਕਿ ਇੱਕ ਹੋਮੋਜੈਨਿਟੀ ਆ ਗਈ ਬਹੁਤ ਜ਼ਿਆਦਾ। ਹੁਣ ਤੁਸੀਂ ਕਿਸੇ ਵੀ ਦੁਕਾਨ 'ਚ ਜਾਓ ਇੱਥੇ, ਹੈ ਨਾ, ਕਿਸੇ ਵੀ ਤਰ੍ਹਾਂ ਦੀ ਦੁਕਾਨ 'ਤੇ ਜਾਓ, ਤੁਹਾਡੇ ਨਾਲ ਟ੍ਰੀਟ ਇੱਕੋ ਤਰੀਕੇ ਨਾਲ ਕੀਤਾ ਜਾਏਗਾ। ਹਾਏ, ਹਾਓ ਯੂ ਡੂਇੰਗ, ਹੈ ਨਾ, ਡੂ ਯੂ ਨੀਡ ਐਨੀ ਹੈਲਪ, ਐਂਡ ਸਮਾਈਲ ਕਰਕੇ। ਉਹ ਪੂਰੀ ਫੇਕ ਸਮਾਈਲ ਹੈ, ਤੁਹਾਨੂੰ ਦੱਸ ਰਿਹਾ ਕਿ ਵਿਚਾਰਾ $28 ਪਰ ਘੰਟੇ ਲਈ ਕਰ ਰਿਹਾ, ਹੈ ਨਾ, ਤੁਸੀਂ ਕਹਿੰਦੇ ਨੋ ਨਥਿੰਗ ਬਰਾਊਜ਼ਿੰਗ, ਜਾਂ ਫਿਰ ਨਾ ਆਹ ਚਾਹੀਦਾ ਉਹ ਚਾਹੀਦਾ, ਕਿਤੇ ਮੰਗ ਲਓ ਤਾਂ ਫਿਰ ਉਹ ਮਿਲ ਗਿਆ ਮਿਲ ਗਿਆ, ਅਤੇ ਨਹੀਂ ਮਿਲਿਆ ਤਾਂ ਵੀ ਕੋਈ ਸਿਰਖ ਪਾਈ ਨਹੀਂ। ਪਰ ਹਰ ਦੁਕਾਨਦਾਰ ਦਾ ਰੰਗ ਵੱਖਰਾ, ਰੂਪ ਵੱਖਰਾ, ਅਤੇ ਉਸ ਦੁਕਾਨ ਦਾ ਰਸ ਵੀ ਵੱਖਰਾ। ਜਿਸ ਤਰ੍ਹਾਂ, ਹੈ ਨਾ, ਕਈਆਂ ਦੇ ਤਾਂ ਨਾਮ ਉਸ ਹਿਸਾਬ ਦੇ ਪਏ ਹੁੰਦੇ ਸੀ ਕਿ ਯਾਰ ਇਹ ਬੜਾ ਕੋਰਾ ਜਿਹਾ, ਇਹਦੇ ਕੋਲ ਜਾਣਾ ਉਹਨੇ ਕੀ ਗੱਲ ਕਰਦਾ, ਇਹਨੇ ਬਹੁਤਾ ਰੇਟ ਨਹੀਂ ਕਰਨਾ, ਕੁਛ ਨਹੀਂ ਕਰਨਾ,
0: ਪਰ ਸਮਾਨ ਵਧੀਆ ਹੀ ਨਹੀਂ ਉਹਦੇ ਕੋਲ।
1: ਜੇ ਤੁਸੀਂ ਪਰਿਵਾਰ ਦੀ ਗੱਲ ਕਰਦੇ ਹੋ ਕਿ ਦੁਕਾਨਦਾਰਾਂ ਲਈ ਕਿੰਨੇ ਗਾਹਕ ਤਾਂ ਪਰਿਵਾਰ ਦੇ ਸਮਾਨ ਹੀ ਹੁੰਦਾ ਸੀ, ਐਂਡ ਵਾਈਸ ਵਰਸਾ, ਹੈ ਨਾ। ਕਈ ਵਾਰੀ ਇਸ ਤਰ੍ਹਾਂ ਮੈਨੂੰ ਯਾਦ ਹੋ, ਫਾਦਰ ਸਾਹਿਬ ਮੇਰੇ, ਹੈ ਨਾ, ਉਹਨਾਂ ਨੇ ਕਈ ਵਾਰੀ ਅਸੀਂ ਕਹਿਣਾ ਯਾਰ ਉਹ ਨਹੀਂ ਆਏ, ਬੜਾ ਟਾਈਮ ਹੋ ਗਿਆ ਹੋਇਆ, ਉੱਦਾਂ ਹੀ ਫੋਨ ਲਾ ਲੈਣਾ, ਸਭ ਠੀਕ ਹੈ, ਸੁੱਖ ਹੈ, ਆਏ ਨਹੀਂ। ਉਹ ਨਹੀਂ, ਮੈਂ ਆਇਆ ਸੀ, ਬੇਟਾ ਬੈਠਾ ਸੀਗਾ, ਤਦ ਮੈਂ ਫਿਰ ਬਾਹਰੋਂ ਬਾਹਰ ਚੱਲ ਗਿਆ, ਹਾਲ ਚਾਲ। ਮਤਲਬ ਕਈ ਇਸ ਤਰ੍ਹਾਂ ਵੀ ਹੋਣਾ, ਹੈ ਨਾ, ਕਿ ਹਰ ਵਾਰੀ ਕੋਈ ਖਰੀਦਣ ਹੀ ਨਹੀਂ ਆ ਰਿਹਾ, ਹਾਲ ਚਾਲ ਕਿੱਦਾਂ, ਚਾਹ ਦਾ ਪਿਆਲਾ ਜੀ, ਮਹਾਰਾਜ ਜੀ ਕਿੱਦਾਂ, ਠੀਕ ਜੀ, ਓਕੇ ਜੀ, ਬਾਏ ਜੀ, ਟਾਟਾ ਜੀ, ਹੈ ਨਾ, ਇਹ ਵੀ ਜੋ ਚੱਲਦਾ ਸੀ ਉਹ ਇੱਥੇ, ਹੈ ਨਾ, ਅਗੇਨ ਉਹ ਚੀਜ਼ ਨਹੀਂ ਕਿ ਹਰ ਕੋਈ ਇੰਪਲੋਈ ਕੰਮ ਕਰ ਰਿਹਾ। ਉਹ ਇੰਪਲੋਈ ਵੀ ਇੱਦਾਂ ਦਾ ਕੰਮ ਕਰ ਰਿਹਾ ਕਿ ਸੋਮ ਤੋਂ ਬੁੱਧ ਕਿਤੇ ਹੋਰ ਕਰ ਰਿਹਾ, ਅਤੇ ਸ਼ਾਇਦ ਉਹਨੇ ਸ਼ੁੱਕਰ ਸ਼ਨੀ ਕਿ ਸਾਹਮਣੇ ਵਾਲੀ ਦੁਕਾਨ 'ਤੇ ਲਾਉਣਾ।
0: ਅੱਛਾ, ਫਰਕ ਆ ਨਾ, ਇੱਕ ਉਹਨਾਂ ਦਾ ਉਹ ਵੀ ਸੀ ਨਾ ਸਿਸਟਮ ਬਹੁਤ ਵਧੀਆ ਵੀ ਉਧਾਰ ਵੀ ਕਰ ਲੈਂਦੇ ਸੀ, ਤੁਸੀਂ ਸੌਦਾ ਲੈਣ ਦਾ, ਹੈ ਨਾ, ਅਤੇ ਤੁਸੀਂ ਚਾਹੇ ਫੀਡ ਲੈਣ ਦੀ, ਖਲ ਲੈਣ ਦੀ, ਚਾਹੇ ਤੁਸੀਂ ਖੰਡ ਪੱਤੀ ਲੈਣ ਦੀ, ਹੈ ਨਾ, ਘਰ ਦਾ ਸੌਦਾ ਕਰਿਆਨੇ ਦਾ, ਚਾਹੇ ਤੁਸੀਂ ਸੂਟ ਬੂਟ ਜੋ ਵੀ ਤੁਸੀਂ ਲੈਣਾ ਕੱਪੜੇ ਲੈਣ ਦੇ, ਅਤੇ ਉਹ ਸਾਰਾ ਕੁਛ ਜਿਹੜਾ ਖਾਦ ਲੈਣ ਦੀ, ਉਹ ਸਾਰਾ ਕੁਛ ਜਿਹੜਾ ਵਾ ਉਧਾਰ ਹੀ, ਅਤੇ ਪੈਸੇ ਤੁਸੀਂ ਦੇਣੇ ਆ ਜਦੋਂ ਫਸਲ ਆਈ ਜ਼ਿਆਦਾਤਰ, ਹੈ ਨਾ, ਇਹੋ ਪੰਜਾਬ 'ਚ ਤਾਂ ਇਹੋ ਹੀ ਜ਼ਿਆਦਾ ਚੱਲਦਾ।
1: ਮਤਲਬ ਜੋ ਮੈਨੂੰ ਹੋਸ਼ ਹੋਸ਼ 'ਚ ਤਾਂ ਮੈਂ ਚੀਜ਼ਾਂ ਦੇਖੀਆਂ ਹੋਈਆਂ,
0: ਹੈ ਨਾ, ਅਤੇ ਉਹ ਉਹਨਾਂ ਦਾ ਫਿਰ ਇੱਕ ਇੱਕ ਤਰੀਕਾ ਇਹ ਵੀ ਹੁੰਦਾ ਸੀ। ਹੁਣ ਮੰਨ ਲਓ ਅੱਜ ਦੇ ਸਮੇਂ ਦੇ ਨਾਲ ਜੇ ਆਪਾਂ ਉਹਨੂੰ ਜੋੜੀਏ ਵੀ ਉਹ ਕਿੱਦਾਂ ਪੈਸੇ ਕਢਾਉਂਦੇ ਹੋਣਗੇ, ਹੈ ਨਾ, ਵੀ ਉਹ ਤਾਂ ਬੜਾ ਔਖਾ ਸੀ ਵੀ ਇਹ ਕਰੀ ਬੰਦਾ ਗਿਆ, ਪਰ ਇੱਕ ਯਕੀਨ ਹੀ ਵਿਸ਼ਵਾਸ ਹੀ ਸੀ ਉਦੋਂ, ਇੰਨਾ ਥੋੜ੍ਹੀ ਕੀਤਾ ਨਾ ਬੰਦਾ, ਪਤਾ ਹੀ ਹੁੰਦਾ ਸੀ ਵੀ ਇੰਨੇ ਪੈਸੇ ਮਾਰ ਜਾਣੇ ਉਹਦੇ ਨਾਲ, ਉਹਨਾਂ ਕੀ ਧਾਰ ਕਰਦੇ ਸੀ।
1: ਇਹ ਵੀ ਸੀ, ਇਹਦਾ ਵੀ ਸੀ, ਹਾਂ ਹਾਂ, ਕਿ ਚੱਲ
0: ਇਹਦੇ ਨਾਲ ਇੰਨਾ ਕੁ ਕਰ ਲਓ,
1: 10,000 ਤੱਕ ਦਾ ਜੂਆ ਖੇਡ ਲੈਂਦੇ, ਆ ਗਏ ਨਹੀਂ।
0: ਜਦੋਂ ਸਾਡਾ ਦੋ ਮਿੱਤਰ ਗੱਲ ਸੁਣਾਉਂਦਾ ਹੁੰਦਾ ਤੇ ਉਹ ਕਿਸੇ ਦੁਕਾਨ ਤੇ ਉੱਤੇ ਬੈਠਾ ਸੀ ਤੇ ਉਹ ਕਹਿੰਦੀ ਵੀ ਇੱਕ ਜਨਾਨੀ ਆਈ ਤੇ ਉਹ ਕਹਿੰਦੀ ਵੀ ਮੈਂ ਆਹ ਫਲਾਣੀ ਚੀਜ਼ ਲੈਣੀ ਹੈ, ਹੈ ਨਾ, ਅਤੇ ਉਹ ਕਹਿੰਦੇ ਵੀ ਇਹ 15,000 ਦੀ, ਹੈ ਨਾ, ਅਤੇ ਉੱਥੇ ਉਹਨਾਂ ਦੇ ਉਹ ਜਨਾਨੀ ਜਿਹੜੀ ਆਈ ਉਹਨਾਂ ਦੇ ਪਿੰਡ ਦਾ ਬੰਦਾ ਬੈਠਾ ਸੀ ਉੱਥੇ, ਹੈ ਨਾ, ਅਤੇ ਉਹ ਉਹਨੂੰ ਦੁਕਾਨਦਾਰ ਨੂੰ ਬਹਾਨੇ ਜਿਹਦੇ ਨਾਲ ਉਹਨੇ ਕਿਹਾ ਵੀ ਇਹ ਜਨਾਨੀ ਬਹੁਤ ਕਪੱਤੀ ਹੂ, ਇਹਦਾ ਇਹਦਾ ਹਿਸਾਬ ਤਾਂ ਬਹੁਤ ਮਾੜਾ ਹੀ, ਵੀ ਇਹਦੇ ਪੈਸੇ ਤੈਨੂੰ ਆਉਣੇ ਨਹੀਂ ਆ, ਸੋਚ ਕੇ ਉਧਾਰ ਕਰੀ ਹੈ ਨਾ। ਅਤੇ ਕਹਿੰਦਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਨਾ। ਚਲੋ ਗੱਲ ਕੀ ਨਿਬੜੀ, ਵੀ ਉਹਨੇ ਕਿਹਾ ਵੀ 15,000, ਅਤੇ ਉਹਨੇ ਜਨਾਨ ਉਹਨੇ ਕਿਹਾ ਵੀ 5,000 ਮੈਂ ਹੁਣ ਦੇ ਕੇ ਜਾਊਂਗੀ ਅਤੇ 10,000 ਮੈਂ ਜਿਹੜਾ ਵਾ ਫਲਾਂ ਫਲਾਂ ਸਮੇਂ ਨੂੰ ਦਊਂਗੀ ਹੈ ਨਾ। ਉਹਨੇ 5,000 ਚ ਸਮਾਨ ਚੁਕਾਤਾ ਤੇ ਉਹ ਹੁਣ ਬਾਅਦ ਚੋਂ ਜਿਹੜੇ ਉਹ ਭਾਈ ਸਾਹਿਬ ਹੀ ਉਹ ਕਹਿੰਦਾ ਵੀ ਰਿਹਾ ਨਾ ਮੂਰਖੀ, ਤੈਨੂੰ ਲੱਗ ਗਈ ਨਾ ਥੁੱਕ, ਤੇ ਤੈਨੂੰ ਮੈਂ ਦੱਸਿਆ ਵੀ ਸੀ ਇਹ ਸਮਝ ਵੀ ਤੇਰੇ ਪੈਸੇ ਮਰ ਗਏ। ਤੇ ਉਹ ਕਹਿੰਦਾ ਸਰਪੰਚ ਸਾਹਿਬ ਮੈਂ ਵੀ ਸੋਚਿਆ ਵੀ ਮਰ ਗਏ, ਇਹ ਹੈਗੇ ਪੈਂਦਾ ਸੀ ਕਿਹੜੀ ਚੀਜ਼ ਜਿਹੜੀ ਆ ਕਿੱਥੇ। ਅੱਛਾ ਫਿਰ ਇੱਕ ਨਾ ਉਹਨਾਂ ਦਾ ਤਰੀਕਾ ਸੀ, ਅਸੀਂ ਥੋੜੇ ਥੋੜਾ ਹਰ ਇੱਕ ਚੀਜ਼ ਦਾ ਜਿਹੜਾ ਉਹ ਹਿੰਟ ਜਿਹਾ ਦੇ ਰਹੇ ਹਾਂ ਵੀ ਬਾਅਦ ਚ ਤੁਸੀਂ ਸਾਡੇ ਸਰੋਤਿਆਂ ਨੂੰ ਵੀ ਥੋੜਾ ਥੋੜਾ ਜਿਹਾ ਚੇਤਾ ਜੇ ਹਰ ਇੱਕ ਚੀਜ਼ ਦਾ ਤੇ ਫਿਰ ਤੁਸੀਂ ਵੀ ਸਾਂਝ ਪਾਓ। ਉਧਾਰ ਕਢਾਉਣ ਦਾ ਨਾ ਉਹਨਾਂ ਦਾ ਇੱਕ ਤਰੀਕਾ ਸੀ ਵੀ ਉਹ ਉਹਨਾਂ ਨੇ ਦੁਕਾਨ ਖੋਲ੍ਹਣ ਤੋਂ ਪਹਿਲਾਂ, ਤੁਸੀਂ ਤਾਂ ਦੁਕਾਨਦਾਰ ਹੋ ਨਾ, ਤੁਸੀਂ ਬਿਹਤਰ ਜਾਣਦੇ ਹੋਗੇ, ਉਹਨਾਂ ਨੇ ਦੁਕਾਨ ਖੋਲ੍ਹਣ ਤੋਂ ਪਹਿਲਾਂ ਅਰਲੀ ਅਰਲੀ ਮੋਰਨਿੰਗ ਜਾਂ ਬੰਦ ਕਰਨ ਤੇ ਘੱਟ ਅਰਲੀ ਅਰਲੀ ਮੋਰਨਿੰਗ ਉਹਨਾਂ ਨੇ ਜਾਂ ਦੁਕਾਨ ਤੇ ਬਹਾ ਕੇ ਕਿਸੇ ਨੂੰ ਦੇਣੇ ਜਦੋਂ ਪਤਾ ਨਾ ਵੀ ਹੁਣ ਸਾਰੇ ਵਿਹਲੇ ਜੇ ਹੋ ਗਏ ਹੋਣੇ ਆ, ਹੁਣ ਬੋਰਡ ਥੱਲੇ ਸਾਰੇ ਬਹਿ ਗਏ ਹੋਣੇ ਤਾਸ਼ ਤੂਸ਼ ਖੇਡਣ ਹੈ ਨਾ, ਜਦੋਂ ਪਤਾ ਹੁੰਦਾ ਇੱਕ ਟਾਈਮਿੰਗ ਜੀ ਹੁੰਦੀ ਸੀ ਜੱਟਾਂ ਦੀ, ਤੇ ਉਦੋਂ ਜਾਣਾ ਉਹਨਾਂ ਨੇ ਤੇ ਕਹਿਣਾ ਵੀ ਉਹ ਫਲਾਣਾ ਸੋਂ ਕਿੱਥੇ ਆ, ਜੇ ਤੇ ਉੱਥੇ ਹੀ ਬੈਠਾ ਵਾ ਤੇ ਉਹਨੂੰ ਉੱਥੋਂ ਵਿੱਚੋਂ ਉਠਾਉਣਾ ਵਾ ਵੀ ਇੱਕ ਮਿੰਟ ਬਹੁ ਜਿਹਾ ਮੇਰਾ ਸਰਦਾਰ ਜੀ ਗੱਲ 'ਚ ਗੱਲ ਕਰਨੀ ਸੀ। ਅੱਛਾ ਉਹ ਸਾਰੀ ਸੱਤ ਸਮਝ ਜਾਂਦੀ ਸੀ ਵੀ ਇਹ ਦਾ ਪੈਸਾ ਹੀ ਲੈਣ ਆਇਆ, ਕੁਛ ਕਹਿਣ ਦੀ ਲੋੜ ਨਹੀਂ, ਹੋਰ ਉਹਨੇ ਕਿੱਧਰ ਆਉਣਾ
1: ਹੈ ਨਾ।
0: ਇੱਕ ਤਰ੍ਹਾਂ ਦੇ ਨਾਲ ਅੱਛਾ ਫਿਰ ਜੇ ਕੋਈ ਉੱਥੇ ਨਹੀਂ ਮਿਲਿਆ ਤੇ ਉਹਨਾਂ ਨੇ ਗੁਆਂਢੀ ਦਾ ਜਾ ਕੇ ਬੂਹਾ ਖੜਕਾਉਣਾ, ਉਹ ਕਿੱਥੇ ਆ ਹੈ ਨਾ, ਅੱਜ ਕਿੱਥੇ ਗਿਆ ਵਾ, ਉਹਨਾਂ ਨੂੰ ਕਹੀ ਮੈਂ ਆ, ਇਹ ਵੀ ਨਹੀਂ ਕਹਿਣਾ ਵੀ ਮੈਂ ਪੈਸੇ ਲੈਣੇ ਆ,
1: ਮੈਂ ਆਇਆ ਸੀ,
0: ਵੀ ਉਹਨਾਂ ਨੂੰ ਕਹੋ ਮੈਂ ਆਇਆ ਹਾਂ ਬਸ ਹੈ ਨਾ। ਹੁਣ ਉਹ ਇੱਕ ਸ਼ਰਮ ਹੀ ਜਾਂ ਫਿਰ ਸ਼ਰਮ ਮਹਿਸੂਸ ਕਰਾਉਣੀ ਸੀ, ਤੇ ਅਗਲਾ ਜਿਹੜਾ ਨਾ ਉਹ ਪੈਰ ਜੁੱਤੀ ਨਹੀਂ ਪਾਉਂਦਾ, ਉਸੇ ਵੇਲੇ ਭੱਜ ਜਾਂਦਾ ਸੀ ਵੀ ਸ਼ਾਹ ਅਗਲੀ ਵਾਰੀ ਨਾ ਆਈ, ਥੋੜ੍ਹੀ ਦੇਰ ਹੋ ਗਈ ਆ, ਮੈਂ ਦੇ ਦੂੰ ਤੈਨੂੰ ਪਲਾਨ। ਸੋ ਉਹਨਾਂ ਦੇ ਆਹ ਤਰੀਕੇ ਵੀ ਬੜੇ ਮਤਲਬ ਇੱਕ
1: ਵੱਖਰੇ,
0: ਅੱਜ ਨਹੀਂ ਹੋ ਸਕਦੇ,
1: ਹੋ ਹੀ ਨਹੀਂ ਸਕਦੇ
0: ਉਹ ਚੀਜ਼ਾਂ, ਅੱਜ ਨਹੀਂ ਹੋ ਸਕਦੀਆਂ। ਉਹ ਚੀਜ਼ਾਂ ਦਾ ਫਾਇਦਾ ਕੀ ਸੀ ਵੀ ਵੇਖੋ ਬੰਦਾ ਕਿੱਡੀ ਲਿਆਕਤ 'ਚ, ਕਿੱਡੀ ਬੰਦਿਸ਼ 'ਚ, ਕਿੰਨੇ ਵਧੀਆ ਤਰੀਕੇ ਦੇ ਨਾਲ ਵੱਜਾ ਸੀ ਇੱਕ ਦੂਸਰੇ ਨਾਲ ਰਿਲੇਸ਼ਨਸ ਦੇ ਵਿੱਚ ਹੈ ਨਾ। ਉੱਥੇ ਹਰ ਇੱਕ ਨੂੰ ਪਤਾ ਸੀ ਵੀ ਇਹ ਜਿਹੜਾ ਬੈਲੈਂਸ ਹੈ ਬਣਿਆ ਰਹਿਣਾ ਚਾਹੀਦਾ, ਇਹ ਬੈਲੈਂਸ ਜੇ ਡੋਲਿਆ ਮੇਰੀ ਪਿੰਡ 'ਚ ਬਦਨਾਮੀ ਆ, ਮੇਰੀ ਇਸ ਸਮਾਜ 'ਚ ਬਦਨਾਮੀ ਆ, ਮੈਨੂੰ ਗਾਂਹ ਵਰਤਣ ਖਰਚਣ ਦੇ ਵਿੱਚ ਪ੍ਰੋਬਲਮ ਆਊਗੀ, ਮੈਨੂੰ ਕਿਸੇ ਨੇ ਉਧਾਰ ਨਹੀਂ ਦੇਣਾ, ਮੇਰਾ ਘਰ ਨਹੀਂ ਚੱਲਣਾ। ਅੱਜ ਉਹ ਸ਼ਰਮਾਂ ਸਾਰੀਆਂ ਚੁੱਕੀਆਂ ਗਈਆਂ ਕਿਉਂਕਿ ਆਪਾਂ ਇਕੱਲੇ ਇਕੱਲੇ ਹਾਂ, ਮੈਨੂੰ ਨਹੀਂ ਪਤਾ ਕ੍ਰਿਸ਼ਨ ਨੇ ਕਿਹਦੇ ਕਿੰਨੇ ਦੇਣੇ ਆ, ਕ੍ਰਿਸ਼ਨ ਨੂੰ ਨਹੀਂ ਪਤਾ ਵੀ ਮੈਂ ਕਿਹਦੇ ਕਿੰਨੇ ਦੇਣੇ ਆ। ਸੋ ਉਹ ਸਾਰੀਆਂ ਚੀਜ਼ਾਂ ਜਿੱਦਾਂ ਜਿੱਦਾਂ ਇੰਡੀਵਿਜੁਅਲ ਲੈਵਲ 'ਤੇ ਆਈਆਂ, ਮਾਲ ਲੈਵਲ 'ਤੇ ਆਈਆਂ, ਅਤੇ ਉਹ ਸਾਰੀਆਂ ਖਿੰਡ ਗਈਆਂ।
1: ਉਹ ਉਹੀ ਗੱਲ ਹੋ ਗਈ ਨਾ ਕਿ ਕੈਪੀਟਲਿਸਟ ਹੋ ਗਈ, ਹੁਣ ਕ੍ਰੈਡਿਟ ਰੇਟਿੰਗ ਹੋ ਗਈ ਨਾ, ਆ ਗਈ, ਪਹਿਲੇ ਤੁਹਾਡੀ ਕ੍ਰੈਡਿਟ ਰੇਟਿੰਗ ਤੁਹਾਡੀ ਜ਼ੁਬਾਨ ਹੀ ਸੀ। ਅੱਛਾ ਫਿਰ ਇਹ ਵੀ ਹੋਣਾ ਕਿ ਆ ਤਾਂ ਆਪਾਂ ਗੱਲ ਕੀਤੀ ਹੈ, ਫਿਰ ਇਹ ਵੀ ਹੋਣਾ, ਇਹ ਵੀ ਜ਼ਰੂਰ ਦੱਸਣ ਲਿਸਨਰ ਜੇ ਇਸ ਤਰ੍ਹਾਂ ਦਾ ਕਦੀ ਵਿਹਾਰ ਰਿਹਾ ਕਿ ਦੁਕਾਨਦਾਰ ਨੇ ਕਦੀ ਤੁਸੀਂ ਜੇ ਸੈਟਲ ਕਰਨ ਆ ਵੀ ਗਏ ਹੋ, ਅਤੇ ਖਾਸ ਕਰ ਮੈਂ ਜੋ ਅਸੀਂ ਜਿਸ ਤਰ੍ਹਾਂ ਕਰਦੇ ਹਾਂ, ਸਾਡੇ ਆਸੇ ਪਾਸੇ ਵਾਲੇ ਮੈਂ ਜਿਹੜੇ 20-30 ਪੱਕੇ ਦੁਕਾਨਦਾਰਾਂ ਨੂੰ ਹੈ ਨਾ ਜਾਣਦਾ, ਜੋ ਇੱਕ ਨੋਸ਼ਨ ਚੱਲਦਾ ਸੀ ਕਿ ਕਿਸ ਤਰ੍ਹਾਂ ਸਿਫਰ ਵੀ ਨਹੀਂ ਕਰਨਾ ਖਾਤਾ, ਉਹਨਾਂ ਦਾ ਵੀ ਇਹ ਹੋਣਾ ਕਿ ਜੇ ਉਹਨਾਂ ਨੂੰ ਵੀ ਦੱਸਣਾ ਕਿ ਹੁਣ ਇੱਕ ਬਹੁਤ ਬੇਸਿਕ ਜਿਹੀ ਕੋਈ 50,000-60,000 ਟਾਈਪ ਅਮਾਊਂਟ ਖੜੀ ਹੈ, ਤਾਂ ਅਗਲੇ ਨੇ ਨੀ ਜ਼ੀਰੋ ਕਰਨ ਦੇਣਾ ਤੁਹਾਨੂੰ, ਪਤਾ ਕਿ ਮੈਂ ਦੁਬਾਰਾ ਆਰਡਰ ਕਿੱਦਾਂ ਲੈਣ ਆਣਾ, ਕਿਉਂਕਿ ਆਰਡਰ ਲੈਣ ਵਾਲੇ ਵੀ ਦੂਰੋਂ ਆਉਂਦੇ ਸੀਗੇ,
0: ਮਤਲਬ ਉਹਨੇ ਉਹ ਸਿਫਰ ਕਰਕੇ ਤੇ ਅਗਲਾ ਸਮਾਨ ਅੱਗੇ ਲਿਖ ਲੈਣਾ, ਨਵਾਂ ਸ਼ੁਰੂ ਹੋ ਗਿਆ,
1: ਨਵਾਂ ਸ਼ੁਰੂ ਹੋ ਗਿਆ। ਤੇ ਇੱਥੇ ਵੀ ਇੱਦਾਂ ਹੀ ਹੋਣਾ ਕਿ ਸਮਝੋ ਅੱਜ ਕਿਸੇ ਨੇ ਸਿਫਰ ਕੀਤਾ, ਹੈ ਨਾ, ਆਹ ਨਵੀਆਂ ਲੈਂਥਾਂ ਆਈਆਂ ਕੁਰਤੇ ਦੀਆਂ, ਆਹ ਲੈ ਕੇ ਜਾਓ, ਕੋਈ ਨਹੀਂ, ਹੁੰਦੇ ਰਹਿਣਗੇ, ਨਵਾਂ ਲਿਖ, ਕੋਈ ਨਹੀਂ, ਬਾਅਦ ਚੋਂ 6-7 ਮਹੀਨੇ ਜਦੋਂ ਆਉਂਗੇ ਕਰ ਲਾਂਗੇ। ਕਿ ਕੋਈ ਦੁਕਾਨਦਾਰ ਖਾਸ ਕੇ ਪੱਕਾ ਗਾ, ਹਾਂ ਉਹ ਜਿਹੜਾ ਉਹ ਆਂਟੀ ਤੁਸੀਂ ਦੱਸੇ ਆ ਉਹ 5,000 ਵਾਲੇ, ਉਹ ਤਾਂ ਬੰਦਾ ਕਹਿੰਦਾ ਲੈ ਆ ਗਏ ਪੈਸੇ, ਉਹਦੇ ਤਾਂ ਸ਼ਾਮ ਨੂੰ ਪਾਰਟੀ, ਉਹਦਾ ਪੈਟੀਸ। ਹਾਂ ਜਦੋਂ ਮੇਰੇ ਕਦੀ ਜਦੋਂ ਮੈਂ ਬੈਠਣਾ ਸ਼ੁਰੂ ਕੀਤਾ ਨਾ ਇਕੱਲੇ, ਤੇ ਮੈਨੂੰ ਜਦੋਂ ਮੇਰੇ ਮਰੇ ਹੋਏ ਪੈਸੇ ਆਉਣਾ ਨਾ, ਬਸ ਉਸ ਦਿਨ ਤਾਂ ਸ਼ਾਮ ਨੂੰ ਬਸ ਸੇਲਮੈਨ ਸਾਰੇ ਖੁਸ਼ ਹੋਣੇ ਕਿ ਲੈ ਅੱਜ ਤਾਂ ਸ਼ਾਮ ਨੂੰ ਪੈਟੀਸ ਚੱਲਣਗੇ, ਇਹ ਕਿੱਦਾਂ ਹੋ ਗਿਆ ਬਾਈ ਅੱਜ।
0: ਪਰ ਇਹ ਬੜੀ ਗੱਲ ਆ, ਵੇਖ ਲਓ ਤੁਸੀਂ ਦੁਕਾਨ ਤੇ ਬੈਠੇ ਹੋ ਹੈ ਨਾ, ਕੋਈ ਲੀਗਲ ਨੋਟਿਸ ਨਹੀਂ ਆ, ਹੈ ਨਾ, ਕੋਈ ਬੈਂਕ ਦੇ ਬੰਦੇ ਨਹੀਂ ਗਏ, ਹੈ ਨਾ, ਕੋਈ ਤੁਸੀਂ ਹੁਣ ਵੇਖੋ ਕਿੰਨੇ ਕਿੰਨੇ ਲੋਕਾਂ ਨੇ ਬੈਂਕ ਵਾਲਿਆਂ ਨੇ ਵੀ ਬਦਮਾਸ਼ ਰੱਖੇ ਆ ਰਿਕਵਰੀ ਲਈ,
1: ਹੈਨਾ,
0: ਰਿਕਵਰੀ ਵਾਲੀਆਂ ਕੰਪਨੀਆਂ ਅਲੱਗ ਤੋਂ ਨੇ,
1: ਬਿਲਕੁਲ,
0: ਪਰ ਉਸ ਸਭ ਕੁਛ ਦੀ ਅਣਹੋਂਦ ਦੇ ਵਿੱਚ ਵੀ ਤੁਹਾਡੇ ਪੈਸੇ ਆਪਣੇ ਆਪ ਆ ਰਹੇ ਆ, ਕਿੱਡਾ ਵਧੀਆ ਸਿਸਟਮ ਹੈ,
1: ਸਹੀ ਗੱਲ, ਕਿੰਨੀ
0: ਵਧੀਆ ਉਹ ਨੀ ਚੀਜ਼,
1: ਗੁੱਡ ਟਾਈਮਸ,
0: ਹਾਂ ਉਹ ਚੀਜ਼ਾਂ ਤੋਂ ਮੈਨੂੰ ਲੱਗਦਾ ਵੀ ਲੋਕ ਬੜੀ ਹੌਲੀ ਹੌਲੀ ਹੌਲੀ ਹੌਲੀ ਜਿਹਾ ਬਾਹਰ ਆਏ ਆ, ਪਰ ਉੱਥੇ ਸਿਰਫ ਗੱਲ ਇੰਨੀ ਨਹੀਂ, ਉੱਥੇ ਬੰਦੇ ਦਾ ਪ੍ਰੋਪਰ ਜਿਹੜਾ ਦਿਮਾਗ ਸੀ ਉਹ ਟਕਾ ਦੇ ਵਿੱਚ ਸੀ, ਉਹ ਚੀਜ਼ ਫਿਰ ਉੱਥੋਂ ਖਤਮ ਹੋ ਗਈ ਜਦੋਂ ਬੰਦੇ ਦੀ ਇੱਕ ਦੂਸਰੇ ਦੇ ਪ੍ਰਤੀ ਸਾਂਝ ਸ਼ਰਮ ਖਤਮ ਹੋਈ, ਸੋ ਇਹ ਵੀ ਇੱਕ ਫਰਕ ਪਿਆ। ਸੋ ਬਾਜ਼ਾਰਾਂ ਦੇ ਵਿੱਚ ਤੁਸੀਂ ਕਿੱਦਾਂ ਦਾ ਮਹਿਸੂਸ ਕਰਦੇ ਹੋ, ਹੁਣ ਮੌਲਾਂ ਦੇ ਵਿੱਚ ਕਿੱਦਾਂ ਦਾ ਮਹਿਸੂਸ ਕਰਦੇ ਹੋ, ਮੌਲ 'ਚ ਜਾ ਕੇ ਤੁਹਾਡੀ ਕੀ ਐਕਸਪੈਕਟੇਸ਼ਨਸ ਰਹਿੰਦੀਆਂ ਨੇ, ਬਾਜ਼ਾਰਾਂ 'ਚ ਕੀ ਰਹਿੰਦੀਆਂ ਨੇ, ਫੋਰ ਐਗਜ਼ਾਮਪਲ ਜੇ ਆਪਾਂ ਮੌਲ ਜਾਈਏ ਤਾਂ ਤੁਹਾਨੂੰ ਵੱਧ ਤੋਂ ਵੱਧ ਇਹ ਰਹਿੰਦਾ ਹੋਊਗਾ ਵੀ ਸ਼ੋਪਿੰਗ ਤੋਂ ਬਲੈਦਾ ਕੌਫੀ ਪੀ ਲਾਂਗੇ,
1: ਕੌਫੀ ਪੀ ਲਾਂਗੇ,
0: ਹੈ ਨਾ, ਅਤੇ ਜੇ ਤੁਸੀਂ ਬਾਜ਼ਾਰ ਜਾਂਦੇ ਹੋ ਤਾਂ ਤੁਹਾਨੂੰ ਰਹਿੰਦਾ ਵੀ ਪਕੌੜੇ ਖਾਵਾਂਗੇ, ਹੈ ਨਾ, ਜਿਹੜੀਆਂ ਚੀਜ਼ਾਂ ਘਰ ਨਹੀਂ ਬਣਦੀਆਂ ਗੋਲ ਗੱਪੇ ਖਾਵਾਂਗੇ,
1: ਬਿਲਕੁਲ,
0: ਫਿਰ ਉੱਥੇ ਚਾਹ ਤਾਂ ਨਹੀਂ, ਚਾਹ ਤੇ ਦੁਕਾਨ ਵਾਲਾ ਪਿਆ, ਚਾਹ ਦੁਕਾਨ ਵਾਲਾ ਪਿਆ ਦਿੰਦਾ, ਹੈ ਨਾ, ਤੇ ਮੰਨ ਲਓ ਕੁਲਚਾ ਕਲਚਾ ਭਟੂਰਾ, ਹੈ ਨਾ, ਪੂਰੀਆਂ ਖਾਵਾਂਗੇ,
1: ਟਿੱਕੀ ਚਾਟ,
0: ਹਾਂ, ਬੱਤਾ
1: ਬੱਤਾ ਯੇ,
0: ਹਾਂ ਬੱਤਾ ਪੀਵਾਂਗੇ। ਅੱਛਾ ਤੁਹਾਡੇ ਵੀ ਹੁੰਦਾ ਨਾ ਦੁਕਾਨਦਾਰਾਂ ਦਾ ਵੀ ਜੇ ਕੋਈ ਮੰਨ ਲਓ ਮਾੜਾ ਮੋਟਾ ਜਿਹਾ ਥੋੜਾ ਜਿਹਾ ਸਮਾਨ ਲੈਣ ਆਇਆ ਤੁਹਾਨੂੰ ਚਾਹ ਹੀ ਦੇਣੀ ਆ, ਹੈ ਨਾ, ਉਹਨਾਂ ਦਿਨਾਂ 'ਚ ਹੁੰਦਾ ਸੀ, ਅਤੇ ਜੇ ਮੰਨ ਲਓ ਕੋਈ ਵਰੀ ਵਰੀ ਬਣਾਉਣ ਆ ਗਿਆ ਫਿਰ ਆਖੋ ਲਿਮਕਾ,
1: ਜਿੰਨੀ ਲੰਬੀ ਸਿਟਿੰਗ ਉਸ ਹਿਸਾਬ ਦਾ ਸਮਾਨ ਆ ਜਾਣਾ,
0: ਹੈ ਨਾ, ਉਸ ਹਿਸਾਬ ਨਾਲ ਜੂਸ
1: ਜ਼ਿਆਦਾ ਚੱਲਦਾ ਸੀ ਸਾਡੇ, ਕਿਉਂਕਿ ਆਸੇ ਪਾਸੇ ਜੂਸ ਵਾਲੀਆਂ ਦੁਕਾਨਾਂ ਸੀਗੀਆਂ,
0: ਹਾਂ ਜੂਸ ਬਣਵਾ ਦਈਏ,
1: ਜੂਸ ਜ਼ਿਆਦਾ,
0: ਹਾਂ ਪਿੰਡਾਂ ਵਾਲੇ ਬੱਤਾ ਬਹੁਤ, ਉਹਨੇ ਦਿਨ 'ਚ ਬੱਤਾ ਕਿੱਥੇ ਲੱਭਦਾ ਸੀ,
1: ਹਾਂ ਅੱਛਾ, ਹਾਂ ਵੈਸੇ ਸਹੀ ਗੱਲ ਆ, ਹੁਣ ਮੈਨੂੰ ਇਹ ਵੀ ਰਿਅਲਾਈਜ਼ੇਸ਼ਨ, ਕਿਉਂਕਿ ਦੂਸਰੇ ਲੈਂਸ ਤੋਂ ਇਹ ਹੁੰਦਾ ਨਾ, ਜਿਸ ਹੁਣ ਮੈਂ ਕਦੀ ਅਡਲਟ ਲਾਈਫ 'ਚ ਕਦੀ ਕਿਸੇ ਪਿੰਡ ਨਹੀਂ ਗਿਆ, ਹੈ ਨਾ, ਪਰ ਮੈਨੂੰ ਦੁਕਾਨਦਾਰੀ ਦੇ ਕਾਰਨ ਆਈਡੀਆ ਇਹ ਸਮਝ ਆ ਗਿਆ ਕਿ ਜੋ ਵੀ ਕਿਸੇ ਪਿੰਡ 'ਚ ਰਹਿੰਦਾ ਨਾ, ਉਹਨਾਂ ਦੀ ਯੂਜੁਅਲ ਜਿਹੜਾ ਰੂਟੀਨ ਆ ਉਹ ਸਾਡੇ ਨਾਲੋਂ ਬਹੁਤ ਡਿਫਰੈਂਟ ਹੈ, ਕਿ ਉਹਨਾਂ ਦਿਨ 9 ਵਜੇ ਨਹੀਂ ਸ਼ੁਰੂ ਹੋ ਰਿਹਾ ਅਤੇ ਰਾਤ ਦੇ 11 ਵਜੇ ਤੱਕ ਨਹੀਂ ਚੱਲਦਾ ਪਿਆ, ਉਹਨਾਂ ਦਿਨ ਸਵੇਰੇ 5 ਵਜੇ ਸ਼ੁਰੂ ਹੋ ਰਿਹਾ ਅਤੇ ਸ਼ਾਮ ਨੂੰ 5-6 ਵਜੇ ਤੱਕ ਖਤਮ ਹੋ ਰਿਹਾ, ਕਿਉਂ? ਕਿਉਂਕਿ ਬਾਜ਼ਾਰ 'ਚ ਜਿਹੜਾ ਰਸ਼ ਆ ਉਹ ਸਿਰਫ 11 ਤੋਂ 4-4 ਦਾ, ਉਸ ਤੋਂ ਬਾਅਦ ਰਸ਼ ਨਹੀਂ ਹੈ, ਹੈ ਨਾ, ਕਿ ਲੋਕ ਹੁਣ ਅਖੀਰਲੀਆਂ ਬੱਸਾਂ, ਫਿਰ ਪਤਾ ਲੱਗ ਗਿਆ ਅੱਛਾ ਅਖੀਰਲੀ ਬੱਸ ਹੀ ਹੁਣ ਸੁਲਤਾਨਪੁਰ ਸਾਡੇ ਲੱਗ ਗਿਆ ਸੀਗਾ, ਹੈ ਨਾ, 30 ਕਿਲੋਮੀਟਰ ਦੂਰ, ਅੱਛਾ ਅਖੀਰਲੀ ਬੱਸ 5 ਵਜੇ ਜਾਂਦੀ ਹੈ, ਮਤਲਬ ਬੱਸ ਵਾਲਾ 6 ਵਜੇ ਤਾਂ ਹੀ ਨਹੀਂ ਲੈ ਕੇ ਆਉਂਦਾ, ਕਿਉਂਕਿ ਹੈ ਹੀ ਨਹੀਂ ਜਾਣ ਵਾਲਾ, ਕਿ ਮਤਲਬ ਕਿ ਹੁਣ ਉੱਥੇ ਨੇਰ ਪੈ ਗਿਆ ਕਿ ਹੁਣ ਬੱਸ ਬਾਏ ਬੈਠ, ਹੈ ਨਾ, ਅਗਲੇ ਦਿਨ ਦੀ ਤਿਆਰੀ ਹੈ, ਘਰੋਂ ਘਰੀ ਹੋ ਗਏ ਲੋਕ, ਹੈ ਨਾ, ਕਿ ਇੱਦਾਂ ਇੱਕ ਦੂਸਰੇ ਦਾ ਲਾਈਫ ਸਟਾਈਲ ਵੀ ਤੁਹਾਨੂੰ, ਹੈ ਨਾ, ਥੈਂਕਸ ਟੂ ਬਾਜ਼ਾਰ ਪਤਾ ਲੱਗਦਾ, ਅਗੇਨ ਮੌਲ ਦੇ ਅੰਦਰ ਇੱਥੇ ਇੰਨੀ ਡਾਇਵਰਸਿਟੀ ਆ, ਇੱਥੇ ਬਸ ਇਹ ਪਤਾ ਲੱਗਦਾ ਕਿ ਹਾਂ ਬਈ ਅਲੱਗ ਅਲੱਗ ਕੁਜ਼ੀਨ ਕਿਹੜੀ ਹੈ, ਨਾ ਕਿ HSP ਕੀ ਹੁੰਦਾ, ਹੈ ਨਾ, ਜਾਂ ਫਿਰ ਕੁਸਾਂਡ ਵਗੈਰਾ, ਫੂਡ ਦੇ ਹਿਸਾਬ
0: ਫੂਡ ਕੋਰਟ ਹੋ ਗਿਆ,
1: ਤੁਹਾਨੂੰ ਕਿਸੇ ਦੀ ਲਾਈਫ ਸਟਾਈਲ ਨਹੀਂ ਆਈਡੀਆ ਲੱਗੇਗਾ, ਭਾਵੇਂ ਤੁਸੀਂ ਉਹਦੇ ਨਾਲ ਗੱਲਬਾਤ ਵੀ ਕਰ ਲਓ ਜੇ ਉਹ ਦੁਕਾਨਦਾਰ ਹੈ ਤੁਸੀਂ ਸਾਹਮਣੇ ਹੋ, ਪਰ ਸ਼ਾਇਦ ਸਿੰਪਲ ਜਿਹਾ ਸਿੱਧਾ ਜਿਹਾ ਸਾਰਿਆਂ ਦਾ ਇੱਕੋ ਜਿਹਾ ਲਾਈਫ ਸਟਾਈਲ ਹੈ ਇੱਥੇ, ਅਤੇ ਉਹਦੇ ਅੰਦਰ ਇੰਨੀ ਜ਼ਰਾ ਤੁਹਾਨੂੰ ਚੇਂਜ ਨਹੀਂ ਦਿਸਦੀ।
0: ਇੱਕ ਹੋਰ ਵੀ ਜਿੱਦਾਂ ਫੂਡ ਕੋਰਟ ਦੇ ਵਿੱਚ ਜਦੋਂ ਮੰਨ ਲਓ ਪੂਰਾ ਸ਼ੋਪਿੰਗ ਸੈਂਟਰ ਹੀ ਲਾ ਲਓ ਤੁਸੀਂ, ਹੈ ਨਾ, ਕੋਈ ਕਰ ਕਰਾ ਕੇ ਬਹੁਤ ਔਖੇ ਸੌਖੇ ਕੋਈ ਇੱਕ ਅੱਧੀ ਤੁਹਾਨੂੰ ਇੱਦਾਂ ਦੇ ਕੈਫੇ ਲੱਭਦਾ, ਹਾਲਾਂਕਿ ਹਰ ਗਲੀ ਕੋਨੇ 'ਚ ਕੈਫੇ ਹੋਊਗਾ ਉੱਥੇ ਫੂਡ ਕੋਰਟ 'ਚ ਹੋਊਗਾ, ਪਰ ਤੁਹਾਨੂੰ ਕੋਈ ਇੱਕ ਅੱਧਾ ਹੀ ਖਾਣ ਵਾਲਾ ਚੱਜ ਦਾ ਥਾਂ ਲੱਭਦਾ ਬਸ, ਬਾਕੀ ਸਭ ਉੱਦਾਂ ਦੇ ਹੁੰਦੇ ਆ, ਉਹ ਜੇ ਉਹ ਜਿੱਦਾਂ ਦੀ ਥਾਂ ਆ ਉੱਦਾਂ ਦਾ ਹੀ ਉਹ ਕੜਮਾਸਿਆ ਉੱਥੇ, ਉਹ ਚੀਜ਼ ਸੇਮ ਜਿਹੜੀ ਆ ਉਹ ਤੁਹਾਨੂੰ ਜੇ ਬਾਹਰ ਆਓਗੇ ਤੁਸੀਂ ਤਾਂ ਤੁਹਾਨੂੰ ਚੱਜ ਦੀ ਮਿਲ ਜੂਗੀ, ਪਰ ਉੱਥੇ ਤੁਹਾਨੂੰ ਉਹ ਕੁਛ ਹੀ ਮਿਲਣਾ, ਸਿਰਫ ਚਾਹ ਹੀ ਆ, ਇੰਨਾ ਕੁਛ ਆ ਤੁਹਾਡੇ ਆਲੇ ਦੁਆਲੇ, ਪਰ ਹੈ ਨਹੀਂ ਆ, ਮਤਲਬ ਤੁਹਾਡੇ ਮਤਲਬ ਚੱਜ ਦਾ ਨਹੀਂ ਕੁਛ।
1: ਮੈਨੂੰ ਤਾਂ ਹੀ ਘਰ ਦੇ, ਮੈਂ ਇਸ ਕਰਕੇ ਮੇਰੇ ਮਾਇੰਡ 'ਚ ਆਉਂਦਾ, ਮੈਨੂੰ ਤਾਂ ਜਿਹੜਾ ਵੀ ਲੈ ਕੇ ਜਾਂਦਾ, ਹੈ ਨਾ, ਮੇਰੇ ਸਿਸਟਰ ਹੋ ਗਿਆ, ਵਾਈਫ ਹੋ ਗਈ, ਉਹ ਇਸ ਚੀਜ਼ ਨੂੰ ਇਸ ਲਾਲਚ ਨੂੰ ਕਿ ਕੌਫੀ ਪਿਲਾ ਦਾਂਗੀ,
0: ਅੱਛਾ,
1: ਕਿ ਤੂੰ ਚੱਲ, ਕਿਉਂ ਮੈਨੂੰ ਪਤਾ ਜਾਣਾ ਤਾਂ ਜਿਹਦੇ ਨਾਲ ਵੀ ਬੋਰ ਹੀ ਹੋਣਾ, ਇਹਨਾਂ ਨੇ ਤਾਂ 10 ਦੁਕਾਨਾਂ ਘੁੰਮਣੀਆਂ, ਹਾਂ ਠੀਕ ਹੈ, ਵੈਰੀ ਗੁੱਡ, ਵਾਹ ਬਹੁਤ ਵਧੀਆ ਡਰੈਸ ਹੈ, ਬਹੁਤ ਅੱਛਾ ਯਾਰ, ਕਿਆ ਸ਼ੂਜ਼ ਆ, ਇਹਦੇ ਨਾਲ ਤਾਂ ਬਣੇ ਨਹੀਂ ਅੱਜ ਤੱਕ ਜਿਹੜੇ ਅੱਜ ਤੁਸੀਂ ਪਾ ਕੇ ਵੇਖ ਰਹੇ ਹੋ, ਹੈ ਨਾ, ਕਿ ਠੀਕ ਹੈ, $600 ਹੀ ਟੋਪ ਕੌਫੀ ਜਿਹੜੀ ਟੱਕਰਨੀ ਹੈ ਉਹਦੇ 'ਚ ਮੈਂ ਆਪਣਾ ਜ਼ਮੀਰ ਵੇਚ ਦਿੰਦਾ ਗਾਇਸ।
0: ਹਾਂ ਪਰ ਉਹ ਚੀਜ਼ਾਂ ਪਲੱਸ ਹੁਣ ਜੇ ਤੁਸੀਂ ਬਾਜ਼ਾਰ ਦਾ ਖਾਣਾ ਖੁਣਾ, ਉਹ ਆਪਾਂ ਪਹਿਲਾਂ ਦੱਸ ਹੀ ਚੁੱਕੇ ਹਾਂ, ਹੈ ਨਾ, ਉੱਥੇ ਤੁਹਾਡੇ ਕੋਲ ਦੁਕਾਨਦਾਰ ਦੀ ਹੀ ਰੈਫਰੈਂਸ ਹੈਗੀ ਆ, ਉਹਨੇ ਤੁਹਾਨੂੰ ਦੱਸ ਦੇਣਾ,
1: ਹਾਂ ਇਹ ਵੀ ਗੱਲ ਠੀਕ
0: ਹੈ, ਉਹ ਫਲਾਣੇ ਕੋ ਚੱਲ ਜਾਓ, ਮੈਂ ਹੁਣੇ ਮੁੰਡਾ ਭੇਜਦਾ ਨਾਲ, ਮੁੰਡਾ ਭੇਜਦਾ ਨਾਲ, ਮੁੰਡਾ ਨਾਲ ਭੇਜਿਆ ਉਹਨੇ, ਮਤਲਬ ਉਹਨੇ ਛੋਲਿਆਂ 'ਚ 4 ਦਾਣੇ ਪਨੀਰ ਦੇ ਪਾ ਦੇਣੇ ਆ, ਮੁੰਡਾ ਆ ਗਿਆ। ਚਲੋ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਸ਼ੋਪਿੰਗ ਦੇ ਬਦਲੇ ਟ੍ਰੈਂਡ, ਮੌਲ ਬਾਜ਼ਾਰ ਘਰਾਂ 'ਚ ਆਉਣ ਵਾਲੇ ਰੇਹੜੀ ਫੜੀ ਵਾਲੇ ਸੋ ਸਾਰਾ ਕੁਛ ਇਸ ਦੇ ਦਰਮਿਆਨ ਤੁਹਾਡਾ ਕਿਹੜੀ ਪਸੰਦੀਦਾ ਸ਼ੋਪਿੰਗ ਕਿਹੜੀ ਚੀਜ਼ ਤੁਸੀਂ ਕਿਹੜੇ ਆਪਣਾ ਸੈਗਮੈਂਟ ਚੋਂ ਮਿਸ ਕਰਦੇ ਹੋ ਉਹ ਸਾਰਾ ਕੁਛ ਜਿਹੜਾ ਉਹ ਆ ਕੇ ਅਤੇ ਤੁਸੀਂ ਬ੍ਰੇਕ ਤੋਂ ਬਾਅਦ ਤੁਸੀਂ ਵੀ ਸਾਡੇ ਨਾਲ ਸਾਂਝਾ ਪਾਇਓ ਅਤੇ ਆਪਾਂ ਰਲ ਮਿਲ ਕੇ ਸ਼ੋਪਿੰਗ ਕਰਾਂਗੇ ਅੱਜ ਗਾਹਕ ਵੀ ਸਾਡੇ ਕੋਲ ਆ ਦੁਕਾਨਦਾਰ ਵੀ ਸਾਡੇ ਕੋਲ ਆ ਬਾਜ਼ਾਰ ਚ ਇਹਨਾਂ ਦੀ ਦੁਕਾਨ ਆ ਕਪੂਰਥਲੇ
1: ਪਹੁੰਚੋ
0: ਤੇ ਆ ਕੇ ਤੇ ਆਪਾਂ ਚਾਹ ਮੈਂ ਬਣਾ ਦੂੰਗਾ ਚਲੋ
1: ਡਨ ਹੋ ਗਿਆ ਚਾਹ ਮੈਂ ਬਣਾ ਦੂੰਗਾ
0: ਜਾਂ ਫਿਰ ਵਾਜਾ ਵੂਜਾ ਆਪਾਂ ਮਾਰ ਲਾਂਗੇ
1: ਆਓ ਜੀ ਮੈਡਮ
0: ਆਂਟੀ ਸੋਰੀ ਦੀਦੀ
1: ਆਂਟੀ ਤਾਂ ਕਹਿਣਾ ਨਹੀਂ ਬਈ ਤੁਸੀਂ ਤਾਂ ਸੇਲ ਖਰਾਬ ਕਰਨੀ ਹੈ ਨਹੀਂ
0: ਮੈਂ ਕਹਿ ਦਾ ਨਵਾਂ ਨਵਾਂ ਯਾਰ
1: ਨਵਾਂ ਨਵਾਂ
0: ਸਿਖਾਉਣਾ ਪੈਣਾ
1: ਮੈਡਮ ਮੈਡਮ
0: ਮੈਡਮ
1: ਮੈਡਮ
0: ਮੈਡਮ ਓਕੇ ਮੈਡਮ ਓਕੇ ਓਕੇ ਠੀਕ ਹੈ ਚਲੋ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: Star Studio 18 and Panorama Studios Production present.
5: Nahi beti ke liye justice chahiye.
6: Mujhe justice nahi, badla chahiye.
4: Drishyam The Conclusion, starring Ajay Devgan, Tabu, Shreya Saran, Jaydeep Alawar and many more.
7: Is baar khatra kab, kaise aur kahan se aayega, batana mushkil hai.
4: The end we've been waiting for. Drishyam The Conclusion in cinema 2nd October.
7: Kyunki kahani abhi khatam nahi hui hai. Aakhri hissa baki hai.
4: Overseas released by Z Studios.

0: ರೀಸೆಲಿ ನೀವು ಜೀಬ್ ಜೀಬ್ ಮರಿಯಾ ಅವನು ಶಾಪಿಂಗ್ ಅಂತ ದೊರೆ ದೊರೆ ಪೆಂದೇನೆ
1: ಲವ್ ಕೆಲೇ ಅಂದ್ರೆ ಮೆಂಟಲ್ ಹೆಲ್ತ್ ವೀಕ್ ಗೈಸ್ ಹಜೇ ಉತ್ತೆ ನೀ ಮನಾಯ ಜಾ ರಿಯಾ ਤਾਹੀ ਸ਼ਾਇਦ ਗਾਣਿਆਂ ਚ ਦੱਸਣਾ ਪੈ ਰਿਹਾ
0: ਨਹੀਂ ਗੁੜਿਆ ਗਾਣਿਆਂ ਚ ਇਹ ਚੀਜ਼ਾਂ ਕਹਿਣੀਆਂ ਬਹੁਤ ਵਧੀਆ ਲੱਗਦੀਆਂ
1: ਸਹੀ ਗੱਲ
0: ਗਾਣੇ ਨਾਈਸ ਲੱਗਦੇ
1: ਹਾਂ ਨਾ ਤਰੀਕੇ ਜਿਹਾ ਸੁਣਾ ਕੇ ਚਲਾ ਗਿਆ
0: ਜਦ ਕਿ ਇਹਨਾਂ ਨੂੰ ਬੰਦਾ ਪੁੱਛੇ ਤੇ ਪੁੱਛੇ ਤੇ ਇਹ ਪੁੱਛੇ ਵੀ ਆਦਤ ਕਿਨੇ ਪਾਈ ਇਹ ਵੀ ਕਿੱਡੀ ਅਜੀਬ ਚੀਜ਼ ਹੈ ਨਾ ਪਹਿਲਾਂ ਬੰਦਾ ਵੇਖੋ ਭਾਵੇਂ ਸਹੇਲੀ ਆ ਭਾਵੇਂ ਵਹੁਟੀ ਆ ਪਹਿਲਾਂ ਫੁਕਰੀਆਂ ਮਾਰ ਮਾਰ ਕੇ ਆਪਣੇ ਆਪ ਨੂੰ ਬਹੁਤ ਵੱਡਾ ਬੰਦਾ ਦਿਖਾਉਂਦਾ ਹਨਾ ਮਤਲਬ ਵਿਆਹ ਦੇ ਉੱਤੇ ਬਹੁਤ ਵੱਡਾ ਵੱਡਾ ਖਰਚਾ ਕਰੂਗਾ ਵੀ ਉਹਨਾਂ ਨੂੰ ਲੱਗੇ ਹਨਾ ਗੱਲ ਜੀ ਬਣੇ ਪ੍ਰਭਾਵ ਜਿਹਾ ਪਵੇ ਹਨਾ ਤੇ ਜੇ ਸਹੇਲੀ ਆ ਤੇ ਤਾਂ ਵੀ ਵੱਡੀ ਵੱਡੀ ਗੱਡੀ ਭਾਵੇਂ ਮੰਗ ਕੇ ਲੈ ਕੇ ਜਾਣਾ ਮਹਿੰਗੇ ਮਹਿੰਗੇ ਲੀੜੇ ਪਾ ਕੇ ਜਾਣਾ ਹਨਾ ਫੁਕਰੀਆਂ ਮਾਰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਤੇ ਉਹ ਫਿਰ ਕਿਤੇ ਨਾ ਕਿਤੇ ਤੇ ਰਜਿਸਟਰ ਹੋ ਜਾਂਦੀ ਨਾ ਚੀਜ਼ ਵੀ ਇਹਦੀ ਇੰਨੀ ਕੁ ਔਕਾਤ ਆ ਤੇ ਇਹਦੇ ਕੋਲ ਆਹ ਚੀਜ਼ਾਂ ਮੰਗੀਆਂ ਲਈਆਂ ਜਾ ਸਕਦੀਆਂ
1: ਬਿਲਕੁਲ ਠੀਕ ਮੈਨੂੰ ਜ਼ਾਕਿਰ ਨੇ ਜਿਹੜਾ ਸਟੈਂਡ ਅਪ ਕੋਮੇਡੀਅਨ ਉਹਦਾ ਯਾਦ ਆ ਗਿਆ ਜੋਕ ਉਹ ਕਹਿੰਦਾ ਕਿ ਮੁਝਸੇ ਨਾ ਸਭ ਲੋਕ ਪੁੱਛਦੇ ਹੈ ਯਾਰ ਇਹ ਹਮਸੇ ਤੰਗ ਕਿਉਂ ਰਹਿਤੀ ਹੈ
0: ਕੌਣ
1: ਹਮਾਰੇ ਵਾਲੀ ਤੰਗ ਕਿਉਂ ਰਹਿਤੀ ਹੈ ਮੇਰੀ ਗਰਲਫ੍ਰੈਂਡ ਤੰਗ ਕਿਉਂ ਰਹਿਤੀ ਹੈ ਕਹਿੰਦਾ ਭਾਈ ਤੁਮ ਲੋਕ ਪਹਿਲੇ ਜਬ ਮਾਨਤੀ ਨਹੀਂ ਹੈ ਤੋ ਤੁਮ ਜਬ ਕਮਿਟਮੈਂਟ ਕਰਨੀ ਤਬ ਤੁਮ ਬਣ ਜਾਤੋ ਪਾਇਲਟ ਕਿ ਭਾਈ ਮੈਂ ਤੋ ਰੋਕਟ ਉਡਾ ਦੂੰਗਾ ਯੇ ਕਰ ਦੂੰਗਾ ਔਰ ਜਬ ਬਾਤ ਬਣ ਜਾਤੀ ਤਬ ਤੁਮ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤੇ ਹੋ
0: ਗੱਲ ਤੇ ਹੋਈ ਹੈ
1: ਕਹਿੰਦਾ ਇਹ ਉਖੜੀ ਕਿਉਂ ਰਹਿਤੀ ਹੈ
0: ਵਾਕਈ ਕੋਈ ਤੁਹਾਨੂੰ ਉਹੀ ਚੀਜ਼ਾਂ ਵੇਖ ਕੇ ਤੁਹਾਡੀਆਂ ਜਾਣ ਕੇ ਜੇ ਤੁਹਾਡੇ ਵੱਲ ਅਟਰੈਕਟ ਹੋਇਆ ਤੇ ਫਿਰ ਤੂੰ ਵੇਖ ਕੇ ਹੋਇਆ ਨਾ
1: ਉਹ ਤੇ
0: ਸਿੱਧੀ ਜੀ ਗੱਲ
1: ਮਤਲਬ ਜੋ ਦਿਖਾਓਗੇ ਉਹੀ ਫਿਰ ਵਿਕੇਗਾ
0: ਬਾਕੀ ਤੇ ਉਹ ਬਾਅਦ ਦੀਆਂ ਗੱਲਾਂ ਨੇ ਵੀ ਆਲਾ ਦੁਆਲਾ ਜੀ ਸਾਫ ਤਾਪ ਜੀ ਏਦਾਂ ਦਾ ਜੀ ਇਹ ਉਹ ਪਰ ਕਿਤੇ ਨਾ ਕਿਤੇ ਸ਼ੁਰੂਆਤ ਤੇ ਉੱਥੇ ਹੀ ਹੋ ਜਾਂਦੀ ਹੈ ਖੈਰ ਸ਼ੋਪਿੰਗ ਵਾਲਾ ਗਾਣਾ ਲੱਭ ਰਿਹਾ ਇਹ ਲੱਭ ਗਿਆ ਇਹ ਆਪਾਂ
1: ਤੁਹਾਨੂੰ
0: ਤੁਹਾਨੂੰ ਆਪਾਂ ਇਹ ਸੁਣਾਤਾ ਤੇ ਲੈਂਡਰਸ ਦਾ
1: ਲੈਂਡਰ
0: ਹੀ ਸਮਝਦਾ ਰਿਹਾ ਲੈਂਡਰ
1: ਮੈਂ ਲੈਂਡਰ ਸਮਝਦਾ ਰਿਹਾ ਮੇਰੇ ਨੋਨ ਚ ਕਿੱਥੇ ਕੋਈ ਆਪਣਾ ਮਿੱਤਰ ਆ ਉਹ ਕਰਦਾ ਫੋਟੋਗ੍ਰਾਫੀ ਉਹਨੇ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਕੋਈ ਉਹਦਾ ਸਬਬ ਬਣ ਰਿਹਾ ਸੀਗਾ ਵੀਡੀਓ ਕਰਨ ਦਾ ਤੇ ਤਦ ਨੇ ਕਿਹਾ ਕਿ ਇਹ ਲੈਂਡਰਸ ਕਹਾਉਂਦੇ ਖੁਦ ਨੂੰ ਮੈਂ ਕਿਹਾ ਤੂੰ ਲੈਂਡਰ ਕਿਹਾ ਸੀ ਕਹਿੰਦਾ ਮੈਂ ਪਾਗਲ ਹਾਂ ਲੈਂਡਰ ਕਹੂੰਗਾ ਲੈਂਡਰ ਹੀ ਕਹਿੰਦੇ ਹੋਣਗੇ ਸੋ ਮੈਂ ਕਿਹਾ ਠੀਕ ਹੈ ਬਈ ਗੱਲ ਤਾਂ ਸਹੀ ਹੈ ਕੋਈ ਕਿਸੇ ਨੂੰ ਸਜਾ ਕਿਹਾ ਤੁਹਾਡਾ ਲੈਂਡਰ ਗਰੁੱਪ ਬਹੁਤ ਚੰਗਾ ਸੋ ਲੈਂਡਰਸ ਹੀ ਹੋਣਗੇ ਮੇਰੇ ਖਿਆਲ ਨਾਲ
0: ਪੰਜਾਬੀ ਚ ਤੇ ਹੁਣ ਆਪਾਂ ਲੈਂਡਰ ਹੀ
1: ਕਹਿੰਦੇ
0: ਹਾਂ ਜੇ ਉਹਨਾਂ ਲੈਂਡਰਸ ਕਿਹਾ ਵਾ ਤੇ ਵਧੀਆ ਗੱਲ ਹੈ ਚਲੋ ਸੋਹਣਾ ਲੱਗਦਾ ਚਲੋ ਖੈਰ ਭਰੇ ਆ ਵੀ ਇਹਨਾਂ ਦੇ ਹਲਕੇ ਫੁਲਕੇ ਜੇ ਕਨਸੈਪਟ ਠੀਕ ਹੁੰਦੇ ਇਹਨਾਂ ਦੇ ਮਤਲਬ ਵੱਖਰੀ ਵੱਖਰੀ ਹਾਂ ਥੋੜਾ ਜਿਹਾ
1: ਸੱਪ ਪਾਲ ਲੋ ਡਾਇਨਾਸੌਰ ਪਾਲ ਲੋ ਵਹਿਮ ਨਾ ਪਾਲੋ
0: ਮਤਲਬ ਥੋੜਾ ਜਿਹਾ ਕੋਮਿਕ ਜਿਹਾ ਰੱਖਦੇ ਆ ਸਟਾਈਲ ਉਹ ਚੀਜ਼ ਵਧੀਆ ਲੱਗਦੀ ਹੈ
1: ਠੀਕ ਹੈ ਨਾ ਇਜ਼ੀ
0: ਜਿਹਾ ਰਾਦਰ ਦੈਨ ਮਤਲਬ ਉਹ ਦੂਸਰੀਆਂ ਫੁਕਰੀਆਂ ਨਾਲੋਂ ਹਨਾ ਗੋਲੀਆਂ ਹਥਿਆਰਾਂ ਦੇ ਨਾਲੋਂ ਜਾਂ ਹੋਰ ਦਾਰੂ ਸਿੱਕੇ ਨਾਲੋਂ ਆਹ ਚੀਜ਼ ਠੀਕ ਹੈ ਸਗੋਂ
1: ਮੈਂ ਤਾਂ ਸਗੋਂ ਇਹ ਸੋਚਦਾ ਕਿ ਜੇ ਆਪਾਂ ਗੱਲ ਕਰਦੇ

0: ਸ਼ੋਪਿੰਗ ਵਗੈਰਾ ਦੀ ਤੇ ਟ੍ਰੈਂਡ ਨੀ ਚੇਂਜ ਹੋ ਗਿਆ ਕਿੰਨਾ ਤਗੜਾ ਗਾਣਿਆਂ ਦੇ ਥਰੂ? ਇੱਕ ਪੁੱਛੋ ਕਿ ਪਹਿਲੇ ਸੀਗਾ ਕਿ ਤੂੰ ਕਿੰਨੀ ਸ਼ੋਪਿੰਗ ਕਰਦੀ ਹੈ, ਤੇਰਾ ਕਿੰਨਾ ਖਰਚਾ ਹੈ, ਤੇਰਾ ਇਹ ਤੇਰਾ ਉਹ, ਤੈਨੂੰ ਤੈਨੂੰ ਸੂਟ ਦਵਾ ਦਾਂਗਾ ਹਨਾ, ਤੈਨੂੰ ਝੁਮਕੇ ਦਵਾ ਦਾਂਗਾ, ਸਾਰਾ ਕੁਛ ਨਾ ਲਹਿੰਗਾ ਦਵਾ ਦੂੰਗਾ. ਹੁਣ ਹੋ ਗਿਆ ਵੇਖ ਮੈਂ ਨੇ ਕਿਹੜੀ ਲਾਈ ਹੈ, ਆ ਵੇਖ ਮੈਂ ਰੋਲੈਕਸ ਪਾਈ ਹੈ, ਵੇਖ ਮੇਰਾ ਕੋਟ ਪੈਂਟ ਕਿੰਨਾ ਮਹਿੰਗਾ, ਮੈਂ ਤਾਂ ਐਲਵੀ ਤੋਂ ਖਰੀਦਾਂ ਜੋ ਖਰੀਦਦਾ, ਅਰਮਾਨੀ ਦੇ ਤਾਂ ਮੈਂ ਸਿਰਫ ਚੱਪਲਾ ਪਾਉਂਦਾ. ਮਤਲਬ ਹੁਣ ਤੇ ਮਤਲਬ ਬੰਦਿਆਂ ਦੇ ਉੱਪਰ ਖਰਚੇ ਬੜੇ ਪਾਤੇ ਯਾਰ ਸਿੰਗਰਾਂ ਨੇ.
1: ਨਹੀਂ ਇਹ ਚੀਜ਼ ਇਕੱਲੇ ਸਿੰਗਰਾਂ ਨੇ ਨਹੀਂ ਪਾਈ, ਤੁਸੀਂ ਵੇਖੋ ਵੀ ਇਹ ਓਵਰਆਲ ਸਮਾਜ ਦਾ ਚੇਂਜ ਹੋਇਆ ਸਿਸਟਮ, ਤੇ ਫਿਰ ਹੀ ਜਾ ਕੇ ਇਸ ਪਾਸੇ ਨੂੰ ਤੁਰੀ ਗੱਲ. ਤੇ ਇਹਨਾਂ ਨੇ ਥੋੜ੍ਹਾ ਜਿਹਾ ਹੋਰ ਬੜਾਵਾ ਦੇ ਦਿੱਤਾ, ਚਲੋ, ਪਰ ਤੁਹਾਡੀ ਗੱਲ ਵਾਜਬ ਆ ਵੀ ਜਿੱਥੇ ਪਹਿਲਾਂ ਉਹੀ ਗਿਆ ਵੀ ਮੈਂ ਤੈਨੂੰ ਆਹ ਦਵਾ ਦੂੰਗਾ, ਮੈਂ ਆਹ ਦਵਾ ਦੂੰਗਾ, ਹਨਾ, ਤੇ ਹੁਣ ਉੱਥੇ ਸੈਲਫ ਪ੍ਰਮੋਸ਼ਨ ਦਾ ਕੰਮ ਹੈ. ਫੁਕਰਪੰਥੀ ਆ, ਫੁਕਰਪੰਥੀ ਆ,
0: ਸਹੀ ਗੱਲ
1: ਹੈਨਾ, ਵੀ ਮੇਰੇ ਕੋਲ ਆ ਵੀ ਹੈਗਾ, ਮੇਰੇ ਕੋਲ ਆ ਵੀ ਹੈਗਾ, ਮੈਂ ਐਡੀ ਮਹਿੰਗੀ ਆ ਵੀ ਚੀਜ਼ ਲਾਉਂਦਾ ਤੇ ਮੈਂ ਐਡੀ ਮਹਿੰਗੀ ਆ ਵੀ. ਪਰ ਜਿਹਨਾਂ ਨੂੰ ਨਹੀਂ ਪਤਾ, ਵੈਸੇ ਤਾਂ ਸਾਰਿਆਂ ਨੂੰ ਪਤਾ ਵਾ, ਉਹਨਾਂ ਨੂੰ ਦੱਸ ਦਈਏ ਵੀ ਜੋ ਗਾਣਿਆਂ ਦੇ ਵਿੱਚ ਫਿਲਮਾਂ 'ਚ ਵਿਖਾਇਆ ਜਾਂਦਾ ਉਹ ਅਸਲੀ ਨਹੀਂ ਹੁੰਦਾ ਸਾਰਾ ਕੁਛ. ਅਸਲੀ ਈਵਨ ਜਿਹੜੀਆਂ ਘੜੀਆਂ ਵਿਖਾਈਆਂ ਜਾਂਦੀਆਂ, ਕੱਪੜੇ ਵਿਖਾਏ ਜਾਂਦੇ ਆ, ਉਹ ਅਸੀਂ ਹੁਣ ਕਈ ਵਾਰੀ ਕਈ ਪ੍ਰੋਜੈਕਟ ਵਿੱਚ ਇਨਵੋਲਵ ਰਹੀਦਾ, ਅਤੇ ਉਹ ਤੁਸੀਂ ਹੈਰਾਨ ਹੋ ਗਏ ਜਾਣ ਕੇ ਕਿ ਜੋ ਕੁਛ ਤੁਸੀਂ ਬਾਅਦ ਵਿੱਚ ਉਹਨਾਂ ਨੂੰ ਵੇਖ ਵੇਖ ਕੇ ਲੈਂਦੇ ਜੇ, ਉੱਦਾਂ ਦਾ ਉਹ ਕੁਛ ਨਹੀਂ ਪਾਉਂਦੇ ਲਾਉਂਦੇ.
0: ਹਾਂ ਬਿਲਕੁਲ,
1: ਉਹ ਤਾਂ ਪਾ ਕੇ ਤਾਂ ਉੱਥੇ ਵਾਪਸ ਕਰਾਉਂਦੇ ਆ
0: ਬਿਲਕੁਲ,
1: ਅਤੇ ਜਾਂ ਫਿਰ ਉਹ ਹੁੰਦੀਆਂ ਨੇ ਚਲਾਵਾਈਆਂ ਜਿਹੀਆਂ ਚੀਜ਼ਾਂ ਜਿਹੜੀਆਂ ਸਸਤੀਆਂ ਪਰ ਵੇਖਣ 'ਚ ਵਿੱਚ ਬਹੁਤ ਮਹਿੰਗੀਆਂ ਲੱਗਦੀਆਂ.
0: ਹੁਣ ਤਾਂ ਕੱਪੜੇ ਵੀ ਕੰਸਾਈਨਡ ਹੋ ਕੇ ਮਿਲ ਜਾਂਦੇ ਆ, ਸਾਊਥ ਯਾਰਾ ਭਰਿਆ ਪਿਆ ਕਿੰਨੇ ਬੁਟੀਕਸ ਨੇ, ਤੁਸੀਂ ਜਾ ਕੇ ਕੱਪੜਾ ਕੰਸਾਈਨ ਕਰ ਲਓ, ਮਤਲਬ ਕਿ ਲੀਸ ਤੇ ਲੈ ਐਲਵੀ ਦੀ ਜੈਕਟ ਦੀ ਦੋ ਰਾਤਾਂ ਪਾਉਣ ਲਈ ਵਾਪਸ ਕਰ.
1: ਨਹੀਂ ਪਰ ਇਹਨਾਂ ਦਾ ਤਾਂ ਉਹ ਵੀ ਨਹੀਂ ਹੁੰਦਾ,
0: ਇਹਨਾਂ ਦਾ ਸ਼ਾਇਦ ਉਹ ਵੀ ਨਹੀਂ ਹੁੰਦਾ,
1: ਇਹਨਾਂ ਦਾ ਤਾਂ ਉਹ ਹੁੰਦਾ ਵਾ ਵੀ ਵੱਡੇ ਸ਼ੋਰੂਮ ਜਿਹੜੇ ਆ ਉਹ ਵਾਪਸ ਕਰ ਲੈਂਦੇ.
0: ਹਾਂ 14 ਦਿਨ ਦੀ ਗਾਇਸ, 14 ਦਿਨ ਦੀ ਰਿਟਰਨ ਪਾਲਿਸੀ ਹੈ.
1: ਹਾਂ ਤੇ ਉਹ ਜਿਹੜਾ ਤੁਹਾਡੇ ਸਾਡੇ ਵਰਗਾ ਜਿਹੜਾ ਲੱਗਾ ਨਹੀਂ ਵੀ ਜਿਹਨੂੰ ਇਹ ਆ ਵੀ ਭਾਜੀ ਹੁਣੀ ਆਏ ਆ ਨਾ ਮੈਂ ਨਾਲ ਸ਼ੂਟਿੰਗ ਕਰਾਉਣ ਚੱਲਿਆ, ਉਹਨਾਂ ਸਾਰੇ ਉਹਦੇ ਕਾਰਡ ਤੋਂ ਹੀ ਲੈ ਕੇ ਉਹਨਾਂ ਉਹਨੂੰ ਦੇ ਜਾਣੇ ਆ ਵੀ ਆ ਲੈ ਤੂੰ ਹੈ ਨਾ,
0: ਕਰਾ ਦੀ
1: ਆ ਤੂੰ ਕਰਦੀ ਵਾਪਸ ਕਰਦੀ,
0: ਸਾਇਜ਼ ਨਹੀਂ ਆਇਆ,
1: ਹੋ ਸਕਦਾ ਜਾਣ ਲੱਗੇ ਕਦੇ ਲੈ ਵੀ ਜਾਣ. ਸੋ ਨਾਲ ਘੁੰਮਣਾ ਭਾਜੀ ਭਾਜੀ ਖਵਾਉਣਾ ਹੈ ਨਾ, ਵੀ ਫੋਟੋ ਪਾਉਣੀਆਂ ਸੌਖੀਆਂ ਨਹੀਂ ਆ.
0: ਖਰਚਾ ਕਰਨਾ ਪੈਂਦਾ ਵੀਰ ਜੀ
1: 007. ਚਲੋ ਖੈਰ ਗੱਲਾਂ ਸਾਡੀਆਂ ਚੱਲ ਰਹੀਆਂ ਸੀ ਬ੍ਰੇਕ ਤੋਂ ਪਹਿਲਾਂ ਕਿ ਸ਼ੋਪਿੰਗ ਦੇ ਜਿਹੜੇ ਦੁਕਾਨਾਂ ਦੇ ਮੈਂ ਕਹੂੰਗਾ ਦੁਕਾਨਾਂ ਦੇ ਸ਼ੋਪਿੰਗ ਦੇ ਟ੍ਰੈਂਡ ਚੇਂਜ ਹੋਏ ਆ. ਹੁਣ ਦੁਕਾਨਾਂ ਨਹੀਂ ਰਹੀਆਂ, ਹਨਾ, ਉਹ ਸਮਾਂ ਸੀ ਜਦੋਂ ਦੁਕਾਨਾਂ ਸੀ. ਤੇ ਪਰ ਤੁਹਾਡਾ ਜਿਹੜਾ ਇੱਕ ਇੰਟਰਸਟ ਆ ਉਹ ਕਿਹੜੀ ਚੀਜ਼ ਦੇ ਵਿੱਚ ਆ, ਤੁਹਾਨੂੰ ਕਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ? ਅੱਛਾ ਇੱਕ ਹੈਰਾਨੀ ਦੀ ਗੱਲ ਇਹ ਵੀ ਆ ਕਿ ਇਹ ਨਹੀਂ ਆ ਕਿ ਉਹ ਚੀਜ਼ਾਂ ਬਿਲਕੁਲ ਖਤਮ ਹੋ ਗਈਆਂ.
0: ਹਾਂ ਉਹ ਤੇ ਹੈ,
1: ਸ਼ਾਇਦ ਆਪਾਂ ਇੱਕ ਥਾਂ ਤੋਂ ਉੱਠ ਕੇ ਦੂਸਰੀ ਥਾਂ ਦੇ ਉੱਤੇ ਆ ਗਏ ਤੇ ਸਾਨੂੰ ਲੱਗਦਾ ਵਾ ਵੀ ਉਹ ਸਾਰਾ ਕੁਛ ਖਤਮ ਹੋ ਗਿਆ, ਨਵਾਂ ਦੌਰ ਆ ਗਿਆ. ਨਵਾਂ ਦੌਰ ਤੁਸੀਂ ਵੇਖੋਗੇ ਤੇ ਪਲੱਸ ਹੋਇਆ ਵਾ ਵਿੱਚ.
0: ਹਾਂ ਹਾਂ ਬਿਲਕੁਲ,
1: ਉਹ ਬਾਜ਼ਾਰ ਉੱਥੇ ਦੇ ਉੱਥੇ ਹੀ ਨੇ,
0: ਬਿਲਕੁਲ ਸਹੀ.
1: ਠੀਕ ਆ, ਅੱਜ ਵੀ ਤੁਸੀਂ ਹੁਣ ਮੈਂ ਜਾਂ ਅੰਮ੍ਰਿਤਸਰ ਵੀ ਵੇਖਾਂ ਮੈਂ ਤੇ ਮੈਨੂੰ ਵਧੀਆ ਲੱਗਦਾ ਵਾ ਜਦੋਂ ਮੈਂ ਜਦੋਂ ਵੀ ਜਾਵਾਂ ਮੈਨੂੰ ਬਾਜ਼ਾਰਾਂ 'ਚ ਵਾਕ ਕਰਨੀ ਵਧੀਆ ਲੱਗਦੀ ਹੈ, ਹੈ ਨਾ. ਉਹਨਾਂ ਪੁਰਾਣੇ ਬਾਜ਼ਾਰਾਂ ਦੇ ਵਿੱਚ ਜੋ ਤੁਹਾਨੂੰ ਮਤਲਬ ਭਰ ਗਰਮੀ ਦੇ ਵਿੱਚ ਵੀ ਤੁਸੀਂ ਉਹਨਾਂ ਬਾਜ਼ਾਰਾਂ 'ਚ ਜਾਓ ਤੇ ਤੁਹਾਨੂੰ ਗਰਮੀ ਨਹੀਂ ਲੱਗਦੀ, ਹੈ ਨਾ. ਉੱਥੇ ਤੁਹਾਨੂੰ ਜੋ ਜੇ ਉਹਨਾਂ ਬਾਜ਼ਾਰਾਂ 'ਚ ਤੁਸੀਂ ਜਾਓ ਤੇ ਤੁਹਾਨੂੰ ਕੰਨਾਂ ਦੇ ਵਿੱਚ ਤੁਹਾਨੂੰ ਆਡੀਓ ਜਾਂ ਪੋਡਕਾਸਟਾਂ ਲਾ ਕੇ ਜਾਣ ਦੀ ਲੋੜ ਨਹੀਂ ਪੈਂਦੀ. ਉੱਥੇ ਇਟ ਸੈਲਫ ਮਨੋਰੰਜਨ ਆ, ਲਾਈਵ ਮਨੋਰੰਜਨ ਆ. ਉੱਥੇ ਤੁਸੀਂ ਜਿਹੜੀ ਮਰਜ਼ੀ ਤੁਸੀਂ ਦੁਕਾਨ ਦੇ ਉੱਤੇ ਖਲੋ ਜੋ ਜਿਹੜੇ ਮਰਜ਼ੀ ਚੌਂਕ ਦੇ ਵਿੱਚ ਖੋ ਕੇ ਜਲੇਬੀਆਂ ਖਾ ਲਓ, ਪਕੌੜੇ ਖਾ ਲਓ, ਉੱਥੇ ਤੁਹਾਨੂੰ ਲਾਈਵ ਮਨੋਰੰਜਨ ਮਿਲੂਗਾ ਹਰ ਇੱਕ ਥਾਂ ਦੇ ਉੱਤੇ.
0: ਬਿਲਕੁਲ ਬਿਲਕੁਲ, ਇਨਫੈਕਟ ਦੇਖੋ ਇਹੀ ਸ਼ਾਇਦ ਇੱਕ ਹਾਈ ਲੈਵਲ ਸਟਿਮੂਲਸ ਸੀਗਾ ਜੋ ਸਾਡੇ ਮੋਬਾਈਲਸ 'ਚ ਲਿਆਂਦਾ ਗਿਆ, ਕਿਉਂਕਿ ਬੰਦਾ ਜਦੋਂ ਵੀ ਬੋਰ ਹੁੰਦਾ ਹੈ ਜਾਂ ਫਿਰ ਇੱਕ ਕਿਰਿਆ ਸੀਗੀ ਪ੍ਰੋਪਰ, ਹੈ ਨਾ, ਕਿ ਅੱਜ ਮਾਰਕੀਟ ਜਾਣਾ, ਕਿ ਉਹ ਐਕਸਾਈਟਮੈਂਟ ਲੈਵਲ ਉਸ ਲੈਵਲ ਦਾ, ਉਹ ਡੋਪਾਮੀਨ ਇਨਫਲਕਸ ਮਿਲਣਾ ਕਿ ਅੱਜ ਘੁੰਮਦੇ ਪਏ ਫਿਰਦੇ ਪਏ, ਉਹੀ ਸ਼ਾਇਦ ਸਾਡੇ ਹੁੰਦਾ ਨਾ ਕਿ ਐਲਗੋਰਿਦਮ ਫੜੇ ਆ ਸਾਡੇ ਕਿਹੜੇ ਨਿਊਰਸ ਰਿਸੈਪਟਰ ਕਹਿੰਦੇ ਕਿ ਹਾਂਜੀ ਆਹ ਚੀਜ਼ ਮੈਨੂੰ ਹੋਰ ਚਾਹੀਦੀ ਹੋਰ ਚਾਹੀਦੀ. ਮੇਰੇ ਖਿਆਲ ਉਹੀ ਵਾਲੇ ਸੀਗੇ ਸਾਡੇ ਕਿ ਮਾਰਕੀਟ ਜਾਂਦੇ ਬੜਾ ਖੁਸ਼ ਹੁੰਦੇ, ਰੈਸਟੋਰੈਂਟ ਜਾਂਦੇ, ਫਿਲਮਾਂ ਵੇਖਣ ਜਾਂਦੇ ਖੁਸ਼ ਹੁੰਦੇ, ਹੈ ਨਾ. ਕਿ ਹੁਣ ਤਾਂ ਇੱਕ ਇਹ ਵੀ ਹੋ ਗਿਆ ਨਾ ਮਾਲ ਦੇ ਅੰਦਰ ਕਿ ਕਿਉਂਕਿ ਮਾਲ ਆ ਗਿਆ, ਮਾਲ 'ਚ ਹੀ ਫੂਡ ਕੋਰਟ ਹੋ ਗਿਆ, ਹੈਨਾ, ਤੇ ਮਾਲ 'ਚ ਹੀ ਸਿਨੇਮਾ ਹੋ ਗਿਆ
1: ਸਾਰਾ ਕੁਛ ਹੀ.
0: ਪਹਿਲੇ ਤਾਂ ਜਿਸ ਤਰ੍ਹਾਂ ਕਪੂਰਥਲਾ ਦੇ ਹਿਸਾਬ ਨਾਲ ਜੇ ਮੈਂ ਬੋਲਾਂ ਕਿ ਅਸੀਂ ਜਦੋਂ ਕਦੇ ਵੀ ਜਾਣਾ, ਹੈਨਾ, ਤੇ ਕਪੂਰਥਲਾ 'ਚ ਕੋਈ ਸਿਨੇਮਾ ਵਗੈਰਾ ਨਹੀਂ, ਸੋ ਤੁਸੀਂ ਸਿਨੇਮਾ ਸਪੈਸ਼ਲੀ ਜਲੰਧਰ ਜਾਣਾ, ਫਿਰ ਜਲੰਧਰ ਗਏ ਹੋ ਤਾਂ ਤੁਸੀਂ ਫਿਰ ਉਹ ਰਿਵਰਸ ਸ਼ੁਰੂ ਹੋਣਾ, ਕਿਉਂਕਿ ਫਿਲਮ ਵੇਖੀ ਹੈ ਦੁਪਹਿਰੇ, ਫਿਰ ਕੁਛ ਖਾਓਗੇ, ਫਿਰ ਸਾਈਡ 'ਤੇ ਕੋਈ ਨਾ ਕੋਈ ਸ਼ੋਪਿੰਗ ਦੀ ਜਗ੍ਹਾ ਖੁੱਲ੍ਹੀ ਹੋਏਗੀ, ਹੈ ਨਾ, ਮਾਰਕੀਟ ਨਾਲ ਲੱਗਦੀ ਹੋਏਗੀ, ਫਿਰ ਤੁਸੀਂ ਘੁੰਮੋਗੇ, ਕਿ ਅਗੇਨ ਉਹ ਸਾਰਾ ਕੁਛ ਇੱਕ ਕਲੋਜ਼ ਵਿਸਿਨਿਟੀ 'ਚ ਆ ਗਿਆ, ਕਲੋਜ਼ ਸਪੇਸ 'ਚ ਆ ਗਿਆ. ਮਾਲ ਦੇ ਅੰਦਰ ਤੇ ਮਾਲ ਤੋਂ ਹੁਣ ਉਹ ਕਲੋਜ਼ ਸਪੇਸ 'ਚ ਤੁਹਾਡੇ ਫੋਨ 'ਚ ਆ ਗਿਆ ਕਿ ਫੋਨ 'ਚ ਹੀ ਤੁਹਾਡੀ ਐਪਸ ਹੈਗੀਆਂ, ਫੋਨ 'ਚ ਹੀ ਤੁਹਾਡਾ ਓ ਟੀ ਟੀ ਵੀ ਹੈ, ਸਹੀ ਕਿ ਨਹੀਂ? ਤੇ ਓ ਟੀ ਟੀ ਵੀ ਲੈ ਕੇ ਆਉਣਗੇ ਇੱਕ ਟਾਈਮ ਤੇ, ਆ ਹੀ ਗਿਆ ਕਿੰਨਿਆਂ ਤੇ, ਹਨਾ? ਹੁਣ ਤੇ ਤੁਸੀਂ ਸਕਰੀਨ ਸਾਈਡ ਤੇ ਦੂਸਰੀ ਖੋਲ ਲਓ ਆਪਣੀ, ਨੈਟਫਲਿਕਸ ਫੋਨ ਵਰਤ ਰਹੇ ਹੋ ਤਾਂ ਨੈਟਫਲਿਕਸ ਮਿਨੀਮਾਈਜ਼ ਕਰਕੇ ਸਾਈਡ ਤੇ ਚੱਲਦਾ ਰਹੇ, ਤਾਂ ਤੁਸੀਂ ਜੋ ਫੋਨ ਤੇ ਵਰਤਣਾ ਵਰਤ ਲਓ। ਮਤਲਬ ਇਸ ਲੈਵਲ ਦਾ ਆਪਾਂ ਬਿਜ਼ੀ ਰੱਖਣਾ ਸ਼ੁਰੂ ਹੋ ਗਿਆ ਆਪਣੇ ਮਾਇੰਡ ਨੂੰ ਕਿ ਕੋਈ ਹੱਦ ਹਿਸਾਬ ਨਹੀਂ।
1: ਹਾਂ, ਆਪਾਂ ਇੱਥੋਂ ਤੱਕ ਜ਼ਿਆਦਾ ਆਪਾਂ ਬਿਜ਼ੀ ਹੋ ਗਏ ਹਾਂ ਜਾਂ ਆਪਾਂ ਰੱਖਣਾ ਚਾਹੁੰਦੇ ਹਾਂ ਕਿ ਮੰਨ ਲਓ ਕਿਸੇ ਨਾਲ ਤੁਹਾਡੀ ਕਾਲ ਚੱਲ ਰਹੀ ਹੈ ਅਤੇ ਉਸ ਕਾਲ ਦੇ ਦਰਮਿਆਨ ਵੀ ਤੁਹਾਨੂੰ ਇਹ ਹੁੰਦਾ ਵਾ ਵੀ ਯਾਰ ਆਹ ਗੱਲ ਨਾ ਮਤਲਬ ਐਡੀ ਕੋਈ ਧਿਆਨ ਦੇਣ ਵਾਲੀ ਨਹੀਂ, ਇਹਦੇ ਨਾਲ ਕੁਛ ਹੋਰ ਵੇਖ।
0: ਸਹੀ ਗੱਲ ਹੈ ਨਾ? ਜੋ ਰਣਜੋਤ ਸਿੰਘ ਜੀ ਨੂੰ ਕਾਲ ਕਰਦਾ ਹੁਣ ਧਿਆਨ ਰੱਖੇ, ਜੇ ਜ਼ਿਆਦਾ ਹੂੰ ਆ ਰਹੀ ਹੁਣ ਮੈਨੂੰ ਤਾਂ ਪਤਾ ਲੱਗ ਗਿਆ, ਜੇ ਦੋ ਵਾਰੀ ਹੂੰ ਆ ਗਿਆ ਤਾਂ ਮਤਲਬ ਰੀਲ ਦੇਖ ਰਿਹਾ ਬਈ।
1: ਹੁੰਦਾ ਹੈ ਨਾ ਇਹਦਾ?
0: ਹੁੰਦਾ
1: ਰੀਲ ਤੇ ਚਲੋ ਨਹੀਂ ਤੁਸੀਂ ਵੇਖ ਸਕਦੇ,
0: ਹਾਂ ਮਤਲਬ,
1: ਪਰ ਹੋਰ ਕੋਈ ਮੰਨ ਲਓ ਤੁਹਾਨੂੰ ਪਤਾ ਵਾ ਵੀ ਯਾਰ ਮੁੜ ਕੇ ਚੇਤਾ ਭੁੱਲ ਜਾਣਾ, ਕੋਈ ਮੈਸੇਜ ਕਿਸੇ ਦਾ ਰਿਪਲਾਈ ਕਰਨ ਵਾਲਾ ਪਿਆ ਵਾ, ਕੋਈ ਮਿਲ ਕਿਸੇ ਦੀ ਰਿਪਲਾਈ ਕਰਨ ਵਾਲੀ ਪਈ ਆ, ਤੇ ਸਾਰੇ ਕਰਦੇ ਹੋਣਗੇ। ਜੋ ਮੈਂ ਤੇ ਇਸ ਕਰਕੇ ਗੱਲ ਕਰ ਰਿਹਾ ਵੀ ਮੈਂ ਇਕੱਲਾ ਥੋੜੀ ਕਰਦਾ ਹੁੰਦਾ,
0: ਪਰਫੈਕਟ ਮੈਂ ਤੇ ਮਿਊਟ ਕਰਕੇ ਦੇਖ ਲੈਣਾ ਰੀਲ ਹੋ ਜਾਂਦੀ ਆ।
1: ਅੱਛਾ,
0: ਹਾਂ ਹਾਂ, ਮਿਊਟ ਤੇ ਤੁਸੀਂ ਇੰਸਟਾਗ੍ਰਾਮ ਖੋਲ ਸਕਦੇ, ਪੋਸਟਰ ਦੇਖ ਹੀ ਸਕਦੇ ਕੈਰੋਸਲ ਵਗੈਰਾ। ਮੈਨੂੰ ਵੈਸੇ ਬਹੁਤ ਜ਼ਿਆਦਾ ਆਦਤ ਪੈ ਗਈ ਹੈ, ਪਰ ਇਹ ਖੈਰ ਇਸ ਸਾਈਡ ਦਾ ਹੋਣਾ ਚਾਹੀਦਾ।
1: ਹਾਂ ਨਹੀਂ, ਫਿਰ ਵੀ ਚਲੋ ਇਹ ਤੇ ਬਹੁਤ ਜ਼ਿਆਦਾ ਵੱਧ ਹੀ ਜਾ ਰਹੀ ਹੈ, ਕੋਈ ਜਿੰਨਾ ਆਪਾਂ ਰੌਲਾ ਪਾ ਰਹੇ ਹਾਂ ਨਾ ਇਹਨੂੰ ਘਟਾਓ
0: ਉਹਨਾਂ ਸ਼ਾਇਦ ਵੱਧ ਦਾ
1: ਬੇਸਿਕਲੀ ਤੁਸੀਂ ਉਹਨਾਂ ਜ਼ਿਆਦਾ ਵੱਧਦੇ ਜਾ ਰਹੇ ਹੋ ਤੁਸੀਂ। ਮੈਨੂੰ ਲੱਗਦਾ ਇੱਕ ਸਮਾਂ ਇੱਦਾਂ ਦਾ ਆਉਣਾ ਜਿੱਦਾਂ ਨਸ਼ਾ ਛਡਾਊ ਕੇਂਦਰ ਨੇ, ਉਦਾਂ ਤੁਹਾਨੂੰ ਸੋਸ਼ਲ ਮੀਡੀਆ ਛਡਾਊ ਕੇਂਦਰ ਦੇ ਵਿੱਚ ਜਾਣਾ ਪਊਗਾ
0: ਤੁਹਾਨੂੰ। ਐਪਸ ਤੇ ਆ ਗਈਆਂ ਦੇਖੋ,
1: ਛੇਤੀ ਹੋਊਗਾ,
0: ਪੈਸੇ ਲੈਂਦੀਆਂ ਕਿ 3 ਘੰਟੇ ਦਾ ਟਾਈਮਰ ਲਾ ਲਓ, 4 ਘੰਟੇ ਟਾਈਮਰ ਲਾ ਲਓ, ਤੁਸੀਂ ਚਾਹ ਕੇ ਵੀ ਉਹਨੂੰ ਹਟਾ ਨਹੀਂ ਸਕਦੇ। ਨਹੀਂ ਤਾਂ ਉੱਦਾਂ ਆਈਫੋਨ ਵਗੈਰਾ 'ਚ ਵੀ ਹੁੰਦਾ ਨਾ ਕਿ ਉਹ ਲੌਕ ਕਰ ਦਿੰਦਾ ਐਪ ਤੁਹਾਡੀ, ਪਰ ਉਹ ਤੁਸੀਂ ਉਹ ਈਜ਼ੀਲੀ ਤੁਸੀਂ ਕਹਿ ਸਕਦੇ ਹੋ ਕਿ ਨੋਟ ਟੂਡੇ, ਤਾਂ ਫਿਰ ਦੁਬਾਰਾ ਖੁੱਲ ਜਾਏਗਾ।
1: ਉਹਨੇ ਉਦਾਂ ਤਾਂ ਮੈਂ ਤਾਂ ਉਹਦਾ ਸਿੱਧਾ ਐਵੇਂ ਐਪ ਨਹੀਂ ਪਾਉਣ ਦੀ ਲੋੜ, ਐਵੇਂ ਕੋਈ ਉਹ ਨਹੀਂ ਕਰਨ ਦੀ ਲੋੜ। ਮੇਰੇ ਕੋਲ ਇੱਕ ਫ੍ਰੀ ਵਾਲਾ ਅਤੇ ਸਿੱਧਾ ਜਿਹਾ ਫਾਰਮੂਲਾ ਹੈਗਾ, ਆਪਣੇ ਆਪ ਨੂੰ ਕੁਛ ਮਤਲਬ ਹੱਥੀਂ ਕਰਨ ਵਾਲੇ ਕੁਛ ਕੰਮਾਂ ਦੇ ਵਿੱਚ ਇੰਨਾ ਕੁ ਇਨਵੋਲਵ ਰੱਖੋ, ਤੁਹਾਡੇ ਕੋਲ ਟਾਈਮ ਬਚਦਾ ਤੇ ਫੇਰ ਹੀ ਤੁਸੀਂ ਇਹੋ ਜਿਹਾ ਗੰਦ ਪਿੱਲ ਵੇਂਦੇ ਹੋ। ਤੁਸੀਂ ਆਪਣੇ ਆਪ ਨੂੰ ਕਿਸੇ ਚੀਜ਼ ਦੇ ਵਿੱਚ ਇਨਵੋਲਵ ਰੱਖੋ, ਆਪਣੇ ਆਪ ਨੂੰ ਤੁਸੀਂ ਆਪਣੇ ਜਿਹੜਾ ਤੁਹਾਡਾ ਇੰਟਰਸਟ ਨੇ ਉਦਾਂ ਦੇ ਕੰਮ ਤੁਸੀਂ ਦੇ ਕੇ ਰੱਖੋ। ਇਨਸਾਨ ਜਦੋਂ ਵਿਹਲਾ ਹੋਊਗਾ, ਸਿਆਣੇ ਕਹਿੰਦੇ ਵਿਹਲਾ ਮਨ ਸ਼ੈਤਾਨ ਦਾ ਘਰ, ਜਦੋਂ ਵਿਹਲਾ ਵਾ ਤੇ ਉਦੋਂ ਉਹਨੇ ਕੁਛ ਨਾ ਕੁਛ ਕਿਤੇ ਨਾ ਕਿਤੇ ਉਂਗਲ ਮਾਰਨੀ ਆ। ਤੇ ਅੱਜ ਕੱਲ੍ਹ ਉਹਦੇ ਕੋਲ ਫੋਨ ਹੈ, ਉੱਥੇ ਸੋ ਅਦਰਵਾਈਜ਼ ਤੁਸੀਂ ਵੇਖੋਗੇ ਵੀ ਜਦੋਂ ਤੁਹਾਡਾ ਇੰਟਰਸਟ ਵਾਲਾ ਕੋਈ ਕੰਮ ਹੈ, ਤੁਸੀਂ ਆਪਣੇ ਆਪ ਨੂੰ ਇੰਗੇਜ ਰੱਖਿਆ, ਤੁਸੀਂ ਕਿਸੇ ਦੇ ਨਾਲ ਹਾਥੀ ਵੰਡਾਉਣ ਚਲੇ ਗਏ ਹੋ ਤੁਸੀਂ, ਹੈ ਨਾ, ਕਿਸੇ ਦੇ ਨਾਲ ਤੁਸੀਂ ਘਰ ਦੀ ਸਾਫ਼ ਸਫਾਈ ਕਰ ਰਹੇ ਹੋ, ਤੇ ਤੁਸੀਂ ਵੇਖੋਗੇ ਵੀ ਸਾਰਾ ਦਿਨ ਲੰਘ ਗਿਆ, ਅੱਛਾ ਮੈਂ ਵੇਖਿਆ ਨਹੀਂ ਅੱਜ ਕੁਛ।
0: ਹਾਂ ਇੱਦਾਂ ਹੀ ਆ, ਬਿਲਕੁਲ ਠੀਕ,
1: ਇਹ ਚੀਜ਼ਾਂ ਫ੍ਰੀ ਦੇ ਵਿੱਚ ਹੱਲ ਹੋ ਜਾਂਦਾ
0: ਕੋਈ ਫਿਜ਼ੀਕਲ ਐਕਟੀਵਿਟੀ ਤੋਂ।
1: ਹਾਂ, ਖੈਰ ਵਾਪਸ ਆਪਾਂ ਫਿਰ ਆਪਣੇ ਸ਼ੋਪਿੰਗ ਦੇ ਉੱਤੇ ਆਉਂਦੇ ਕਿ ਸ਼ੋਪਿੰਗ ਦਾ ਜੋ ਬਦਲ ਰਿਹਾ ਹੁਣ ਕੀ ਲੱਗਦਾ ਫਿਰ, ਮਤਲਬ ਆਪਾਂ ਕਹਿ ਲਓ ਵੀ ਹੌਲੀ ਹੌਲੀ ਕਹਿ ਲਓ ਵੀ ਪਿੰਡਾਂ ਤੋਂ, ਕਿਉਂਕਿ ਪਿੰਡ ਮੂਲ ਇਕਾਈ ਆ ਨਾ, ਪਿੰਡਾਂ ਤੋਂ ਸ਼ਹਿਰ ਬਣੇ ਹੋਣਗੇ,
0: ਬਿਲਕੁਲ ਠੀਕ,
1: ਪਿੰਡਾਂ ਤੋਂ ਸ਼ਹਿਰ ਬਣੇ ਅਤੇ ਸ਼ਹਿਰਾਂ ਤੋਂ ਹੌਲੀ ਹੌਲੀ ਸ਼ੋਪਿੰਗ ਦੇ ਟਰੈਂਡ ਬਦਲਦੇ ਬਦਲਦੇ ਬਦਲਦੇ ਆਪਾਂ ਮੌਲਾਂ ਤੱਕ ਆਪਾਂ ਪਹੁੰਚ ਗਏ ਹਾਂ, ਜਿੱਥੇ ਤੁਸੀਂ ਦੱਸਿਆ ਵੀ ਆਪਾਂ ਸ਼ੋਪਿੰਗ ਵੀ ਕਰ ਲੈਂਦੇ ਹਾਂ, ਆਪਾਂ ਖਾ ਪੀ ਵੀ ਲੈਂਦੇ ਹਾਂ, ਆਪਾਂ ਸਿਨੇਮਾ ਵੀ ਵੇਖ ਲੈਂਦੇ ਹਾਂ, ਹੋਰ ਅਤੇ ਹੋਰ ਆਪਾਂ ਨਿਆਣੇ ਵੀ ਜਮ੍ਹਾਂ ਕਰਾ ਲੈਂਦੇ ਹਾਂ, ਇਹ ਵੀ ਫੈਸਿਲਿਟੀਆਂ ਆ ਗਈਆਂ, ਕੁੱਤੇ ਜਮ੍ਹਾਂ ਕਰਾ ਲੈਂਦੇ, ਕੁੱਤੇ ਬਿੱਲੀਆਂ ਜਮ੍ਹਾਂ ਕਰਾ ਲੈਂਦੇ ਹਾਂ। ਹਰ ਇੱਕ ਚੀਜ਼ ਮਤਲਬ ਮਾਰਕੀਟ ਵੇਂਦੀ ਆ ਵੀ ਕਿਹੜੀ ਚੀਜ਼ ਆ ਇਹਨੂੰ ਪੈਸੇ ਖਰਚਣ ਤੋਂ ਜਿਹੜੀ ਰੋਕਦੀ ਆ, ਹੈ ਨਾ, ਜਿਹੜੀ ਇਹਦੀ ਸਮੱਸਿਆ ਵਾ, ਅਤੇ ਉਹ ਆਪਾਂ ਇਹਦੀ ਸਮੱਸਿਆ ਹੱਲ ਕਰੀਏ ਅਤੇ ਇਹ ਰਿਲੈਕਸ ਹੋ ਕੇ
0: ਸ਼ੋਪਿੰਗ ਹੀ ਕਰੇ,
1: ਸਾਡੇ ਕੋਲ ਬਵੇ ਅਤੇ ਸਾਡੇ ਨਾਲ ਇਹ ਮਤਲਬ ਕਰੇ ਸ਼ੋਪਿੰਗ ਰੱਜ ਕੇ, ਹੈ ਨਾ। ਹੋਰ ਅਤੇ ਹੋਰ ਤੁਸੀਂ ਮੌਲ ਦੇ ਵਿੱਚ ਜਾਓ ਤੇ ਉੱਥੇ ਹੁਣ ਗੱਡੀਆਂ ਦੇ ਸ਼ੋਰੂਮ ਤੇ ਨਹੀਂ ਹੋ ਸਕਦੇ, ਪਰ ਇੱਕ ਅੱਧੀ ਗੱਡੀ ਉਹਨਾਂ ਨੇ ਟੰਗੀ ਹੁੰਦੀ ਹੈ ਤਾਂ ਜੇ ਕਰਕੇ,
0: ਹੈ ਨਾ,
1: ਸਾਰਾ ਕੁਛ ਉਹ ਇੱਕ 'ਚ ਭਰਨ ਨੂੰ ਫਿਰਦੇ ਆ।
0: ਮੈਂ ਬੜਾ ਮੈਨੂੰ ਔਡ ਲੱਗਦਾ, ਮੈਂ ਜਦੋਂ ਪਹਿਲੀ ਵਾਰੀ ਆਇਆ ਨਾ, ਮੈਂ ਕਿਹਾ ਅਰੇ ਮਤਲਬ ਠੀਕ ਆ। ਅੱਛਾ, ਖੜੀ ਵੀ ਨਾ ਇਸ ਤਰ੍ਹਾਂ ਦੀ ਬੜੀ ਹਾਈ ਸਟਰੀਟ ਟਾਈਪ ਜਿੱਥੇ ਪਤਾ ਬੜੇ ਬੰਦੇ ਆ ਜਾਣਗੇ, ਉੱਧਰ ਜੇ ਇਹਨੂੰ ਸੈਂਟਰ 'ਚ ਇਹਨੂੰ ਖੜਾ ਕਰਦੇ, ਹੈ ਨਾ, ਕਿ ਦੋ ਕੈਫੇ ਆ ਸਾਈਡ ਤੇ, ਆਸੇ ਪਾਸੇ ਦੁਕਾਨਾਂ, ਸੈਂਟਰ 'ਚ ਬੀ ਬਾਈ ਡੀ ਖੜੀ ਆ, ਬਈ ਇਹ ਤੂੰ ਕਿੱਥੋਂ ਆ ਗਈ,
1: ਇਹ ਤੂੰ ਕਿੱਥੇ ਆਈ ਨਹੀਂ, ਹੈ ਨਾ, ਵੀ ਤੁਸੀਂ ਫੋਟੋ ਫਾਟੋ ਵੀ ਲਾਈ ਹੈ ਤਾਂ ਵੀ ਉਹ ਗੱਲ ਹੀ ਆ, ਪਰ ਵੇਖੋ ਵੀ ਮਾਰਕੀਟਿੰਗ ਵੇਖੋ ਤੁਸੀਂ ਕਿਹੜੇ ਲੈਵਲ ਦੀ ਆ, ਵੀ ਉਹ ਸਾਰਾ ਕੁਛ ਜਿਹੜਾ ਤੁਹਾਨੂੰ ਤੁਸੀਂ ਆਏ ਹੋ ਅਤੇ ਤੁਹਾਨੂੰ ਜਾਣ ਨਹੀਂ ਦੇਣਾ,
0: ਤੂੰ ਕੁਛ ਨਾ ਕੁਛ ਤਾਂ ਕਰਕੇ ਜਾਏਗਾ।
1: ਹਾਂ ਹਾਂ ਬਿਲਕੁਲ, ਕੋਈ ਨਾ ਕੋਈ ਚੀਜ਼ ਤਾਂ ਤੁਹਾਡੇ ਅੰਦਰ ਫਿਲ ਕਰਨੀ ਕਰਨੀ ਹੈ। ਅੱਗੇ ਕੀ ਲੱਗਦਾ ਹੁਣ, ਮਤਲਬ ਇੱਥੋਂ ਤੱਕ ਤਾਂ ਆਪਾਂ ਪਹੁੰਚ ਗਏ ਹਾਂ, ਹੁਣ ਗਾਂਹ ਕੀ ਆਸਾਰ ਨੇ ਮੰਡੀ ਦੇ?
0: ਅੱਗੇ ਜੋ ਜੋ ਚਾਈਨਾ ਕਹਿੰਦੇ ਕੀ ਕਰਦਾ, ਹੈ ਨਾ, ਯੂਜਲੀ ਉਹੀ ਫੋਲੋ ਹੋਣਾ ਸ਼ੁਰੂ ਹੋ ਜਾਂਦਾ ਅਲਟੀਮੇਟਲੀ, ਕਿਉਂਕਿ ਬਹੁਤ ਮੇਜਰ ਚੰਕ ਆਫ ਪਾਪੂਲੇਸ਼ਨ ਆ ਅੱਜ ਵੀ ਦੁਨੀਆ ਦਾ ਜਿਹੜਾ ਇੰਟਰਨੈਟ ਵਰਤ ਰਿਹਾ ਪਰ ਆਪਣੇ ਹੀ ਇਕੋਸਿਸਟਮ ਦੇ ਅੰਦਰ ਵਰਤ ਰਿਹਾ, ਹਨਾ? ਤੇ ਚਾਈਨਾ ਦਾ ਸ਼ਾਇਦ ਜੋ ਲੋਕ ਕਦੀ ਗਲਤੀ ਨਾਲ ਵੀ ਕਦੀ ਸਰਚ ਕਰਕੇ ਬੈਠੇ ਹੋਣਗੇ ਨਾ ਚਾਈਨਾ ਤੋਂ ਗੁੱਡਸ ਵਗੈਰਾ, ਤਾਂ ਉਹਨਾਂ ਸਾਹਮਣੇ ਹਲਕਾ ਹਲਕਾ ਆਉਂਦਾ ਵੀ ਹੋ ਗਿਆ ਇੰਸਟਾਗ੍ਰਾਮ 'ਤੇ ਕਿ ਚਾਈਨਾ 'ਤੇ ਹੁਣ ਲਾਈਵ ਸੈਲਿੰਗ ਬਹੁਤ ਸ਼ੁਰੂ ਹੋ ਗਈ ਆ, ਮਤਲਬ ਸਿੱਧੇ ਫੈਕਟਰੀਆਂ ਵਾਲੇ ਹੀ ਹੁਣ, ਜਿਸਾ ਪਹਿਲੇ ਬੜਾ ਓਲਾ ਲੱਗਦਾ ਸੀਗਾ ਨਾ ਕਿ ਇਹ ਚਾਈਨਾ ਤੋਂ ਸਮਾਨ ਲੈ ਕੇ ਆਉਂਦੇ ਲੋਕੀ ਵੇਚਦੇ ਆ, ਹੁਣ ਓਲਾ ਨਹੀਂ ਰਿਹਾ ਹਨਾ, ਕਿ ਆਪ ਹੀ ਦੱਸੇ ਜਾਂਦੇ ਕਿ ਇਹ ਸਭ ਅਸੀਂ ਬਣਾਉਂਦੇ ਹਾਂ, ਫਰਨੀਚਰ ਹੋ ਗਏ, ਕੱਪੜੇ ਵਗੈਰਾ ਵਾਲੇ ਹੋ ਗਏ, ਔਫਕੋਰਸ ਜੇ ਤੁਹਾਡਾ ਕਿਸੇ ਹੋਰ ਚੀਜ਼ 'ਚ ਧਿਆਨ ਆ ਤੁਸੀਂ ਉਹੀ ਸਰਚ ਕਰਦੇ ਹੋ, ਉਧਰ ਹੀ ਦਿਸਦੀ ਆ। ਸੋ ਚਾਈਨਾ ਦੇ ਅੰਦਰ ਬਹੁਤ ਸ਼ੁਰੂ ਹੋਇਆ ਐਂਡ ਸਮਾਲ ਲੋਕਲ ਬਿਜ਼ਨਸਿਸ ਦੇ ਅੰਦਰ, ਇੰਡੀਆ ਦੇ ਅੰਦਰ ਬਹੁਤ ਸ਼ੁਰੂ ਹੋਇਆ ਲਾਈਵ ਸੈਲਿੰਗ, ਕਿ ਤੁਸੀਂ ਯੂਟਿਊਬ 'ਤੇ ਜਾਂ ਫਿਰ ਆਪਣਾ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਿੱਥੇ ਵੀ ਤੁਹਾਡੀ ਦੁਕਾਨ ਦਾ ਤੁਹਾਡੇ ਬਿਜ਼ਨਸ ਦਾ ਪੇਜ ਜ਼ਿਆਦਾ ਮਸ਼ਹੂਰ ਆ ਉੱਥੋਂ ਲਾਈਵ ਹੁੰਦੇ ਹੋ, ਫਿਰ ਕਹਿੰਦੇ ਜੀ ਅੱਜ ਆਹ ਵਰਾਇਟੀ ਆਈ ਆ, ਹਨਾ? ਤੇ ਤੁਸੀਂ ਲਾਈਵ ਹੀ ਦਿਖਾ ਰਹੇ ਹੋ ਸਮਾਨ ਤੇ ਲੋਕੀ ਲਾਈਵ ਹੀ ਬਿਡ ਕਰ ਰਹੇ ਕਿ ਪ੍ਰਾਈਸ ਵੀ ਆਪਾਂ ਦੇਖਦੇ ਨਾ, ਦੀਦੀ ਕਿਤਨੇ ਕਾ, ਦੀਦੀ ਵਨ ਫੋਰ ਮੀ ਪਲੀਜ਼,
1: ਲੱਡੂ ਪੀਲਾ,
0: ਲੱਡੂ ਪੀਲਾ, ਸੋ ਗ੍ਰੇਟ ਲੁਕਿੰਗ ਲਾਈਕ ਅ ਵਾਓ।
1: ਮੈਂ ਉਹੀ ਤਾਂ ਹੀ ਮੈਂ ਕਹਿ ਰਿਹਾ ਹਾਂ ਵੀ ਇਸ ਕੰਮ ਦੇ ਵਿੱਚ ਬਾਕੀ ਦੁਨੀਆ ਲੇਟ ਹੈ, ਆਪਾਂ ਤੇ ਬਹੁਤ ਪਹਿਲਾਂ ਦੇ ਆ ਗਏ,
0: ਆਪਾਂ ਆ ਗਏ। ਐਕਚੁਅਲੀ ਇੱਕ ਇਹ ਵੀ ਚੀਜ਼ ਹੁੰਦੀ ਨਾ, ਸਮਾਲ ਬਿਜ਼ਨਸ ਕੀ ਹੈ, ਹੁਣ ਮੇਰਾ ਹੀ ਬਿਜ਼ਨਸ ਆ, ਹਨਾ, ਮੈਂ ਹੀ ਡਿਸੀਜਨ ਮੇਕਰ ਹਾਂ, ਪਰ ਇੱਕ ਬਹੁਤ ਤਕੜੀ MNC, ਜੇ ਮੈਂ ਇੱਕ ਐਗਜ਼ਾਮਪਲ ਲੈ ਲਵਾਂ ਫਾਸਟ ਫੈਸ਼ਨ ਦੀ, ਜ਼ਾਰਾ ਹੋ ਗਿਆ, H&M ਹੋ ਗਿਆ, ਇਹ ਫਾਸਟ ਫੈਸ਼ਨ ਬ੍ਰਾਂਡ ਨੇ, ਮਤਲਬ ਇਹ ਕਿ ਜੋ ਹਾਈ ਐਂਡ ਬ੍ਰਾਂਡਸ ਨੇ ਉਹਨਾਂ ਦਾ ਹੀ ਡਿਜ਼ਾਈਨ ਚੱਕਦੇ ਤੇ ਉਹਨਾਂ ਤੋਂ 10 ਗੁਣਾ ਸਸਤਾ ਬਣਾ ਕੇ ਵੇਚਦੇ ਆ।
1: ਹਾਂ, ਪਲੱਸ ਇਹਨਾਂ ਦੀ ਖਾਸੀਅਤ ਇੱਕ ਇਹ ਆ ਕਿ ਇਹਨਾਂ ਨੇ ਟ੍ਰੈਂਡ ਤੋੜਿਆ, ਖੈਰ ਬਾਅਦ ਵਿੱਚ ਤੇ ਸ਼ੀਨ ਆ ਗਈ ਜਾਂ ਟੀਮ ਜਾਂ ਹੋਰ ਚੀਜ਼ਾਂ, ਬਹੁਤ ਸਾਰੀਆਂ ਐਪ ਆ ਗਈਆਂ, ਪਰ ਇਹਨਾਂ ਦੀ ਖਾਸੀਅਤ ਇਹ ਹੀ ਕਿ ਇਹਨਾਂ ਨੇ ਜਿਹੜੀ ਰੋਟੇਸ਼ਨ ਜਿਹੜੀ ਆ ਉਹ ਸ਼ੋਰਟ ਕਰਤੀ।
0: ਹਾਂ,
1: ਜਿੱਦਾਂ ਮੰਨ ਲਓ ਇੱਕ ਜ਼ਾਰਾ ਪਹਿਲਾ ਦੁਨੀਆ ਦਾ ਬ੍ਰਾਂਡ ਹੀ ਜਿਹਨੇ ਇਹ ਚੀਜ਼ ਨੂੰ ਸਪੈਮ ਨੂੰ ਛੋਟਾ ਕੀਤਾ। ਪਹਿਲਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਬੜਾ ਜ਼ੋਰ ਜ਼ਾਰ ਲਾ ਕੇ ਬਾਕੀ ਕੰਪਨੀਆਂ ਨੇ ਵੇਖਿਆ ਅਤੇ ਕਰ ਕਰਾ ਕੇ ਉਹ 15 ਦਿਨਾਂ ਦੇ ਸਾਈਕਲ 'ਤੇ ਲੈ ਕੇ ਆਏ ਸੀ ਕਿ ਆਪਾਂ ਇਹਨੂੰ ਜਦੋਂ ਇੱਕ ਚੀਜ਼ ਜਿਹੜੀ ਆ ਉਹ ਹਾਰਡਲੀ 3 ਮਹੀਨਿਆਂ ਦਾ ਇੱਕ ਸਾਈਕਲ ਪੂਰਾ ਹੋਣ ਦੇ ਉੱਤੇ ਲੱਗਦਾ ਵੀ ਇੱਕ ਤੁਸੀਂ ਨਵੀਂ ਚੀਜ਼ ਬਣਾ ਲਈ ਅਤੇ ਉਸ ਚੀਜ਼ ਨੂੰ ਦੁਕਾਨਾਂ ਤੱਕ ਸ਼ੋਰੂਮਾਂ ਤੱਕ ਪਹੁੰਚਾਉਣਾ, ਪ੍ਰੋਡਕਸ਼ਨ ਸਾਰਾ ਕੁਛ ਜੇ ਉਹ ਕਰ ਕਰਾ ਕੇ ਢੋਆ ਢਵਾਈ ਇੱਕ ਦੇਸ਼ ਤੋਂ ਦੂਸਰੇ ਦੇਸ਼ ਅਤੇ ਉਹ 3 ਮਹੀਨੇ ਲੰਘ ਜਾਂਦੇ ਸੀ ਉਹਨੂੰ ਜ਼ੋਰ ਜ਼ਾਰ ਮਾਰ ਕੇ ਔਖੇ ਸੌਖੇ ਹੋ ਕੇ ਮੰਨ ਲਓ 14 ਦਿਨਾਂ ਦੇ ਉੱਤੇ ਲੈ ਕੇ ਆਉਂਦਾ। ਪਰ ਇਹਨਾਂ ਨੇ ਹੁਣ ਕੀ ਕੀਤਾ, ਇਹਨਾਂ 3 ਦਿਨਾਂ ਦੇ ਉੱਤੇ ਲੈ ਆਉਂਦਾ, 3 ਦਿਨਾਂ ਤੋਂ ਹੁਣ ਤਾਂ ਮੈਨੂੰ ਲੱਗਦਾ ਵੀ ਸੇਮ ਡੇ ਵੀ ਲੈ ਆਉਂਦਾ ਹੋਊਗਾ ਇਹਨਾਂ ਨੇ,
0: ਬਿਲਕੁਲ ਠੀਕ,
1: ਹਨਾ? ਹੁਣ ਤੁਸੀਂ ਅੱਜ ਆਰਡਰ ਕੀਤਾ ਵਾ ਅਤੇ ਉਹ ਤੁਹਾਨੂੰ, ਇਹ ਆਪਾਂ ਗੱਲ ਕਰ ਰਹੇ ਹਾਂ ਪ੍ਰੋਡਕਸ਼ਨ ਦੀ ਠੀਕ ਆ। ਪ੍ਰੋਡਕਸ਼ਨ ਤੁਸੀਂ ਸੋਚੋ ਵੀ ਕਿੰਨੀ ਫਾਸਟ ਹੋਊਗਾ ਇਹਨਾਂ ਦਾ, ਵੀ ਉਹਦੀ ਪ੍ਰੋਡਕਸ਼ਨ ਵੀ ਹੋ ਜਾਣੀ, ਸਾਰੇ ਦਾ ਸਾਰਾ ਜਿਹੜਾ ਉਹ ਤੁਹਾਡੇ ਦੁਕਾਨਾਂ ਸ਼ੋਰੂਮਾਂ ਤੱਕ ਵੀ ਪਹੁੰਚ ਜਾਣਾ, ਅਤੇ ਫਿਰ ਜਿਹੜੀ ਤੁਹਾਡੇ ਸ਼ੋਰੂਮ ਦੇ ਵਿੱਚ ਜੋ ਪਿਆ ਸਮਾਨ ਆ ਉਹ ਇੱਕ ਸਾਰੇ ਦਾ ਸਾਰਾ ਜਿਹੜਾ ਉਹ ਚੇਂਜ ਵੀ ਹੋ ਜਾਣਾ,
0: ਬਿਲਕੁਲ
1: ਸਾਰੇ ਦਾ ਸਾਰਾ ਨਹੀਂ ਤੇ ਨਵਾਂ ਜਿਹੜਾ ਵਾ ਉਹਦੇ ਵਿੱਚ ਇਹਨੂੰ ਹੋ ਜਾਣਾ। ਹੁਣ ਉਹਦੇ ਨਾਲ ਤੁਹਾਡੇ ਦਿਮਾਗ ਦੇ ਉੱਤੇ ਕਿੰਨਾ ਫਰਕ ਪੈਂਦਾ, ਪਹਿਲਾਂ ਹੁੰਦਾ ਸੀ ਵੀ ਉਹੀ ਚੀਜ਼ ਆ ਯਾਰ, ਹਨਾ, ਵੀ ਤੁਸੀਂ ਅੱਜ ਲੈ ਲਈ ਆਏ ਹੁਣ ਸਾਲ ਤੇ ਇਹੋ ਹੀ ਰਹਿਣਾ,
0: ਬਿਲਕੁਲ,
1: ਮੰਨ ਲਓ ਗਰਮੀਆਂ ਸਾਰੀਆਂ ਇਹੋ ਕੁਛ ਹੀ ਚੱਲਣਾ, ਹਨਾ, ਹੁਣ ਆਪਾਂ ਕਿਤੇ ਹੋਰ ਜਾਂਦੇ ਹਾਂ, ਪਰ ਇਹਨਾਂ ਨੇ ਉਹ ਕੀਤਾ ਵੀ ਤੁਸੀਂ ਜਦੋਂ ਵੀ ਸਾਡੇ ਕੋਲ ਆਓਗੇ ਤੁਹਾਨੂੰ ਕੁਛ ਵੱਖਰਾ ਮਿਲੂਗਾ। ਉਹ ਵੱਖਰੀ ਗੱਲ, ਹੁਣ ਤਾਂ ਬਹੁਤ ਆ ਗਏ ਤੇ ਹੁਣ ਥੋੜੀ ਠੱਲ ਪਈ ਆ ਮੇਰੇ ਹਿਸਾਬ ਨਾਲ, ਹੁਣ ਤਾਂ ਬਹੁਤ ਜਿਹੜੇ ਸ਼ੇਅਰ ਥੱਲੇ ਆ ਗਏ ਜ਼ਾਰਾ ਦੇ ਪਿਛਲੇ ਸਮੇਂ 'ਚ, ਪਰ ਪਹਿਲੀਆਂ ਦੇ ਵਿੱਚ ਇਹ ਇਸ ਕਰਕੇ ਜ਼ਿਆਦਾ ਵੀ ਆਪਾਂ ਤੁਹਾਨੂੰ ਸਸਤਾ ਦੇਵਾਂਗੇ ਅਤੇ ਬਾਕੀਆਂ ਦੇ ਨਾਲੋਂ, ਅਤੇ ਤੁਹਾਨੂੰ ਆਪਾਂ ਬਹੁਤ ਕੁਇਕ ਦੇਵਾਂਗੇ।
0: ਬੇਸਿਕ ਇਹਨਾਂ ਦਾ ਬੇਸਿਕ ਸਿੰਗਲ ਪੁਆਇੰਟ ਕਹਿੰਦੇ ਨਾ ਕਿ ਸੈਲਿੰਗ ਪੁਆਇੰਟ ਸੀਗਾ, ਤੂੰ ਅੱਜ ਲੈ ਜਾ, ਇੰਨਾ ਤੇਰੇ ਤੋਂ ਪੈਸਾ ਵੀ ਨਹੀਂ ਲੈ ਰਹੇ, ਤੂੰ ਪਾ, ਤੂੰ ਦੋ ਵਾਰੀ ਪਾ ਤੇ
1: ਸੁੱਟ ਦੇ,
0: ਦੁਬਾਰਾ ਨਵਾਂ ਆਇਆ ਖੜਾ। ਸਾਰਿਆਂ ਨੇ ਫੋਲੋ ਕਰਨਾ ਸ਼ੁਰੂ ਕਰਤਾ। ਹੁਣ ਇਹਨਾਂ ਦੇ ਹੁਣ ਇਹੀ ਜਿਹੜੀ ਆਪਾਂ ਲਾਈਵ ਸੈਲਿੰਗ ਦੀ ਗੱਲ ਕਰਦੇ ਪਏ ਹਾਂ, ਕਹਿੰਦੇ ਨੇ ਕਿ ਜਿਸਾ ਸ਼ੀਨ ਦੀ ਵੀ ਗੱਲ ਕੀਤੀ ਤੁਸੀਂ, ਇੱਧਰ ਜਿਹੜੀ ਮੇਜਰ ਕੰਟਰੀਜ਼ ਕੰਪਨੀਜ਼ ਆ ਜਿਹਨਾਂ ਦੀ ਬਹੁਤ ਜ਼ਿਆਦਾ ਡਿਸਟ੍ਰੀਬਿਊਸ਼ਨ ਆ, ਉਹ ਵੀ ਇਸ ਕੰਮ 'ਚ ਹੁਣ ਅੱਗੇ ਆਉਣਗੀਆਂ ਕਿ AI ਫੇਸ ਨਹੀਂ ਤਾਂ ਇੱਕ ਪੱਕਾ ਹੀ, ਕਿਉਂਕਿ ਆਪਾਂ ਕਹਿੰਦੇ ਇੱਕ ਚੀਜ਼ ਆ UGC ਕੰਟੈਂਟ ਕ੍ਰੀਏਸ਼ਨ, ਕਿ ਇੱਕ ਅਦਾਰਾ ਆਪਣੀ ਐਡ ਕਰਨ ਲਈ ਆਪਣੇ ਹੀ ਪੇਜ 'ਤੇ ਕਰਦਾ ਐਂਡ ਇੱਕ ਬੰਦੇ ਨੂੰ ਉਹਦੇ ਲਈ ਹਾਇਰ ਕਰਦਾ, ਕੰਟੈਂਟ ਕ੍ਰੀਏਟਰ ਨੂੰ ਹਾਇਰ ਕਰਦਾ, ਉਹਨੂੰ ਸੈਲਰੀ 'ਤੇ ਰੱਖਦਾ। ਸੋ ਉਹ ਹੁਣ ਉਹ ਵਾਲਾ ਕੰਮ ਤਾਂ ਹਰ ਕਿਸੇ ਨੇ ਸ਼ੁਰੂ ਕਰਤਾ, ਕੰਟੈਂਟ ਇਨ ਹਾਊਸ ਬਣਾਉਣਾ। ਹੁਣ ਇਹ ਵੀ ਅੱਗੋਂ ਸ਼ੁਰੂ ਹੋ ਗਿਆ ਕਿ ਉਹ ਕੰਟੈਂਟ ਕੀ ਹੋਏਗਾ, ਕੰਟੈਂਟ ਹੋਏਗਾ ਲਾਈਵ ਸੈਲਿੰਗ, ਕਿ ਆਪਾਂ ਲਾਈਵ ਹੀ ਸਮਾਨ ਪਾਇਆ ਹੋਏਗਾ ਕਿ ਅੱਜ ਜੀ ਪੇਜ 'ਤੇ ਪਾ ਦਿੱਤਾ ਕਿ ਸ਼ੁੱਕਰਵਾਰ ਨੂੰ ਜੀ ਸੇਲ ਲੱਗਣੀ ਹੈ ਸਾਡੇ ਲਾਈਵ ਪੇਜ 'ਤੇ, 10 to 4 ਲਾਈਵ ਸੈਲਿੰਗ ਹੋਏਗੀ ਅਤੇ ਤੁਸੀਂ ਜੋ ਖਰੀਦਣਾ ਖਰੀਦ ਲਓ, ਕਿਉਂਕਿ ਅਲਟੀਮੇਟਲੀ ਬਾਜ਼ਾਰ ਦੇ ਅੰਦਰ ਕੀ ਆ, ਹਰ ਕਿਸੇ ਦੀ ਆਪਣੀ ਆਪਣੀ ਦੁਕਾਨ, ਹਰ ਕਿਸੇ ਦੀ ਮਲਕੀਅਤ ਆ, ਚਾਹੇ ਨਾ ਚਾਹੇ ਬੰਦ ਨਹੀਂ ਕਰਦਾ, ਹਰ ਕੋਈ ਕੰਮ ਛੱਡ ਕੇ ਰਾਜ਼ੀ ਨਹੀਂ, ਇੱਕ ਹਨਾ ਸੋਰਸ ਆਫ ਇਨਕਮ ਤੋਂ ਅਲੈਦਾ ਜੇ ਆਪਾਂ ਲੈ ਲਈਏ ਗੱਲ ਨੂੰ ਤਾਂ ਇੱਕ ਮੈਟਰ ਆਫ ਪ੍ਰਾਈਡ ਹੋ ਜਾਂਦਾ, ਇੱਕ ਸੈਂਟੀਮੈਂਟਲ ਵੈਲਿਊ ਆ ਜਾਂਦੀ ਹੈ। ਮੌਲ ਦੀ ਕੋਈ ਸੈਂਟੀਮੈਂਟਲ ਵੈਲਿਊ ਨਹੀਂ ਹੈ। ਜ਼ਾਰਾ ਨੂੰ ਅੱਜ ਜੇ ਆਪਾਂ ਐਗਜ਼ਾਮਪਲ ਲੈ ਲਈਏ ਕਿ ਜ਼ਾਰਾ ਜੇ ਹਾਈ ਪੁਆਇੰਟ 'ਤੇ ਨਹੀਂ ਵਧੀਆ ਵੇਚ ਪਾ ਰਿਹਾ, ਉਹ ਉਹਨਾਂ ਨੂੰ ਟਾਈਮ ਥੋੜ੍ਹਾ ਨਾ ਲੱਗਣਾ ਬੰਦ ਕਰਨ ਲੱਗੇ, ਉਹਨਾਂ ਨੂੰ ਕੋਈ ਲੈਣਾ ਦੇਣਾ ਥੋੜ੍ਹਾ ਨਾ ਕਿ ਮੇਰੇ ਸਾਡੇ ਅੰਡਰ ਉੱਥੇ 20-30 ਸਟਾਫ ਮੈਂਬਰ ਨੇ ਕੰਮ ਕਰਦੇ ਨੇ, ਹੈ ਨਾ, ਕੋਈ ਪਰਿਵਾਰ ਸਾਡੇ ਕਰਕੇ ਚੱਲਦਾ, ਨਹੀਂ, ਨਥਿੰਗ ਲਾਈਕ ਦੈਟ। ਮੌਲ ਓਬਸਲੀਟ ਕਰਨ ਦੀ ਹੁਣ ਗੱਲ ਹੋ ਜਾਣੀ ਹੈ ਕਿ ਮੌਲਸ ਦੇ ਅੰਦਰ ਜੋ ਕਾਫੀ ਥਾਵਾਂ 'ਤੇ ਹੋ ਵੀ ਗਿਆ, ਤੁਸੀਂ ਜੇ ਨੋਟਿਸ ਕਰੋ ਇਹੀ ਵਾਲੇ ਹਾਈ ਐਂਡ ਜਿਹੜੇ ਬ੍ਰਾਂਡਸ ਵਗੈਰਾ ਨੇ ਥੋੜ੍ਹੇ ਜਿਹੇ, ਹੈ ਨਾ, ਇਹਨਾਂ ਕੋਲ ਹੁਣ ਨਾਮ ਦੇ ਹੀ ਪ੍ਰੋਡਕਟ ਪਏ ਹੁੰਦੇ ਅੰਦਰ, ਅਤੇ ਤੁਸੀਂ ਜਾਂਦੇ ਹੋ ਅਤੇ ਜਾ ਕੇ ਬਸ ਵੇਖਦੇ ਹੋ, ਤਾਂ ਫਿਰ ਉਹ ਤੁਹਾਡੇ ਲਈ ਔਡਰ ਪਲੇਸ ਅੱਜ ਕੱਲ੍ਹ ਇੰਟਰਨੈਟ 'ਤੇ ਕਰਨਾ ਸ਼ੁਰੂ ਹੋ ਗਿਆ ਕਿ ਵੈਬਸਾਈਟ ਤੋਂ ਹੀ। ਘੜੀਆਂ ਦੀ ਗੱਲ ਕਰੀਏ, ਤੁਸੀਂ ਕਿਸੇ ਵੀ ਸ਼ੋਰੂਮ 'ਤੇ ਚਲੇ ਜਾਓ, ਸਵਿਸ ਵਾਚਿਸ ਵਾਲੇ ਜਿਹੜੇ ਮੈਂ ਅਗੇਨ ਹਾਈ ਐਂਡ ਦੀ ਗੱਲ ਕਰ ਰਿਹਾ, ਰੋਲੈਕਸ ਵਗੈਰਾ ਟੈਗ ਦੀ ਗੱਲ ਕਰ ਰਿਹਾ, ਉਹਨਾਂ ਕੋਲ ਕਦੀ ਵੀ ਮੌਕੇ 'ਤੇ ਕੋਈ ਘੜੀ ਨਹੀਂ ਹੈ, ਹੈਗੀਆਂ, ਉਹ ਕਹਿਣਗੇ ਪਰ ਇਹ ਤੁਸੀਂ ਐਕਸਪ੍ਰੈਸ਼ਨ ਆਫ ਹੈ ਨਾ ਇੰਟਰਸਟ ਪਾ ਦਿਓ, ਤੁਹਾਡੇ ਕੋਲ 6 ਮਹੀਨੇ ਤੱਕ ਤੁਹਾਡੀ ਸ਼ਾਇਦ ਵਾਰੀ ਆ ਜਾਏ, ਜਾਂ ਫਿਰ ਤੁਹਾਡੀ ਜਿਹੜੀ ਆਹ ਘੜੀ ਆ 2 ਹਫ਼ਤੇ ਤੱਕ ਆ ਜਾਏਗੀ, ਮਤਲਬ ਡਿਪੈਂਡਿੰਗ ਔਨ ਦਾ ਅਵੇਲੇਬਿਲਿਟੀ।
1: ਓਕੇ, ਐਂਡ ਇਹਨਾਂ ਨੇ ਆਰਡਰ ਦਿਓ ਫਿਰ ਬਣਾ ਦਾਂਗੇ।
0: ਹਾਂ, ਰੋਲੈਕਸ ਦੇ ਨਾਲ ਤਾਂ ਇਸ ਤਰ੍ਹਾਂ ਹੀ ਆ। ਰੋਲੈਕਸ ਰੋਲੈਕਸ ਦੀ ਇੱਕ ਮਾਡਲ ਆ ਬਹੁਤ ਮਸ਼ਹੂਰ, ਡੇਟ ਜਸਟ ਨਾਮ ਉਹਦਾ, ਤੇ ਉਸ ਮਾਡਲ ਨੂੰ ਜੇ ਤੁਸੀਂ ਅੱਜ ਜਾਓ ਰੋਲੈਕਸ ਦੇ ਸ਼ੋਰੂਮ, ਉੱਥੇ ਜਾ ਕੇ ਪੁੱਛਣ ਕਿ ਵਟ ਵੁੱਡ ਯੂ ਲਾਈਕ ਟੂ ਹੈਵ, ਸ਼ੈਂਪੇਨ ਕਹਿ ਦਿਓ, ਕੋਈ ਚੱਕਰ ਵਾਲੀ ਗੱਲ ਨਹੀਂ, ਆਰਾਮ ਨਾਲ ਸ਼ੈਂਪੇਨ ਪੀਓ, ਠੀਕ ਹੈ, ਫਿਰ ਕਹੋ ਮੈਂ ਡੇਟ ਜਸਟ ਲੈਣੀ ਆ, ਠੀਕ ਹੈ, ਉਹ ਤੁਹਾਡੀ ਵਾਚ ਉੱਥੇ ਹੀ ਬਣਾਉਣਗੇ ਕਿ ਮਤਲਬ ਸਟੀਲ 'ਚ ਲੈਣੀ ਹੈ ਕਿ ਗੋਲਡ 'ਚ ਲੈਣੀ ਆ, ਹਨਾ, ਕਿਹੜੇ ਰੰਗ ਦਾ ਡਾਇਲ ਚਾਹੀਦਾ, ਅਤੇ ਗ੍ਰੀਨ ਬਹੁਤ ਅੱਜ ਕੱਲ੍ਹ ਮਸ਼ਹੂਰ ਆ, ਤੁਸੀਂ ਕਹੋਗੇ ਮੈਂ ਗ੍ਰੀਨ ਡਾਇਲ ਲੈਣਾ, ਓਕੇ ਥੈਂਕ ਯੂ, ਆ ਸਾਰਾ ਬਣ ਗਿਆ, ਉਹਨਾਂ ਨੇ ਤੁਹਾਡਾ ਐਕਸਪ੍ਰੈਸ਼ਨ ਆਫ ਇੰਟਰਸਟ ਪਾ ਦੇਣਾ, ਦੱਸ ਦੇਣਾ ਕਿ ਹਾਂਜੀ ਇਹ ਕੁਝ $62 ਬਣਦੀ ਜੀ, $63 ਰੇਟ ਬਣ ਰਿਹਾ ਇਹਦਾ, ਹਨਾ, ਅਤੇ ਤੁਸੀਂ ਲਿਸਟ 'ਚ ਪੈ ਗਏ ਹੋ ਸਾਡੀ, ਵੇਟਿੰਗ ਇਸ 24 ਮਹੀਨੇ, ਜੇ ਪਹਿਲੇ ਹੋ ਗਿਆ ਤੁਹਾਨੂੰ ਪਹਿਲੇ ਫੋਨ ਕਰ ਦਾਂਗੇ,
1: ਅੱਛਾ,
0: ਨਹੀਂ ਤਾਂ 24 ਮਹੀਨੇ ਤੱਕ ਤਾਂ ਆ ਹੀ ਜਾਏਗੀ ਤੁਹਾਡੀ ਘੜੀ।
1: ਪਹਿਲਾਂ ਲੈਂਦੇ ਪੈਸੇ?
0: ਨਹੀਂ ਪੈਸੇ ਨਹੀਂ ਲੈਂਦੇ ਪਹਿਲਾਂ, ਉਹੀ ਤਾਂ ਕਹਿਣਾ ਸ਼ੈਂਪੇਨ ਪੀਓ।
1: ਅੱਛਾ, ਪੈਸੇ ਵੀ ਪਹਿਲਾਂ ਨਹੀਂ ਲੈਣੇ?
0: ਨਹੀਂ ਪੈਸੇ ਨਹੀਂ, ਘੜੀ ਨਹੀਂ ਦੇ ਪਾ ਰਹੇ ਨਾ ਤੁਹਾਨੂੰ ਹਜੇ।
1: ਮੈਂ ਤਾਂ ਨਹੀਂ ਐਡਵਾਂਸ ਐਡਵਾਂਸ
0: ਨਾ, ਨਥਿੰਗ,
1: ਮੈਂ ਤਾਂ ਸੁਣਿਆ ਵੀ ਹਰ ਇੱਕ ਨੂੰ ਦਿੰਦੇ ਵੀ ਨਹੀਂ, ਹਰ ਇੱਕ ਗਾਹਕ ਨੂੰ ਨਹੀਂ ਆਪਣਾ ਸੌਦਾ ਵੇਚਦੇ।
0: ਇਹ ਇਹ ਹੈਗੇ ਆ ਦੂਸਰੇ ਬ੍ਰਾਂਡਸ, ਇੱਦਾਂ ਦੇ ਵੀ ਬ੍ਰਾਂਡਸ ਨੇ, ਜਿਸੋ ਰਿਚਰਡ ਮਿਲ ਦੀ ਗੱਲ ਕਰਦੇ ਆ ਨਾ, ਆਹ ਜਿਹੜਾ ਕਰਨ ਔਜਲਾ ਪਾਉਂਦਾ ਅਤੇ ਹਾਰਦਿਕ ਪਾਂਡਿਆ ਪਾਉਂਦਾ, ਉਹ 5-6 ਕਰੋੜ ਦੀ ਘੜੀ ਪੈਂਦੀ, ਉਹ ਇਸ ਤਰ੍ਹਾਂ ਕਰਦੇ ਆ। ਹਰਮਿਸ ਜਿਹੜਾ ਬ੍ਰਾਂਡ ਆ ਬਹੁਤ ਮਸ਼ਹੂਰ, ਉਹਨਾਂ ਦੀ ਮੈਂ ਇਹ ਗੱਲ ਸੁਣੀ ਹੈ ਕਿ ਹਰ ਕਿਸੇ ਨੂੰ ਨਹੀਂ ਚੀਜ਼ ਵੇਚਦੇ, ਕਿ ਤੁਹਾਨੂੰ ਉਹਨਾਂ ਨਾਲ ਜੁੜਨਾ ਪੈਂਦਾ। ਇੱਕ ਹੋਰ ਤਰੀਕਾ,
1: ਮੇਰੇ ਕੋਲ ਤਾਂ ਪਰਫਿਊਮ ਹੈਗਾ ਹਰਮਿਸ ਦਾ,
0: ਹਾਂ, ਮੈਂ ਇੱਕ ਹੋਰ ਹੀ ਕਹਿਣ ਲੱਗਾ ਸੀਗਾ, ਇੱਕ ਹੋਰ ਤਰੀਕਾ ਕਿ ਕਈ ਬ੍ਰਾਂਡਸ ਕੀ ਕਰਦੇ ਨੇ ਕਿ ਜਿਹੜੀ ਉਹਨਾਂ ਦੀ ਫਲੈਗਸ਼ਿਪ ਆਈਟਮ ਹੈ, ਜਿਹੜੀ ਮੇਨ ਆਈਟਮ ਹੈ, ਹਨਾ, ਉਹ ਤੁਹਾਨੂੰ ਤਦ ਹੀ ਵੇਚਣਗੇ ਜੇ ਤੁਸੀਂ ਕੁਛ ਪਹਿਲਾਂ ਇੰਨੇ ਕੁ ਦਾ ਖਰੀਦਿਆ ਹੋਏਗਾ, ਉਹਨਾਂ ਨਾਲ ਪੋਰਟਫੋਲੀਓ ਬਣਾਇਆ ਹੋਏਗਾ। ਇਹ ਵੀ ਇੱਕ ਸੈਲਿੰਗ ਦਾ ਪੁਆਇੰਟ ਹੈ ਹਾਈ ਐਂਡ ਦੇ ਅੰਦਰ। ਸਭ ਤੋਂ ਪਿਆਰੀ ਗੱਲ ਹੈ, ਮੈਂ ਹੁਣ ਨਾਮ ਅਗਲੇ ਸੈਗਮੈਂਟ 'ਚ ਤੁਹਾਨੂੰ ਪੱਕਾ ਦੱਸ ਵੀ ਦਊਂਗਾ, ਆਲਮੋਸਟ ਸਾਰੇ ਇਹ ਜਿਹੜੇ ਹਾਈ ਐਂਡ ਬ੍ਰਾਂਡਸ ਨੇ ਇੱਕੋ ਆਦਮੀ ਹੈ ਜਿਹੜਾ ਓਨ ਕਰਦਾ।
1: ਅੱਛਾ,
0: ਇੱਕੋ ਆਦਮੀ ਆ, ਉਹਦਾ ਨਾਮ ਐਪਸਟੀਨ ਫਾਈਲ 'ਚ ਵੀ ਆਇਆ ਸੀਗਾ, ਜਿਹੜਾ ਐਪਸਟੀਨ ਸਾਰਿਆਂ ਨੂੰ ਪਤਾ, ਪੀਡੋਫਾਈਲ ਬੜਾ ਤਗੜਾ, ਹੈ ਨਾ, ਉਹਦਾ ਨਾਮ ਆਇਆ ਸੀਗਾ ਕਿਉਂਕਿ ਕਹਿੰਦੇ ਕਿ ਦੋਨੋਂ ਬੜੇ ਪੱਕੇ ਯਾਰ ਸੀਗੇ, ਅਤੇ ਮਾਡਲਸ ਪ੍ਰੋਵਾਈਡ ਕਰਦਾ ਹੁੰਦਾ ਸੀਗਾ ਐਪਸਟੀਨ ਉਹਨੂੰ ਆਪਣੇ ਬ੍ਰਾਂਡਸ ਵਾਸਤੇ, ਅਤੇ ਐਲ ਵੀ ਤੋਂ ਲੈ ਕੇ ਅਰਮਾਨੀ, ਅਰਮੈਸ, ਇਹ ਸਾਰੇ ਜਿਹਨੇ ਗੁੱਚੀ, ਬੈਲੈਂਸੀਆਗਾ, ਇਹ ਸਾਰੇ ਦੇ ਸਾਰੇ ਮੇਜਰ 80-95% ਜਿਹੜੇ ਲਗਜ਼ਰੀ ਨੇ ਘੜੀਆਂ ਹਟਾ ਕੇ, ਸਿਰਫ ਆ ਕੱਪੜੇ ਵਾਲੇ ਡਿਜ਼ਾਈਨਰ, ਇੱਕੋ ਬੰਦਾ ਜਿਹੜਾ ਓਨ ਕਰਦਾ, ਐਂਡ ਟੋਪ 10 ਰਿਚ ਪੀਪਲ ਇਨ ਦੀ ਲਿਸਟ 'ਚ ਆਉਂਦਾ। ਅਤੇ ਕੋਵਿਡ ਦੇ ਦੌਰਾਨ, ਪੋਸਟ ਕੋਵਿਡ ਜਿਹੜਾ ਆਪਾਂ ਕਹਿੰਦੇ ਕਿ ਪਹਿਲੀ ਵੇਵ ਤੋਂ ਲੈ ਕੇ ਦੂਜੀ ਵੇਵ ਜਿਹੜੀ ਹੋਈ ਹੈ, ਉਹਦੇ ਵਿੱਚ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਵੀ ਬਣਿਆ ਸੀਗਾ ਉਹ ਉਸ ਟਾਈਮ ਪੀਰੀਅਡ 'ਚ, ਕਿਉਂਕਿ ਘਰੇ ਲੋਕ ਬੈਠੇ ਪਏ ਆ ਐਂਡ ਦੇ ਡੋਂਟ ਨੋ ਵਟ ਟੂ ਡੂ, ਔਰ ਅਮੀਰ ਆਦਮੀ ਜਿਹੜਾ ਉਹ ਜਦੋਂ ਘਰ ਬੈਠਾ ਉਹਨੂੰ ਕੁਛ ਸਮਝ ਨਹੀਂ ਆ ਰਿਹਾ ਕਰਨ ਨੂੰ, ਤਾਂ ਫਿਰ ਸ਼ੋਪਿੰਗ ਕਰਦਾ, ਇਹ ਜ਼ਰੂਰ ਪਤਾ ਲੱਗ ਗਿਆ ਲੋਕਾਂ ਨੂੰ ਉਸ ਟਾਈਮ ਲਈ ਉਹ ਸਭ ਤੋਂ ਅਮੀਰ ਬੰਦਾ ਬਣਿਆ ਸੀਗਾ। ਐਂਡ ਇੱਕ ਦੇਖੋ ਇਹਦੇ ਅੰਦਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਨਾ 14 ਦਿਨ ਦੀ ਰਿਟਰਨ ਪੋਲਿਸੀ ਵਗੈਰਾ, ਬੜਾ ਸਿਸਟਮੈਟਿਕ ਵੇ 'ਚ ਇਹ ਛੋਟੇ ਬਿਜ਼ਨਸ ਨੂੰ ਖਤਮ ਕਰਨ ਦਾ ਤਰੀਕਾ ਆਇਆ, ਹੈ ਨਾ, ਪਹਿਲੇ ਆਇਆ ਇੰਟਰਨੈਟ ਸ਼ੋਪਿੰਗ ਤੋਂ ਹੀ ਕਿ 30 ਦਿਨ ਦੇ ਅੰਦਰ ਚੀਜ਼ ਰਿਟਰਨ ਕਰ ਦਿਉ, 14 ਦਿਨ ਅੰਦਰ ਕਰ ਦਿਉ, ਹਰ ਕਿਸੇ ਨੂੰ ਹੋਣਾ, ਸਾਡੇ ਕੋਲ ਤਾਂ ਕੋਈ ਆ ਜਾਵੇ ਕੱਪੜਾ ਲੈ ਕੇ ਵਾਪਸ ਆਏ, ਉਸ ਦਿਨ ਤਾਂ ਪੈਟੀ ਉਸ ਦਿਨ ਕਿ ਲੈ ਜਿਹਨੇ ਰੋਟੀ ਨਹੀਂ ਖਾਣੀ,
1: ਵਕਤ ਪੈ ਗਿਆ,
0: ਖਾਸ ਕਰਕੇ ਸਵੇਰੇ ਆ ਜਾਵੇ,
1: ਕਿਹੜੀ ਗੱਲੋਂ ਮਨਾ ਕਿੱਦਾਂ ਕਿਹੜੀ ਗੱਲੋਂ ਕਰੀਏ।
0: ਅੱਛਾ, ਕੋਈ ਸਵੇਰੇ ਆ ਜਾਵੇ ਨਾ, ਫਿਰ ਤੁਹਾਨੂੰ ਪਤਾ ਕਿ ਸਵੇਰੇ ਆ ਬੋਨੀ ਦੇ ਟਾਈਮ ਕੋਈ ਆ ਗਿਆ ਨਾ ਚੇਂਜ ਕਰਾਉਣ ਲਈ, ਫਿਰ ਕਈ ਤਾਂ ਹੁੰਦੇ ਸੀਗੇ ਦੇ ਵੁੱਡ ਅੰਡਰਸਟੈਂਡ ਕਿ ਦੇਖੋ ਬਈ ਜਿੰਨਾ ਕੁ ਮੈਂ ਅੰਧਵਿਸ਼ਵਾਸੀ ਹਾਂ ਇਸ ਚੀਜ਼ ਨੂੰ ਲੈ ਕੇ ਨਾ ਕਿ ਬੋਨੀ ਟਾਈਮ ਚ ਮੈਂ ਚੇਂਜ ਕਰਦਾ ਮੇਰਾ ਸਾਰਾ ਦਿਨ ਇੱਦਾਂ ਨਿਕਲਣਾ, ਉਹਨੇ ਤੁਸੀਂ ਵੀ ਤਾਂ ਹੋਵੋਗੇ ਨਾ ਗਾ, ਕਹਿੰਦਾ ਹਾਂ ਇੰਨਾ ਕੁ ਤਾਂ ਮੈਂ ਵੀ ਹਾਂ, ਉਹ ਕਹਿੰਦਾ ਮਾੜਾ ਗੇੜਾ ਲਾਓ ਭਾਜੀ ਹਨਾ, ਕੋਈ ਚੱਕਰ ਵਾਲੀ ਗੱਲ
1: ਕੋਈ ਨੀ, ਤੁਸੀਂ ਆਹ ਛੱਡ ਜਾਓ,
0: ਹਾਂ ਘੰਟੇ ਕੁ ਤੱਕ ਨਹੀਂ ਨਹੀਂ ਨਾ ਰਖਾਣੀ ਨੀ,
1: ਅੱਛਾ ਰਖਾਉਣੇ ਨੀ
0: ਨਾ ਲੈ ਜਾਓ, ਕੋਈ ਨੀ ਵਾਪਸ ਆ ਜਾਓ ਯਾਰ ਵਾਪਸ ਆ ਕੇ, ਮਤਲਬ ਮੈਨੂੰ ਬਹੁਤ ਹੁੰਦਾ ਸੀਗਾ ਐਂਡ ਸੱਚੀ ਗੱਲ ਆ, ਜੇ ਕਦੀ ਕੋਈ ਹੁੰਦਾ ਨਾ ਬੰਦਾ ਕਹਿੰਦਾ ਮੈਂ ਤੇ ਕਰਨਾ ਹੀ ਕਰਨਾ, ਕਿ ਮੈਂ ਚਲੋ ਮੂਡ ਨਾ ਖਰਾਬ ਕਰੋ ਹਨਾ, ਆਪਣਾ ਤਾਂ ਹੋ ਗਿਆ ਇਹਦਾ ਵੀ ਕੀ ਕਰਨਾ, ਕਰ ਦੋ ਚੇਂਜ, ਤੇ ਜਿਹੜੇ ਸੇਲਮੈਨ ਵੀ ਹੋਣੇ ਨਾ ਆਪਣੇ ਕੋਲ ਹਨਾ, ਉਹਨਾਂ ਨੇ ਵੀ ਇਸਾ ਦੇਖਣਾ ਕਿ ਅੱਜ ਇੰਨੇ ਮਿਹਨਤ ਕਰਵਾਉਣੀ ਆ, ਕਿਉਂ, ਕਿਉਂਕਿ ਸੱਚੀ ਗੱਲ ਆ ਉਸ ਦਿਨ ਬਸ ਤੁਹਾਨੂੰ ਲੋਕ ਇਹੀ ਕਹਿਣ ਆਇਆ ਕਿ ਭਾਜੀ ਆ ਮੈਂ ਗਲਤ ਸਾਈਜ਼ ਦੀ ਕਮੀਜ਼ ਲੈ ਗਿਆ, ਭਾਜੀ ਆ ਪੈਂਟ ਮੈਂ ਗਲਤ ਲੈ ਗਿਆ, ਮੈਂ ਇਹ ਗਲਤ ਲੈ ਗਿਆ, ਸਾਰੀ ਗਲਤੀਆਂ ਉਸ ਦਿਨ ਹੀ ਨਿਕਲ ਕੇ ਆਣੀਆਂ ਨਾ ਅੱਗੇ ਨਾ।
1: ਅੱਛਾ ਇਹ ਚੀਜ਼ ਹੁੰਦਾ ਵਾ ਫਿਰ
0: ਹਮੇਸ਼ਾ ਹੋਇਆ।
1: ਓਕੇ,
0: ਮੈਨੂੰ ਮੈਂ ਮੇਰੇ ਨਾਲ ਮੈਨੂੰ ਨੀ ਖਿਆਲ ਚ ਕਦੀ ਕਿਸ ਤਰ੍ਹਾਂ ਨਾ ਹੋਇਆ ਹੋਵੇ ਕਿ ਜੇ ਮੈਂ ਸਵੇਰੇ ਸਵੇਰੇ ਕਿਸੇ ਦੇ ਕੱਪੜੇ ਚੇਂਜ ਕਰਾਤੇ ਆ ਤੇ ਮੇਰੇ ਕੋਲ ਸ਼ਾਮ ਤੱਕ 7 ਜਾਂ 8 ਇੱਦਾਂ ਦਾ ਕੰਮ ਨਾ ਹੋਇਆ ਹੋਵੇ, 5 ਤੋਂ 7 ਤਾਂ ਡੈਫੀਨੇਟਲੀ, ਐਂਡ ਉਦਾਂ ਨੋਰਮਲ ਦਿਨ ਤਾਂ ਤੁਹਾਡੇ ਕੋਲ ਕੋਈ ਵੀ ਨਹੀਂ ਆਉਂਦਾ ਚੇਂਜ ਕਰਵਾਉਣ ਲਈ, ਕਿਉਂਕਿ ਯੂਜਲੀ ਹਰ ਕੋਈ ਟਰਾਈ ਕਰਦਾ, ਜ਼ਿਆਦਾਤਰ ਚੇਂਜ ਕਰਵਾਉਣ ਲਈ ਹੁੰਦੇ ਕਿ ਹਨਾ, ਜ਼ਿਆਦਾਤਰ ਆਹ ਭਾਬੀ ਜੀਜ਼ ਆਪਣੇ ਹਸਬੈਂਡ ਜੀਜ਼ ਲਈ ਲੈ ਜਾਂਦੀਆਂ ਕਮੀਜ਼ਾਂ, ਫਿਰ ਉਹ ਹਸਬੈਂਡ ਜੀਜ਼ ਆਉਂਦੇ ਕਿ ਇੱਕ ਹੀ ਪਤਾ ਨਹੀਂ ਇਹਨੂੰ ਕਿਉਂ ਲਾਦਾ ਮੈਂ ਪ੍ਰਿੰਟ ਪਾਉਂਦਾ, ਭਾਜੀ ਕੋਈ ਪ੍ਰਿੰਟ ਪਾਉਂਦਾ, ਮੈਂ ਕਹਿੰਦਾ ਭਾਜੀ ਦੇਖੋ ਮੈਂ ਤੇ ਵੇਚ ਹੀ ਰਿਹਾ, ਕੋਈ ਨਾ ਕੋਈ ਤਾਂ ਪਾ ਰਿਹਾ, ਉਹ ਛੱਡੋ ਯਾਰ, ਮਤਲਬ ਮੈਂ ਪ੍ਰੋਡਕਟ ਨੂੰ ਥੋੜਾ ਨਾ ਖਰਾਬ ਕਹਿ ਸਕਦਾ ਹਨਾ, ਮੈਂ ਭਾਬੀ ਜੀਜ਼ ਨੂੰ ਵੀ ਨੀ ਖਰਾਬ ਕਹਿ ਸਕਦਾ, ਉਹ ਤਾਂ ਖਰੀਦ ਕੇ ਜਾ ਰਹੇ ਆ, ਤੂੰ ਤੇ ਮੇਰਾ 20 ਰੁਪਏ ਚੇਂਜ ਹੀ ਕਰਾਉਣਾ,
1: ਤੈਨੂੰ ਕੀ ਜਾਂ ਤੂੰ ਉਹਦੇ ਮਤਲਬ ਦੀ ਪਾਏਗਾ ਜਾਂ ਤੂੰ
0: ਲੈ ਕੇ ਅਗਲੇ, ਮੈਨੂੰ ਅੱਛਾ ਪਤਾ ਵੀ ਹੁੰਦਾ ਸੀਗਾ ਫਿਰ ਕਈਆਂ ਨੂੰ,
1: ਉਹ ਕਹਿੰਦੇ ਹੋਣੇ ਫਿਰ ਤੂੰ ਆਪੇ ਜਾ ਹੁਣ,
0: ਹਾਂ ਇਹੀ ਹੈ ਕਿ ਮੈਨੂੰ ਮੈਂ ਨੀ ਜਾਣਾ ਕਿ ਤੁਸੀਂ ਜਾਓ ਹਨਾ, ਤੁਸੀਂ ਜਿਹੜੇ ਤੁਸੀਂ ਆਉਂਦੇ ਹੋ ਪਤਾ ਉਹਨਾਂ ਨੇ ਲੈਣੀ ਕੀ, ਉਹਨਾਂ ਜੀ ਆਹ ਬਲੂ ਸਟ੍ਰਾਈਪ ਵਾਲੀ ਕਮੀਜ਼ ਲੈਣੀ ਆ, ਪਲੇਨ ਲੈਣੀ ਆ, ਮੈਂ ਕਈ ਮੇਰੇ ਕਈ ਨੂੰ ਕਹਿੰਦੇ ਭਾਜੀ 2 ਵਾਰੀ ਤਾਂ ਮੇਰੇ ਤੋਂ ਹੀ ਲੈ ਗਏ, ਹੋਰ ਵੀ ਕਿੰਨੀ ਮਾਰਕੀਟ ਆ, ਕੋਈ ਹੋਰ ਹੀ ਕਲਰ ਲੈ ਲਓ ਯਾਰ, ਨਹੀਂ ਆ ਬੈਂਕ ਚਾਹ ਠੀਕ ਰਹਿੰਦੀ ਆ, ਆਹੀ ਸਹੀ ਰਹਿੰਦੀ ਆ, ਚਲੋ
1: ਇਹ ਠੀਕ ਆ, ਪਹਿਲੀ ਘਸਾਲੀ ਆ ਤੇ ਨਵੀਂ ਲੈ ਲੈ। ਅੱਛਾ ਜਿਹੜਾ ਬਾਜ਼ਾਰਾਂ ਦਾ ਜਿਹੜਾ ਕਨਸੈਪਟ ਜਿਹੜਾ ਦੁਕਾਨਾਂ ਵਾਲਾ ਸੀ, ਕਿਉਂਕਿ ਉਹ ਹੋ ਸਕਦਾ ਚਲੋ ਆਪਾਂ ਨੂੰ ਮੈਨੂੰ ਬਹੁਤਾ ਆਈਡੀਆ ਨਾ ਹੋਵੇ, ਪਰ ਮੈਨੂੰ ਲੱਗਦਾ ਵੀ ਉੱਥੇ ਬਹੁਤਾ ਥਰੂ ਆਊਟ ਲੰਮੇ ਸਮੇਂ ਦੇ ਲਈ ਵੇਲ ਵੀ ਨਹੀਂ ਰਹਿੰਦਾ, ਕੋਈ ਇੱਕਾ ਦੁੱਕਾ ਗਾਹਕ ਜਿਹੜਾ ਥਰੂ ਆਊਟ ਸਵੇਰ ਤੋਂ ਹੀ ਬੈਠਾ ਰਹਿੰਦਾ, ਬਹੁਤ ਘੱਟ ਇੱਦਾਂ ਦੁਕਾਨਾਂ ਹੁੰਦੀਆਂ ਵਾ ਵੀ ਕੋਈ ਵੀ ਨਹੀਂ ਹੈਗਾ ਯਾਰ, ਮਤਲਬ ਮੈਂ ਤਾਂ ਬਹੁਤ ਘੱਟ ਇੱਦਾਂ ਵੇਖਿਆ।
0: ਨਹੀਂ ਮਤਲਬ ਯੂਜਲੀ ਕਹਿ ਲਓ ਮਾਰਕੀਟ ਜੇ ਖਾਸ ਕਰ ਵਿਆਹ ਸ਼ਾਦੀਆਂ ਵਾਲੇ ਸੀਜ਼ਨ ਨਹੀਂ ਆ, ਤਾਂ ਫਿਰ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਜਿਹੜੇ ਦਿਨ ਚੱਲਦੇ ਪਏ ਨਾ, ਸ਼ਰਾਧ ਵਗੈਰਾ, ਸ਼ਰਾਧ ਤਾਂ ਇਸ ਤਰ੍ਹਾਂ ਸਾਰੇ ਇੱਕ ਦੂਜੇ ਸ਼ਕਲ ਦੇਖ ਜਾਂਦੇ ਸੀ ਕਿ ਅੱਜ ਆ ਵੀ ਕਿਉਂ ਗਏ ਰਹਿ ਨਹੀਂ ਦਿੰਦੇ, ਕਿਉਂਕਿ ਲੋਕ ਬਹੁਤ ਕਰਦੇ ਨਾ ਕਿ ਆ ਦਿਨਾਂ ਚ
1: ਸ਼ੋਪਿੰਗ
0: ਨਹੀਂ ਕਰਨੀ ਹਨਾ, ਕਾਫੀ ਲੋਕਾਂ ਚ ਹੋਣਾ, ਤੇ ਫਿਰ ਇੱਕ ਆਹ ਇੱਕ ਇਹਦਾ ਬੜਾ ਹੋਣਾ, ਇਹ ਤਾਰਾ ਡੁੱਬ ਗਿਆ, ਤਾਰਾ ਆ ਗਿਆ ਵਿਆਹ ਸ਼ਾਦੀਆਂ ਵਾਲਾ ਹਨਾ, ਤੇ ਉਹ ਫਿਰ ਮੈਨੂੰ ਬੜਾ ਫੀਲ ਹੋਣਾ, ਤੇ ਕਈ ਵਾਰੀ ਨਾ ਕਿ ਯਾਰ ਮਤਲਬ ਕਿੰਨੇ ਮਿੱਤਰ ਹੋਣੇ ਨਾ ਸਰ ਤੁਹਾਡੇ ਕਸਟਮਰ, ਤੁਹਾਡੇ ਯਾਰਾਂ ਦੋਸਤ ਹੋਏ, ਅੰਕਲ ਜੀ ਹੋਇਆ, ਅੰਕਲ ਜੀ ਤੁਸੀਂ ਸਾਡੇ ਵਾਲੇ ਪੰਗਿਆਂ ਚੋਂ ਕਿਉਂ ਪੈ ਗਏ ਹੋ, ਤੁਸੀਂ ਤਾਂ ਐਤਵਾਰ ਦੇ ਐਤਵਾਰ ਕਰੋ ਨਾ ਆਨੰਦ ਕਾਰਜ, ਕਹਿੰਦੇ ਨਹੀਂ ਯਾਰ ਬੀਬੀਆਂ ਵੀ ਦਿਖਾਉਣ ਦੀਆਂ ਟੇਵਾ, ਤੇ ਉਹ ਕਹਿੰਦੀਆਂ ਕਿ ਨਹੀਂ ਪੰਡਿਤ ਕਹਿੰਦਾ, ਪਤਾ ਨਹੀਂ ਪਿੰਡ ਦੇ ਅੰਦਰ ਕਿਹੜਾ ਪੰਡਿਤ ਬੈਠਾ ਹੁੰਦਾ, ਇਹ ਤਾਰਾ ਡੁਬੋ ਦਿੰਦਾ ਸੀਗਾ, ਹਿੰਦੂ ਛੱਡੋ ਸਿੱਖ ਵਾਲੇ ਵਿਆਹ ਵੀ ਨਹੀਂ ਹੋ ਰਹੇ, ਤੇ ਹੁਣ ਬੈਠੇ ਤਦ ਹੁੰਦਾ ਵੇਲ, ਪਰ ਅਦਰ ਬਾਈ ਸ਼ਾਮ ਨੂੰ 6-7 ਵਜੇ ਤੁਸੀਂ ਵੇਹਲੋ, ਪਰ ਉਹ ਵੀ ਕੀ ਤੁਸੀਂ ਸਮਾਨ ਸਮੇਟਾ ਸਮੇਟੀ ਕਰ ਰਹੇ ਹੋ, ਆ ਸਭ ਵੀ ਹੈ,
1: ਕੁਛ ਨਾ ਕੁਛ ਤਾਂ ਚੱਲੀ,
0: ਕੁਛ ਨਾ ਕੁਛ ਤਾਂ ਚੱਲਦਾ ਹੀ ਰਹਿਣਾ ਹਰ ਵਾਰ।
1: ਅੱਛਾ ਇਹਦੇ ਨਾਲ ਨਾਲ ਨਾ ਇੱਕ ਹੁਣ ਆਪਾਂ ਜੇ ਇੰਡੀਆ ਦੀ ਗੱਲ ਕਰੀਏ, ਇੱਕ ਚੀਜ਼ ਆਪਾਂ ਮਿਸ ਕਰ ਰਹੇ ਹਾਂ ਜਿਹੜਾ ਅਜੋਕਾ ਟਰੈਂਡ ਹੈ ਇਸ ਟਾਈਮ ਦੇ ਉੱਤੇ ਚੱਲ ਰਿਹਾ ਹਾਈਵੇ ਸ਼ੋਪਿੰਗ ਦਾ, ਹੁਣ ਸ਼ਾਇਦ ਪਤਾ ਨਹੀਂ ਉਹਦੇ ਪਿੱਛੇ ਕੀ ਆ, ਇੱਕ ਤਾਂ ਰੀਜ਼ਨ ਇਹ ਆਮ ਜੀ ਚੱਲਦੀ ਜੀ ਗੱਲਬਾਤ ਇਹ ਵੀ ਆ ਵੀ ਯੂਰਪ ਦੇ ਵਿੱਚ ਯੂਰਪੀਅਨ ਸਟਾਈਲ ਦੇ ਉੱਤੇ ਉਹ ਸ਼ੋਪਿੰਗ ਸੈਂਟਰ ਬਣਾਏ ਗਏ ਨੇ, ਜਿੱਦਾਂ ਤੁਸੀਂ ਮੰਨ ਲਓ ਕਿਤੇ ਵੀ ਨਿਕਲੋਗੇ ਤੁਸੀਂ ਉੱਥੇ ਇੰਡੀਆ ਦੇ ਵਿੱਚ ਹਾਈਵੇ 'ਤੇ, ਅਤੇ ਮੇਨ ਸ਼ਹਿਰ ਤੋਂ ਤੁਸੀਂ ਬੜਾ ਜਿਹਾ ਬਾਹਰ ਤੁਸੀਂ ਨਿਕਲੋਗੇ ਅਤੇ ਨਾਲ ਹੀ ਤੁਹਾਨੂੰ ਖੱਬੇ ਸੱਜੇ ਤੁਹਾਨੂੰ ਉਹ ਵਾਲੇ ਸ਼ੋਪਿੰਗ ਸੈਂਟਰ ਮਿਲਣੇ ਸ਼ੁਰੂ ਹੋ ਜਾਣਗੇ, ਅਤੇ ਹੁਣ ਇੱਕ ਤੋਂ ਬਾਅਦ ਇੱਕ ਲਗਾਤਾਰ ਹੀ ਖੁੱਲ੍ਹੀ ਜਾਂਦੇ ਆ। ਇੱਕ ਤਾਂ ਇਹ ਆ ਵੀ ਉਹ ਚਲੋ ਯੂਰਪੀਅਨ ਸਟਾਈਲ ਦੇ ਉੱਤੇ ਕਿਸੇ ਨੇ ਬਣਾ ਲਿਆ, ਪਰ ਦੂਸਰਾ ਇਹ ਵੀ ਉਹਦਾ ਰੀਜ਼ਨ ਕਿ ਸ਼ੋਪਿੰਗ ਸੈਂਟਰ 'ਤੇ ਆ ਕਿ ਤੁਸੀਂ ਉਹ ਸ਼ਹਿਰਾਂ ਦੇ ਵਿੱਚ ਬਣੇ ਆ, ਤੁਸੀਂ ਚੇਚਾ ਜਾਓਗੇ ਜੇ ਜਾਓਗੇ ਤਾਂ
0: ਬਿਲਕੁਲ
1: ਹਨਾ, ਤੁਸੀਂ ਇਹ ਨਹੀਂ ਆ ਵੀ ਐਕਸੀਡੈਂਟਲੀ ਤੁਸੀਂ ਚਲੇ ਗਏ ਹੋ ਤੁਸੀਂ, ਪਰ ਇਹਦੇ ਵਿੱਚ ਕੀ ਆ ਕਿ ਤੁਸੀਂ ਮਾੜਾ ਜਿਹਾ ਤੁਸੀਂ ਕਹਿੰਦੇ ਹੋ ਵੀ ਅਸੀਂ ਇਹ ਦੋ ਚੀਜ਼ਾਂ ਨੇ, ਇੱਕ ਤਾਂ ਆ ਵੀ ਅਸੀਂ ਭੀੜ ਭੜੱਕੇ ਦੇ ਵਿੱਚ ਨਹੀਂ ਜਾਣਾ, ਅਤੇ ਅਸੀਂ ਮਾੜਾ ਜਿਹਾ ਸ਼ਹਿਰੋਂ ਜਦੋਂ ਬਾਹਰ ਨਿਕਲੇ ਜਾਂ ਉੱਦਾਂ ਹੀ ਤੁਸੀਂ ਕਿਤੇ ਜਾਣਾ ਵਾ, ਅਤੇ ਤੁਸੀਂ ਹੋਰ ਨਹੀਂ ਕੁਛ ਤਾਂ ਖਾਣ ਪੀਣ ਲਈ ਤੁਸੀਂ ਕਹੋਗੇ ਚਲੋ ਆਪਾਂ ਮਾਰ ਲੈਨੇ ਕੱਟ।
0: ਹਾਂ ਉੱਥੇ ਫਿਰ ਆ ਵੇਲੇ ਮੌਲਸ਼ ਨੋਟਿਸ ਕਰਨਾ, ਸਭ ਤੋਂ ਵਧੀਆ ਵਧੀਆ ਫਰੈਂਚਾਈਜ਼ੀਜ਼ ਆਈਆਂ ਹੁੰਦੀਆਂ,
1: ਤਗੜੇ ਤਗੜੇ ਬ੍ਰਾਂਡ, ਤਗੜੇ ਤਗੜੇ ਬ੍ਰਾਂਡ। ਸੋ ਉੱਥੇ ਤੁਸੀਂ ਮੈਨੂੰ ਲੱਗਦਾ ਵਾ ਵੀ ਉਹ ਜਿਹੜਾ ਉਹ ਜ਼ਿਆਦਾ ਧਿਆਨ ਖਿੱਚ ਰਹੇ ਲੋਕਾਂ ਦਾ।
0: ਇੱਕ ਇਹ ਵੀ ਚੀਜ਼ ਆ ਜਾਂਦੀ ਹੈ ਇਹਦੇ ਅੰਦਰ, ਜਿਸਾ ਸਮਝੋ ਆਪਾਂ ਕੋਈ ਹਾਈ ਸਟਰੀਟ ਦੀ ਗੱਲ ਕਰੀਏ, ਹੈ ਨਾ, ਜਿਹਨੂੰ ਆਪਾਂ ਕਹਿ ਦਿੰਦੇ ਕਿ ਹਾਈ ਸਟਰੀਟ ਹੈ ਜੀ ਇਹ, ਕਿ ਸਦਰ ਬਾਜ਼ਾਰ ਜਿਹਨੂੰ ਆਪਾਂ ਕਹਿ ਦਿੰਦੇ, ਹੈ ਨਾ, ਉਹਨਾਂ ਸਾਰੇ ਬਾਜ਼ਾਰਾਂ 'ਚ ਇੱਕ ਇਸ਼ੂ ਅੱਜ ਵੀ ਹੈ ਜੋ ਕਦੀ ਖਤਮ ਹੋਣਾ ਹੀ ਨਹੀਂ, ਕਿ ਗੱਡੀਆਂ ਨਹੀਂ ਜਾ ਸਕਦੀਆਂ, ਪਰ ਲੋਕ ਜ਼ਿਆਦਾਤਰ ਹੁਣ ਗੱਡੀਆਂ ਕਾਰਾਂ ਵਾਲੇ ਹੋ ਗਏ ਆ, ਹੈ ਨਾ। ਸੋ ਲੋਕਾਂ ਨੂੰ ਇਹ ਹੈ ਕਿ ਯਾਰ ਮੈਂ ਜਿੱਥੇ ਵੀ ਕੁਛ ਸ਼ੋਪਿੰਗ ਕਰਨਾ ਚਾਹੁੰਦਾ ਮੇਰੀ ਕਾਰ ਸਿੱਧੇ ਜਾ ਕੇ, ਹੈ ਨਾ, ਖੜੀ ਹੋਵੇ। ਜਲੰਧਰ ਦਾ ਐਗਜ਼ਾਮਪਲ ਲੈ ਲਈਏ ਕਿ ਮਾਡਲ ਟਾਊਨ ਬਿਕੇਮ ਮਾਡਲ ਟਾਊਨ ਇੰਨਾ ਯੂਜ ਇਸ ਕਰਕੇ ਹੀ ਹੋ ਗਿਆ ਕਿਉਂਕਿ ਉੱਥੇ ਗੱਡੀਆਂ ਚੱਲ ਜਾਂਦੀਆਂ, ਨਹੀਂ ਤਾਂ ਜਲੰਧਰ ਦੇ ਅੰਦਰ ਅੰਦਰ ਹੀ ਕਿੰਨੇ ਛੋਟੇ ਛੋਟੇ ਐਂਡ ਕਿੰਨੇ ਤਗੜੇ ਬਾਜ਼ਾਰ ਨੇ, ਹੈ ਨਾ। ਪਰ ਕਿਉਂਕਿ ਉੱਥੇ ਕਾਰਾਂ ਖੜੀਆਂ ਹੋ ਜਾਂਦੀਆਂ, ਐਂਡ ਦੈਨ ਅਗੇਨ ਜਦੋਂ ਮੌਲ ਹੀ ਆ ਗਿਆ ਫਿਰ ਤਾਂ, ਹੈ ਨਾ, ਤੁਸੀਂ 30 ਰੁਪਏ ਦਿੱਤੇ ਅੰਦਰ ਬੇਸਮੈਂਟ 'ਚ ਕਾਰ ਖੜੀ ਕੀਤੀ ਐਂਡ ਵਟ ਐਵਰ, ਹੈ ਨਾ, ਜੋ ਕੁਛ ਹੁੰਦਾ ਇੱਥੇ ਵਾਲਾ ਹਿਸਾਬ ਹੀ ਹੋ ਗਿਆ, ਹੈ ਨਾ। ਇਹ ਚੀਜ਼ਾਂ ਮੇਨ ਨੇ, ਐਂਡ ਜਿਹੜੇ ਮੇਜਰ ਬ੍ਰਾਂਡਸ ਵੀ ਨੇ, ਕਿਉਂਕਿ ਇਹ ਮੈਂ ਪਰਸਨਲੀ ਟਰਾਈ ਕੀਤਾ ਬਹੁਤ ਵਾਰੀ, ਕੋਈ ਵੀ ਤੁਸੀਂ ਬ੍ਰਾਂਡ ਦਾ ਨਾਮ ਲੈ ਲਓ, ਜਿਹੜਾ ਬ੍ਰਾਂਡ ਆ ਮੈਟਰ ਨਹੀਂ ਕਰਦਾ ਕਿ ਉਹ ਕਿੰਨੇ ਦੀ ਚੀਜ਼ ਵੇਚਦੇ ਆ, ਭਾਵੇਂ ਉਹ 200 ਦੀ ਕਮੀਜ਼ ਵੇਚਣ ਵਾਲਾ ਬ੍ਰਾਂਡ ਹੋਵੇ, ਭਾਵੇਂ ਉਹ ਐਡੀਡਾਸ ਵਰਗਾ ਕੋਈ ਬ੍ਰਾਂਡ ਹੋਵੇ, ਭਾਵੇਂ ਉਹ ਕੋਈ ਹਾਈ ਐਂਡ ਹੋਵੇ, ਉਹ ਲੋਕ ਹਾਈ ਸਟਰੀਟ 'ਤੇ ਆਉਣਾ ਜ਼ਰੂਰੀ ਨਹੀਂ ਮੰਨਦੇ। ਉਹਨਾਂ ਲਈ ਜ਼ਰੂਰੀ ਹੈ ਕਿ ਗੱਡੀ ਪਾਰਕ ਹੋਣੀ ਚਾਹੀਦੀ ਹੈ, ਤਾਂ ਹੀ ਉਹ ਉੱਥੇ ਜਾਂਦੇ ਆ। ਇਸ ਕਰਕੇ ਅਗੇਨ ਫਿਰ ਉਹੀ ਗੱਲ ਹੈ ਕਿ ਜਿੱਥੇ ਜ਼ਿਆਦਾ ਮੇਜਰ ਮੇਜਰ ਬ੍ਰਾਂਡ ਜਾਣਗੇ, ਉੱਥੇ ਹੀ ਉਹ ਫਿਰ ਮਾਰਕੀਟ ਪਨਪ ਜਾਏਗੀ। ਸਿਰਫ ਇੱਕੋ ਬ੍ਰਾਂਡ ਆ ਬਹੁਤ ਮਸ਼ਹੂਰ, ਮਾਨਿਆਵਰ ਨਾਮ ਆ ਇੰਡੀਆ ਦੇ ਅੰਦਰ, ਉਹ ਪਰਵਾਹ ਨਹੀਂ ਕਰਦੇ। ਉਹਨਾਂ ਦੀ ਫਿਲੋਸਫੀ ਹੈ ਕਿ ਅਸੀਂ ਵਿਆਹ ਸ਼ਾਦੀ ਦੇ ਐਥਨਿਕ ਕੱਪੜੇ ਵੇਚਣੇ ਆ, ਸਾਨੂੰ ਉਸ ਸ਼ਹਿਰ ਦਾ ਸਭ ਤੋਂ ਜ਼ਿਆਦਾ ਚੱਲਣ ਵਾਲਾ ਬਾਜ਼ਾਰ ਚਾਹੀਦਾ, ਭਾਵੇਂ ਉੱਥੇ ਬੰਦਾ ਲਾਈਨ ਸਿਰ ਤੁਰਦਾ ਹੋਵੇ, ਵੀ ਡੋਂਟ ਕੇਅਰ। ਐਂਡ ਤੁਸੀਂ ਵਾਕਈ ਵੇਖੋਗੇ ਜਿੱਥੇ ਵੀ ਮਾਨਿਆਵਰ ਦੇ ਸਟੋਰਸ ਸੀਗੇ ਜਦੋਂ, ਅੱਜ ਤੋਂ 5-6 ਸਾਲ ਪਹਿਲਾਂ ਤਾਂ, ਮਤਲਬ ਦੇਵਰ ਸੀਕਿੰਗ ਅ ਵੈਲੂਏਸ਼ਨ ਆਫ 2500 to 3000 crore, ਇੰਨੀ ਤਗੜੀ ਵੈਲੂਏਸ਼ਨ ਤੇ ਉਹ ਚਲੇ ਗਏ ਸੀਗੇ, ਕਿਉਂਕਿ ਇਕੱਠੇ 300-400 ਸਟੋਰ ਖੋਲੇ। ਐਂਡ ਸਿੰਪਲ ਸਿੰਪਲ ਕੰਸੈਪਟ ਕਿ ਜਿੱਥੇ ਵਿਆਹ ਸ਼ਾਦੀ ਦਾ ਸਮਾਨ ਵਿਕਦਾ ਉਹ ਜ਼ਿਆਦਾਤਰ ਹਮੇਸ਼ਾ, ਜਿਸਾ ਤੁਸੀਂ ਆਹ ਅੰਮ੍ਰਿਤਸਰ ਦੀ ਗੱਲ ਕਰ ਦੋ ਕਿ ਉਹ ਜਿਹੜੇ ਟ੍ਰੈਡੀਸ਼ਨਲ ਬਾਜ਼ਾਰ ਨੇ, ਹੈ ਨਾ, ਉੱਥੇ ਹੀ ਆ, ਅਤੇ ਉੱਥੇ ਅਸੀਂ ਵੀ ਖੋਲਾਂਗੇ ਸਾਹਮਣੇ ਇਕਦਮ। ਪਰ ਸਾਡਾ ਤਰੀਕਾ ਕੀ ਹੋਏਗਾ ਕਿ ਅੰਦਰ ਜਦੋਂ ਬੰਦਾ ਆਏਗਾ ਉਹ ਮਾਡਰਨ ਸੈਲਿੰਗ ਹੈ, ਉਹ ਵਾਲਾ ਨਹੀਂ ਹੈ ਕਿ ਬੰਦੇ ਨੇ ਰੇਟ ਕਰਨਾ ਹੈ, ਨੈਗੋਸ਼ੀਏਟ ਕਰਨਾ, ਫਿਕਸ ਪ੍ਰਾਈਸ ਹੈ, ਰੇਟ ਲੱਗੇ ਪਏ ਆ, ਇੱਕ ਮਾਸਟਰ ਜੀ ਬੈਠੇ ਆ ਤੁਹਾਡੀ ਜਿਹੜੀ
1: ਤਰਪਾਈ ਹੋਈ ਹੈ। ਇੱਕ ਵੱਡਾ ਫਰਕ ਆ ਵੀ ਆ ਮਾਲਸ ਦਾ ਤੇ ਉਹਦਾ, ਮਾਲਸ ਦੇ ਵਿੱਚ ਨੈਗੋਸ਼ੀਏਸ਼ਨ ਨਹੀਂ, ਖਾਸ ਤੌਰ ਤੇ ਇੱਥੇ ਤੇ ਨਹੀਂ, ਬਿਲਕੁਲ ਉੱਥੇ ਵੀ ਨਹੀਂ ਆ,
0: ਉੱਥੇ ਵੀ ਨਹੀਂ ਆ, ਵੈਸੇ
1: ਉੱਥੇ ਵੀ ਨਹੀਂ ਆ।
0: ਇਨਫੈਕਟ ਬਾਜ਼ਾਰਾਂ 'ਚ ਵੀ ਹੁਣ ਨਾ ਮਾਤਰ ਹੋ ਗਿਆ, ਕਿਉਂਕਿ ਅਗੇਨ NRI ਕਲਚਰ ਕਰਕੇ ਤੁਸੀਂ ਫੀਲ ਕਰਦੇ ਹੋ ਕਿ
1: ਉੱਥੇ ਲੱਗੀ ਫੱਬੀ ਹੈ, ਲੋਕਲ ਬੰਦੇ ਬਹੁਤ ਕਰ ਲੈਂਦੇ ਆ।
0: ਹਾਂ ਇਹ ਵੀ ਗੱਲ ਹੈ,
1: ਬਾਹਰ ਵਾਲੇ ਨੂੰ ਉਦਾਂ ਸ਼ਰਮ ਆਉਂਦੀ ਆ।
0: ਹਾਂ ਇਹ
1: ਬਾਹਰ ਵਾਲੇ ਨੂੰ ਤੇ ਉਹ ਗਾਲਾਂ ਵੀ ਕੱਢਦੇ ਆ ਨਾ ਕਿ ਤੁਸੀਂ ਆ ਗਏ, ਮੈਂ ਰੇਟ ਵਿਗਾੜੀ ਜਾਂਦੇ, ਚਲੋ ਚਲੋ ਪਿਛਿਓ ਚੱਲ ਜਾਂਦੇ ਤੁਹਾਡੇ ਨਾਲ, ਪਰ ਗੱਲ ਨਹੀਂ ਕਰਾਂਗੇ, ਚਲੋ।
0: ਇੱਦਾਂ ਦੇ ਬਹੁਤ ਹੁੰਦੇ ਆ। ਹਾਂ ਇੱਕ ਮਾਮਾ ਜੀ ਜ਼ਰੂਰ ਤੁਰੇ ਹੁੰਦੇ ਨਾ।
1: ਅੱਛਾ
0: ਸੋ ਇਹ ਪੰਗਾ ਪੈਂਦਾ। ਅੱਛਾ ਇੱਕ ਦੋ ਮਾਮਾ ਜੀ ਤਾਂ ਮੈਂ ਇੱਦਾਂ ਦੇ ਵੀ ਦੇਖੇ ਹੋਏ ਆ ਕਿ ਕਹਿਣਾ ਕਿ ਕੋਈ ਰੀਤ ਹੁੰਦੀ ਆ ਕਿ ਮੁੰਡੇ ਨੂੰ ਵਿਆਹ ਦੇ ਕੱਪੜੇ ਮਾਮੇ ਨੇ,
1: ਮਾਮੇ ਲੈ ਕੇ ਦੇਣੇ,
0: ਨਾਨਕੇ ਪਰਿਵਾਰ ਨੇ ਸ਼ਾਇਦ ਲੈ ਕੇ ਦੇਣੇ, ਇੱਦਾਂ ਦਾ ਕੋਈ ਰੀਤ ਹੋਣੀ। ਤੇ ਮੈਂ ਇੱਕ ਦੋ ਇੱਦਾਂ ਦੇ ਵੀ ਦੇਖੇ ਆ ਕਿ ਪਹਿਲੇ ਆ ਜਾਣਾ, ਕਹਿ ਜਾਣਾ ਕਿ ਤੁਸੀਂ ਆਹ ਰੇਟ ਲਾ ਦਿਓ ਤੇ ਮੈਂ ਵਿੱਚੋਂ ਫਿਰ ਕਰ ਲੂੰਗਾ, ਕਿ ਉਹ ਸ਼ਾਇਦ ਪਹਿਲੇ ਕੋਈ ਸੈਟਿੰਗ ਹੋਈ ਹੁੰਦੀ ਆ, ਤੇ ਉਹਨੇ ਜਿਹੜਾ ਆਪਣਾ ਵੀ ਕੱਪੜਾ ਲੈ ਕੇ ਦੇਣਾ, ਸਮਝੋ ਕਿ 4 ਜੋੜੇ ਲੈਣੇ ਮੁੰਡੇ ਨੇ, ਹੈ ਨਾ, ਤੇ ਮਾਮੇ ਨੇ ਤਾਂ 2 ਲੈ ਕੇ ਦੇਣੇ ਆ, 2 ਮੁੰਡੇ ਨੇ ਆਪ ਆਪਣੇ ਵੱਲੋਂ ਲੈ ਲਿੱਤੇ, ਕਿ ਤੁਸੀਂ ਰੇਟ ਭਾਜੀ ਇੱਧਰ ਦਾ ਲਾ ਦਿਓ,
1: ਮਾਮੇ ਨੂੰ ਵੱਧ ਲਾ ਲਿਓ,
0: ਮੈਂ ਥੋੜਾ ਮਾਤੜ ਦਿਆਂ ਕਿ ਮੈਂ ਆਪਣੇ ਪੈਸੇ ਵਿੱਚੋਂ ਬਾਰ ਬਾਰ ਕੱਢ ਲਾਂਗਾ ਤੁਹਾਨੂੰ ਤਾਂ ਚੀਜ਼ ਵੇਚਣ ਤੋਂ। ਤਦ ਮੇਰਾ ਮੋਰਲ ਕੰਪਸ ਬੜਾ ਖਰਾਬ ਹੋਇਆ ਗਾਇਸ, ਮੈਂ ਕਿਹਾ ਦੁਨੀਆ ਸਾਫ ਨਹੀਂ ਹੈ, ਸ਼ਕੁਨੀ ਅੱਜ ਵੀ ਹੈ, ਕੰਸ ਅੱਜ ਵੀ ਹੈ ਗਾਇਸ।
1: ਨਹੀਂ ਚ ਕਦਾ ਸ਼ਕੁਨੀ ਹੋਇਆ, ਇਹ ਤਾਂ ਭਾਂਜਾ ਗਲਤ ਹੋਇਆ।
0: ਨਹੀਂ ਭਾਂਜਾ ਨੀ, ਮਾਮਾ ਕਹਿ ਰਿਹਾ।
1: ਅੱਛਾ ਮਾਮਾ ਕਹਿ ਰਿਹਾ,
0: ਮਾਮਾ ਕਹਿ ਰਿਹਾ ਪਹਿਲੇ, ਮਾਮਾ ਲੋਕਲ ਹੈ ਨਾ, ਮਾਮਾ ਜੀ ਆ ਗਏ ਪਹਿਲੇ, ਉਹਨੇ ਕਹਿ ਤਾ ਕਿ ਬਈ ਅਸੀਂ 2 ਜੋੜੇ ਲੈ ਕੇ ਦੇਣੇ, ਹੈ ਨਾ ਮੁੰਡੇ, 5 ਕੁ ਚੀਜ਼ਾਂ ਬਣਾ ਕੇ ਦੇਣੀਆਂ ਹੁੰਦੀਆਂ ਸੀਗੀਆਂ ਨਾ, ਜਿੰਨਾ ਕੁ ਮੈਨੂੰ ਧਿਆਨ 'ਚ ਆ ਰਿਹਾ, ਹੈ ਨਾ, ਕਿ ਅਸੀਂ ਉਹ ਲੈ ਕੇ ਦੇਣੀਆਂ, ਤੇ ਮੁੰਡਾ ਆਪ ਵੀ ਸ਼ੋਪਿੰਗ ਕਰੇਗਾ, ਬਾਹਰੋਂ ਆਇਆ ਸਾਡਾ, ਹੈ ਨਾ ਭਾਂਜਾ, ਉਹਨੇ ਆਪਣੀ ਵੀ ਸ਼ੋਪਿੰਗ ਕਰਨੀ ਆ, ਰੇਟ ਥੋੜਾ ਨਾ ਉਦਾਂ ਦਾ ਹੀ ਲਾਇਓ ਕਿ ਜਿਹੜੇ ਮੈਂ ਤੁਹਾਡੇ ਕੋਲ ਦੁਬਾਰਾ ਵਾਪਸ ਆਊਂਗਾ, ਜਿਹਦੇ ਪੈਸੇ ਮੈਂ ਦਿੱਤੇ ਹੋਣੇ, ਮੇਰੇ ਬਾਹਰੋਂ ਬਾਹਰ ਨਿਕਲ ਜਾਣ।
1: ਅੱਛਾ ਮੇਰੇ ਵਾਪਸ ਕਰ ਦਿਓ, ਇੱਕ ਤਰ੍ਹਾਂ ਦੇ ਨਾਲ ਉਹਦੀ ਸ਼ੋਪਿੰਗ ਤੁਹਾਡੇ ਕੋਲੋਂ ਹੋ ਜਾਊਗੀ, ਤੁਹਾਡੇ ਪੈਸੇ ਵੱਟੇ ਜਾਣਗੇ।
0: 25,000 ਜੇ ਉਹ ਵਟਾ ਗਿਆ ਤੁਹਾਨੂੰ, ਤੇ ਜੇ ਮੇਰੀ 6,000 ਦੀ ਚੀਜ਼ ਆ, ਤੁਸੀਂ ਉਹਦਾ ਹੀ 25,000 ਬਣਾ ਦਿਓ ਭਰਾਵਾ, ਕਿ ਮੈਂ ਸ਼ਾਮੀ ਆਣਾ ਤੁਹਾਡੇ ਕੋਲ, ਜੇ ਕਰਦੇ ਹੋ ਤਾਂ ਫੇਰ ਲਊਂਗਾ।
1: ਅੱਛਾ
0: ਜੇ ਨਹੀਂ ਕਰਦਾ ਤਾਂ ਸਾਹਮਣੇ ਵਾਲਾ ਤੇ ਆਣਾ ਕਿ ਨਾ। ਇੱਕ ਅੱਧੀ ਵਾਰੀ ਮੈਂ ਇਸ ਤਰ੍ਹਾਂ ਕੀਤਾ ਕਿ ਨਹੀਂ ਯਾਰ, ਹੈ ਨਾ, ਫਿਰ ਮੈਂ ਕਹਿ ਰਿਹਾ ਯਾਰ ਇਹ ਕੀ ਗੱਲ ਹੋਈ, ਮੈਂ ਵੀ ਤਾਂ ਕੁਛ ਕਰ ਲੈ ਕੇ ਜਾਣਾ। ਕਹਿੰਦਾ ਕੋਈ ਨੀ ਮਾਮਾ ਜੀ, ਠੀਕ ਹੈ, ਹੁਣ ਜੋ ਹੋਇਆ ਸੋ ਹੈ, ਕੀ ਕੀਤਾ ਜਾ ਸਕਦਾ? ਇਹ ਹਾਲ ਹੈ
1: ਯਾ ਤੇ ਮਤਲਬ ਇਹ ਇਹ ਚੀਜ਼ ਫਿਰ ਮਾਲ ਚ ਨਹੀਂ ਹੋ ਸਕਦੀ।
0: ਹਾਂ ਇਹ ਚੀਜ਼ ਮਾਲ ਚ ਨਹੀਂ ਹੋ ਸਕਦੀ, ਵੈਸੇ ਕਿਤੇ ਵੀ ਨਹੀਂ ਹੋਣੀ ਚਾਹੀਦੀ ਬਾਈ।
1: ਚਲੋ ਖੈਰ ਆਪਾਂ ਇੱਕ ਬ੍ਰੇਕ ਲੈ ਕੇ ਤੇ ਫਿਰ ਆਉਂਦੇ ਹਾਂ ਹੁਣ, ਤੇ ਗਾਣਾ ਤੁਸੀਂ ਸੁਣੋ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: Star Studio 18 and Panorama Studios Production present.
6: Nahi beti ke liye justice chahiye.
7: Mujhe justice nahi, badla chahiye.
5: Drishyam The Conclusion starring Ajay Devgan, Tabu, Shreya Saran, Jaydeep Alawar and many more.
8: Is baar khatra kab, kaise aur kahan se aayega, batana mushkil hai.
5: The end we've been waiting for. Drishyam The Conclusion in cinema 2nd October.
8: Kyunki kahani abhi khatam nahi hui hai. Aakhri hissa.
5: Overseas released by Zee Studios.

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: ऑस्ट्रेलिया विच इमिग्रेशन दा मसला ना जाओ इधर उधर सिद्धे आओ आईएमई एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जा स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुण पैरामेटा सिडनी अते न्यू दिल्ली विच भी आईएमई एडवाइजर
2: यार तू इतनी इनी चेती आके पक्का भी हो गया की जुगाड़ लाया है
3: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME advisor.
5: This autumn, laugh out loud with Ayushman Khurana and Saad Ali Khan in Urda Teer.
6: Ek Pakistani jasoos Hindustan jayega.
7: Desh bhakti to yaad aa gayi.
8: Desh kaun sa hai? Ye bhul gaya.
5: A spy mission gone wrong with hilarious moments.
9: Woh ye border chal rahi hai?
5: Nahi ji, ye to Urda Teer chal raha hai. From October 9th at cinemas near you.
2: Yaar tu itthe inni cheti aake pakka bhi ho gaya. Ki jugaad laya hai?
3: Jugaad nahi, ye hai 8 saalan to vi vadh da tajurba. Bansal immigration da, jinna ne vadhiya course vich admission ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
10: This station is now the ultimate power in the universe
11: Radio Hanji 1674

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਗੱਲਾਂ ਬਾਤਾਂ ਸ਼ੋਪਿੰਗ ਦੀਆਂ ਚੱਲ ਰਹੀਆਂ ਸੀ, ਸ਼ੋਪਿੰਗ ਦੇ ਟ੍ਰੈਂਡਸ ਦੀਆਂ ਚੱਲ ਰਹੀਆਂ ਸੀ, ਮੌਲਸ ਦੀਆਂ ਚੱਲ ਰਹੀਆਂ ਸੀ, ਬਾਜ਼ਾਰਾਂ ਦੀਆਂ ਚੱਲ ਰਹੀਆਂ ਸੀ। ਅਤੇ ਹੁਣ ਆਪਾਂ ਆਖਰੀ ਹਿੱਸੇ ਦੇ ਵਿੱਚ ਤੁਹਾਡੇ ਲੈ ਕੇ ਪ੍ਰੋਗਰਾਮ ਹਾਂਜੀ ਮੈਲਬਨ ਨੂੰ ਤੇ ਹਾਜ਼ਰ ਹੋ ਗਿਆ ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ। ਹੋਪ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਏਗਾ, ਮਜ਼ਾ ਸ਼ਜ਼ਾ ਆਇਆ ਹੋਏਗਾ। ਅਤੇ ਆਪਾਂ ਜਿਸ ਤਰ੍ਹਾਂ ਤੁਸੀਂ ਕਿਹਾ ਭਾਈ ਕਿ ਆਲਮੋਸਟ ਟੂਵਰਡਸ ਦਾ ਐਂਡ ਹੈਗੇ ਹਾਂ ਅੱਜ ਦੇ ਸ਼ੋਅ ਦੇ, ਅਤੇ ਹੁਣ ਆਪਾਂ ਜੇ ਥੋੜ੍ਹਾ ਡਾਟਾ ਵਾਈਜ਼ ਦੀ ਗੱਲ ਕਰਨੀ ਹੋਵੇ ਤਾਂ ਇਹ ਵੀ ਕਰ ਸਕਦੇ ਹਾਂ ਕਿ ਕਹਿੰਦੇ ਨੇ ਕਿ ਪ੍ਰੋਡਕਟਸ ਦੇ ਅੰਦਰ ਇਜ਼ਾਫਾ ਵੀ ਬਹੁਤ ਜ਼ਿਆਦਾ ਹੋਇਆ ਥੈਂਕਸ ਟੂ ਇੰਟਰਨੈਟ। ਜਿਸ ਤਰ੍ਹਾਂ ਸਕਿਨ ਕੇਅਰ ਐਜ਼ ਐਨ ਇੰਡਸਟਰੀ ਬਹੁਤ ਜ਼ਿਆਦਾ ਤਦ ਜਾ ਕੇ ਬੈਟਰ ਹੋਈ ਆ, ਜਾਂ ਫਿਰ ਜਿਹੜੀ ਮੇਕਅਪ ਇੰਡਸਟਰੀ ਉਹ ਕਹਿੰਦੇ ਤਦ ਜਾ ਕੇ ਜ਼ਿਆਦਾ ਬੈਟਰ ਹੋਈ ਆ ਜਦ ਦਾ ਤੁਸੀਂ ਇੰਟਰਨੈਟ 'ਤੇ ਚੀਜ਼ਾਂ ਮੰਗਵਾ ਸਕਦੇ ਹੋ ਕਿ ਇੰਨਾ ਕੁਛ ਐਡ ਕਰ ਦਿੱਤਾ ਗਿਆ ਉਸ ਇੰਡਸਟਰੀ ਦੇ ਅੰਦਰ ਕਿ ਦੁਕਾਨਾਂ ਦੇ ਅੰਦਰ ਵੇਚਣਾ ਨੈਕਸਟ ਇੰਪੋਸੀਬਲ ਆ, ਜਾਂ ਫਿਰ ਬਹੁਤ ਹੀ ਵੱਡੀ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਇੰਨੀ ਵੱਡੀ ਦੁਕਾਨਾਂ ਚਾਹੀਦੀਆਂ ਸੀਗੀਆਂ ਸਟਾਰਟਿੰਗ 'ਚ ਜਿਸ ਹਿਸਾਬ ਦੀ ਤੁਸੀਂ ਐਡਵਰਟਾਈਜ਼ਮੈਂਟ ਕਰ ਨਹੀਂ ਸਕਦੇ ਸੀਗੇ। ਸੋ ਇਹ ਵੀ ਇੱਕ ਬਹੁਤ ਵੱਡਾ ਦੇਣ ਇੰਟਰਨੈਟ ਦੀ, ਸਿਰਫ ਸ਼ੋਪਿੰਗ ਦੀ ਦੁਨੀਆ ਵੱਲੋਂ ਜੇ ਆਪਾਂ ਵੇਖੀਏ ਕਿ ਸਾਡਾ ਕੰਜ਼ਿਊਮਰ ਡਿਸੀਜਨ ਦੇ ਉੱਪਰ ਜੇ ਵੇਖੀਏ
0: ਕੁੱਲ ਮਿਲਾ ਕੇ ਵੇਖਿਆ ਬਾਇੰਗ ਪਾਵਰ ਤਾਂ ਵਧੀ ਆ ਨਾ ਹਰ ਇੱਕ ਪਾਸੋਂ ਆਪਾਂ ਜੇ ਗੱਲ ਕਰੀਏ ਆਲ ਟੂਗੈਦਰ। ਅਤੇ ਇਹ ਵੀ ਮੰਨਿਆ ਜਾਂਦਾ ਨਾ ਕਿ ਇੱਕ ਵਾਰੀ ਬੰਦਾ ਜਿਹੜਾ ਸ਼ੋਪਿੰਗ ਸੈਂਟਰਾਂ ਦੇ ਵਿੱਚ ਜਦੋਂ ਵੜ ਜਾਂਦਾ ਵਾ, ਮੌਲ ਦੇ ਵਿੱਚ ਵੜ ਜਾਂਦਾ, ਤਾਂ ਕਹਿੰਦੇ ਨੇ ਕਿ ਐਵਰੇਜ 80-85% ਬੰਦੇ ਸ਼ੋਪਿੰਗ ਕੀਤੇ ਬਿਨਾਂ ਨਹੀਂ ਮੁੜਦੇ, ਰਿਗਾਰਡਲੈਸ ਉਹ ਭਾਵੇਂ ਵੈਸੇ ਹੀ ਘੁੰਮਣ ਫਿਰਨ ਗਏ ਹੋਣ।
1: ਹਾਂ ਬਿਲਕੁਲ।
0: ਸੋ ਉਹ ਇੱਕ ਇੱਦਾਂ ਦੀ ਚੀਜ਼ ਆ। ਸੋ ਤੁਹਾਡਾ ਮਾਡਰਨ ਸਮੇਂ ਦੇ ਵਿੱਚ ਸਿਰਫ ਤੁਹਾਡੀ ਜ਼ਰੂਰਤ ਨੂੰ ਚੀਜ਼ ਨਹੀਂ ਵੇਚੀ ਜਾਂਦੀ, ਤੁਹਾਡੀ ਸਾਈਕੋਲੋਜੀ ਦੇ ਨਾਲ ਖੇਡ ਕੇ ਉਹ ਚੀਜ਼ ਤੁਹਾਨੂੰ ਪ੍ਰਵੋਕ ਕੀਤਾ ਜਾਂਦਾ ਉਸ ਚੀਜ਼ ਦੇ ਲਈ। ਉੱਦਾਂ ਦਾ ਮਿਊਜ਼ਿਕ, ਉੱਦਾਂ ਦੀਆਂ ਲਾਈਟਾਂ, ਉੱਦਾਂ ਦਾ ਉੱਥੇ ਮੌਲ, ਤਾਮਾ ਜਾਮਾ, ਸੋ ਹਰ ਇੱਕ ਚੀਜ਼ ਜਿਹੜੀ ਆ ਉਹ ਤੁਹਾਨੂੰ ਅਟਰੈਕਟ ਕਰਦੀ। ਹੁਣ ਤੁਸੀਂ ਸੋਚੋ ਵੀ ਤੁਸੀਂ ਮੰਨ ਲਓ ਕਿਸੇ ਪਾਸੇ ਨੂੰ ਤੁਸੀਂ ਜਾ ਰਹੇ ਹੋ, ਈਵਨ ਖਾਣ ਪੀਣ ਤੋਂ ਲੈ ਕੇ ਸ਼ੋਪਿੰਗ ਤੱਕ ਕਈ ਥਾਵਾਂ ਇੱਦਾਂ ਦੀਆਂ ਨੇ ਤੁਹਾਨੂੰ ਭੁੱਖ ਨਹੀਂ ਆ, ਤੁਸੀਂ ਉੱਧਰ ਨੂੰ ਵੇਂਦੇ ਹੋ, ਤੁਹਾਡਾ ਜੀ ਕਰਦਾ ਯਾਰ ਮਾੜਾ ਮੋਟਾ ਕੁਛ ਲੈ ਲਈਏ, ਹੈ ਨਾ। ਕਈ ਦੁਕਾਨਾਂ ਇੱਦਾਂ ਦੀਆਂ ਤੁਸੀਂ ਕਿਸੇ ਦੇ ਨਾਲ ਹੀ ਗਏ ਹੋ, ਤੁਹਾਨੂੰ ਲੱਗਦਾ ਯਾਰ ਬੜਾ ਸੋਹਣਾ ਲੱਗ ਰਿਹਾ ਸ਼ੋਰੂਮ, ਹੈ ਨਾ, ਆਪਾਂ ਗੇੜਾ ਤਾਂ ਮਾਰ ਲਈਏ, ਗੇੜਾ ਮਾਰਿਆ ਤਾਂ ਤੁਹਾਨੂੰ ਲੱਗਾ ਵੀ ਹਾਂ ਠੀਕ ਆ ਲਿਆ ਜਾ ਸਕਦਾ। ਤੇ ਜੇ ਰਹਿੰਦਾ ਖੁੰਜਾ ਤੁਸੀਂ ਬਚ ਗਏ ਤੇ ਫਿਰ ਤੁਹਾਨੂੰ ਸੇਲ ਵਾਲਾ ਦਿਖ ਪੈਣਾ ਸਾਨੂੰ, ਮਤਲਬ ਕਿਸੇ ਵੀ ਢੰਗ ਤਰੀਕੇ ਦੇ ਨਾਲ
1: ਸੇਲ। ਵਾਕਈ ਸੇਲ ਦਾ ਤਾਂ ਇਹ ਹਾਲ ਹੈ ਕਿ ਹੁਣ ਵਿਚਾਰੇ ਦੀ ਇੱਜ਼ਤ ਨਹੀਂ ਰਹੀ ਹੈ ਕੋਈ, ਹੁਣ ਤਾਂ ਬਹਾਨਾ ਸੇਲ ਦਾ ਨਾ ਮੇਰੇ ਹਿਸਾਬ ਨਾਲ। ਕਈ ਦੁਕਾਨਾਂ ਨੇ ਤਾਂ ਉਹ ਸੇਲ ਵਾਲਾ ਜਿਹੜਾ ਬੈਨਰ ਉਹ ਉਤਾਰਦੇ ਨਹੀਂ ਹੈ, ਬਸ ਉਹ ਵਕਤ ਬਦਲਦੇ ਰਹਿੰਦੇ, ਹੈ ਨਾ, ਵਿੰਟਰ ਸਮਰ ਮਿਡ ਸਮਰ ਮਿਡ ਵਿੰਟਰ।
0: ਉਹ ਵੀ ਬ੍ਰਾਂਡਸ ਦੀਆਂ ਆਪਣੀਆਂ ਆਪਣੀਆਂ ਟੈਕਨੀਕਸ ਨੇ।
1: ਬਿਲਕੁਲ।
0: ਹੁਣ ਕੁਛ ਇੱਕ ਬ੍ਰਾਂਡ ਹੁੰਦੇ ਸੀ, ਮੈਨੂੰ ਯਾਦ ਹੈ ਕਾਲਜ ਪੜ੍ਹਦੇ ਹੁੰਦੇ ਹਾਂ, ਤਾਂ ਕੁਛ ਇੱਕ ਬ੍ਰਾਂਡ ਸੀ ਉਹਨਾਂ ਨੇ ਆਲਵੇਜ 70% ਡਿਸਕਾਊਂਟ ਦਾ ਲਾਇਆ ਹੁੰਦਾ ਬਹੁਤ ਵਾਰ,
1: ਹੈ ਨਾ, 50+20
0: ਹਾਂ, ਉੱਤੇ ਨਿਗਾਹ ਜੇ ਅਪਟੂ
1: ਬਿਲਕੁਲ।
0: ਉੱਥੇ ਬੰਦਾ ਚੰਗੀ ਭਲੀ ਮਹਿੰਗੀ ਚੀਜ਼ ਵੀ ਨਹੀਂ ਲੈ ਕੇ ਪਾਉਂਦਾ ਹੁੰਦਾ, ਕਿਸੇ ਨੇ ਕਹਿਣਾ ਵੀ ਲੈ 70% ਡਿਸਕਾਊਂਟ ਵਾਲੀ ਲਈ, ਤੇ ਕਹਿੰਦੇ ਵੀ ਹੁੰਦੇ ਸੀ। ਪਰ ਆਮ ਜਿਹੜਾ ਬੰਦਾ ਵਾ, ਜਿੰਨੇ ਮੰਨ ਲਓ ਰੋਜ਼, ਇਹ ਤਾਂ ਹੋ ਗਿਆ ਨਾ ਵੀ ਆਪਾਂ ਰੋਜ਼ ਨਿਕਲਦੇ ਹਾਂ ਕਾਲਜੋਂ ਸਾਹਮਣੇ ਦੇਖ ਪੈਂਦਾ ਰੋਜ਼, ਪਰ ਜਿਹੜਾ ਬੰਦਾ ਪਹਿਲੀ ਵਾਰੀ ਵੇਖਦਾ ਵਾ, ਲੰਘਦੇ ਵੜਦੇ ਵੇਖਦਾ, ਉਹ ਕਹਿੰਦਾ ਖਲਾਰੋ ਏ।
1: ਬਿਲਕੁਲ, ਨਾਲੇ ਜਿਹੜਾ ਖਾਸ ਕਰਾਇਆ ਇਸ ਕਰਕੇ ਕਿ ਆ ਸ਼ੋਪਿੰਗ ਕਰਨ ਗਏ ਆ, ਉਹ ਤਾਂ ਕਹਿੰਦਾ ਯਾਰ ਇੱਥੇ ਤਾਂ ਦੇਖੀ ਯਾਰ, ਮੈਂ ਤਾਂ ਮੇਲਾ ਲੁੱਟ ਲੈਣਾ।
0: ਪਲੱਸ ਇੱਕ ਚੀਜ਼ ਹੋਰ ਤੁਸੀਂ ਵੇਖੀ ਹੋਊਗੀ, ਮੰਡੀ ਇੱਦਾਂ ਦੀ ਹੋ ਗਈ ਆ ਕਿ ਹੁਣ ਤੁਹਾਨੂੰ ਨਾ ਕੁਛ 100 ਕੰਮ ਕਰਨ ਦੇ ਲਈ ਤੁਹਾਨੂੰ ਇਸ ਤਰੀਕੇ ਦੇ ਨਾਲ ਚੀਜ਼ਾਂ ਪਰੋਸੀਆਂ ਜਾਂਦੀਆਂ ਵੀ ਜੇ ਤੁਸੀਂ ਇੱਦਾਂ ਦੇ ਕੱਪੜੇ, ਇੱਦਾਂ ਦੇ ਬੂਟ ਨਹੀਂ ਪਾਓਗੇ ਤਾਂ ਤੁਹਾਡੇ ਕੋਲ ਹੋਣਾ ਹੀ ਨਹੀਂ ਚੱਜਣਾ। ਫੋਰ ਐਗਜ਼ਾਮਪਲ ਜਿਮ ਹੈ, ਹੈ ਨਾ, ਜਿਮ ਦੇ ਅਲੱਗ ਤੋਂ ਕੱਪੜੇ ਪ੍ਰਮੋਟ ਕੀਤੇ ਜਾਂਦੇ ਆ, ਹੈ ਨਾ। ਤੁਸੀਂ ਮੰਨ ਲਓ ਉੱਦਾਂ ਨੋਰਮਲ ਕੱਪੜਿਆਂ ਦੇ ਵਿੱਚ, ਰਿਲੈਕਸ ਕੱਪੜਿਆਂ ਦੇ ਵਿੱਚ ਵੀ ਚੱਲ ਜਾਓਗੇ, ਤੁਹਾਨੂੰ ਆਮ ਆਲੇ ਦੁਆਲੇ ਮਾਹੌਲ ਚੱਲ ਵੇਖ ਕੇ ਲੱਗੂਗਾ ਯਾਰ ਸ਼ਰਮ ਜੀ ਆਉਣ ਡਈ ਆ, ਕੱਲ੍ਹ ਪ੍ਰੋਪਰ ਕੱਪੜੇ ਲੈ ਕੇ ਜਾਵਾਂਗੇ।
1: ਐਬਸੋਲੂਟਲੀ। ਹੁਣ ਤੇ ਆਹ ਕੱਪੜਿਆਂ ਦੀ ਵੀ ਪ੍ਰੋਪਰ ਕੈਟੇਗਰਾਈਜੇਸ਼ਨ ਹੋ ਗਈ ਕਿ ਆਹ ਲਾਊਂਜ ਵੇਅਰ ਹੈ ਜੀ, ਆਹ ਐਥਲੀਜਰ ਆ, ਫਿਰ ਆਹ ਐਥਲੀਜਰ ਦੇ ਅੰਦਰ ਵੀ ਕਿੰਨੇ ਤਰ੍ਹਾਂ ਦੇ ਆ ਗਏ ਨਾ ਕਿ ਇਹ ਜਿਮ ਵੇਅਰ ਆ, ਇਹ ਰਨਿੰਗ ਵੇਅਰ ਆ, ਸ਼ੂਜ਼ ਤੱਕ ਸਮਝ ਆਉਂਦਾ ਸੀਗਾ, ਹੁਣ ਤਾਂ ਕੱਪੜੇ ਦਾ ਵੀ ਇਸ ਤਰ੍ਹਾਂ ਹੋ ਗਿਆ ਹੋਇਆ। ਐਂਡ ਸੇਮ ਜੈਂਟਸ ਹੋਣ, ਲੇਡੀਜ਼ ਹੋਣ, ਦੋਨਾਂ ਵਾਸਤੇ
0: ਮਾਰਕੀਟ ਤੁਹਾਨੂੰ ਮਹਿਸੂਸ ਕਰਾਉਂਦੀ ਆ ਵੀ ਤੂੰ। ਪਰ ਖੈਰ ਇਹ ਜਿੰਨਾ ਕੁਛ ਮਰਜ਼ੀ ਹੁੰਦਾ ਰਹੇ, ਮੈਂ ਇੰਡੀਆ ਦਾ ਵੇਖ ਰਿਹਾ ਹਾਂ ਡਾਟੇ, ਕਹਿੰਦੇ ਨੇ ਕਿ ਜਿੰਨੇ ਮਰਜ਼ੀ ਹੁਣ ਖੁੱਲ੍ਹ ਗਏ ਨੇ, ਚਾਹੇ ਉਹ ਹਾਈਵੇ ਵਾਲੇ ਸ਼ੋਪਿੰਗ ਸੈਂਟਰ ਯੂਰਪ ਸਟਾਈਲ, ਚਾਹੇ ਫਿਰ ਆਪਣਾ ਮੌਲ ਖੁੱਲ੍ਹ ਗਏ ਨੇ ਜਿੱਦਾਂ, ਪਰ ਫਿਰ ਵੀ ਕਹਿੰਦੇ ਨੇ ਕਿ ਅੱਜ ਵੀ ਇੰਡੀਆ ਭਰ ਦੇ ਜਿਹੜੇ ਡਾਟੇ ਨੇ ਰਿਟੇਲ ਸੈਕਟਰ ਦਾ, 80-85% ਹਿੱਸੇਦਾਰੀ ਅੱਜ ਵੀ ਉਹ ਲੋਕਲ ਬਾਜ਼ਾਰਾਂ ਦੀ ਆ, ਲੋਕਲ ਦੁਕਾਨਾਂ, ਰਵਾਇਤੀ ਬਾਜ਼ਾਰ, ਗਲੀ ਮੁਹੱਲੇ ਦੇ ਸਟੋਰ। ਸੋ ਅੱਜ ਵੀ ਤੁਸੀਂ ਸੋਚੋ ਵੀ ਉਹ ਇੰਨਾ ਜ਼ਿਆਦਾ ਮਾਰਕੀਟ 'ਚ ਹੋਣ ਦੇ ਬਾਵਜੂਦ ਵੀ 15-20% ਹੀ ਲੈ ਪਾਏ ਆ।
1: ਉਹਦੇ ਪਿੱਛੇ ਕਾਰਨ ਇੱਕ ਇਹ ਬਹੁਤ ਆ ਜਾਂਦਾ, ਅਗੇਨ ਜੇ ਮੈਂ ਆਪਣੇ ਹੀ ਪੁਆਇੰਟ ਆਫ ਵਿਊ ਨਾਲ ਸੋਚ ਕੇ ਦੱਸਾਂ ਕਿ ਅੱਜ ਵੀ ਜਿਹੜੀ ਮਿਡਲ ਕਲਾਸ ਅਤੇ ਲੋਅਰ ਮਿਡਲ ਕਲਾਸ ਜਨਰੇਸ਼ਨ ਆ ਉਹਨਾਂ ਲਈ ਹੁਣ ਵੀ ਜੇ ਆਪਾਂ ਇੰਡੀਆ 'ਚ ਆਪਾਂ ਇੱਕ ਨੋਰਮਲ ਸਟੋਰ ਕਿਹਨੂੰ ਕਹਿ ਦਿੰਦੇ ਹਾਂ, ਵੈਸਟ ਸਾਈਡ ਨੂੰ ਕਹਿ ਦਿੰਦੇ ਹਾਂ, ਪੈਂਟਲੂਨ ਨੂੰ ਕਹਿ ਦਿੰਦੇ ਹਾਂ, ਹੈ ਨਾ। ਅਤੇ ਅੱਜ ਵੀ ਮੇਰੇ ਖਿਆਲ ਨਾਲ ਹਰ ਕੋਈ 1500 ਦੀ ਕਮੀਜ਼ ਨਹੀਂ ਖਰੀਦ ਸਕਦਾ, ਹੈ ਨਾ, 12-13 ਦੀ ਕਮੀਜ਼ ਨਹੀਂ ਖਰੀਦ ਸਕਦਾ, ਅਗੇਨ ਹੈ ਨਾ 2-3 ਦਾ ਸ਼ੂਜ਼ ਦਾ ਜੋੜਾ ਨਹੀਂ ਖਰੀਦ ਸਕਦਾ ਕਿ ਉਹ ਥੈਂਕਸ ਟੂ ਤਗੜੀ ਤਗੜੀ ਇੰਡਸਟਰੀ ਜਿਹੜੀ ਲੁਧਿਆਣੇ 'ਚ ਲੱਗੀਆਂ ਹੋਈਆਂ, ਹੈ ਨਾ, ਜਾਂ ਫਿਰ ਆਗਰਾ ਕਹਿੰਦੇ ਕਿ ਬਹੁਤ ਮੇਜਰ ਹੈ ਸ਼ੂਜ਼ ਵਗੈਰਾ ਦੇ ਅੰਦਰ। ਮੈਂ ਸਿਰਫ ਜੇ ਕੱਪੜੇ ਅਤੇ ਸ਼ੂਜ਼ ਦੀ ਗੱਲ ਹੀ ਕਰਾਂ ਕਿ ਇਹ ਲੋਕਲ ਮਾਰਕੀਟਸ ਹਰ ਤਰ੍ਹਾਂ ਦੇ ਗਾਹਕ ਵਾਸਤੇ ਇੱਕ ਤਾਂ ਚੀਜ਼ਾਂ ਬਣਾ ਕੇ ਰੱਖੀਆਂ, ਇੱਕ ਅਗੇਨ ਜੋ ਮਜ਼ਾ ਕਸਟਮਾਈਜ਼ਡ ਮੇਰੇ ਨੋਨ ਬੰਦੇ ਨੋਨ ਦੁਕਾਨਦਾਰ ਕੋਲ ਜਾ ਕੇ ਚੀਜ਼ ਲੈ ਕੇ ਆਉਂਦਾ, ਉਹ ਸ਼ਾਇਦ ਅਗੇਨ, ਹੈ ਨਾ, ਉਹ ਅਸੀਂ ਕਿਉਂਕਿ ਦੂਰ ਬੈਠੇ ਸਾਨੂੰ ਜ਼ਿਆਦਾ ਸ਼ਾਇਦ ਫੀਲ ਹੁੰਦਾ,
0: ਸਾਨੂੰ ਆਓ ਭਗਤ ਵੀ ਚੰਗੀ ਲੱਗਦੀ ਨਾ।
1: ਹਾਂ,
0: ਸੋ ਸਾਨੂੰ ਇਹ ਵੀ ਚੀਜ਼ ਚੰਗੀ ਲੱਗਦੀ ਹੈ ਵੀ ਅਗਲਾ ਜਦੋਂ ਤੁਸੀਂ ਕਿਸੇ ਦੇ ਨਾਲ ਜਾਓਗੇ ਕਹੋਗਾ ਹੋਰ ਭਾਅ ਜੀ ਠੀਕ ਠਾਕ ਹੋ, ਕੀ ਹਾਲ ਚਾਲ ਹੈ, ਬੈਠੋ ਚਾਹ ਪੀਓ, ਤੁਹਾਡੇ ਉਹ ਵੀ ਚੀਜ਼ ਤੁਹਾਨੂੰ ਅੰਦਰੋਂ ਆਉਂਦੀ, ਤੁਸੀਂ ਮਾੜੀ ਚੀਜ਼ ਵੀ ਲੈ ਆਓਗੇ, ਤੁਸੀਂ ਅਗਲੇ ਦੀ ਚੀਜ਼ ਨੂੰ ਜਸਟੀਫਾਈ ਕਰਨਾ ਸ਼ੁਰੂ ਕਰ ਦਿੰਦੇ ਹੋ ਮਾੜੀ ਨੂੰ ਵੀ, ਜਦੋਂ ਤੁਹਾਨੂੰ ਅੱਗੋਂ ਇੱਜ਼ਤ ਕੋਈ ਦਿੰਦਾ।
1: ਬਿਲਕੁਲ ਠੀਕ।
0: ਸੋ ਇਹ ਪੁਰਾਣੇ ਦੁਕਾਨਦਾਰਾਂ ਨੂੰ ਬਲ ਬੜਾ ਭਲੀ ਭਾਂਤ ਆਉਂਦਾ ਹੈ। ਹੁਣ ਜਿਹੜੇ ਆਪਣੇ ਖਰੀਦਦਾਰੀ ਆ, ਮੰਨ ਲਓ ਮੌਲ ਆ ਜਿਹੜਾ ਅਜੋਕਾ ਕਨਸੈਪਟ ਹੈ ਇਸ ਟਾਈਮ ਦੇ ਉੱਤੇ, ਜੋ ਇੱਥੇ ਵੀ ਇਸ ਹਿਸਾਬ ਨਾਲ ਚੱਲ ਰਿਹਾ, ਅਤੇ ਉਹਦੇ ਵਿੱਚ ਵੇਖਿਆ ਜਾਵੇ ਤਾਂ ਸਿਰਫ ਆਪਾਂ ਇੱਕ ਫੈਕਟ ਇਹ ਆ ਵੀ ਆਪਾਂ ਖਰੀਦਣ ਨਹੀਂ ਜਾਂਦੇ, ਸਿਰਫ ਇੱਕ ਟਰਮ ਹੈ ਵਿੰਡੋ ਸ਼ੋਪਿੰਗ, ਆਪਾਂ ਸਿਰਫ ਵੇਖਣ ਜਾਂਦੇ ਹਾਂ, ਜਾਂ ਫਿਰ ਆਪਾਂ ਕਹਿੰਦੇ ਹਾਂ ਵੀ ਆਪਾਂ ਵਿਹਲੇ ਹੋਈਏ ਤਾਂ ਆਪਾਂ ਘੁੰਮ ਹੀ ਆਉਂਦੇ ਹਾਂ, ਇਹ ਵੀ ਤਾਂ ਕਰਦੇ ਹਾਂ ਆਪਾਂ ਵੀ ਉੱਦਾਂ ਹੀ ਘੁੰਮ ਆਉਂਦੇ ਹਾਂ ਆਪਾਂ, ਜਿਹੜੇ ਅੱਗੇ ਆਪਾਂ 80% ਦੱਸੇ ਨਾ ਵੀ ਉਹ ਇੱਦਾਂ ਹੀ ਜਾਂਦੇ ਇੱਦਾਂ ਹੀ ਆ, ਪਰ ਮੋੜ ਨਹੀਂ ਖਾਲੀ ਪਾਉਂਦੇ, ਨੋ ਵੇ, ਕੋਈ 25-30% ਉਹਨਾਂ ਦੀ ਐਵਰੇਜ ਆ ਵੀ 25-30% ਜਿਹੜੇ ਬਾਕੀ ਘਰੋਂ ਅਤੇ ਜਾਂ ਫਿਰ ਘਰੋਂ ਮਨ ਬਣਾ ਕੇ ਆਉਂਦੇ ਅਤੇ ਹੈਵੀ ਖਰੀਦਦਾਰੀ ਕਰਕੇ ਜਾਂਦੇ ਆ, ਅਤੇ ਬਾਕੀ ਜਿਹੜੇ ਨੇ ਉਹ ਫਿਰ ਜਿਹੜੀ ਉਹਨਾਂ ਨੇ ਕੁੰਡੀ ਸੁੱਟੀ ਆ ਉਹਦੇ ਉਹਦੇ ਵਿੱਚ ਹੀ ਫਸਦੇ ਆ, ਜੋ ਖੈਰ ਸਾਡੇ ਨਾਲ 000 ਨੇ। ਅਤੇ ਇਸ ਹਿੱਸੇ ਦੇ ਵਿੱਚ ਦੋਸਤੋ ਤੁਸੀਂ ਵੀ ਕਰ ਸਕਦੇ ਕਾਲ, ਜੇਕਰ ਮੈਸੇਜ ਆ ਤਾਂ ਉਹ ਮੈਂ ਹਲੇ ਸੋਰੀ ਮੈਂ ਚੇ ਖਿਆਲ ਨਹੀਂ ਰਿਹਾ, ਉਹ ਮੈਂ ਹੁਣ ਪੜ੍ਹਦਾ ਵਾਂ, ਅਤੇ ਬਾਕੀ ਜੇ ਕਾਲ ਕਰਨੀ ਹੈ ਤੁਸੀਂ ਆਪਣਾ ਕੁਛ ਰੱਖਣਾ ਇਸ ਵਿਸ਼ੇ ਦੇ ਉੱਤੇ ਤੁਸੀਂ ਰੱਖ ਸਕਦੇ 000 ਤੁਸੀਂ ਆਉਂਦੇ ਰਹੋ ਜੀ।
1: ਹੈਲੋ
2: ਭਾਅ ਜੀ, ਮੈਂ ਬਜਾਜ ਗੱਲ ਕਰ ਰਿਹਾ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਫਸਟ ਟਾਈਮ ਕਾਲ ਕੀਤੀ ਹੈ ਅਤੇ ਮੈਂ 2018 ਤੋਂ ਸੁਣ ਰਿਹਾ ਜੀ।
0: ਜੀ ਜੀ, ਥੈਂਕ ਯੂ ਜੀ।
2: ਇਕਬਾਲ ਭਾਜੀ ਸੈਣੀ ਸਾਹਿਬ ਨੇ ਐਡਲੇਡ ਤੋਂ ਮੈਨੂੰ ਰੈਫਰ ਕੀਤਾ ਸੀ ਫਸਟ ਟਾਈਮ, ਉਹ ਫੈਮਿਲੀ ਫਰੈਂਡ ਨੇ।
0: ਓਕੇ ਓਕੇ ਓਕੇ ਓਕੇ, ਥੈਂਕ ਯੂ ਸੈਣੀ ਸਾਹਿਬ ਤੁਹਾਡਾ ਵੀ। ਸੈਣੀ ਸਾਹਿਬ ਵੀ ਗਏ ਵੀ ਨਹੀਂ ਅੱਜ ਕੱਲ੍ਹ, ਮੈਨੂੰ ਲੱਗਦਾ ਕੰਮ ਕਾਰ ਕੋਈ ਉੱਦਾਂ ਦਾ ਕੋਈ ਫੜ ਲਿਆ।
2: ਹਾਂਜੀ ਹਾਂਜੀ, ਬਿਜ਼ੀ ਰਹਿੰਦੇ ਹੋ।
0: ਹਾਂ, ਮੈਸੇਜ ਤਾਂ ਆ ਜਾਂਦਾ ਉਹਨਾਂ ਦਾ ਪਰ ਕਾਲ ਵਾਵਾ ਚਿਰ ਹੋਈ ਨਹੀਂ ਆਈ।
2: ਹਾਂਜੀ ਹਾਂਜੀ ਭਾਅ ਜੀ, ਮੈਂ ਦੱਸਣਾ ਸੀਗਾ ਕਿ ਵੀ ਅੱਜ ਜਿਹੜਾ ਟੋਪਿਕ ਚੱਲ ਰਿਹਾ ਸੀ ਉਹ ਕਾਫੀ ਰੈਲੇਵੈਂਟ ਹੈ ਮੇਰੇ ਤੋਂ, ਕਿ ਸਾਡੀ ਵੀ ਸ਼ੋਪ ਹੈ ਮੈਂਸ ਵੇਅਰ ਦੀ ਇੰਡੀਆ 2008 ਤੋਂ, ਤੇ ਮਤਲਬ ਕਲਾਇੰਟੇਜ ਬੇਸ ਤੇ ਸੇਮ ਹੀ ਹੈ ਜੀ ਅੱਜ ਵੀ, ਕਿਉਂਕਿ ਆਪਣਾ ਡਿਸਟ੍ਰਿਕਟ ਕਰਨਾਲ ਹੈ ਤੇ ਤਹਿਸੀਲ ਪੈਂਦੀ ਹੈ ਸਾਨੂੰ ਏਰੀਆ, ਤੇ ਅੱਜ ਕੱਲ ਤੇ ਜਿਵੇਂ ਚੇਂਜ ਹੋ ਗਿਆ ਸਿਸਟਮ ਕੀ ਸੀ, ਮੇਰੇ ਬ੍ਰਦਰ ਨੇ ਸ਼ੋਪ ਕੀਤੀ ਸੀ, ਉੱਥੇ ਟ੍ਰੈਂਡ ਆ ਗਈ ਸੀ 2010 ਵਿੱਚ ਫਸਟ ਕਾਪੀ ਸੈਕਿੰਡ ਕਾਪੀ ਥਰਡ ਕਾਪੀ।
0: ਹਾਂ, ਇਹ ਵੀ ਇੱਕ ਟ੍ਰੈਂਡ ਨਵਾਂ। ਸਹੀ ਸਹੀ,
2: ਤੇ ਮੁੰਡਿਆਂ ਨੂੰ ਹੈਬਿਟ ਕੀ ਸੀ ਉੱਥੇ ਉਦੋਂ ਨਾ ਨਵਾਂ ਨਵਾਂ ਆਪਣੇ, ਉਹਦੇ ਤੋਂ ਪਹਿਲੀ ਟ੍ਰੈਂਡ ਕੀ ਚੱਲਦਾ ਸੀ ਕਿ ਇੱਕ ਵਾਰੀ ਕੱਪੜੇ ਲੈ ਲਏ, ਸਾਲੇ 2-3 ਜੋੜੇ, 10-50 ਹੰਡਾ ਤੇ 5-8 ਹੰਡਾ ਤੇ। ਹੁਣ ਕੀ ਸੀ, ਮੁੰਡਿਆਂ ਨੇ ਇੱਕ ਵਾਰੀ ਪਾ ਲਿਆ, ਦੂਜੀ ਵਾਰ ਉਹਨਾਂ ਨੇ ਹਰ ਸੋਮਵਾਰ ਸਵੇਰੇ ਦੁਕਾਨ ਤੇ 5-7-15-20 ਮੁੰਡਿਆਂ ਨੇ ਗੇੜੇ ਲਾਉਣ ਆ ਜਾਣਾ ਵੀ ਬਜਾਜ ਕੀ ਲੈ ਕੇ ਆਇਆ ਨਵਾਂ, ਕੀ ਲੈ ਕੇ ਆਇਆ ਨਵਾਂ। ਤੇ ਮਤਲਬ ਮੈਨੂੰ ਯਾਦ ਹੈ 2021-22 ਤੱਕ ਮੇਰਾ ਬ੍ਰਦਰ ਨੋਟ ਈਵਨ ਏ ਸਿੰਗਲ ਸੰਡੇ ਵੀ ਪੂਰੇ ਸਾਲ ਵਿੱਚ ਦਿੱਲੀ ਨਹੀਂ ਜਾਣਾ ਜਾਂ ਲੁਧਿਆਣੇ ਨਹੀਂ ਜਾਣਾ ਉਹਨੇ, ਕਿਉਂਕਿ ਹੁਣ ਲੋਕਾਂ ਨੂੰ ਹੈਬਿਟ ਪੈ ਚੁੱਕੀ ਸੀ ਮੁੰਡਿਆਂ ਨੂੰ। ਉਦੋਂ ਹੁੰਦਾ ਕੀ ਸੀ ਭਾਜੀ, ਸ਼ਹਿਰ ਦੇ ਅੰਦਰ ਆਪਾਂ ਵੀ ਦੇਖੀਏ ਆਪਣੇ ਛੋਟੇ ਸ਼ਹਿਰ, ਵਿਰਲੀ ਵਿਰਲੀ 3-4 ਹੀ ਮੈਨਸ ਵੀਅਰ ਦੀਆਂ ਦੁਕਾਨਾਂ ਹੁੰਦੀਆਂ ਸੀ, ਅੱਜ ਤੇ ਬਹੁਤ ਜ਼ਿਆਦਾ ਨੇ। ਤੇ ਉਹਦੇ ਸਿਰਫ ਕੁਆਲਿਟੀ ਮੇਨਟੇਨ ਕਰਨ ਵਾਸਤੇ ਵੀ ਅਸੀਂ ਮੰਨ ਲਓ ਉਦੋਂ 1000 ਦੀ ਜੀਨਸ ਦੇਣੀ, 500 ਦੀ ਸ਼ਰਟ ਦੇਣੀ, ਤੇ ਨਾਲ ਵਾਲੇ ਸਾਡੇ 2 ਦੁਕਾਨਾਂ ਛੱਡ ਕੇ ਉਹਨੇ 800 ਦਾ ਜੋੜਾ ਦੇ ਦੇਣਾ। ਉਹ ਇਹੋ ਜਿਹਾ ਕਸਟਮਰ ਬੇਸ ਅੱਜ ਸੈੱਟ ਹੋਇਆ, ਮਤਲਬ ਸਾਡਾ ਏਰੀਆ ਮੋਸਟਲੀ ਵੀਰਕਾਂ ਦਾ ਏਰੀਆ, ਜੱਟਾਂ ਦਾ 70%, ਫਿਰ ਉਹਦਾ 90% ਕਲਾਇੰਟ ਆਊਟ ਆਫ ਟਾਊਨ ਹੈ ਜਾਂ ਜੋਬ ਤੇ ਹੈ ਜਾਂ ਫਿਰ ਓਵਰਸੀਜ਼ ਨੇ। ਅੱਜ ਵੀ ਉਹ ਐਵਰੀ ਮੰਡੇ ਰੀਲ ਪਾਉਂਦਾ ਵੀ ਆਹ ਮੇਰੇ ਕੋਲ ਨਵਾਂ ਆਇਆ, ਸਾਰੇ ਵਟਸਐਪ ਤੇ ਅਟੈਚ ਨੇ। ਮਤਲਬ ਉਹਦਾ ਐਵਰੀ ਵੀਕ 3-4 ਪਾਰਸਲ, ਕੋਈ ਅਮੈਰੀਕਾ, ਕਦੀ ਕੈਨੇਡਾ, ਕੋਈ ਆਸਟ੍ਰੇਲੀਆ ਆ ਹੀ ਰਿਹਾ, ਸਾਰੇ ਫਸਟ ਕਾਪੀ। ਤੇ ਉਹਦੀ ਮਤਲਬ ਪਰਚੇਜ਼ਿੰਗ ਕੋਈ ਮੈਂ ਦੱਸ ਰਿਹਾ ਸੀ, ਟ੍ਰੈਂਡ ਇਹ ਚੇਂਜ ਹੋ ਗਿਆ, ਹੁਣ ਮੁੰਡੇ ਆਉਂਦੇ ਨੀ ਸ਼ੋਪ ਤੇ, ਉਹ ਵਟਸਐਪ ਤੇ ਅਟੈਚ ਹੋ ਗਏ। ਕਲਾਇੰਟ ਓਨਾ ਹੀ ਆ, ਬਲਕਿ 50% ਕਲਾਇੰਟ ਮੂਵ ਓਨ ਕਰ ਗਿਆ ਵੀ ਜਿਵੇਂ ਮਾਇੰਡ ਨਵੀਂ ਨਵੀਂ, ਅੱਜ ਤੋਂ 5-7 ਸਾਲ ਪਹਿਲਾਂ ਇੱਕ ਮੁੰਡੇ ਨੇ ਗੱਡੀ ਲਈ, 4 ਜਣੇ ਭਾਈ ਦੇ ਧੀਰਜੋਂ ਅਸੀਂ ਕਰਨਾਲ ਤੋਂ ਲੈ ਕੇ ਆਵਾਂਗੇ। ਚੀਜ਼ ਭਾਜੀ ਸੇਮ ਹੈ, ਅਸੀਂ ਦਿੱਲੀ ਜਾਂਦੇ ਸੀ ਦੁਕਾਨ ਤੇ ਸ਼ੋਪਿੰਗ ਕਰਨ, ਇੱਕ ਜੀਨਸ ਸਾਨੂੰ 900 ਦੀ ਹੋਲਸੇਲ ਮਿਲਦੀ ਹੈ, ਨਾਲ ਹੀ ਸਾਡੇ ਕਰਨਾਲ ਵਾਲਾ ਬੈਠਾ, ਨਾਲ ਹੀ ਚੰਡੀਗੜ੍ਹ ਵਾਲਾ ਬੈਠਾ, ਉਹ ਗੱਲਾਂ ਕਰ ਰਹੇ ਹਾਂ ਭਾਜੀ ਤੁਸੀਂ ਕਿੰਨੇ ਦੀ ਵੇਚਦੇ ਹੋ, ਅਸੀਂ ਕਹਿੰਦੇ ਅਸੀਂ 1200 ਦੀ, ਕਰਨਾਲ ਵਾਲੇ ਨੇ ਕਹਿੰਦੇ ਜੀ ਅਸੀਂ 2200 ਦੀ, ਚੰਡੀਗੜ੍ਹ ਕਹਿੰਦੇ ਵੀ ਮੈਂ 3700 ਦੀ ਵੇਚਣਾ, ਕਿਉਂਕਿ ਉਹਨਾਂ ਦੇ ਉਨਾ ਹੀ ਖਰਚੇ ਨੇ ਤੇ ਮੁੰਡਿਆਂ ਦੇ ਮਾਇੰਡ ਚ ਕੀ ਹੈ ਨਹੀਂ ਨਹੀਂ ਹੁਣ ਅਸੀਂ ਕਰਨਾਲ ਤੋਂ ਲੈਣੀ ਹੈ, ਜੇ ਵੀ ਥੋੜੇ ਪੈਸੇ ਖਰਚੀ ਜ਼ਿਆਦਾ ਮਿਲਣ ਲੱਗ ਗਈ, ਟਰੈਂਡ ਚੇਂਜ ਹੋਇਆ, ਸਾਡੇ ਟਾਈਮ ਬਹੁਤ ਘੱਟ ਸੀ, ਨਹੀਂ ਹੁਣ ਚੰਡੀਗੜ੍ਹ ਤੋਂ ਸ਼ੋਪਿੰਗ ਕਰਾਂਗੇ, ਚੀਜ਼ ਬਿਲਕੁਲ ਐਗਜੈਕਟਲੀ ਸੇਮ ਹੈ। ਤੇ ਜਿਹੜੀ ਭਾਜੀ ਸੈਕਿੰਡ ਚੀਜ਼ ਮੈਂ ਦੱਸਾਂਗਾ, ਜਿਹੜੀ ਆਪਾਂ ਗੱਲ ਕਰ ਰਹੇ ਸੀ ਬ੍ਰੈਂਡ 80-90% ਹਾਈਵੇ ਤੇ ਹਮੇਸ਼ਾ ਔਫ ਲੱਗਿਆ ਰਹਿੰਦਾ, ਉਹ ਮੇਰੇ ਬ੍ਰਦਰ ਉਹਨੇ ਵੀ ਪਿੱਛੇ ਕੀਤਾ ਸੀ ਵੀ ਜਿਵੇਂ ਤੁਸੀਂ ਦੱਸ ਰਹੇ ਸੀ ਭਾਜੀ, ਉਹ ਜਾਦ ਜਾਂ ਦੂਸਰੇ ਬ੍ਰੈਂਡ ਯੂਰੋਪ ਵਿੱਚ ਇੱਧਰ ਇਹਨਾਂ ਦੀ ਲਾਈਫ ਹੁੰਦੀ ਹੈ ਨਾ ਸ਼ੈਲਫਿੰਗ ਦੀ, 6 ਮਹੀਨੇ ਬਾਅਦ ਇਹਨੂੰ ਔਫ ਕਰ ਦਿੰਦੇ ਨੇ। ਤੇ ਇੰਡੀਆ ਦੇ ਅੰਦਰ ਬਹੁਤ ਏਜੰਟ ਨੇ ਦਿੱਲੀ ਦੇ ਅੰਦਰ ਜਿਹਨਾਂ ਨਾਲ ਮਤਲਬ ਇਹਨਾਂ ਦੇ ਲਿੰਕ ਹੈਗੇ ਨੇ, ਉਹ ਕਹਿੰਦੇ ਨੇ ਸਾਡੇ ਕੋਲ 7-8-6-5 ਬ੍ਰੈਂਡ ਆਲਵੇਜ਼ ਹੁੰਦੇ ਨੇ, ਬਟ ਉਹ ਮਿਲਣਗੇ ਤੁਹਾਨੂੰ 95% ਔਫ ਦੇ। ਕੰਡੀਸ਼ਨ ਇਸ ਕਿ ਤੁਹਾਨੂੰ ਮਿਨੀਮਮ 3-4 ਕੰਟੇਨਰ 5-5-6-6 crore ਦਾ ਸਟਾਕ ਇਕੱਠਾ ਹੀ ਚੁੱਕਣਾ ਪੈਣਾ, ਉਹ ਜੈਨੂਇਨ ਬਿਲਿੰਗ ਹੋਏਗੀ ਉਹਨਾਂ ਦੀ ਕੰਪਨੀ ਤੋਂ, ਮਤਲਬ ਕੰਪਨੀ ਸਾਰ ਆਪਣੀ ਹੈਡਕ ਘਟਾ ਦਿੰਦੀ ਹੈ ਨਾ ਕੰਪਨੀ। ਤੇ ਭਾਈ ਦੂਸਰੀ ਗੱਲ ਹੈ ਕਿਉਂਕਿ ਕੰਪਨੀ ਨੇ ਆਲਰੇਡੀ ਇੰਨਾ ਪੈਸਾ ਕਮਾ ਲਿਆ ਹੁੰਦਾ, ਕਿਉਂਕਿ ਇਹ ਇੱਕ ਵਾਰੀ ਬੰਗਲਾਦੇਸ਼ ਗਏ ਸੀ ਕੋਵਿਡ ਤੋਂ ਪਹਿਲੇ, ਕੀ ਸੀ ਵਰਲਡ ਦੇ 50% ਬ੍ਰੈਂਡ ਬੰਗਲਾਦੇਸ਼ ਮੈਨੂਫੈਕਚਰਿੰਗ ਕਰਦਾ ਸੀ ਕੱਪੜਿਆਂ ਦੀ, ਕਿਉਂਕਿ ਮੋਸਟਲੀ ਬ੍ਰੈਂਡ ਆਪਣੀ ਮੈਨੂਫੈਕਚਰ ਨਹੀਂ ਕਰਦੇ, ਟ੍ਰੇਡਿੰਗ ਕਰਵਾਉਂਦੇ ਨੇ ਆਪਣਾ ਸੈਂਪਲ ਲੈ ਕੇ, ਉੱਥੇ ਇਹਨਾਂ ਨੂੰ ਏਜੰਟ ਮਿਲੇ ਸੀ ਦਿੱਲੀ ਦੇ ਹੀ ਸੀ, ਬੰਬੇ ਦੇ ਸੀ, ਉਹ ਕਹਿੰਦੇ ਨੇ ਵੀ ਆਹ ਕੰਪਨੀ ਇਹਦੇ ਅੰਦਰ ਨਾਇਕੀ ਰਿਬੋਕ ਐਡੀਡਾਸ ਦਾ ਸਟਾਫ ਬਣ ਰਿਹਾ, ਜਦੋਂ ਕੋਈ ਕੰਪਨੀ ਮੰਨ ਲਓ ਨੇ ਆਰਡਰ ਦਿੱਤਾ ਵੀ ਸਾਨੂੰ 50,000 ਪੀਸ ਚਾਹੀਦਾ, ਉਹ ਫੈਕਟਰੀ ਮੈਨੂਫੈਕਚਰ ਨੇ ਪੀਸ ਬਣਾਉਣਾ ਹੈ 55,000, ਕਿਉਂਕਿ ਕਟਿੰਗ ਫਟਿੰਗ ਉੱਤੇ ਥੱਲੇ ਹੋ ਜਾਂਦਾ ਜਦੋਂ ਉਹਨਾਂ ਦੀ ਟੈਸਟਿੰਗ ਹੁੰਦੀ ਹੈ, 50,000 ਤੇ ਕੰਪਨੀ ਲੈ ਜਾਏਗੀ, ਜਿਹੜਾ 5,000 ਚੋਂ ਮੰਨ ਲਓ 4,500 ਪੀਸ ਅਜੇ ਵੀ ਠੀਕ ਬਚਿਆ, ਉਹ ਉਹਨਾਂ ਨੇ ਬਿਨਾ ਬਿਲਿੰਗ ਤੋਂ ਕੈਸ਼ ਚ ਉਹਨਾਂ ਨੇ ਬਾਹਰ ਮਾਰਕੀਟ ਦੇ ਦੇਣਾ, ਦੈਟਸ ਐਕਚੁਅਲ ਫਸਟ ਕਾਪੀ। ਹੁਣ ਇੱਕ ਬ੍ਰਾਂਡ ਨੂੰ ਰਿਤਿਕ ਰੋਸ਼ਨ ਪ੍ਰਮੋਟ ਕਰ ਰਿਹਾ ਤੇ ਉਹ 1,000 ਰੁਪਏ ਵਾਲੀ ਚੀਜ਼ ਹੋ ਗਈ 10,000 ਦੀ, ਵਟ ਐਵਰ ਕੋਈ ਵੀ ਹੀਰੋ ਹੀ ਕਰ ਰਿਹਾ, ਬਟ ਇੱਕ ਦੇਖੋ ਇਹ ਗੋਲਡ ਤੇ ਹੈ ਨੀ ਵੀ ਜਿਹੜਾ ਪੂਰੇ ਵਰਲਡ ਵਾਈਡ ਸੇਮ ਪ੍ਰਾਈਜ਼ ਹੈ, ਇੱਕ ਮੈਕਸੀਮਮ ਦੁਨੀਆਂ ਦੀ ਵਧੀਆ ਤੋਂ ਵਧੀਆ ਸ਼ਰਟ ਤਿਆਰ ਕਰਨ ਚ ਜਾਂ ਸਵੈਟ ਸ਼ਰਟ ਤਿਆਰ ਕਰ ਜੀਨਸ ਤਿਆਰ ਕਰਕੇ 1,000 ਰੁਪਇਆ ਨੀ ਲੱਗਦਾ ਭਾਜੀ, ਉਹ ਵਿਕ ਰਹੀ ਹੈ 50,000 ਦੀ। ਤੇ ਆਪਣੇ ਇੰਡੀਆ ਦੇ ਅੰਦਰ ਭਾਜੀ ਕਾਪੀ ਕਰਨ ਦੇ ਅੰਦਰ ਵਿੰਟਰ ਦੇ ਅੰਦਰ ਲੁਧਿਆਣੇ ਦੇ ਅੰਦਰ ਇਹੋ ਜਿਹੇ ਬੰਦੇ ਬੈਠੇ ਨੇ, ਮਤਲਬ ਜਦੋਂ ਕੋਈ ਬ੍ਰਾਂਡ ਸਵੈਟਸ਼ਰਟ ਲਾਂਚ ਕਰਦਾ ਨਾ, ਉਹਨਾਂ ਨੇ ਸਟਾਫ ਨਾਲ ਸੈਟਿੰਗ ਕੀਤੀ ਹੋਈ ਹੈ ਦਿੱਲੀ ਜਾਂ ਬੰਬੇ ਜਾਂ ਚੰਡੀਗੜ੍ਹ, ਜਾਂ ਉਹਨਾਂ ਨੇ ਓਵਰਸੀਜ਼ ਵੀ ਸੈਟਿੰਗ ਕੀਤੀ ਹੋਈ ਵੀ ਕੋਈ ਬ੍ਰਾਂਡ ਨਾਲ ਹੀ ਪੀਸ ਲਾਂਚ ਹੋਣਾ ਉਹ ਤੁਸੀਂ ਸਾਨੂੰ ਇੰਡੀਆ ਭੇਜਣਾ, ਉਹਨਾਂ ਨੇ ਇਹੋ ਜਿਹੀ ਕਾਪੀ ਤਿਆਰ ਕਰ ਦੇਣੀ ਹੈ ਦੁਨੀਆਂ ਦੀ ਕੋਈ ਤਾਕਤ ਅਗਰ ਸਾਹਮਣੇ ਓਰੀਜਨਲ ਤੇ ਉਹਨਾਂ ਦਾ ਪੀਸ ਪਿਆ ਹੋਏਗਾ ਨਾ ਤਾਂ ਕੋਈ ਫਰਕ ਨਹੀਂ ਕਰ ਸਕਦਾ।
1: ਬਿਲਕੁਲ, ਸਗੋਂ ਭਾਜੀ ਆਪਾਂ ਤਾਂ ਨਾ ਉਲਟਾ ਕਦੀ ਕਹਿਣਾ ਆਹ ਜਦੋਂ ਮਾਲ ਆ ਨਾ ਇਸ ਤਰ੍ਹਾਂ ਦਾ ਤੇ ਕਹਿਣਾ ਸੀ ਕਿ ਯਾਰ ਇਹ ਨਾਇਕੀ ਵਾਲਿਆਂ ਨੇ ਵੀ ਆਹ 4 ਰੰਗ ਨਹੀਂ ਬਣਾਏ ਹੋਣੇ, ਸਾਡੇ ਫੈਕਟਰੀਆਂ ਨੇ ਐਡ ਕਰਤੇ, ਸਗੋਂ ਵਧੀਆ ਇਹਨੇ 2 ਟਿੱਪਾਂ ਵੱਧ ਮਾਰੀਆਂ। ਇਹ
2: ਰਿਐਲਿਟੀ ਹੈ, ਇੱਕ ਦਿੱਲੀ ਦੇ ਅੰਦਰ ਆਪਾਂ ਪਿਛਲੇ 15 ਸਾਲ ਤੋਂ ਕੰਮ ਕਰ ਰਹੇ ਹਾਂ, ਲਿਵਾਈਸ ਲੀ ਰੈਂਗਲਰ ਪੈਪੇ ਦੀ ਜੀਨ ਬਣਾਉਂਦੇ ਨੇ, ਉਹ ਆਮ ਬੰਦੇ ਨੂੰ ਮਾਲ ਹੀ ਨਹੀਂ ਦਿੰਦੇ ਹੁਣ, ਜਿਹੜੇ ਮੈਂ ਮਤਲਬ ਅਗਰ ਨਵਾਂ ਫੇਸ ਚਲਾ ਜਾਏ ਉਹ ਕਵੇ ਮੈਂ 2 ਲੱਖ ਦਾ ਮਾਲ ਲੈਣਾ, ਉਹ ਨਹੀਂ ਦੇਣਾ, ਉਹ ਕਹਿਣਗੇ ਜਿਹੜੇ ਬੰਦੇ ਸਾਡੇ ਨਾਲ ਮੰਦੇ ਟਾਈਮ ਵਿੱਚ ਕੰਮ ਕਰਦੇ ਨੇ ਅਸੀਂ ਉਹਨਾਂ ਦਾ ਸਟਾਕ ਨਹੀਂ ਪੂਰਾ ਕਰ ਪਾ ਰਹੇ। ਹੁਣ ਮੈਂ ਤੁਹਾਨੂੰ ਦੱਸਣਾ ਸੀ, ਇੱਕ ਵਾਰ ਅੱਜ ਤੋਂ 7-8 ਸਾਲ ਪਹਿਲੇ ਦਿੱਲੀ ਬੈਠੇ ਸੀ ਲਿਵਾਈਸ ਤੇ ਰੈਗੂਲਰ ਦੀ ਜੀਨਸ ਲੈ ਕੇ, ਸਾਨੂੰ ਉੱਥੇ ਪਾਣੀਪਤ ਮੋਲ ਦੇ ਅੰਦਰ ਜਿਨ੍ਹਾਂ ਦਾ ਲਿਵਾਈਸ ਦਾ ਸ਼ੋਰੂਮ ਹੈ ਅਗਰਵਾਲ ਹੈ, ਉਹ ਦੋਵੇਂ ਭਰਾ ਮਿਲ ਗਏ ਉੱਥੇ, ਤੇ ਉਹਨਾਂ ਨੇ ਫਿਰ ਸਾਨੂੰ ਸੱਚਾਈ ਦੱਸੀ, ਕਹਿੰਦੇ ਜਿੰਨੇ ਇੰਡੀਆ ਦੇ 80% ਮੋਲ ਦੇ ਅੰਦਰ ਦੁਕਾਨਾਂ ਨੇ ਨਾ ਬ੍ਰਾਂਡਿਡ ਜਿਹੜੇ ਜੈਨੂਇਨ ਮਤਲਬ ਐਵਰੇਜ ਬ੍ਰਾਂਡ ਨੇ ਲਿਵਾਈਸ ਲਈ ਰੈਗੂਲਰ, ਸਾਡੇ ਖਰਚੇ ਵੀ ਪੂਰੇ ਨਹੀਂ ਹੁੰਦੇ, ਉਹ ਕਹਿੰਦਾ ਅਸੀਂ 5% ਓਰੀਜਨਲ ਮਾਲ ਰੱਖਣੇ ਆ, 90% ਅਸੀਂ ਦਿੱਲੀ ਲੁਧਿਆਣੇ ਦਾ ਮਾਲ ਰੱਖਣੇ ਆ
0: ਓਰੀਜਨਲ। ਇਹ ਤੇ ਕਾਫੀ ਅੱਜ ਕੱਲ ਕਾਫੀ ਚੱਲ ਰਿਹਾ ਹੈ,
2: ਉਹ ਕਹਿੰਦਾ ਅਸੀਂ ਬਿਲਿੰਗ ਦਿੰਨੇ ਆ ਤੇ ਜਦੋਂ ਕਸਟਮਰ ਗਿਆ ਅਸੀਂ ਬਿੱਲ ਡਿਲੀਟ ਕਰ ਦਿੰਦੇ, ਕਹਿੰਦਾ ਸਾਡੀ ਜੀਨਸ ਆਂਦੀ ਹੈ 900 ਦੀ ਵੇਚ ਰਹੇ ਆ ਅਸੀਂ 4800 ਦੀ, ਤੇ ਕਹਿੰਦਾ ਉਹ ਐਗਜ਼ੈਕਟਲੀ ਭਾਈ ਉਹ ਦਿੱਲੀ ਮਤਲਬ ਪੀਟਰ ਇੰਗਲੈਂਡ ਦੀ ਸ਼ਰਟ ਬਣਦੀ ਹੈ ਗੁੜਗਾਵਾਂ ਦੇ ਅੰਦਰ ਜੈਪੁਰ ਹਾਈਵੇ ਤੇ ਪਿਛਲੇ 16 ਸਾਲ ਤੋਂ, ਤੁਸੀਂ ਜਦੋਂ ਮਰਜ਼ੀ ਚਲੇ ਜਾਓ ਤੁਹਾਨੂੰ ਏਜੰਟ ਹੈਗੇ ਨੇ ਦਿੱਲੀ, ਉਹ ਲੈ ਜਾਣਗੇ, ਉਹ ਕਹਿਣਗੇ ਆ ਪਿਛਲੇ 3 ਮਹੀਨੇ ਪਹਿਲੇ ਸਟਾਕ ਹੈ ਇਹਦੀ, 5,000 ਪੀਸ ਪਿਆ, ਦੱਸੋ ਕਿੰਨੇ ਚ ਲੈਣਾ, ਮਤਲਬ ਓਰੀਜਨਲ ਹੀ ਚੀਜ਼ ਹੈ ਭਾਜੀ ਉਹ, ਮਤਲਬ ਇੱਕ ਲਿਮਿਟ ਹੁੰਦੀ ਹੈ, ਦੇਖੋ ਦੁਨੀਆਂ ਦਾ ਸਭ ਤੋਂ ਵਧੀਆ ਧਾਗਾ ਵਧੀਆ ਤੋਂ ਵਧੀਆ ਜੀਨਸ ਦਾ ਕੱਪੜਾ ਉਹਦੀ ਇੱਕ ਲਿਮਿਟ ਹੈ ਕਿ ਮੈਕਸੀਮ ਅਗਰ ਤੁਸੀਂ ਮਤਲਬ ਬੈਲੈਂਸ ਹੀ ਹੈਗਾ ਵੀ ਕੁਛ ਬਣਾ ਰਿਹਾ ਤੇ 3,000 ਤੋਂ ਉੱਤੇ ਚੀਜ਼ ਤਿਆਰ ਨਹੀਂ ਹੋਏਗੀ, ਬਟ ਜਦੋਂ ਉਹਨਾਂ ਨੇ ਲਾਂਚ ਹੀ ਮਤਲਬ ਟਾਈਮ ਸਕੇਅਰ ਤੇ ਕਰਨਾ US ਦੇ ਅੰਦਰ, ਜਿਹੜਾ ਸੈਲੀਬ੍ਰਿਟੀ ਨੇ ਕਰਨਾ ਉਹਨੇ 5 ਮਿਲੀਅਨ ਲੈਣਾ, ਤੇ ਫਿਰ ਸਾਰਾ ਖਰਚਾ ਇੱਥੋਂ ਹੀ ਨਿਕਲਣਾ ਨਾ।
1: ਬਿਲਕੁਲ
0: ਕਿਸੇ ਨੂੰ ਸਸਤੀ ਕਹਿ ਦੋ ਤੇ ਉਹ ਪਸੰਦ ਹੋਣ ਦੇ ਬਾਵਜੂਦ ਵੀ ਨਹੀਂ ਲੈਂਦਾ,
2: ਹਲਕੀ ਵਧੀਆ ਵਿਖਾ ਤੀਜੀ ਵਾਰ ਨਹੀਂ ਹੋਰ ਵਧੀਆ ਜਿਹੜੀ ਪੈਂਟ ਅਸੀਂ ਹਜ਼ਾਰ ਦੀ ਸੀ ਥੱਲੋਂ ਕੱਢ ਕੇ ਦੁਬਾਰਾ ਪੈਂਟ ਇਹ 1800 ਦੀ ਆਹ ਵਧੀਆ ਇਹੀ ਮੈਂ ਮੰਗਦੀ ਸੀ ਚੀਜ਼ ਉਹੀ ਹੈ ਫਿਰ ਉਹਨੂੰ ਸਮਝਾਉਣਾ ਵੀ ਭੈਣ ਜੀ ਇਹ ਉਹੀ ਪੈਂਟ ਹੈ ਤੁਸੀਂ ਵਿਸ਼ਵਾਸ ਕਰੋ ਮਤਲਬ ਇਹ ਨਾ ਉੱਥੇ ਸਾਈਕੋਲੋਜੀਕਲ ਇੰਡੀਅਨ ਮਾਰਕੀਟ ਅੱਜ ਵੀ ਟਰਸਟ ਤੇ ਤਾਂ ਬਹੁਤ ਚੱਲਦਾ
1: ਟਰਸਟ ਡਿਪੈਂਡੈਂਟ
0: ਨਹੀਂ ਦੇ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਨਾਈਸ ਟੋਪਿਕ ਅੰਦਰ ਦੀਆਂ ਗੱਲਾਂ ਬਾਤਾਂ ਵੀ ਤੁਸੀਂ ਦੱਸੀਆਂ ਥੈਂਕ ਯੂ ਜੀ ਮਿਹਰਬਾਨੀ ਸਨ ਸਰ ਨਾਮ ਜਾ ਸਾਹਿਬ ਅਤੇ ਕਹਿੰਦੇ ਬੀਬੀ ਦੇ ਉੱਤੇ ਲਾਈਵ ਸੇਲ ਸਟਾਰਟ ਹੋ ਗਈ 220 ਬਾਈ ਦੇ ਵਿੱਚ ਇਨ ਆਸਟ੍ਰੇਲੀਆ 220 ਪੰਜੀ ਦੇ ਵਿੱਚ ਲੈਣਾ ਲਓ ਨਹੀਂ ਜਾਓ ਸ਼ੁਕਰਾਨਾ ਆਪਣਾ ਅਸੀਂ ਤਾਂ ਵੇਖੋ ਨਾਲ ਸ਼ੋਪਿੰਗ ਦੇ ਨਾਲ ਉਹ

0: ਮੈਸੇਜ ਕਰਨ ਦੇ ਲਈ ਅਤੇ ਕਮਲਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਭੇਜਦੇ ਨੇ ਅਤੇ ਧੰਨਵਾਦ ਜੀ। ਜਤਿੰਦਰ ਸਿੰਘ ਜੀ ਕਹਿੰਦੇ ਕ੍ਰਿਸ਼ਨਾ ਜੀ ਝੂਠ ਮਾਰੀ ਜਾਂਦੇ ਹੋ, ਜਗਜੀਤ ਥੀਏਟਰ ਇਨ ਸਿਨੇਮਾ ਇਨ ਫਰੰਟ ਆਫ ਦਾ ਕੋਰਟਸ।
1: ਭਾਜੀ ਮੈਂ ਉੱਥੇ ਬੋਡੀਗਾਰਡ ਦੇਖਣ ਗਿਆ ਸੀਗਾ ਫਿਲਮ, ਉੱਥੇ ਗਾਣਾ ਆਇਆ ਵਜਾ ਦੇ ਦੇਸੀ ਬੀਟ ਸੁਣਿਆ, ਠੀਕ ਹੈ ਜੀ, ਕਸਮ ਹੈ ਅੱਲਾਹ ਪਾਕ ਦੀ, ਕਸਮ ਹੈ ਮਹਾਦੇਵ ਦੀ, ਕਸਮ ਹੈ ਹਰ ਰੂਹ ਦੀ, ਬੀਟ ਨੀ ਵੱਜੀ। ਮੈਂ ਕਿਆ ਕੱਲਾ ਕਰਾਂ, ਵਜਾ ਦੇ ਦੇਸੀ ਬੀਟ ਸੁਣਿਆ, ਫਿਰ ਬਾਅਦ ਚੋਂ ਬੰਦ, ਕੁਛ ਵੀ ਨਹੀਂ, ਉਹ ਪਤਾ ਨੀ ਕੀ ਡੋਲਬੀ ਤਗੜੀ ਸਾਊਂਡ ਸੀਗੀ। ਉਹ ਪੁਰਾਣੀਆਂ ਆਈਆਂ ਫਿਲਮਾਂ ਲੱਗਦੀਆਂ ਸੀਗੀਆਂ, ਹੁਣ ਵੈਸੇ ਟੁੱਟ ਗਿਆ ਭਾਜੀ ਉਹ ਥੀਏਟਰ, ਹਾਂ ਉਹ ਟੁੱਟ ਗਿਆ।
0: ਪਰ ਇਹ ਗੱਲ ਕੀ ਸੀ ਮੈਨੂੰ ਤਾਂ ਸਮਝ ਨਹੀਂ ਲੱਗੀ, ਗੱਲ ਕੀ ਹੋ ਰਹੀ?
1: ਉਹ ਕਹਿੰਦੇ ਕਿ ਕਪੂਰਥਲਾ 'ਚ ਵੀ ਸਿਨੇਮਾ ਹੈਗਾ, ਪਰ ਉਹ ਮਤਲਬ ਉਹ ਸਿੰਗਲ ਸਕਰੀਨ ਸੀਗਾ, ਹਮੇਸ਼ਾ ਵਿਚਾਰਾ ਹੁੰਦਾ ਨਾ ਕਿ ਬੜੀ ਕੋਈ ਸੰਤਾਲੀ ਅੜਤਾਲੀ ਟਾਈਪ ਫਿਲਮ ਲੱਗੀ ਹੋਣੀ, ਸੋ ਇੱਦਾਂ ਦਾ ਸੀਗਾ। ਇੱਕ ਦੋ ਫਿਲਮਾਂ ਦੇਖੀਆਂ ਕਦੀ, ਪਰ ਉਹ ਵਾਲੀ ਗੱਲਬਾਤ ਨਹੀਂ ਸੀ ਉੱਥੇ।
0: ਅੱਛਾ, ਆਪਣੇ ਗੱਲ ਹੋਈ ਸੀ ਸ਼ੋ 'ਚ?
1: ਹਾਂ ਆਪਾਂ ਕੀਤੀ ਸੀ ਨਾ ਕਿ ਜਦੋਂ ਵੀ ਜਾਣਾ ਤੇ ਜਲੰਧਰ ਜਾਣਾ ਫਿਲਮ ਵਗੈਰਾ ਵੇਖਣ ਲਈ, ਤੇ ਉਸ ਬਹਾਨੇ ਸ਼ੋਪਿੰਗ ਵੀ ਹੋ ਜਾਣੀ ਉਸ ਬਹਾਨੇ।
0: ਆਹੋ ਤੇ ਇਹਦੇ ਕੋਈ ਵੱਡੀ ਗੱਲ ਨਹੀਂ, ਆਪਣੇ ਅੰਮ੍ਰਿਤਸਰ ਤੋਂ ਜਲੰਧਰ ਆਪਾਂ ਵੀ ਜਾਂਦੇ ਰਹੇ ਫਿਲਮ ਵੇਖਣ, ਕਿਉਂਕਿ ਜਦੋਂ ਸਰਬ ਖੁੱਲਾ ਵਾ ਉੱਥੇ।
1: ਹਾਂ ਸਰਬ ਨੇ
0: ਅੰਮ੍ਰਿਤਸਰ, ਹਾਂ ਅੰਮ੍ਰਿਤਸਰ ਦੇ ਵਿੱਚ ਕੋਈ ਉਸ ਲੈਵਲ ਦਾ ਉਦੋਂ ਤਾਂ ਬੜਾ ਕਰੇਜ਼ ਸੀ ਵੀ ਹਾਂ ਉੱਥੇ ਨਵਾਂ ਸਿਨੇਮਾ ਖੁੱਲਾ, ਉੱਥੇ ਵੇਖਣ ਜਾਣਾ।
1: ਮੈਨੂੰ ਪਤਾ ਨਹੀਂ ਅੰਮ੍ਰਿਤਸਰ 'ਚ ਪਹਿਲਾਂ ਨਹੀਂ ਖੁੱਲਿਆ ਮਾਲ?
0: ਅੰਮ੍ਰਿਤਸਰ ਤੋਂ ਨਹੀਂ ਨਹੀਂ ਸਰ, ਸਭ ਤੋਂ ਪਹਿਲਾਂ ਸਰਬ ਖੁੱਲਾ ਨਾ।
1: ਓਕੇ,
0: ਅੰਮ੍ਰਿਤਸਰ ਦੇ ਵਿੱਚ ਤੇ ਪੁਰਾਣੇ ਟ੍ਰੈਡੀਸ਼ਨਲ ਸਿਨੇਮੇ ਚੱਲਦੇ ਹੁੰਦੇ ਸੀ, ਦਰਸ਼, ਸੂਰਜ, ਚੰਦਾ, ਤਾਰਾ ਤੇ ਐਂਡ ਆਲ, ਗਗਨ ਹੋ ਗਿਆ। ਪਰ ਉਹ ਜਿਹੜਾ ਇਹ ਕਨਸੈਪਟ ਸੀ, ਇਹ ਸਭ ਤੋਂ ਪਹਿਲਾਂ ਆਇਆ ਜਲੰਧਰ ਤੇ ਅੰਮ੍ਰਿਤਸਰ ਤੋਂ ਚੇਚਾ ਜਲੰਧਰ ਫਿਲਮ ਵੇਖਣ ਜਾਂਦੇ ਹੁੰਦੇ ਹਾਂ। ਸੈਲੀਬ੍ਰੇਸ਼ਨ ਨੇ ਫਿਰ ਉਦੋਂ ਸਾਰੀ ਜਿਹੜੀ ਆ ਉਹ ਸਰਬ ਵਾਲੀ ਭੀੜ ਖਿੱਚ ਲਈ, ਇੱਥੋਂ ਵਾਲੀ ਇੱਥੇ ਰੋਕ ਲਈ। ਪਰ ਜਿੱਦਾਂ ਹੀ ਉਹ ਦੂਸਰਾ ਆਇਆ ਪਰਲਾ, ਆਈ ਥਿੰਕ ਉਨੇ ਚਿਰ ਨੂੰ ਤੇ ਆਪਾਂ ਆ ਗਏ ਇੱਥੇ, ਉਹਨਾਂ ਕੁ ਦਿਨਾਂ ਦੀ ਗੱਲ ਹੈ, ਉੱਥੇ ਨੀ ਮੈਂ ਕਦੇ ਗਿਆ, ਮੈਨੂੰ ਚੇਤਾ ਨਹੀਂ। ਬਾਅਦ 'ਚ ਇੱਥੋਂ ਜਾ ਕੇ ਇੱਕ ਦੋ ਵਾਰੀ ਗਿਆ, ਜਿਹੜਾ ਉਹ ਨਵਾਂ ਆਇਆ ਸ਼ੋਪਿੰਗ ਮਾਲ, ਮੇਰੇ ਹੁਣ ਨਾਂ ਨਹੀਂ ਆ ਰਿਹਾ, ਅਤੇ ਉਹ ਆਇਆ ਫਿਰ ਉਹਨੇ ਸੈਲੀਬ੍ਰੇਸ਼ਨ ਵੀ ਬੰਦ ਕਰਵਾਤਾ। ਖੈਰ ਟ੍ਰਿਲੀਅਮ ਜਿਹੜਾ ਉਹ ਕੁਛ ਖਾਸ ਨਹੀਂ ਕਰ ਪਾਇਆ।
1: ਅੱਛਾ, ਓਕੇ,
0: ਉਹ ਨਹੀਂ ਚੱਲਿਆ ਉਹ ਸ਼ੋਪਿੰਗ ਸੈਂਟਰ, ਉਹ ਇਹਨਾਂ ਨਹੀਂ ਚੱਲਿਆ, ਜਦਕਿ ਸਭ ਤੋਂ ਵੱਡੀ ਇਨਵੈਸਟਮੈਂਟ ਉਹ ਮੰਨੀ ਜਾ ਰਹੀ ਹੈ। ਉਹਦੇ ਉੱਤੇ ਟਾਟਾ ਨੇ
1: ਖੁੱਲਿਆ ਸੀ, ਤਦ ਤਾਂ ਬਹੁਤ ਇਸ ਤਰ੍ਹਾਂ ਸੀ ਕਿ ਮਤਲਬ ਅਸੀਂ ਵੀ ਸਪੈਸ਼ਲੀ, ਮੈਂ ਕਦੀ ਅੰਮ੍ਰਿਤਸਰ ਕੋ ਮੈਂ ਨਹੀਂ ਸੀਗਾ ਸਪੈਸ਼ਲੀ ਟ੍ਰਿਲੀਅਮ ਹੀ ਵੇਖਣ ਗਿਆ ਸੀਗਾ ਮੈਂ।
0: ਉਹ ਤਾਂ ਸਾਰਾ ਪਾਗਲਖਾਨਾ ਦੇੜ ਕੇ ਉਹਨਾਂ ਨੇ ਤੇ ਉੱਥੇ ਉਹ ਵਸਾਤਾ।
1: ਅੱਛਾ, ਪਾਗਲਖਾਨਾ ਸੀਗਾ ਪਹਿਲਾਂ ਉੱਥੇ?
0: ਇੱਕ ਪਾਗਲਖਾਨੇ ਦੀ ਜਗ੍ਹਾ ਸੀ ਉਹ, ਤੇ ਉਹਦੇ ਮੇਰੇ ਕੋਲ ਟਾਟਿਆਂ ਦਾ ਆਇਆ ਵੀ ਸੀ ਬਿਆਨ ਵੀ ਸਾਡੀ ਸਭ ਤੋਂ ਗੰਦੀ ਇਨਵੈਸਟਮੈਂਟ ਰਹੀ ਆ, ਮੇਰੇ ਖਿਆਲ ਬਾਦਲਾਂ ਨੇ ਕਰਵਾਈ ਸੀ। ਕ੍ਰਿਸ਼ਨਾ ਜੀ ਅਸੀਂ ਕਹਿੰਦੇ ਨਿੱਕੇ ਹੁੰਦੇ ਆਪਣੇ ਪਾਪਾ ਨਾਲ ਜਾਂਦੇ ਹੁੰਦੇ ਸੀ। ਗੁਰਜੀਤ ਜੀ ਹੁਣ ਕਰ ਲਿਓ ਤੁਸੀਂ, ਸੋਰੀ ਤੁਹਾਡੀ ਕਾਲ ਮਿਸ ਹੋ ਗਈ। ਤੇ ਸ਼ਹਿਰ ਤੇ ਕਹਿੰਦੇ ਕਿ ਬਹੁਤ ਦੁਕਾਨਦਾਰ ਮਾਣ ਬਹੁਤ ਕਰਦੇ ਹੁੰਦੇ ਸੀ ਤੇ ਬਹੁਤ ਜ਼ਿਆਦਾ ਉਹ ਪੁਰਾਣੇ ਟਾਈਮ ਤੋਂ ਜਾਣਦੇ ਹੁੰਦੇ ਸੀ ਤੇ ਬਹੁਤ ਖੁਸ਼ੀ ਦੇ ਨਾਲ ਬੁਲਾਉਂਦੇ ਹੁੰਦੇ ਸੀ ਤੇ ਪ੍ਰਾਈਜ਼ ਵੀ ਕਹਿੰਦੇ ਕਿ ਘੱਟ ਲੈਂਦੇ ਹੁੰਦੇ ਸੀ, ਬਹੁਤ ਵਧੀਆ ਲੱਗਦਾ ਸੀ ਤੇ ਪਾਪਾ ਦੇ ਨਾਲ ਜਾ ਕੇ। ਗੁੱਡ। ਤੇ ਗੁਰਸੇਵਕ ਸਿੱਧੂ ਜੀ ਕਹਿੰਦੇ ਕਿ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਿਨੀਪੈਗ ਤੋਂ, ਸਰਬੱਤ ਦਾ ਭਲਾ ਲੋਚਦੇ ਨੇ। ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਬਹੁਤ ਵਧੀਆ ਸੀ ਤੇ ਨਾਲ ਗਾਰਡਨਿੰਗ ਕੀਤੀ ਤੇ ਬਹੁਤ ਸੋਹਣਾ ਲੱਗਾ ਤੇ ਧੰਨਵਾਦ। ਤੇ ਸੈਮੀ ਸਾਹਿਬ ਕਹਿੰਦੇ ਕਿ ਮਾਮਿਆਂ ਤੋਂ ਸਾਵਧਾਨ।
1: ਸਹੀ ਗੱਲ ਹੈ ਬਈ,
0: ਸ਼ੋਪਿੰਗ ਵੇਲੇ ਕਹਿੰਦੇ ਕਿ ਆਈ ਲਾਈਕ ਸ਼ੋਪਿੰਗ ਇਨ ਬਾਜ਼ਾਰ।
1: ਅੱਛਾ, ਇੱਕ ਨਾ ਇਹ ਇੱਕ ਟੋਪਿਕ ਛੂਹਣਾ ਰਹਿ ਗਿਆ ਇਹਦੇ ਅੰਦਰ ਕਿ ਬਹੁਤ ਬਹੁਤ ਥੈਂਕ ਯੂ ਹੈ ਆਹ ਤਗੜੇ ਸੂਰਮੇ ਜਿਹੜੇ ਸਾਡੇ ਤਗੜੇ ਸਿੰਗਰਸ ਨੇ, ਕਿਉਂਕਿ ਉਹਨਾਂ ਕਰਕੇ ਬਹੁਤ ਕੱਪੜਾ ਵਿਕਦਾ। ਤੁਹਾਨੂੰ ਪਤਾ ਜੋ ਜਦੋਂ ਗਾਣਾ ਗਾਤਾ ਨਾ ਮਨਿੰਦਰ ਬੁੱਟੜ ਨੇ ਆਹ ਬਾਠ ਕੀ ਬੁੱਟੜ, ਸਖੀਆਂ ਮੈਨੂੰ ਮੇਣੇ ਮਾਰਦੀਆਂ, ਹਾਂ ਉਹਨੇ ਪਾਇਆ ਪਿੰਕ ਕਲਰ ਦਾ ਕੋਟ ਪੈਂਟ। ਮੈਂ ਹਮੇਸ਼ਾ ਸੋਚਦਾ ਸੀ ਕਿ ਕਦੀ ਇਸ ਤਰ੍ਹਾਂ ਹੋ ਨਹੀਂ ਸਕਦਾ, ਪਰ ਮੇਰੀ ਦੁਕਾਨ ਤੇ ਪੂਰਾ ਫਰੰਟ 20 ਫੁੱਟ ਦਾ ਪਿੰਕ ਕੋਟ ਪੈਂਟਾਂ ਨਾਲ ਭਰਿਆ ਹੋਇਆ, ਕਿਉਂਕਿ ਮੁੰਡੇ ਆ ਰਹੇ ਦਿਖਾ ਰਹੇ ਭਾਜੀ ਆਹ ਵਾਲਾ ਲੈਣਾ ਲੈ। ਉਸ ਸਾਲ ਫੇਅਰਵੈਲ 'ਚ ਸਾਰੇ ਹੀ ਪਿੰਕ ਪਿੰਕ ਬਣ ਕੇ ਗਏ ਆ ਜੀ। ਤਰਸੇਮ ਜੱਸੜ ਦੇ ਬੜੇ ਫੈਨ ਬੋਇਜ਼ ਹੁੰਦੇ ਸੀ, ਤਰਸੇਮ ਜੱਸੜ ਦੀ ਇੰਨੀ ਤਸਵੀਰ ਆਉਣੀ ਹੈ ਜੀ। ਫਿਰ ਪੈਗ ਦੀ ਵਾਸ਼ਨਾ ਗਾਣਾ ਦੇ ਅੰਦਰ ਨਾ ਟੋਰਕੋਇਸ਼ ਕਲਰ ਦਾ ਕੋਟ ਪੈਂਟ ਪਾਇਆ ਹੋਇਆ ਫਿਰੋਜ਼ੀ ਜੇ ਰੰਗ ਦਾ ਅੰਮ੍ਰਿਤਮਾਨ ਨੇ, ਉਹਨੂੰ ਵੇਖ ਕੇ ਫਿਰ ਆ ਗਿਆ ਬੂਟ ਕੱਟ। ਉਹ ਫਿਰ ਪ੍ਰੇਮ ਢਿੱਲੋਂ ਨੇ ਜਦ ਦਾ ਬੂਟ ਕੱਟ ਪਾਉਂਦੇ ਹਾਂ ਨਜ਼ਰਾਂ 'ਚ ਆਉਂਦੇ ਹਾਂ ਕੀਤਾ ਨਾ, ਮੈਂ ਤਾਂ ਚਲੋ ਸਾਡਾ ਤਾਂ ਸੀ ਹੀ ਸੀ ਕਿ ਬਰਬਰੀ ਦੀ ਫਸਟ ਕਾਪੀ ਆ ਗਈ ਨਾਲ ਇਹ ਵਿਕਦਾ ਪਿਆ, ਮੇਰਾ ਪੱਕਾ

0: ਬਚਪਨ ਦਾ ਸਾਥੀ, ਉਹਨਾਂ ਦੀ ਹੈਂਡਲੂਮ ਦੀ ਦੁਕਾਨ, 10 ਦੁਕਾਨਾਂ ਅੱਗੇ, ਮੈਂ ਉਹਦੇ ਕੋਲ ਦੁਕਾਨ ਮਿਲਣ ਗਿਆ, ਉਹਨਾਂ ਨੇ ਬੈਡਸ਼ੀਟ ਵੀ ਰੱਖੀ ਹੋਈ ਉਹਦੇ ਪ੍ਰਿੰਟ ਦੀ, ਬਰਬਰੀ ਦੇ ਪ੍ਰਿੰਟ ਦੀ. ਕਹਿੰਦਾ ਯਾਰ ਦੁਨੀਆ ਪਾਗਲ ਹੀ ਹੋ ਗਈ ਹੈ. ਮੈਂ ਕਿਹਾ ਬਰਬਰੀ ਨੂੰ ਪਤਾ ਕਿ ਇਹ ਚੱਦਰ ਬੰਨ ਰਹੀ ਹੈ? ਕਹਿੰਦਾ ਰੱਬ ਜਾਣੇ. ਫਾਦਰ ਸਾਹਿਬ ਮੇਰੇ ਨਾ ਥੋੜੇ ਹਾਈਪਰ ਟੈਂਸਿਵ ਸੀਗੇ, ਠੀਕ ਹੈ, ਬੀਪੀ ਦੀ ਗੋਲੀ ਲੱਗੀ ਸੀ. ਉਹ ਦਿਨ ਚ ਜਦੋਂ 8ਵੀਂ ਵਾਰੀ ਕੋਈ ਆ ਗਿਆ ਨਾ, ਇਹ ਵਾਰੀ ਉੱਡੀ ਮੰਗੇ ਨੇ, ਕਹਿੰਦੇ ਤੇਰੇ ਮਾਮੇ ਦਾ ਮੁੰਡਾ ਗੈਰੀ ਸੰਧੂ ਵਾਲੀ.
1: ਕਰੇਜ਼ ਵੇਖੋ ਕਿੰਨਾ
0: ਕਿੰਨਾ ਕਰੇਜ਼ ਸਿੰਗਰਾਂ ਨੇ ਕਿੰਨਾ ਫੈਸ਼ਨ ਚਲਾਇਆ. ਅੱਜ ਵੀ ਮਤਲਬ ਲੋਕੀ ਤਸਵੀਰ ਦਿਖਾਉਂਦੇ ਕਿ ਆਹੀ ਕਮੀਜ਼ ਪਾਣੀ ਹੈ, ਆਹੀ ਪੈਂਟ ਪਾਣੀ
1: ਚੱਲਦਾ ਹੋਵੇ. ਹੁਣ ਇਹ ਵੱਡੀਆਂ ਕੰਪਨੀਆਂ ਵਾਲੇ ਕਿਤੇ ਪਿੰਡ ਆ ਕੇ ਵੇਖ ਲੈਣ ਨਾ.
0: ਸਹੀ ਗੱਲ ਆ,
1: ਵੀ ਉੱਥੇ ਵੱਡੇ ਦਾਤਰ ਦੇ ਨਾਲ ਇੱਕ ਬੰਦਾ ਅਮੀਰੀ ਦੀ ਤੁਹਾਡੀ ਹੂਡੀ ਪਾ ਕੇ ਤੇ ਪੱਠੇ ਵੱਢਣ ਡਿਆ, ਪਤਾ ਨੀ ਕੀ ਕਰ ਲੈਣ ਆਪਣੇ ਆਪ ਨੂੰ. ਉਹਦੇ ਤਾਂ ਤੁਸੀਂ ਲਾਗੇ ਕਿਤੇ ਅਸਲੀ ਪਾ ਕੇ ਕਿਤੇ ਜਾਣ ਡਿਆ ਹੋ ਨਾ, ਤੇ ਉਹ ਤੁਹਾਡੇ ਵੱਲ ਵੇਖ ਕੇ ਤੇ ਆਪਣੀ ਵੱਲ ਵੇਖ ਕੇ ਤੇ ਇਹ ਕਰਨ ਡਿਆ. ਮੈਂ ਵੀ ਲਈ.
0: ਮੈਨੂੰ ਇੱਕ ਵਾਰੀ ਤਸਵੀਰ ਭੇਜੀ ਭੈਣ ਜੀ ਨੇ ਕਿ ਪੋਲੋ ਦੀ, ਰਾਫ ਲੋਰਨ ਦੀ, ਕਿ ਤੇਲੀ ਆ ਹੁੱਡੀ ਲੈਵਾਂ ਆਉਂਦੇ ਹੋਏ ਹਨਾ, ਤੇ ਉਹ ਟੈਡੀ ਬੇਅਰ ਜਿਹਾ ਬਣਿਆ ਪਿਆ. ਤੇ ਮੈਂ ਉਸ ਟਾਈਮ ਨਾ ਦੇਖ ਲਓ ਕਿ ਉਸ ਟਾਈਮ ਮਾਲ ਆਇਆ ਹੀ ਸੀਗਾ ਦਿੱਲੀ ਵਗੈਰਾ ਤੋਂ. ਮੈਂ ਇੱਦਾਂ ਦੁਕਾਨ ਦੀ ਨਾ ਉੱਪਰੋਂ ਦੀ ਟੋਪ ਫਰੰਟ ਤੋਂ ਫੋਟੋ ਖਿੱਚ ਕੇ ਭੇਜੀ, ਸਾਰਾ ਖਿਲ ਰਿਹਾ ਪਿਆ ਮਾਲ, ਜੀਨ ਦੇ ਫਰੰਟ ਤੇ ਵੀ ਟੈਡੀ ਬੇਅਰ, ਜੀਨ ਦੀ ਬੈਕ ਤੇ ਵੀ ਟੈਡੀ ਬੇਅਰ.
1: ਟੋਮੀ ਦਾ ਸਾਈਨ ਆ, ਉਹ ਮਾਸਾ ਵੱਡਾ ਕਰਕੇ ਲਾਉਂਦੇ ਆ. ਹਾਂ ਵੀ ਤੁਸੀਂ ਯਾਰ ਮਤਲਬ ਹੁਣ ਬਣਾਉਣਾ ਤਾਂ ਹੈਗਾ, ਮਾਸਾ ਵੱਡਾ ਬਣਾਵਾਂਗੇ ਆਪਾਂ.
0: ਸਹੀ ਆ, ਇਹਨਾਂ ਨੂੰ ਥੋੜਾ ਨਾ ਆਉਂਦਾ ਕੁਛ, ਸਾਨੂੰ ਪਤਾ ਟੋਮੀ ਕਿੱਦਾਂ ਬਣਾਉਣਾ.
1: ਹਾਂ ਤੇ ਉਹ ਉਹਨਾਂ ਨੂੰ ਇਹ ਲੱਗਦਾ ਭਾਈ ਉਹ ਇੰਨਾ ਕਿਤੇ ਬਣਾਉਂਦੇ ਯਾਰ, ਉਹ ਦੇਖਦਾ ਤੇ ਨਹੀਂ ਆ. ਆਹ ਵੇਖੋ ਇਹ ਥੋੜਾ ਵੱਡਾ, ਇਹ ਵੱਡਾ ਵਾ, ਇਹ ਤੁਸੀਂ ਆਹ ਵਾਲਾ ਲਓ. ਹਾਂਜੀ ਗੁਰਜੀਤ ਜੀ, ਤੁਸੀਂ ਆਉਂਦੇ ਰਹੋ.
2: ਬਟਾਲੇ ਓਹੀ ਚੱਕਰੀ ਬਾਜ਼ਾਰ ਮੇਨ ਆ, ਨਿੱਕੀ ਜੀ ਗਲੀ ਆ, ਦੋਵੇਂ ਪਾਸੇ ਦੁਕਾਨ ਆ. ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ ਉੱਥੇ ਗਰਮੀ ਨੀ ਲੱਗਦੀ ਨਾ ਠੰਡ ਆਉਂਦੀ, ਬਹੁਤ ਮਜ਼ਾ ਆਉਂਦਾ ਭਾਜੀ ਉੱਥੇ ਹਜੇ ਵੀ ਜਾ ਕੇ. ਮਤਲਬ ਪੱਕੀਆਂ ਦੁਕਾਨਾਂ ਨੇ, ਉੱਥੇ ਹੀ ਜਾਣਾ ਵਾ ਤੁਸੀਂ ਸਮਾਨ ਲੈਣਾ ਵਾ ਤੇ ਆ ਜਾਣਾ.
1: ਵਧੀਆ, ਉੱਥੋਂ ਦੀ ਰੌਣਕ ਹੀ ਵੱਖਰੀ ਹੈ ਨਾ, ਆਸੇ ਪਾਸੇ ਵਹਿਣੀਆਂ, ਉਹ ਲੱਗਦਾ ਹੀ ਨਹੀਂ ਆ ਵੀ ਇਹਨਾਂ ਚ ਕੁਛ ਮਤਲਬ ਪਾਣੀ ਮਤਲਬ ਡਿਸਇਨਫੈਕਟੈਂਟ ਦਿਸ ਦੈਟ ਕੁਛ ਨੀ, ਮਤਲਬ ਤੁਹਾਨੂੰ ਲੱਗਦਾ ਵੀ ਇਹ ਠੀਕ ਹੈ ਜੋ ਵੀ ਚੱਲ ਰਿਹਾ.
0: ਹਾਂ
1: ਸ਼ਿੰਗਾ, ਇਹ ਸ਼ਿੰਗਾ ਰਿਹਾ ਉਸ ਜਗ੍ਹਾ ਦਾ.
2: ਨਾਲੀਆਂ ਦੇ ਉੱਪਰ ਭਾਜੀ ਗੋਲ ਗੱਪੇ ਖਾਈ ਦੇ, ਉਹ ਡੇੜੀ ਲੱਗੀ ਹੁੰਦੀ ਹੈ.
1: ਜਦੋਂ ਤੁਸੀਂ ਕਰਨਾ ਉਦੋਂ ਸਭ ਕੁਛ ਕਰ ਲੈਣਾ. ਇੱਥੇ ਵੇਖ ਲਓ ਆਪਾਂ 36 ਨਖਰੇ ਕਰਦੇ ਹਾਂ, ਏਦਾਂ ਨੀ ਹੋਣੀ ਚਾਹੀਦੀ.
2: ਗੱਡੀਆਂ ਸੈਨੇਟਾਈਜ਼ਰ ਰੱਖੇ ਹੁੰਦੇ ਭਾਜੀ, ਨਾਲ ਹੀ ਹੱਥ ਸਾਫ਼ ਕਰ ਲਈਦੇ.
1: ਹਾਂਜੀ, ਹੱਥ ਮਿਲਾ ਕੇ ਲੋਕ ਸੈਨੇਟਾਈਜ਼ ਕਰ ਲੈਂਦੇ ਆ
2: ਤੁਹਾਡੇ ਸਾਹਮਣੇ. ਹਾਂ
1: ਸਹੀ ਗੱਲ ਆ, ਤੁਹਾਡੇ ਸਾਹਮਣੇ ਤੁਹਾਡੇ ਨਾਲ ਹੱਥ ਮਿਲਾ ਕੇ ਨਾਲ ਸੈਨੇਟਾਈਜ਼ਰ ਕੱਢ ਕੇ ਸੈਨੇਟਾਈਜ਼ ਕਰਨੇ. ਮੈਂ ਯਾਰ ਅਜੀਬ ਬਦਤਮੀਜ਼ੀ ਆ,
0: ਬਹੁਤ ਬਦਤਮੀਜ਼ੀ ਆ ਬਈ.
1: ਅਜੇ ਨਾਲ ਤੁਹਾਨੂੰ ਵੀ ਆਫਰ ਕਰਨ ਗਿਆ ਲੋ,
0: ਤੁਸੀਂ ਵੀ ਕਰ
2: ਲੋ. ਰਿਸ਼ਤਾ ਵੀ ਉਹਨਾਂ ਦੁਕਾਨਾਂ ਵਾਲਿਆਂ ਚ, ਜਿਹੜੇ ਪੱਕੀਆਂ ਦੁਕਾਨਾਂ ਸੀ, ਕਿਉਂਕਿ ਨਾਨਕੇ ਵੀ ਲੱਗ ਗਏ ਨੇ ਬਟਾਲੇ ਦੇ, ਤੇ ਉਹ ਮੰਮੀ ਹੁਣੀ ਵੀ ਪਹਿਲਾਂ ਸ਼ੋਪਿੰਗ ਕਰਨ ਆਉਂਦੇ ਹੁੰਦੇ ਸੀਗੇ ਉੱਥੇ.
0: ਗੇੜੇ
2: ਮਾਰਦਾ ਸੀ ਮੁੰਡੇ ਉਧਰੋਂ, ਮੰਮੀ ਬੀਜੀ ਹੁਣੀ ਵੀ ਜਾਂਦੇ ਹੁੰਦੇ ਸੀਗੇ, ਬਸ ਉਹਨਾਂ ਨੇ
1: ਇਹਦਾ ਕੰਮ ਨਾ ਗਲੀ ਦੇ ਵਿੱਚ ਕੋਈ ਇਹਦਾ ਰਿਸ਼ਤਾ ਕਰਾਓ,
2: ਰਿਸ਼ਤਾ ਕਰਾਓ. ਮੁੜ ਕੇ ਡੈਡੀ ਕਦੀ ਦੁਕਾਨ ਦੀ ਨੀ ਗਏ,
1: ਫਿਰ ਕਿੱਥੇ ਜਾਣਾ.
0: ਹੁਣ ਤੇ ਗੱਲ ਖਤਮ ਹੋਈ ਆ।
1: ਇਹ ਇਹ ਵੀ ਚੰਗੀ ਗੱਲ ਆ, ਫੇਰ ਨੀ ਗਏ।
2: ਦੁਬਾਰਾ ਹੋਊਗਾ
1: ਨਹੀਂ। ਥੈਂਕ ਯੂ ਦਾਦਾ।
2: ਚੰਗਾ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸਿੱਧੂ ਮੂਸੇ ਵਾਲੇ ਦਾ ਵੀ ਕਹਿੰਦੇ ਸਲੀਵਲੈਸ ਖਾਕੀ ਜੈਕਟ, ਕਹਿੰਦੇ ਬੜੀ ਵਿਕੀ। ਹਾਂ,
0: ਬਹੁਤ ਵਿਕੀ। ਹਾਂ, ਥੈਂਕ ਯੂ ਯਾਦ ਕਰਾਉਣ ਲਈ, ਵੀ ਬਹੁਤ ਵਿਕੀ।
1: ਨਹੀਂ, ਕੋਈ ਵੀ ਗਾਣਾ ਚੱਲ ਜੇ, ਕੋਈ ਵੀ ਫਿਲਮ ਚੱਲ ਜੇ, ਤੇ ਬਸ ਮਤਲਬ
0: ਬਹਿਜਾ ਬਹਿਜਾ ਫਿਰ ਤੇ।
1: ਹਾਂ, ਆਪਣੇ ਤੇ ਗਾਣੇ ਵੀ ਏਦਾਂ ਹੀ ਹੈ ਨਾ, ਹਨੇਰੀਆਂ ਲਿਆ ਤੂੰ ਕਿਲੋ ਹਨੇਰੀਆਂ, ਹਨਾ, ਆਪਣੇ ਤੇ ਗਾਣੇ ਵੀ ਏਦਾਂ ਦੇ ਹੀ ਆ। ਥੈਂਕ ਯੂ। ਤੇ ਗੁਰਿੰਦਰ ਖਿੰਡਾ ਜੀ ਕਹਿੰਦੇ ਕਿ ਪਰਿਵਾਰ ਸਮੇਤ ਸਾਰਿਆਂ ਲਈ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਦੀ ਅਰਦਾਸ। ਤੇ ਅਸ਼ਵਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਤੁਹਾਡਾ। ਪ੍ਰੋਇਸ ਸਿਸਟਰਸ ਵੱਲੋਂ ਧੰਨਵਾਦ ਤੇ ਲਵਜੋਤ ਧੁਨਾ ਜੀ ਸਲਬਾਤ ਤੇ ਭਲੇ ਦੀ ਅਰਦਾਸ ਕਰਦੇ ਨੇ। ਰਜਿੰਦਰ ਬਾਵਾ ਜੀ ਕਹਿੰਦੇ ਕਿ ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜੀਣ। ਤੇ ਗੁਰਿੰਦਰ ਸੰਧੂ ਜੀ ਕਹਿੰਦੇ ਕਿ ਅੱਜ 22 ਅੱਜ, ਧੰਨਵਾਦ, ਮਿਹਰਬਾਨੀ ਗੁਰਜੰਟ ਸਿੰਘ ਸਿੱਧੂ ਜੀ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਡਰਾਈਵ ਧਿਆਨ ਦੇ ਨਾਲ ਕਰਿਓ, ਸਭ ਰੱਬ ਰਾਖਾ। ਅਤੇ ਮਾਨ ਸਾਹਿਬ ਮੈਲਬਨ ਤੋਂ ਵੀ ਢੇਰ ਸਾਰੀਆਂ ਖੁਸ਼ੀਆਂ ਭੇਜਦੇ ਨੇ। ਗੁਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ। ਅਤੇ ਹੁਣ ਆਪਾਂ ਲਈਏ ਇਜਾਜ਼ਤ।
0: ਬਿਲਕੁਲ ਜੀ, ਬਿਲਕੁਲ
1: ਠੀਕ ਹੈ। ਇਹਨਾਂ ਮੌਲਾਂ ਤੋਂ, ਇਹਨਾਂ ਦੁਕਾਨਾਂ ਤੋਂ, ਇਹਨਾਂ ਬਾਜ਼ਾਰਾਂ ਤੋਂ, ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਸੀਂ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਹੋਣਗੀਆਂ। ਅਤੇ ਜੇਕਰ ਕਿਤੇ ਵੀ ਮੌਕਾ ਮਿਲੇ ਤਾਂ ਇੱਕ ਵਾਰੀ ਤੁਸੀਂ ਜਾ ਕੇ ਅਤੇ ਜ਼ਰੂਰ ਉਹਨਾਂ ਬਾਜ਼ਾਰਾਂ ਦੇ ਵਿੱਚ ਫਿਰ ਗੇੜਾ ਗੂੜਾ ਮਾਰਿਆ ਕਰੋ। ਵਾਹਵਾ ਦਿਮਾਗ ਟਿਕਾਣੇ ਹੋ ਜਾਂਦਾ, ਹਲਕਾ ਹੋ ਜਾਂਦਾ, ਠੀਕ ਆ। ਤੁਹਾਨੂੰ ਦਿਮਾਗ ਇਹ ਵੀ ਉਹ ਸਹੀ ਕਰ ਦੇਣਗੇ ਵੀ ਠੀਕ ਆ,
0: ਨਾ ਕਹਿ ਕੇ ਵੀ ਬਹੁਤ ਕੁਛ ਕਹਿ ਕੇ, ਵੈਰੀ ਗੁੱਡ, ਵੈਰੀ ਨਾਈਸ, ਗੁੱਡ ਗੁੱਡ, ਹਾਂ ਨਹੀਂ ਨਹੀਂ ਨਾਈਸ,
1: ਸਾਨੂੰ ਨਹੀਂ ਕੋਈ ਫਰਕ ਪੈਂਦਾ ਇਸ ਚੀਜ਼ ਦੇ ਨਾਲ, ਹੈ ਨਾ, ਹੋਵੋਗੇ ਤੁਸੀਂ
0: ਹੋਵੋਗੇ, ਹਾਂ ਬਿਲਕੁਲ ਠੀਕ।
1: ਉਹਨਾਂ ਨੇ ਤੁਹਾਡੀ ਐਨਕ ਵੇਖਣੀ, ਉਹਨਾਂ ਕਹਿਣਾ ਕਿੰਨੇ ਦੀ ਲਈ ਆ, ਆ ਲੈ ਮੇਰੇ ਕੋਲ ਹੈਗੀ 100 ਦੀ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਉਹਨਾਂ ਨੇ ਆਪਣੀ ਵੱਖਰੀ ਗੱਡੀ ਕਰਾ ਦੇਣੀ ਤੁਹਾਡੇ ਸਾਹਮਣੇ, ਹੈ ਨਾ। ਕਾਕਾ ਵੱਖੀ ਤੇ ਟੰਗਣ ਵਾਲਾ ਬੈਗ ਦਵਾਂ,
0: ਹਾਂ,
1: ਪੱਲੇ ਵੀ ਜਲਾ ਦੇ ਦੇਣੀ ਆ। ਬੜਾ ਵਧੀਆ, ਬੜਾ ਵਧੀਆ ਅੱਜ ਕੱਲ੍ਹ ਦੇ ਫੈਸ਼ਨ ਦਾ। ਆ ਵੇਖ
0: ਜੈਂਗੋ ਲੱਗੇਗਾ, ਜੈਂਗੋ,
1: ਆ ਚੈੱਕ ਕਰ ਯਾਰਾ। ਚਲੋ ਜੀ, ਧੰਨਵਾਦ ਤੁਹਾਡਾ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ
0: ਰੇਡੀਓ। ਹਾਂਜੀ, 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: This autumn, laugh out loud with Ayushman Khurana and Saad Ali Khan in Urda Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Udhar ek border chal rahi hai.
1: Nahi ji, ye to Urda Teer chal raha hai. From October 9th at cinemas near you.
6: Sat Sri Akal to all the radio hanji.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 8 ਅਕਤੂਬਰ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ। ਸਭ ਤੋਂ ਪਹਿਲੀ ਖਬਰ ਨੋਬਲ ਪੁਰਸਕਾਰ ਦੇ ਨਾਲ ਜੁੜੀ ਹੋਈ। ਵੈਸੇ ਤਾਂ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਨੋਬਲ ਪੁਰਸਕਾਰਾਂ ਦੇ ਨਾਲ ਜੁੜੇ ਜੇਤੂਆਂ ਦੇ ਐਲਾਨ ਕਰਦੇ ਹਾਂ ਅਤੇ ਦੱਸਦੇ ਹਾਂ ਕਿ ਕਿਹੜੇ ਕਿਹੜੇ ਜੇਤੂ ਜਿਹੜੇ ਨੇ ਉਹ ਅਲੱਗ ਅਲੱਗ ਕੈਟਾਗਰੀ ਦੇ ਵਿੱਚ ਚੁਣੇ ਗਏ ਨੇ, ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨੋਬਲ ਪੁਰਸਕਾਰ ਦਿੱਤਾ ਜਾਏਗਾ। ਪਰ ਇੱਕ ਸ਼ਖਸ ਇਹ ਵੀ ਹੈ ਕਿ ਜਿਹੜਾ ਮੰਗ ਕੇ ਨੋਬਲ ਪੁਰਸਕਾਰ ਕਹਿ ਰਿਹਾ, ਔਰ ਉਹਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਹਰ ਸਾਲ ਨੋਬਲ ਪੁਰਸਕਾਰ ਹੁੰਦੇ ਨੇ ਔਰ ਹਰ ਵਾਰ ਆਪਣੀ ਮੰਗ ਦੁਹਰਾਉਂਦੇ ਨੇ, ਕਿਹਾ ਹੈ ਕਿ ਨੋਬਲ ਪੁਰਸਕਾਰ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਮੈਡੀਸਨ, ਕੈਮਿਸਟਰੀ, ਫਿਜ਼ਿਕਸ ਜਾਂ ਲਿਟਰੇਚਰ ਦੇ ਖੇਤਰ 'ਚ ਨਹੀਂ, ਬਲਕਿ ਸ਼ਾਂਤੀ ਦਾ ਨੋਬਲ ਪੁਰਸਕਾਰ ਉਹਨਾਂ ਨੂੰ ਮਿਲਣਾ ਚਾਹੀਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸੇ ਵੀ ਰਾਸ਼ਟਰਪਤੀ ਨੇ ਕੋਈ ਜੰਗ ਖਤਮ ਕਰਵਾਈ ਹੋਵੇ ਤਾਂ ਦੱਸੋ, ਮੈਂ ਤਾਂ 8 ਜੰਗਾਂ ਖਤਮ ਕਰਵਾਈਆਂ ਨੇ, ਸ਼ਾਇਦ ਦੁਨੀਆ ਦੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਣ ਤੋਂ ਰੋਕਣ ਦੇ ਵਿੱਚ ਮੇਰਾ ਹੀ ਸਭ ਤੋਂ ਵੱਡਾ ਰੋਲ ਆ ਔਰ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ। ਹਾਲਾਂਕਿ ਕਿਸੇ ਪੱਤਰਕਾਰ ਨੇ ਉਹਨਾਂ ਤੋਂ ਯੂਕਰੇਨ ਰੂਸ ਜੰਗ, ਇਜ਼ਰਾਈਲ ਗਜ਼ਾ ਜੰਗ ਜਾਂ ਫਿਰ ਹੁਣ ਅਮਰੀਕਾ ਦੀ ਹੀ ਤਰਫ ਤੋਂ, ਯਾਨੀ ਉਹਨਾਂ ਦੀ ਤਰਫ ਤੋਂ ਛਿੜੀ ਗਈ ਈਰਾਨ ਦੇ ਉੱਤੇ ਜੰਗ ਦਾ ਸਵਾਲ ਨਹੀਂ ਕੀਤਾ। ਪਰ 2026 ਦੇ ਨੋਬਲ ਸ਼ਾਂਤੀ ਪੁਰਸਕਾਰਾਂ ਦਾ ਐਲਾਨ ਨਾਰਵੇ ਦੀ ਨੋਬਲ ਕਮੇਟੀ ਦੀ ਤਰਫ ਤੋਂ ਕੀਤਾ ਜਾ ਰਿਹਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦਿੱਤਾ ਜਾਏਗਾ ਇਸੇ ਹਫ਼ਤੇ ਦੇ ਅਖੀਰ ਦੇ ਵਿੱਚ। ਔਰ ਪੁਰਸਕਾਰ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਟਰੰਪ ਨੇ ਕਿਹਾ ਕਿ ਮੈਨੂੰ ਨਹੀਂ ਪਤਾ, ਫੈਸਲਾ ਤਾਂ ਉਹਨਾਂ ਦਾ ਹੋਏਗਾ, ਪਰ ਉਹਨਾਂ ਦੀ ਐਸੀ ਸਾਖ ਰਹੀ ਹੈ ਕਿ ਸ਼ਾਇਦ ਉਹ ਮੈਨੂੰ ਇਹ ਪੁਰਸਕਾਰ ਦੇਣਾ ਹੀ ਨਹੀਂ ਚਾਹੁੰਦੇ। ਸੱਤਾ ਦੇ ਵਿੱਚ ਦੁਬਾਰਾ ਆਉਣ ਤੋਂ ਬਾਅਦ ਟਰੰਪ ਹਰ ਵਾਰ ਇਹ ਕਹਿੰਦੇ ਰਹੇ ਨੇ ਕਿ ਦੁਨੀਆ ਦੇ ਸਭ ਤੋਂ ਸਨਮਾਨਜਨਕ ਪੁਰਸਕਾਰਾਂ ਦੇ ਵਿੱਚ ਇੱਕ ਨੋਬਲ ਸ਼ਾਂਤੀ ਪੁਰਸਕਾਰ ਦੇ ਉਹੀ ਹੱਕਦਾਰ ਨੇ। ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤਾਂ ਸਮਾਂ ਆ ਗਿਆ, ਪਿਛਲੀ ਵਾਰ ਜਿਨ੍ਹਾਂ ਨੇ ਨੋਬਲ ਸ਼ਾਂਤੀ ਪੁਰਸਕਾਰ ਲਿਆ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਨੂੰ ਪਾਉਣ ਦਾ ਕੋਈ ਹੱਕਦਾਰ ਹੈ। ਤਾਂ ਰਾਸ਼ਟਰਪਤੀ ਟਰੰਪ ਨੇ ਇਸ ਦੇ ਜ਼ਰੀਏ, ਹੁਣ ਇਸ ਤੋਂ ਵੱਧ ਮੈਂ ਕੀ ਕਹਿ ਸਕਦਾ, ਦੱਸ ਦਈਏ ਕਿ ਪਿਛਲੇ ਸਾਲ ਯਾਨੀ 2025 ਦੇ ਵਿੱਚ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੂੰ ਜਨਵਰੀ ਮਹੀਨੇ ਦੇ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਟਰੰਪ ਨੂੰ ਇਸ ਦਾ ਹੱਕਦਾਰ ਦੱਸਿਆ ਸੀ। ਵੈਸੇ ਵੈਨਜ਼ੂਏਲਾ ਮੁਲਕ ਦੇ ਵਿੱਚ ਉੱਥੋਂ ਦੇ ਮੌਜੂਦਾ ਰਾਸ਼ਟਰਪਤੀ, ਤਤਕਾਲੀ ਰਾਸ਼ਟਰਪਤੀ ਨੂੰ ਤਾਂ ਅਮਰੀਕਾ ਨੇ ਚੁੱਕ ਹੀ ਲਿਆ ਸੀ ਅਤੇ ਉਸ ਤੋਂ ਬਾਅਦ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਦੀ ਤਰਫ ਤੋਂ ਟਰੰਪ ਦੇ ਵੱਲ ਝੁਕਾਅ ਹੋਣਾ ਜ਼ਾਹਰ ਦੀ ਗੱਲ ਹੈ। ਖੈਰ, ਨੋਬਲ ਸ਼ਾਂਤੀ ਪੁਰਸਕਾਰ ਟਰੰਪ ਨੂੰ ਦਿੱਤਾ ਜਾਏਗਾ ਨਹੀਂ, ਇਹ ਤਾਂ ਨੋਬਲ ਕਮੇਟੀ ਨੂੰ ਪਤਾ ਹੈ, ਪਰ ਸ਼ਾਂਤੀ ਹਾਲੇ ਦੁਨੀਆ ਦੇ ਵਿੱਚ ਸਥਾਪਿਤ ਨਹੀਂ ਹੋਈ ਹੈ ਔਰ ਇਸ ਦੇ ਵਿੱਚ ਟਰੰਪ ਦਾ ਵੀ ਬਹੁਤ ਵੱਡਾ ਰੋਲ ਹੈ ਇਸ ਸ਼ਾਂਤੀ ਦੇ ਵਿੱਚ। ਸਾਊਦੀ ਅਰਬ ਅਤੇ ਯਮਨ ਦੇ ਦਰਮਿਆਨ ਸੰਘਰਸ਼ ਹੁਣ ਖਤਰਨਾਕ ਮੋੜ ਦੇ ਉੱਤੇ ਪਹੁੰਚ ਗਿਆ। ਸਾਊਦੀ ਅਰਬ ਦੇ ਵਿੱਚ ਦੋ ਪ੍ਰਮੁੱਖ ਕੌਮਾਂਤਰੀ ਹਵਾਈ ਅੱਡਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ ਅਤੇ 36 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹਾਸਲ ਹੋਈ ਹੈ। ਯਮਨ ਦੇ ਹਮਾਇਤੀ ਹੁਤੀ ਵਿਰੋਧੀਆਂ ਨੇ, ਯਮਨ ਦੇ ਹਮਾਇਤੀ ਨਹੀਂ ਕਹਿ ਸਕਦੇ, ਯਮਨ ਦੇ ਵਿੱਚ ਬਾਗੀ ਹੁਤੀ ਵਿਰੋਧੀਆਂ ਨੇ ਜਿਹੜਾ ਰਿਆਦ ਅਤੇ ਅਬਹਾ ਏਅਰਪੋਰਟ ਹੈ ਇਹਨਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ। ਈਰਾਨ ਦੇ ਹਮਾਇਤੀ ਕਿਹਾ ਜਾ ਸਕਦਾ। ਇਸ ਹਮਲੇ ਦੇ ਵਿੱਚ ਸਾਊਦੀ ਅਗਵਾਈ ਵਾਲੇ ਗੱਠਜੋੜ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਦੋਹਾਂ ਧਿਰਾਂ ਦੇ ਦਰਮਿਆਨ ਹੁਣ ਤਣਾਅ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦਾ। ਸਾਊਦੀ ਅਰਬ ਦੇ ਨਾਗਰਿਕ ਉਡਾਨ ਦੇ ਨਾਲ ਜੁੜਿਆ ਹੋਇਆ ਜਿਹੜਾ ਮੰਤਰਾਲਾ ਐਡਮਿਨਿਸਟ੍ਰੇਸ਼ਨ ਹੈ GACA, ਉਹਨਾਂ ਦੇ ਮੁਤਾਬਕ 6-7 ਅਕਤੂਬਰ ਨੂੰ ਅਬਹਾ ਇੰਟਰਨੈਸ਼ਨਲ ਏਅਰਪੋਰਟ ਅਤੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਅਲੱਗ ਅਲੱਗ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਹਮਲਿਆਂ ਦੇ ਵਿੱਚ ਕੁੱਲ 3 ਲੋਕਾਂ ਦੀ ਮੌਤ ਹੋਈ ਹੈ, 36 ਜ਼ਖਮੀ ਹੋਏ ਨੇ। ਹਮਲਿਆਂ ਦੇ ਕਾਰਨ ਏਅਰਪੋਰਟ ਦੇ ਕੈਂਪਸਿਸ ਦੇ ਵਿੱਚ ਕੁਝ ਪ੍ਰਾਪਰਟੀਜ਼ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਨਿਊਜ਼ ਏਜੰਸੀ AFP ਦੀ ਰਿਪੋਰਟ ਦੇ ਮੁਤਾਬਕ ਅਬਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹੋਏ ਹਮਲਿਆਂ 'ਚ 2 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਵਿੱਚ 1 ਮੋਰੱਕੋ ਅਤੇ ਦੂਸਰੀ ਅਲਜੀਰੀਆ ਦੀ ਮਹਿਲਾ ਸ਼ਾਮਲ ਸੀ। ਇਹਨਾਂ ਹਮਲਿਆਂ ਦੇ ਵਿੱਚ 28 ਲੋਕ ਜ਼ਖਮੀ ਵੀ ਹੋਏ ਨੇ। ਜ਼ਖਮੀਆਂ ਨੂੰ ਸਾਊਦੀ ਨਾਗਰਿਕਾਂ ਤੋਂ ਇਲਾਵਾ ਬਾਂਗਲਾਦੇਸ਼, ਫਿਲੀਪੀਨਜ਼ ਦੇ ਵਸਨੀਕ ਵੀ ਦੱਸਿਆ ਜਾ ਰਿਹਾ। ਕਈਆਂ ਨੂੰ ਮਾਮੂਲੀ ਸੱਟਾਂ ਆਈਆਂ ਨੇ, ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਉੱਧਰ ਰਾਜਧਾਨੀ ਰਿਆਦ ਦੇ ਵਿੱਚ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਆ, ਉੱਥੇ ਇੱਕ ਸੁਡਾਨੀ ਨਾਗਰਿਕ ਦੀ ਮੌਤ ਹੋਈ ਹੈ। 8 ਹੋਰ ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ 'ਚ 5 ਸਾਊਦੀ ਨਾਗਰਿਕ ਨੇ, 2 ਮਿਸਰ ਦੇ ਨਾਗਰਿਕ ਨੇ, 1 ਪਾਕਿਸਤਾਨ ਦਾ ਨਾਗਰਿਕ ਵੀ। ਇਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਯਮਨ ਦੇ ਹੁਤੀ ਬਾਗੀਆਂ ਨੇ ਦੋਵਾਂ ਏਅਰਪੋਰਟ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਇਹਨਾਂ ਦਾ ਦਾਅਵਾ ਆਪਣੇ ਨਾਂ ਕੀਤਾ। ਉਹਨਾਂ ਕਿਹਾ ਕਿ
ਅਸਲ ਚ ਹੁਤੀ ਬਾਗੀਆਂ ਦੇ ਬੁਲਾਰੇ ਯਾਹਿਆ ਸਰੀ ਨੇ ਕਿਹਾ ਕਿ ਉਹਨਾਂ ਦੀਆਂ ਫੌਜਾਂ ਨੇ ਹੀ ਰਿਆਤ ਸਥਿਤ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਬਲੈਸਟਿਕ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾਇਆ ਸੀ। ਉਹਨਾਂ ਦਾ ਟੀਚਾ ਬਸ ਆਵਾਜਾਈ ਨੂੰ ਪ੍ਰਭਾਵਿਤ ਕਰਨਾ ਸੀ। ਹੁਤੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅਬਾ ਏਅਰਪੋਰਟ ਤੇ ਖਮੀਸ ਮੁਸ਼ਾਹਿਦ ਕਿੰਗ ਖਾਲਿਦ ਏਅਰ ਬੇਸ ਨੂੰ ਵੀ ਡਰੋਨ ਤੇ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ ਸੀ। ਸਾਊਦੀ ਅਗਵਾਈ ਵਾਲੇ ਫੌਜੀ ਗਠਜੋੜ ਦਾ ਕਹਿਣਾ ਕਿ ਰਿਆਤ ਦੇ ਉੱਤੇ ਦਾਗੀਆਂ ਗਈਆਂ ਬਲੈਸਟਿਕ ਮਿਜ਼ਾਈਲਾਂ ਨੂੰ ਤਾਂ ਦਰਮਿਆਨ ਹੀ ਨਸ਼ਟ ਕਰ ਦਿੱਤਾ ਗਿਆ। ਗਠਜੋੜ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਦੇ ਹਮਲੇ ਦੇ ਵਿੱਚ ਇਸਤੇਮਾਲ ਕੀਤੇ ਗਏ ਮਿਜ਼ਾਈਲ ਲਾਂਚਿੰਗ ਪਲੈਟਫਾਰਮ ਨੂੰ ਵੀ ਧਰਾਸ਼ਾਈ ਕਰ ਦਿੱਤਾ ਗਿਆ। ਬਿਆਨ 'ਚ ਕਿਹਾ ਗਿਆ ਕਿ ਨਾਗਰਿਕਾਂ ਅਤੇ ਨਾਗਰਿਕ ਢਾਂਚੇ ਦੇ ਉੱਤੇ ਹੋਏ ਹਮਲੇ ਦੇ ਜਵਾਬ ਦੇ ਵਿੱਚ ਹੂਤੀ ਲੜਾਕਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਏਗੀ। ਉੱਥੇ ਹੀ ਅਗਲੇ ਪਾਸੇ ਪਾਕਿਸਤਾਨ ਤੋਂ ਖਬਰ, ਜਿੱਥੇ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਦੇਸ਼ ਦੇ ਵਿੱਚ ਤਿਆਰ ਕੀਤੀ ਗਈ ਫਤਿਹ 4 ਕਰੂਜ਼ ਮਿਜ਼ਾਈਲ ਦੇ ਨਵੇਂ ਅਤੇ ਜ਼ਿਆਦਾ ਦੂਰੀ ਤੱਕ ਮਾਰ ਕਰਨ ਵਾਲੇ ਵਰਜ਼ਨ ਦਾ ਸਫਲ ਪ੍ਰੀਖਣ ਕਰ ਲਿਆ ਗਿਆ। ਇਹ ਇੱਕ ਗਰਾਊਂਡ ਲਾਂਚਡ ਕਰੂਜ਼ ਮਿਜ਼ਾਈਲ ਹੈ, ਯਾਨੀ ਇਸ ਨੂੰ ਜ਼ਮੀਨ ਤੋਂ ਹੀ ਦਾਗਿਆ ਜਾ ਸਕਦਾ। ਪਾਕਿਸਤਾਨ ਦੀ ਫੌਜ ਦੀ ਮੀਡੀਆ ਸ਼ਾਖਾ ISPR ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਸ ਮਿਜ਼ਾਈਲ ਨੇ ਉਡਾਨ ਭਰੀ, ਦਿਸ਼ਾ ਤੈਅ ਕਰਨ ਵਾਲੀ ਬੇਹੱਦ ਆਧੁਨਿਕ ਤਕਨੀਕ ਦੇ ਨਾਲ ਉਪਕਰਨ ਇਸ ਦੇ ਵਿੱਚ ਲੈਸ ਕੀਤੇ ਗਏ ਸੀ। ISPR ਦੇ ਮੁਤਾਬਕ ਇਹ ਮਿਜ਼ਾਈਲ ਲੰਮੀ ਦੂਰੀ ਤੱਕ ਮੌਜੂਦ ਟਿਕਾਣਿਆਂ ਨੂੰ ਬਹੁਤ ਸਟੀਕਤਾ ਦੇ ਨਾਲ ਹਮਲਾ ਕਰਨ, ਨਿਸ਼ਾਨਾ ਬਣਾਉਣ ਦੇ ਵਿੱਚ ਕਾਬਲ ਹੈ ਅਤੇ ਭਾਰੀ ਤਬਾਹੀ ਮਚਾ ਸਕਦੀ ਹੈ। ਬਿਆਨ 'ਚ ਕਿਹਾ ਗਿਆ ਕਿ ਪ੍ਰੀਖਣ ਦੇ ਦਰਮਿਆਨ ਮਿਜ਼ਾਈਲ ਦੇ ਵਿੱਚ ਲੱਗੀਆਂ ਅਲੱਗ ਅਲੱਗ ਪ੍ਰਣਾਲੀਆਂ ਦੀ ਤਕਨੀਕਾਂ ਦੀ ਵੀ ਜਾਂਚ ਕੀਤੀ ਗਈ ਹੈ। ਪਾਕਿਸਤਾਨ ਫੌਜ ਦੇ ਮੁਤਾਬਕ ਇਹ ਮਿਜ਼ਾਈਲ ਜ਼ਮੀਨ ਤੋਂ ਉੱਡ ਸਕਦੀ ਹੈ, ਜ਼ਮੀਨ ਦੇ ਕਾਫ਼ੀ ਕੋਲੋਂ ਉੱਡ ਸਕਦੀ ਹੈ, ਔਰ ਇਸ ਦਰਮਿਆਨ ਦੁਸ਼ਮਣ ਦੀ ਮਿਜ਼ਾਈਲ ਸੁਰੱਖਿਆ ਪ੍ਰਣਾਲੀ ਨੂੰ ਚਕਮਾ ਦੇ ਕੇ ਆਪਣੇ ਟੀਚੇ ਦੇ ਉੱਤੇ ਬੇਹੱਦ ਸਟੀਕ ਹਮਲਾ ਕਰ ਸਕਦੀ ਹੈ। ਪਾਕਿਸਤਾਨ ਦੇ ਕੋਲ ਫਤਿਹ ਸੀਰੀਜ਼ ਦੀਆਂ 3 ਮਿਜ਼ਾਈਲਾਂ ਯਾਨੀ ਫਤਿਹ 1, ਫਤਿਹ 2 ਅਤੇ ਫਤਿਹ 3 ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਸਾਲ 7 ਮਈ ਨੂੰ ISPR ਨੇ ਇੱਕ ਵੀਡੀਓ ਦੇ ਵਿੱਚ ਫਤਿਹ 3 ਕਰੂਜ਼ ਮਿਜ਼ਾਈਲ ਦੀ ਪਹਿਲੀ ਵਾਰ ਮੂੰਹ ਦਿਖਾਈ ਵੀ ਕੀਤੀ ਸੀ। ਉਸ ਸਮੇਂ ਇਸ ਦੀ ਤੁਲਨਾ ਭਾਰਤ ਦੀ ਬ੍ਰਹਮੋਸ ਮਿਜ਼ਾਈਲ ਦੇ ਨਾਲ ਕੀਤੀ ਜਾ ਰਹੀ ਸੀ। ਸਾਲ 2024 'ਚ ਭਾਰਤ ਨੇ ਫਤਿਹ 2 ਮਿਜ਼ਾਈਲ ਨੂੰ ਆਪਣੇ ਹਥਿਆਰਾਂ 'ਚ ਸ਼ਾਮਲ ਕੀਤਾ ਹੈ। ਮਿਜ਼ਾਈਲ 400 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, ਜਿਹੜੀ ਫਤਿਹ 1 140 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਔਰ ਫਤਿਹ 3 ਮਿਜ਼ਾਈਲ ਨੂੰ ਵੀ ਪਹਿਲੀ ਵਾਰ ਜਦੋਂ ਦੁਨੀਆ ਨੂੰ ਦਿਖਾਇਆ ਗਿਆ ਸੀ, ਇਹ ਵੀ ਕਾਫ਼ੀ ਲੰਮੀ ਦੂਰੀ ਤੱਕ ਮਾਰ ਕਰ ਸਕਦੀ ਹੈ। ਹੁਣ ਫਤਿਹ 4 330 ਕਿਲੋਮੀਟਰ ਤੱਕ ਪੇਲੋਡ ਲੈ ਕੇ ਜਾ ਸਕਦੀ ਹੈ, ਪਰ ਇਸ 864 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜਾ ਸਫ਼ਰ ਤੈਅ ਕਰ ਸਕਦੀ ਹੈ। ਯਾਨੀ ਇਹ ਇੱਕ ਸਬਸੋਨਿਕ ਮਿਜ਼ਾਈਲ ਹੈ, ਇਸ ਦੀ ਗਤੀ ਆਵਾਜ਼ ਦੀ ਗਤੀ ਦੀ ਰਫ਼ਤਾਰ ਤੋਂ ਥੋੜ੍ਹੀ ਘੱਟ ਦੱਸੀ ਗਈ ਹੈ, ਇਸ ਕਰਕੇ ਇਸ ਦੀ ਸਟੀਕਤਾ ਇਸ ਦੇ ਨਿਸ਼ਾਨੇ ਦੇ ਕਰੀਬ 5 ਮੀਟਰ ਹੋ ਸਕਦੀ ਹੈ। ਮਿਜ਼ਾਈਲ ਦੇ 750 ਕਿਲੋਮੀਟਰ ਤੱਕ ਮਾਰ ਕਰਨ ਦਾ ਪ੍ਰੀਖਣ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ। ਉੱਥੇ ਐਲਨ ਮਸਕ ਨੇ ਦੋਸ਼ ਮੜਿਆ ਹੈ ਕਿ ਕੁਝ ਖਾਸ ਕਾਰੋਬਾਰੀ ਭਾਰਤ ਦੇ ਵਿੱਚ ਸਟਾਰਲਿੰਕ ਦੀ ਐਂਟਰੀ ਨੂੰ ਰੋਕ ਰਹੇ ਨੇ। ਮਸਕ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਜਵਾਬ 'ਚ ਲਿਖਿਆ ਕਿ ਬਦਕਿਸਮਤੀ ਦੇ ਨਾਲ ਇਹ ਕੁਝ ਖਾਸ ਉਦਯੋਗਪਤੀ ਕਾਰੋਬਾਰੀ ਨੇ, ਤਾਂ ਕਿ ਭਾਰਤੀ ਲੋਕਾਂ ਦੇ ਉੱਤੇ ਉਹਨਾਂ ਦੀ ਇੱਕ ਪਾਸੜ ਪਕੜ ਜਿਹੜੀ ਉਹ ਬਣੀ ਰਹੇ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕੌਣ ਨੇ, ਇਹ ਭਾਰਤ ਦੇ ਲੋਕਾਂ ਦੇ ਖਿਲਾਫ਼ ਅਪਰਾਧ ਹੈ। ਇਸ ਪੋਸਟ ਦੇ ਵਿੱਚ ਉਹਨਾਂ ਕਿਹਾ ਕਿ ਭਾਰਤ ਦੇ ਵਿੱਚ ਸਟਾਰਲਿੰਕ ਦੀ ਲੋੜ ਹੈ, ਕਿਉਂਕਿ ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਪਿੰਡ ਬ੍ਰੌਡਬੈਂਡ ਦੇ ਨਾਲ ਨਹੀਂ ਜੁੜੇ ਹੋਏ ਨੇ। ਮਸਕ ਨੇ ਬੁੱਧਵਾਰ ਦੇਰ ਰਾਤ ਐਕਸ ਦੇ ਉੱਤੇ ਲਿਖਿਆ ਕਿ ਭਾਰਤ 'ਚ ਸਟਾਰਲਿੰਕ ਉਹਨਾਂ ਲੋਕਾਂ ਦੀ ਤੇਜ਼ ਅਤੇ ਕਿਫਾਇਤੀ ਇੰਟਰਨੈੱਟ ਕਨੈਕਟੀਵਿਟੀ ਜਿਹੜੀ ਉਹਨਾਂ ਨੂੰ ਉਪਲਬਧ ਕਰਵਾਏਗਾ, ਜੋ ਮੌਜੂਦਾ ਕੀਮਤਾਂ ਦੇ ਚੱਲਦਿਆਂ ਇਸ ਨੂੰ ਹਾਸਲ ਨਹੀਂ ਕਰ ਪਾ ਰਹੇ ਨੇ। ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਦਿੱਲੀ ਦੇ ਵਿੱਚ ਚੱਲ ਰਹੀ ਇੰਡੀਆ ਮੋਬਾਈਲ ਕਾਂਗਰਸ ਦੇ ਵਿੱਚ ਸਟਾਰਲਿੰਕ ਦੇ ਬਿਜ਼ਨਸ ਆਪਰੇਸ਼ਨ ਦੀ ਵਾਈਸ ਪ੍ਰੈਜ਼ੀਡੈਂਟ ਲਾਰੇਨ ਡਿਓਰ ਨੇ ਵੀ ਇਹ ਗੱਲ ਕਹੀ ਸੀ ਕਿ ਸਟਾਰਲਿੰਕ ਭਾਰਤ ਦੇ ਵਿੱਚ 20 ਗੇਟਵੇ ਸਾਈਟ ਪਹਿਲਾਂ ਹੀ ਬਣਾ ਚੁੱਕਿਆ ਅਤੇ ਭਾਰਤੀ ਯੂਜ਼ਰਸ ਦੇ ਡੇਟਾ ਨੂੰ ਦੇਸ਼ ਦੇ ਅੰਦਰ ਹੀ ਰੱਖਣ ਦੇ ਲਈ ਭਾਰਤ ਦੇ ਹਿਸਾਬ ਦੇ ਨਾਲ ਇੱਕ ਕੰਟਰੋਲ ਸਿਸਟਮ ਵੀ ਤਿਆਰ ਕਰ ਲਿਆ ਗਿਆ। ਡਿਓਰ ਨੇ ਇਹ ਵੀ ਕਿਹਾ ਸੀ ਕਿ ਸਟਾਰਲਿੰਕ ਨੂੰ ਉਮੀਦ ਹੈ ਕਿ ਸਾਰੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਭਾਰਤ ਦੇ ਵਿੱਚ ਸੈਟੇਲਾਈਟ ਬ੍ਰੌਡਬੈਂਡ ਸੇਵਾਵਾਂ ਜਲਦੀ ਉਹ ਸ਼ੁਰੂ ਕਰ ਦੇਣਗੇ। ਉੱਥੇ ਭਾਰਤ ਦੀਆਂ ਖਬਰਾਂ ਦੀ ਵਿਸਤਾਰ ਨੂੰ ਅੱਗੇ ਤੋਰੀਏ ਅਤੇ ਕਾਂਗਰਸ ਨੇ ਚੀਫ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਦੇ ਦਰਮਿਆਨ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਦੂਸਰੇ ਨੇਤਾਵਾਂ ਦੇ ਉੱਤੇ ਹੋਈ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅੱਜ ਯਾਨੀ 8 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਔਰ ਕਾਲਾ ਦਿਵਸ ਮਨਾਇਆ ਜਾਏਗਾ। ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਲਿਖਿਆ ਕਿ ਇਸ ਮੌਕੇ ਪਾਰਟੀ ਦੇਸ਼ ਭਰ ਦੇ ਵਿੱਚ ਭਾਰਤੀ ਲੋਕਤੰਤਰ ਦੇ ਲਈ ਕਾਲਾ ਦਿਵਸ ਮਨਾਏਗੀ। ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਲੋਕ ਸਭਾ 'ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਸਣੇ ਕਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਦੇ ਦਰਮਿਆਨ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ, ਜਿਵੇਂ ਮੰਗਲਵਾਰ ਕੀਤਾ ਗਿਆ ਸੀ। ਰਾਹੁਲ ਗਾਂਧੀ ਦੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਤਰਫ ਤੋਂ ਰਾਜਧਾਨੀ ਦਿੱਲੀ ਦੇ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉੱਧਰ 10 ਅਕਤੂਬਰ ਨੂੰ ਕਾਂਗਰਸ ਜਨਤਾ ਪਾਰਟੀ ਨੇ ਵੀ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਉੱਥੇ ਅਗਲੀ ਖਬਰ ਦੀ ਸਾਂਝ ਜੇਕਰ ਪਾਈਏ ਤਾਂ ਇਹ ਕਾਂਗਰਸ ਜਨਤਾ ਪਾਰਟੀ ਦੇ ਨਾਲ ਹੀ ਜੁੜੀ ਹੋਈ ਹੈ ਜਿੱਥੇ ਹੁਣ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਬੈਂਗਲੁਰੂ ਪੁੱਜੇ ਨੇ ਜਿੱਥੇ ਉਹ ਕਾਂਗਰਸ ਜਨਤਾ ਪਾਰਟੀ ਵੱਲੋਂ SIR ਪ੍ਰਕਿਰਿਆ ਦੇ ਵਿਰੋਧ 'ਚ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਪ੍ਰਸਿੱਧ ਅਦਾਕਾਰ ਪ੍ਰਕਾਸ਼ ਰਾਜ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਕੇ ਧਰੁਵ ਰਾਠੀ ਨੂੰ ਇਸ ਪ੍ਰਦਰਸ਼ਨ ਦਾ ਸਰਪ੍ਰਾਈਜ਼ ਗੈਸਟ ਦੱਸਿਆ ਸੀ ਅਤੇ ਲੋਕਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕੀਤੀ ਸੀ। ਇਹ ਵਿਸ਼ਾਲ ਰੋਸ ਪ੍ਰਦਰਸ਼ਨ ਅਭਿਜੀਤ ਦੀਪਕੇ ਦੀ ਅਗਵਾਈ ਹੇਠ ਬੈਂਗਲੁਰੂ ਦੇ ਫਰੀਡਮ ਪਾਰਕ ਦੇ ਵਿੱਚ ਸਵੇਰੇ 10:30 ਸ਼ੁਰੂ ਹੋਏਗਾ। ਇਸ ਦੌਰਾਨ ਪੀਪਲਸ ਟ੍ਰਿਬਿਊਨਲ ਦਾ ਆਯੋਜਨ ਵੀ ਕੀਤਾ ਜਾਏਗਾ ਅਤੇ ਇੱਕ ਚੱਪਲ ਪ੍ਰਦਰਸ਼ਨ ਵੀ ਕੀਤਾ ਜਾਣਾ। ਇਸ ਪ੍ਰਦਰਸ਼ਨ 'ਚ ਅਭਿਜੀਤ ਦੀਪਕੇ, ਯੂਥ ਸੰਗਠਨ, ਸਿਵਲ ਸੁਸਾਇਟੀ ਅਤੇ ਕਈ ਹੋਰ ਨੌਜਵਾਨ ਹਿੱਸਾ ਲੈ ਰਹੇ ਨੇ ਜਿਹੜੇ ਵੋਟਰ ਲਿਸਟ ਦੇ ਵਿੱਚੋਂ ਵੀ ਗਾਇਬ ਹੋਏ ਨੇ। ਧਰੁਵ ਰਾਠੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀਡੀਓ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਉਹ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੇ ਲਈ ਇਸ ਕਰਕੇ ਆਏ ਨੇ ਤਾਂ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਉਹ ਵੀ ਆਪਣਾ ਯੋਗਦਾਨ ਦੇ ਸਕਣ। 10 ਅਕਤੂਬਰ ਨੂੰ ਜੰਤਰ ਮੰਤਰ ਦੇ ਉੱਤੇ ਹੋਣ ਵਾਲੇ ਪ੍ਰਦਰਸ਼ਨ 'ਚ ਵੀ ਉਹਨਾਂ ਨੇ ਪਹੁੰਚਣ ਦਾ ਸੱਦਾ ਦਿੱਤਾ। ਉੱਥੇ ਹੀ ਦਿੱਲੀ ਤੋਂ ਅਗਲੀ ਮੰਦਭਾਗੀ ਖਬਰ, ਵੈਸੇ ਕੱਲ੍ਹ ਦੇ ਦਿਨ ਇਹ ਖਬਰ ਸਾਹਮਣੇ ਆਈ ਸੀ, ਦਿੱਲੀ ਦੇ ਸੀਮਾਪੁਰੀ ਇਲਾਕੇ ਦੇ ਵਿੱਚ ਬੁੱਧਵਾਰ ਦੇ ਦਿਨ ਇੱਕ ਬਹੁਮੰਜ਼ਲਾ ਇਮਾਰਤ ਡਿੱਗਣ ਦੇ ਚੱਲਦਿਆਂ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਦਿੱਲੀ ਦੇ DM ਦੀ ਤਰਫ ਤੋਂ ਖਬਰ ਏਜੰਸੀ ANI ਨੂੰ ਦੱਸਿਆ ਗਿਆ ਕਿ 4 ਲੋਕਾਂ ਦੀ ਮੌਤ ਦੀ ਪੁਸ਼ਟੀ ਤੋਂ ਇਲਾਵਾ 8 ਲੋਕ ਜ਼ਖਮੀ ਵੀ ਹੋਏ ਦੱਸੇ ਗਏ ਨੇ। ਹੁਣ ਤੱਕ 3 ਮਹਿਲਾਵਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਨੇ, ਇੱਕ ਹੋਰ ਮ੍ਰਿਤਕ ਦੇਹ ਵੀ ਬਰਾਮਦ ਹੋਈ ਹੈ ਜੋ ਕਿ ਬੱਚਾ ਲੱਗ ਰਿਹਾ ਕਿਉਂਕਿ ਮਲਬਾ ਜਿਹੜਾ ਉਹ ਸੜਕ ਦੇ ਉੱਤੇ ਡਿੱਗਿਆ ਪਿਆ। ਇਸ ਦੇ ਲਈ ਇਹ ਤੈਅ ਨਹੀਂ ਕਰ ਪਾ ਰਹੇ ਕਿ ਉਸਦੇ ਥੱਲੇ ਕੋਈ ਰਾਹਗੀਰ ਫਸਿਆ ਸੀ ਜਾਂ ਨਹੀਂ। ਇਸ ਲਈ ਪੂਰੀ ਸਾਵਧਾਨੀ ਦੇ ਨਾਲ ਕੰਮ ਲਿਆ ਜਾ ਰਿਹਾ। ਕਰੀਬ 75% ਕੰਮ ਪੂਰਾ ਹੋ ਚੁੱਕਿਆ, 25% ਕੰਮ ਹੀ ਬਾਕੀ ਹੈ। ਉਹਨਾਂ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਮੁਹਿੰਮ ਦੇ ਪੂਰਾ ਹੋਣ ਦੇ ਉੱਤੇ ਹਾਲੇ ਵੀ 4-5 ਘੰਟੇ ਹੋਰ ਲੱਗ ਸਕਦੇ ਨੇ। ਅੱਜ ਦੇ ਦਿਨ ਬਿਨਾਂ ਕਿਸੇ ਬ੍ਰੇਕ ਦੇ ਪੂਰਾ ਦਿਨ ਰਾਤ ਕੰਮ ਕੀਤਾ ਜਾਏਗਾ। ਰਾਹਤ ਅਤੇ ਬਚਾਅ ਟੀਮਾਂ ਦੀ ਤਰਫ ਤੋਂ ਜਲਦੀ ਰਾਹਤ ਬਚਾਅ ਕਾਰਜ ਕੰਮ ਸਿਰੇ ਚਾੜ ਲਏ ਜਾਣਗੇ। ਦੱਸ ਦਈਏ ਕਿ ਇਹ ਕਰੀਬ 5-6 ਮੰਜ਼ਿਲਾ ਇਮਾਰਤ ਸੀ ਜੋ ਕਰੀਬ 25 ਗਜ਼ ਦੇ ਪਲਾਟ ਦੇ ਵਿੱਚ ਬਣੀ ਸੀ ਅਤੇ ਕਰੀਬ 2 ਸਾਲ ਪੁਰਾਣੀ ਦੱਸੀ ਜਾ ਰਹੀ ਸੀ। ਇਸ ਇਮਾਰਤ ਦੇ ਵਿੱਚ ਇੱਕ ਮੁਸਲਿਮ ਪਰਿਵਾਰ ਰਹਿੰਦਾ ਦੱਸਿਆ ਗਿਆ ਸੀ। ਫਿਲਹਾਲ ਕਿੰਨੇ ਲੋਕ ਜਿਹੜੇ ਨੇ ਇਸ ਦੇ ਵਿੱਚ ਹਲਾਕ ਹੋਏ ਨੇ ਉਹਨਾਂ ਸਾਰਿਆਂ ਦੀ ਭਾਲ, ਉਹਨਾਂ ਦੀ ਪਛਾਣ ਜਿਹੜੀ ਉਹ ਮੀਡੀਆ ਦੇ ਵਿੱਚ ਜਨਤਕ ਤੌਰ ਦੇ ਉੱਤੇ ਨਹੀਂ ਦੱਸੀ ਗਈ ਹੈ। ਮਹਾਰਾਸ਼ਟਰ ਦੇ ਵਿੱਚ ਦੁੱਧ ਦੇ ਮਿਲਾਵਟ ਦਾ ਇੱਕ ਵੱਡਾ ਅਤੇ ਬੜਾ ਸੰਗਠਿਤ ਅਪਰਾਧਕ ਰੈਕੇਟ ਚੱਲ ਰਿਹਾ ਸੀ ਜਿਸਦਾ ਖੁਲਾਸਾ ਕੀਤਾ ਗਿਆ। FDA ਦੀ ਤਰਫ ਤੋਂ ਜਾਂਚ 'ਚ ਸਾਹਮਣੇ ਆਇਆ ਕਿ ਡਿਟਰਜੈਂਟ, ਹਿਮਿਲੀਸੀਫਾਇਰ ਅਤੇ ਕੁਝ ਹੋਰਨਾਂ ਰਸਾਇਣਾਂ ਦੀ ਮਦਦ ਦੇ ਨਾਲ ਸਿੰਥੈਟਿਕ ਦੁੱਧ ਦੀ ਸਪਲਾਈ ਚੇਨ ਕੀਤੀ ਜਾ ਰਹੀ ਔਰ ਡਾਇਰੀਆਂ ਤੱਕ ਇਹ ਪਹੁੰਚਾਇਆ ਵੀ ਜਾ ਰਿਹਾ। ਕਾਰਵਾਈ ਦੌਰਾਨ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਦਕਿ ਹਜ਼ਾਰਾਂ ਲੀਟਰ ਮਿਲਾਵਟੀ ਦੁੱਧ ਨਸ਼ਟ ਵੀ ਕੀਤਾ ਜਾ ਚੁੱਕਿਆ। ਮਹਾਰਾਸ਼ਟਰ FDA ਨੇ ਸੂਬੇ ਭਰ ਦੇ ਵਿੱਚ ਸੰਗਠਿਤ ਦੁੱਧ ਦੇ ਇਸ ਮਿਲਾਵਟੀ ਕਰਕੇ ਵੇਚੇ ਜਾਣ ਵਾਲੇ ਨੈਟਵਰਕ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ 37 ਦੋਸ਼ੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਸ ਦੇ ਵਿੱਚ ਮਾਸਟਰ ਮਾਈਂਡ ਸੁਸ਼ਾਂਤ, ਬਾਬਨ ਰਾਵ ਹਿੰਗੇ ਸਣੇ ਕੁਝ 25 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ। ਜਾਂਚ ਦੇ ਦਰਮਿਆਨ FDA ਨੇ ਐਸੇ ਦਸਤਾਵੇਜ਼ ਅਤੇ ਰਿਕਾਰਡ ਵੀ ਹਾਸਲ ਕੀਤੇ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਕਥਿਤ ਤੌਰ ਦੇ ਉੱਤੇ ਮਿਲਾਵਟੀ ਅਤੇ ਸਿੰਥੈਟਿਕ ਦੁੱਧ ਦੀ ਸਪਲਾਈ ਦੇ ਲਈ ਇੱਕ ਪੂਰਾ ਦਾ ਪੂਰਾ ਨੈਟਵਰਕ ਕੰਮ ਕਰ ਰਿਹਾ ਸੀ। ਇੰਦਾਪੁਰੀ ਡੇਅਰੀ ਐਂਡ ਮਿਲਕ ਪ੍ਰੋਡਕਟਸ ਲਿਮਿਟਿਡ ਦੇ ਜ਼ਰੀਏ ਇਹ ਜ਼ਿਆਦਾਤਰ ਸਪਲਾਈਆਂ ਕੀਤੀਆਂ ਜਾ ਰਹੀਆਂ ਸੀ। ਜਾਂਚ ਏਜੰਸੀ ਦੇ ਮੁਤਾਬਕ ਇਹ ਦੁੱਧ ਪਹਿਲਾਂ ਮਹਾਲਕਸ਼ਮੀ ਮਿਲਕ ਐਂਡ ਮਿਲਕ ਪ੍ਰੋਡਕਟਸ ਦੇ ਤਹਿਤ ਦੇ ਨਾਮ ਦੇ ਤਹਿਤ ਜਿਹੜਾ ਕੱਢਿਆ ਜਾਂਦਾ ਸੀ ਅਤੇ ਫਿਰ ਬਾਅਦ ਦੇ ਵਿੱਚ ਡਾਇਰੀਆਂ ਤੱਕ ਇਹਨੂੰ ਪਹੁੰਚਾਇਆ ਜਾਂਦਾ ਸੀ। FDA ਦੀ ਤਰਫ ਤੋਂ ਲੈਬੋਰਟਰੀਜ਼ ਦੇ ਵਿੱਚ ਜਾਂਚ ਦੇ ਲਈ ਦੁੱਧ ਅਤੇ ਅਮਿਲੀਸਫਾਇਰ ਨਮੂਨਿਆਂ ਨੂੰ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਪਤਾ ਇਹ ਚੱਲਿਆ ਕਿ ਅਮਿਲੀਸਫਾਇਰ ਨਮੂਨਿਆਂ ਦੇ ਵਿੱਚ ਡਿਟਰਜੈਂਟ ਅਤੇ ਨੌਨ ਫਲੋਨੋਲ ਐਥਾਲਿਕ ਸੇਟ ਜਿਹੜਾ ਹੈ ਉਸ ਦੀ ਮੌਜੂਦਗੀ ਪਾਈ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਰਸਾਇਣਾਂ ਦੀ ਵਜ੍ਹਾ ਦੇ ਚੱਲਦੇ ਹੀ ਦੁੱਧ ਮਨੁੱਖੀ ਉਪਯੋਗ ਦੇ ਲਈ ਗੈਰ ਸੁਰੱਖਿਅਤ ਮੰਨਿਆ ਗਿਆ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਹੋਈ ਖਬਰ। ਕੁਇਨਜ਼ਲੈਂਡ ਯੂਨੀਵਰਸਿਟੀ ਦੀ ਤਰਫ ਤੋਂ ਲੰਘੀ ਕੱਲ੍ਹ ਯਾਨੀ ਬੁੱਧਵਾਰ ਦੇ ਦਿਨ ਇੱਕ ਛੋਟੇ ਜਿਹੇ ਰੋਬੋਟ ਦਾ ਪ੍ਰੀਖਣ ਕੀਤਾ ਗਿਆ, ਇਹ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਰੂਵਰ ਯਾਨੀ ਅੰਗਰੇਜ਼ੀ ਦੇ RORVRO ਅਤੇ VER ਦੇ ਅੱਖਰ ਦੇ ਨਾਲ ਇਸ ਰੋਵਰ ਨੂੰ ਚੰਨ ਦੇ ਉੱਤੇ ਲਿਜਾਇਆ ਜਾ ਸਕਦਾ ਹੈ। ਸਾਲ 2030 ਦੇ ਮੂਨ ਮਿਸ਼ਨ ਦੇ ਵਿੱਚ ਇਸ ਰੋਵਰ ਨੂੰ, ਇਸ ਰੋਬੋਟ ਨੂੰ ਭੇਜਿਆ ਜਾ ਸਕਦਾ ਹੈ। ਆਸਟ੍ਰੇਲੀਆ ਦੇ ਲਈ ਇਹ ਚੰਗੀ ਗੱਲ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੁਲਾੜ ਦੇ ਖੇਤਰ ਦੇ ਵਿੱਚ ਕੁਝ ਖੋਜਾਂ ਹੋ ਰਹੀਆਂ ਨੇ ਤਾਂ ਕਿ ਇਸ ਖੇਤਰ ਦੇ ਵਿੱਚ ਵਧੇਰੇ
ਤਰੱਕੀਆਂ ਆਸਟ੍ਰੇਲੀਆ ਹਾਸਲ ਕਰ ਸਕੇ। ਪਰ ਫਿਲਹਾਲ ਇਹ ਨਹੀਂ ਮੰਨਿਆ ਗਿਆ ਕਿ ਇਸ ਰੂ ਰੋਵਰ ਜਿਹੜਾ ਇੱਕ ਚੰਨ ਦੇ ਉੱਤੇ ਜਾਣ ਵਾਲਾ ਰੋਵਰ ਹੈ, ਇਸ ਨੂੰ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਨੇ ਕਿਸ ਦੇਸ਼ ਦੇ ਨਾਲ ਗੱਲਬਾਤ ਕੀਤੀ ਹੈ। ਕੁਇਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਯਾਨੀ QUT ਨੇ ਕਰੀਬ 20 ਅਲੱਗ ਅਲੱਗ ਸੰਸਥਾਵਾਂ ਦੇ ਨਾਲ ਰਲ ਕੇ $54 million ਦੇ ਇਸ ਪ੍ਰੋਜੈਕਟ ਨੂੰ ਵਿਕਸਿਤ ਕੀਤਾ ਹੈ ਅਤੇ ਹੁਣ ਇਸ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੇ ਸਫਲਤਾ ਹਾਸਲ ਕਰਦੇ ਹੋਏ ਦੇਖਣਾ ਚਾਹੁੰਦੇ ਨੇ। ਉੱਥੇ ਹੀ ਇੱਕ ਵਾਰ ਫਿਰ ਤੋਂ ਈਸਾਈ ਧਰਮ ਦੇ ਨਾਲ ਜੁੜੇ ਇੱਕ ਹੋਰ ਸ਼ਖਸ ਦਾ ਨਾਮ ਸਾਹਮਣੇ ਆਇਆ ਹੈ ਜਿਸਨੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਸਾਬਕਾ ਕੈਥੋਲਿਕ ਚਰਚਿਤ ਹਸਤੀ ਰਹਿ ਚੁੱਕੇ ਐਕਸ ਬਿਸ਼ਪ ਬਰੂਮ ਕ੍ਰਿਸਟੋਫਰ ਐਲਨ ਸੌਂਡਰਸ, ਜਿਹੜੇ ਨੇ ਅਸਲ ਦੇ ਵਿੱਚ ਬਰੂਮ ਤੋਂ ਨੇ, ਇਸ ਕਰਕੇ ਜਿਹੜੇ ਉਹਨਾਂ ਦੇ ਨਾਲ ਇਹ ਨਾਮ ਜੋੜ ਦਿੱਤਾ ਜਾਂਦਾ, ਪਰ ਪੂਰਾ ਨਾਮ ਤਾਂ ਕ੍ਰਿਸਟੋਫਰ ਐਲਨ ਸੌਂਡਰਸ ਹੈ, 76 ਦੀ ਉਮਰ ਦੇ ਨੇ, ਜਿਨ੍ਹਾਂ ਦੇ ਉੱਤੇ 13 ਦੇ ਕਰੀਬ ਸਾਬਕਾ ਜਿਹੜੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਲੋਕ ਰਹਿ ਚੁੱਕੇ ਨੇ ਉਹਨਾਂ ਦੀ ਤਰਫ ਤੋਂ ਇਲਜ਼ਾਮ ਲਗਾਏ ਗਏ ਨੇ। ਇਲਜ਼ਾਮ 2010 ਤੋਂ 2019 ਦੇ ਦਰਮਿਆਨ ਦੇ ਨੇ, ਜਦੋਂ ਉਹਨਾਂ ਨੇ ਜਿਨਸੀ ਸ਼ੋਸ਼ਣ ਇਹਨਾਂ ਲੜਕਿਆਂ ਦੇ ਖਿਲਾਫ ਕੀਤਾ ਸੀ। ਇਸ ਦਰਮਿਆਨ ਸੌਂਡਰਸ ਦੀ ਨੂੰ 6 ਸਾਲ ਅਤੇ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਵੀ ਲੰਘੀ ਕੱਲ੍ਹ ਸੁਣਾਈ ਗਈ, ਪਰ ਉਹ 4 ਸਾਲ ਅਤੇ 6 ਮਹੀਨੇ ਬਾਅਦ ਪੈਰੋਲ ਦੇ ਲਈ ਐਲੀਜੀਬਲ ਹੋ ਸਕਣਗੇ। ਫਿਲਹਾਲ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਉੱਥੇ ਇੱਕ ਵਿਲੱਖਣ ਕੇਸ ਦੇ ਵਿੱਚ ਇੱਕ ਯੂਨੀਵਰਸਿਟੀ ਨੂੰ ਆਪਣੇ ਮੁਲਾਜ਼ਮ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣੀ ਪਈ ਹੈ। ਅਸਲ ਦੇ ਵਿੱਚ ਵਿਕਟੋਰੀਆ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਜਿਹੜੇ ਵਰਕ ਐਡਵਾਈਜ਼ਰ ਨੇ ਮਾਈਕਲ ਡਫੀ, ਉਹਨਾਂ ਦੀ ਤਰਫ ਤੋਂ ਇਹ ਅਦਾਲਤ 'ਚ ਕੇਸ ਲਿਜਾਇਆ ਗਿਆ ਸੀ ਕਿ ਉਹਨਾਂ ਨੂੰ ਇਸ ਜੌਬ ਦੇ ਲਈ ਘਰੋਂ ਨਿਕਲ ਕੇ ਯੂਨੀਵਰਸਿਟੀ ਪਹੁੰਚ ਕੇ ਕੰਮ ਕਰਨ ਦੀ ਲੋੜ ਨਹੀਂ ਹੋਏਗੀ, ਇਸ ਦਰਮਿਆਨ ਉਹ ਘਰੋਂ ਕੰਮ ਕਰ ਸਕਿਆ ਕਰਨਗੇ। ਡਫੀ ਜਿਹੜੇ ਕਿ 55 ਸਾਲ ਦੀ ਉਮਰ ਦੀ ਹੈ, ਉਸ ਮਹਿਲਾ ਨੇ ਦੱਸਿਆ ਕਿ ਕੰਮ ਕਰਨ ਦੇ ਲਈ ਉਸਦੀ ਪ੍ਰੋਡਕਟੀਵਿਟੀ ਜਿਹੜੀ ਹੈ ਉਹ ਕਾਫੀ ਪ੍ਰਭਾਵਿਤ ਹੁੰਦੀ ਹੈ ਜਦੋਂ ਉਹ ਸਫ਼ਰ ਕਰਦੀ ਹੈ, ਇਸ ਕਰਕੇ ਵਿਕਟੋਰੀਆ ਯੂਨੀਵਰਸਿਟੀ ਦੇ ਸਿਟੀ ਟਾਵਰ ਸਰਵਿਸ ਸੈਂਟਰ ਦੇ ਵਿੱਚ ਪਹੁੰਚਣ ਤੱਕ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਖਪਾ ਲੈਂਦੇ ਨੇ, ਇਸ ਕਰਕੇ ਉਹ ਘਰੋਂ ਕੰਮ ਕਰਨਾ ਚਾਹੁੰਦੇ ਨੇ। ਵੈਸੇ ਵੀ ਯੂਨੀਵਰਸਿਟੀ ਦੇ ਨਾਲ ਸਾਲ 2011 ਤੋਂ ਫੁੱਲ ਟਾਈਮ ਇਸੇ ਰੋਲ ਦੇ ਉੱਤੇ ਕੰਮ ਕਰ ਰਹੇ ਨੇ। ਉੱਥੇ NSW ਦੀ ਪੁਲਿਸ ਨੂੰ ਹੁਣ ਇੱਕ ਸਪੈਸ਼ਲਿਸਟ ਆਰਮਡ ਰਿਸਪੋਂਸ ਕਮਾਂਡ ਯਾਨੀ ਇੱਕ ARC ਦੀ ਇੱਕ ਸਪੈਸ਼ਲ ਬ੍ਰਾਂਚ ਦੇ ਦਿੱਤੀ ਗਈ ਹੈ। ਬ੍ਰਾਂਚ ਕਾਹਦੀ ਕਹਿ ਲਈਏ, ਬਲਕਿ ਜਵਾਨਾਂ ਦੀ ਇੱਕ ਟੀਮ ਤੈਨਾਤ ਕਰ ਦਿੱਤੀ ਗਈ ਹੈ ਜਿਹੜੀ ਕਿ ਪਿਛਲੇ 10 ਮਹੀਨਿਆਂ ਤੋਂ ਇਸੇ ਪ੍ਰੈਕਟਿਸ ਨੂੰ ਅੰਜਾਮ ਦੇ ਰਹੇ ਸੀ ਅਤੇ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਇਸ ਕਿਸਮ ਦੀ ਜਿਹੜੀ ਇੱਕ ਟੀਮ ਹੈ ਜਿਹਨੂੰ ਆਰਮਡ ਰਿਸਪੋਂਸ ਕਮਾਂਡ ਯਾਨੀ ARC ਕਿਹਾ ਜਾ ਰਿਹਾ, ਇਹਨਾਂ ਦੀ ਤਰਫ ਤੋਂ ਖਾਸ ਤੌਰ ਦੇ ਉੱਤੇ ਸ਼ਹਿਰ ਦੀਆਂ ਨਿਗਰਾਨੀਆਂ ਕੀਤੀਆਂ ਜਾਣਗੀਆਂ। ARC ਹਾਈਲੀ ਟ੍ਰੇਨਡ ਆਫਿਸਰ ਨੇ ਔਰ ਪਹਿਲੇ ਗੇੜ ਦੇ ਤਹਿਤ ਇਹ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਵੇਂ ਬੰਡਾਈ ਵਰਗੇ ਇਲਾਕੇ ਨੇ ਜਾਂ ਐਸੇ ਇਲਾਕੇ ਨੇ ਜਿੱਥੇ ਇਸਲਾਮੋਫੋਬੀਆ ਜਾਂ ਐਂਟੀਸੈਮੇਟਿਜ਼ਮ ਦੇ ਘਟਨਾਵਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਵਾਪਰ ਸਕਦੀਆਂ ਨੇ। NSW ਸਰਕਾਰ ਨੇ ਦੱਸਿਆ ਕਿ ਇਸ ਦੇ ਉੱਤੇ ਲਗਭਗ $94 million ਖਰਚ ਕਰਕੇ ਇਸ ਟੀਮ ਨੂੰ ਤਿਆਰ ਕੀਤਾ ਗਿਆ। ਇਹਨਾਂ ਨੂੰ ਇੱਕ ਖਾਸ ਆਰਮਸ ਟ੍ਰੇਨਿੰਗ ਵੀ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਇਹਨਾਂ ਨੂੰ ਅਲੱਗ ਅਲੱਗ ਆਈਡੀਓਲੋਜੀ ਦੇ ਨਾਲ ਰੂਬਰੂ ਵੀ ਕਰਵਾਇਆ ਗਿਆ ਹੈ। ਹਾਲਾਂਕਿ ਇਸ ਦਰਮਿਆਨ ਲੰਡਨ ਦੇ ਵਿੱਚ ਜਿਹੜੀ ਇਸ ਕਿਸਮ ਦੀ ਇੱਕ ਪੁਲਿਸ ਦੀ ਖਾਸ ਦਸਤਾ ਜਿਹੜਾ ਕੰਮ ਕਰਦਾ ਜਿਹਨੂੰ ਮੈਟਰੋਪੋਲੀਟਨ ਪੁਲਿਸ ਸਪੈਸ਼ਲਿਸਟ ਫਾਇਰ ਆਰਮਸ ਕਮਾਂਡ ਕਹਿ ਲਿਆ ਜਾਂਦਾ MO-19, ਉਹਨਾਂ ਦੇ ਵਿੱਚ ਵੀ ਆਰਮਡ ਰਿਸਪੋਂਸ ਵਹੀਕਲ ਜਿਹੜੇ ਨੇ ਉਹਨਾਂ ਨੂੰ ਦਿੱਤੇ ਗਏ ਨੇ। ਕੁਝ ਇਸ ਕਿਸਮ ਦੇ ਵਾਹਨ ਦਿੱਤੇ ਗਏ ਨੇ ਜਿਵੇਂ BMW ਜਾਂ ਵੋਲਵੋ ਦੇ SUV ਵਰਗੇ ਵਾਹਨ ਜਿਹੜੇ ਛੇਤੀ ਤੋਂ ਛੇਤੀ ਜਿਹੜੇ ਨੇ ਅਪਰਾਧੀ ਤੱਕ ਪਹੁੰਚ ਸਕਣ ਔਰ ਇਸ ਕਿਸਮ ਦੇ ਹਾਈ ਐਂਡ ਯੂਨਿਟਸ ਜਿਹੜੇ ਨੇ ਉਹ ਲੰਡਨ ਤੋਂ ਬਾਅਦ ਸਿਡਨੀ ਦੇ ਵਿੱਚ ਵੀ ਇਸ ਕਿਸਮ ਦਾ ਤਜਰਬਾ ਜਿਹੜਾ ਕੀਤਾ ਜਾਏਗਾ। ਵੈਸੇ ਇਸ ਦੇ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ, ਬਲਕਿ ਪੁਲਿਸ ਦੀ ਮੁਸ਼ਤੈਦੀ ਇੱਥੇ ਵਧਣੀ ਚਾਹੀਦੀ ਹੈ। ਉੱਥੇ ਵਿਕਟੋਰੀਆ ਦੇ ਵਿੱਚ ਵਿਕਟੋਰੀਆ ਐਂਬੂਲੈਂਸ ਯੂਨੀਅਨ ਨੇ ਇੱਕ ਇਲਜ਼ਾਮ ਮੜਿਆ ਕਿ ਉਹ ਲੋਕ ਜਿਹੜੇ ਐਂਬੂਲੈਂਸ ਦੇ ਵਿੱਚ ਮਰੀਜ਼ ਬਣ ਕੇ ਚੜ੍ਹਦੇ ਨੇ ਪਰ ਕਿਸੇ ਨਾ ਕਿਸੇ ਕਿਸਮ ਦੇ ਨਾਲ ਧੱਕਾ ਕਰਦੇ ਨੇ, ਐਂਬੂਲੈਂਸ ਕਰਮਚਾਰੀਆਂ ਦੇ ਨਾਲ ਹਿੰਸਾ ਕਰਦੇ ਨੇ, ਉਹਨਾਂ ਨੂੰ ਦੁਬਾਰਾ ਚੜ੍ਹਾ ਤਾਂ ਲਿਆ ਜਾਏਗਾ ਭਵਿੱਖ ਦੇ ਵਿੱਚ, ਪਰ ਉਹਨਾਂ ਨੂੰ ਇਹ ਸੇਵਾ ਮੁਫਤ ਨਹੀਂ ਦਿੱਤੀ ਜਾਏਗੀ ਜਿਵੇਂ ਅਲੱਗ ਅਲੱਗ ਕਨਸੈਸ਼ਨ ਕਾਰਡ ਹੋਲਡਰ ਜਾਂ ਅਲੱਗ ਅਲੱਗ ਤਰੀਕਿਆਂ ਦੇ ਵਿੱਚ ਇਹ ਸੇਵਾ ਦੇ ਦਿੱਤੀ ਜਾਂਦੀ ਹੈ।
ਐਂਬੂਲੈਂਸ ਵਿਕਟੋਰੀਆ ਨੇ ਕਿਹਾ ਕਿ ਘੱਟੋ ਘੱਟ $1400 ਦਾ ਮੈਟਰੋਪੋਲੀਟਨ ਇਲਾਕੇ ਦੇ ਵਿੱਚ ਬਿੱਲ ਜਿਹੜਾ ਹੈ ਅਜਿਹੇ ਲੋਕਾਂ ਦਾ ਉਹਨਾਂ ਤੋਂ ਹੀ ਵਸੂਲਿਆ ਜਾਏਗਾ। ਅਤੇ ਇਸ ਕਿਸਮ ਦੇ ਨਾਲ ਜਿਹੜੇ ਵਾਇਲੈਂਟ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਇਹ ਕਦਮ ਚੁੱਕਿਆ ਗਿਆ। ਹਾਲਾਂਕਿ ਇਸ ਪ੍ਰਪੋਜ਼ਲ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਕੁਝ ਇੱਕ ਖਾਸ ਕਿਸਮ ਦੇ ਲੋਕਾਂ ਨੂੰ ਰਿਆਇਤ ਦੇ ਦਿੱਤੀ ਜਾਏਗੀ ਜਿਹੜੇ ਕਿ ਕਿਸੇ ਇੱਕ ਖਾਸ ਕੰਡੀਸ਼ਨ ਦੇ ਨਾਲ ਜੂਝ ਰਹੇ ਨੇ, ਤਾਂ ਉਹਨਾਂ ਦੇ ਉੱਤੇ ਇਸ ਕਿਸਮ ਦੇ ਨਾਲ ਇਹ ਸ਼ਰਤ ਜਿਹੜੀ ਹੈ ਲਾਗੂ ਨਹੀਂ ਹੋਏਗੀ। ਕ੍ਰਿਸਮਿਸ ਦਾ ਸਮਾਂ ਆ ਰਿਹਾ, ਆਪਣਿਆਂ ਨੂੰ ਆਪਣੇ ਚਹੇਤਿਆਂ ਨੂੰ ਪੋਸਟ ਭੇਜਣੀਆਂ ਨੇ, ਪਾਰਸਲ ਭੇਜਣੇ ਨੇ, ਤਾਂ ਇੱਕ ਯਾਦ ਜ਼ਰੂਰ ਰੱਖਿਓ ਕਿ ਆਸਟ੍ਰੇਲੀਆ ਪੋਸਟ ਦੀ ਤਰਫ ਤੋਂ ਡੈਡਲਾਈਨਸ ਦੇ ਦਿੱਤੀਆਂ ਗਈਆਂ ਨੇ। 22 ਦਸੰਬਰ ਤੋਂ ਬਾਅਦ ਕਿਸੇ ਵੀ ਕਿਸਮ ਦਾ ਪਾਰਸਲ ਜਿਹੜਾ ਉਹ ਆਪਣੇ ਸੂਬੇ ਆਪਣੀ ਟੈਰੀਟਰੀ ਦੇ ਵਿੱਚ ਨਹੀਂ ਭੇਜਿਆ ਜਾ ਸਕਦਾ। ਪਿਛਲੇ ਸਾਲ ਆਸਟ੍ਰੇਲੀਆ ਪੋਸਟ ਨੇ ਦਾਅਵਾ ਕੀਤਾ ਸੀ ਕਿ 111 ਮਿਲੀਅਨ ਪਾਰਸਲ ਜਿਹੜੇ ਨੇ ਨਵੰਬਰ ਤੋਂ ਦਸੰਬਰ ਮਹੀਨੇ ਦੇ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੱਕ ਗਏ ਨੇ। ਇਸ ਵਾਰ ਇਸ ਗਿਣਤੀ ਨੂੰ ਹੋਰ ਘੱਟ ਕੀਤਾ ਜਾਏਗਾ। ਮੰਨਿਆ ਜਾ ਰਿਹਾ ਹੈ ਕਿ ਜਿਹੜੀ ਪਾਰਸਲ ਪੋਸਟ ਹੈ, ਜੇ ਵਿਦਇਨ ਆਸਟ੍ਰੇਲੀਆ ਤੁਸੀਂ ਭੇਜਣਾ ਚਾਹੁੰਦੇ ਹੋ, ਵੈਸਟਰਨ ਆਸਟ੍ਰੇਲੀਆ, ਨਾਰਦਰਨ ਟੈਰੀਟਰੀ ਅਤੇ ਤਸਮੇਨੀਆ ਨੂੰ ਛੱਡ ਕੇ, ਤਾਂ ਉਹਦੀ ਆਖਰੀ ਤਰੀਕ 21 ਦਸੰਬਰ 2026 ਹੈ, ਅਤੇ ਜੇ ਐਕਸਪ੍ਰੈਸ ਪੋਸਟ ਹੈ ਤਾਂ 23 ਦਸੰਬਰ ਤੱਕ ਭੇਜੀ ਜਾ ਸਕਦੀ ਹੈ। ਤਸਮੇਨੀਆ ਦੇ ਲਈ 16 ਤੋਂ 21 ਦਸੰਬਰ ਦੇ ਦਰਮਿਆਨ ਇਹੀ ਪੋਸਟ ਤੁਸੀਂ ਭੇਜ ਸਕਦੇ ਹੋ, ਵੈਸਟਰਨ ਆਸਟ੍ਰੇਲੀਆ 14 ਤੋਂ 18 ਦਸੰਬਰ ਦੇ ਦਰਮਿਆਨ, ਅਤੇ ਨਾਰਦਰਨ ਟੈਰੀਟਰੀ ਦੇ ਵਿੱਚ ਬੈਠ ਕੇ ਜਾਂ ਉਸ ਸੂਬੇ ਦੇ ਲਈ ਭੇਜਣ ਵਾਲੀ ਪੋਸਟ 14 ਤੋਂ 17 ਦਸੰਬਰ ਦੇ ਦਰਮਿਆਨ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਪੋਸਟ ਨੇ ਪਾਰਸਲਸ ਦੇ ਨਾਲ ਜੁੜੀ ਹੋਈ ਵੀ ਜਾਣਕਾਰੀ ਦਿੱਤੀ, ਇੰਟਰਨੈਸ਼ਨਲ ਪਾਰਸਲ ਕਿ ਨਿਊਜ਼ੀਲੈਂਡ ਦੇ ਲਈ ਆਖਰੀ ਤਰੀਕ ਜਿਹੜੀ ਆ 9 ਦਸੰਬਰ ਹੋਏਗੀ। ਹਾਂ, ਇੰਟਰਨੈਸ਼ਨਲ ਇਹ ਐਕਸਪ੍ਰੈਸ ਡੇਟ ਹੈ, ਪਰ ਇੰਟਰਨੈਸ਼ਨਲ ਸਟੈਂਡਰਡ ਜਿਹੜੇ ਪਾਰਸਲ ਨੇ ਉਹ 15 ਦਸੰਬਰ ਤੱਕ ਜਾ ਸਕਣਗੇ। ਠੀਕ ਹੈ, ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਸਟੈਂਡਰਡ ਪਾਸਪੋਰਟ 11 ਦਸੰਬਰ ਤੋਂ ਕਹੋਗੇ, ਪਰ ਜੇ ਇੰਟਰਨੈਸ਼ਨਲ ਐਕਸਪ੍ਰੈਸ ਪਾਰਸਲ ਭੇਜਣਾ ਤਾਂ 7 ਦਸੰਬਰ ਤੱਕ, ਇਹ ਤੋਂ ਅਗਲਾ ਦਿਨ 8 ਦਸੰਬਰ ਤੱਕ ਕੈਨੇਡਾ, ਯੂਕੇ ਦੇ ਵਿੱਚ 11 ਦਸੰਬਰ ਤੱਕ, ਪਰ ਜੇ ਨੋਰਮਲ ਪਾਸਪੋਰਟ ਭੇਜਣਾ ਤਾਂ 15 ਦਸੰਬਰ ਤੱਕ ਹੀ ਭੇਜਿਆ ਜਾ ਸਕੇਗਾ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਖਬਰਾਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਖੁੱਲ ਖੁੱਲ ਕੇ ਹਾਂਜੀ ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਅੱਜ ਵੀਰਵਾਰ ਦਾ ਦਿਨ 8 ਅਕਤੂਬਰ ਤੇ ਇੱਕ ਦੇਸ਼ ਪੰਜਾਬ ਕੀ ਗੱਲ ਕਿਚ ਹੈ ਇਹ ਪ੍ਰੋਗਰਾਮ ਲੈ ਕੇ ਆਵਾਂਗੇ ਅਗਲੇ ਸੈਗਮੈਂਟ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਸਿਹਤ ਥੋੜ੍ਹੀ ਜਿਹੀ ਨਸਾਜ ਹੋਣ ਕਰਕੇ ਬੈਕ ਟੂ ਬੈਕ ਗਾਣੇ ਜਾਂ ਬ੍ਰੇਕ ਜਿਹੜੀਆਂ ਨੇ ਉਹ ਤੁਹਾਡੇ ਤੱਕ ਸੁਣਨ ਨੂੰ ਮਿਲਣਗੀਆਂ ਪਰ ਤੁਹਾਨੂੰ ਨਵੇਂ ਨਵੇਂ ਗਾਣੇ ਜਿਹੜੇ ਨੇ ਜ਼ਰੂਰ ਇਸ ਹਫ਼ਤੇ ਦੇ ਸੁਣਾ ਦਿੰਦੇ ਹਾਂ ਇੱਕ ਤਾਂ ਸ਼੍ਰੀ ਬਰਾੜ ਦਾ ਗਾਣਾ ਆਇਆ ਹੈਗਾ ਅਤੇ ਇੱਕ ਕੋਈ ਹਿੰਦੀ ਗਾਣਾ ਸੰਜੂ ਰਠੌਰ ਉਹੀ ਜਿਹੜੇ ਮਰਾਠੀ ਗਾਣੇ ਗਾਉਂਦੇ ਹੈਗੇ ਨੇ ਉਹਨਾਂ ਦਾ ਇੱਕ ਵਾਇਰਲ ਸੌਂਗ ਫਿਰ ਤੋਂ ਆਇਆ ਹੈਗਾ ਸ਼੍ਰੀ ਬਰਾੜ ਵਾਲਾ ਗਾਣਾ ਮੈਨੂੰ ਪਤਾ ਨਹੀਂ ਵੀ ਇਹ ਓਰੀਜਨਲ ਹੈ ਇੱਕ ਜਿਵੇਂ ਕੀ ਕਹਿੰਦੇ ਹੁੰਦੇ ਉਹ AI ਵਾਲਾ ਗਾਣਾ

ਨਕਲੀ ਜਿਹਾ ਹੀ ਲੱਗਦਾ ਹੈਗਾ। ਜੇ ਵਾਕਈ ਸ਼੍ਰੀ ਬਰਾੜ ਨੇ ਬਣਾਇਆ ਵੀ ਇਹ ਗਾਣਾ ਲਿਖਿਆ ਵੀ ਹੈ ਤਾਂ ਵੀ ਮੈਨੂੰ ਬੜਾ ਅਜੀਬ ਜਿਹਾ ਲੱਗਦਾ। ਐਨੀਵੇਜ਼, ਬੈਕ ਟੂ ਬੈਕ ਗਾਣਿਆਂ ਦੇ ਸਿਲਸਿਲੇ ਦੇ ਵਿੱਚ ਅਗਲੇ ਸੈਗਮੈਂਟ 'ਚ ਤੁਸੀਂ ਗਾਣੇ ਵੀ ਸੁਣ ਲਿਓ, ਬ੍ਰੇਕਸ ਵੀ ਦੇਖ ਲਿਓ, ਹਿੰਦੀ ਗਾਣਾ ਸੁਣ ਕੇ ਆਪਾਂ ਚੱਲਦੇ ਹਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ। ਅੱਜ ਲਿਟਰੇਚਰ ਦੇ

ਇਹ ਵੀ ਮਰਾਠੀ ਉਹ ਗਾਣਾ ਖਾਇਆ, ਮੈਨੂੰ ਆਉਣਾ ਹੀ ਪਿਆ ਵਿੱਚ। ਇੱਕ ਤਾਂ ਪਤਾ ਨਹੀਂ ਚੱਲਦਾ ਅੱਜ ਕੱਲ੍ਹ ਕਿਹੜੇ ਗਾਣੇ ਆਉਂਦੇ ਨੇ, AI ਵਾਲੇ ਆਉਂਦੇ ਨੇ ਜਾਂ ਅਸਲੀ ਗਾਣੇ ਆਉਂਦੇ ਨੇ। ਸੋ ਬੈਕ ਟੂ ਬੈਕ ਦੋ ਤਿੰਨ ਗਾਣੇ

0: ਮੈਨੂੰ ਕਰੈਕਟ ਨਹੀਂ ਸਮਝ ਆਇਆ ਇਸ ਗਾਣੇ ਦੇ ਵਿੱਚ ਕੌਣ ਕਿਹਦੇ ਨਾਲ ਕੀ ਗੱਲ ਕਰ ਰਿਹਾ ਹੈਗਾ ਹੈ। ਉਹ ਕੁੜੀ ਉਹਦਾ ਬੁਆਏਫ੍ਰੈਂਡ ਅਤੇ ਆਪਸ ਦੇ ਵਿੱਚ ਦੋਸਤ ਗੱਲ ਕਰ ਰਹੇ ਹੈਗੇ ਨੇ ਅਤੇ ਹੈਰਾਨ ਨੂੰ ਇੰਨਾ ਕਨਫਿਊਜ਼ਿੰਗ ਨਾ ਕਰਿਆ ਕਰੋ। ਇਹ ਇੰਦਰਪਾਲ ਮੋਗਾ ਚੰਨੀ ਨੱਤਾਂ ਦਾ ਗਾਣਾ ਹੈਗਾ ਜੀ ਅਤੇ ਕੁਛ ਨਹੀਂ ਪਤਾ ਚੱਲਦਾ ਹੈਗਾ ਗੱਲ ਕਰਨ ਲੱਗੇ ਕਿਹਦੇ ਨਾਲ ਕੀ ਗੱਲ ਕਰਦੇ ਨੇ। ਕੁੜੀ ਨੂੰ ਬੁਆਏਫ੍ਰੈਂਡ ਬਣਨ ਦਾ ਪ੍ਰਪੋਜ਼ਲ ਦੇ ਰਹੇ ਨੇ ਅਤੇ ਉਹਨੂੰ ਉਹਦੇ ਬੁਆਏਫ੍ਰੈਂਡ ਦੀਆਂ ਤੌਮਤਾਂ ਵੀ ਸੁਣਾ ਰਹੇ ਹੈਗੇ ਨੇ। ਐਨੀਵੇਜ਼ ਆਪਾਂ ਇੱਥੇ ਤੁਸੀਂ ਹੁਣ ਬੈਕ ਟੂ ਬੈਕ ਗਾਣੇ ਸੁਣਦੇ ਰਹੋ ਕਿਉਂਕਿ ਅਗਲੇ ਸੈਗਮੈਂਟ ਦੇ ਵਿੱਚ ਫਿਰ ਸ਼ਾਮ ਨੂੰ 5 ਵਜੇ ਜਦੋਂ ਸਿਡਨੀ ਅਤੇ ਮੈਲਬਰਨ ਦੀਆਂ ਫ੍ਰੀਕੁਐਂਸੀਜ਼ ਅੱਡ ਅੱਡ ਹੋ ਜਾਣਗੀਆਂ, ਹੁਣ ਇੱਕੋ ਜਿਹੀ ਉਹ ਚੱਲ ਰਹੀ ਹੈ, ਫਿਰ ਅਸੀਂ ਤੁਹਾਡੇ ਤੱਕ ਜਿਹੜਾ ਇੱਕ ਦੇਸ਼ ਪੰਜਾਬ ਕੀ ਪ੍ਰੋਗਰਾਮ ਆ ਉਹ ਲੈ ਕੇ ਆਵਾਂਗੇ। ਸੋ ਤੁਸੀਂ ਸਿਡਨੀ ਸਟੂਡੀਓ ਤੋਂ ਸੁਣ ਸਕੋਗੇ।
1: ਦੇਖ ਯਾਰ ਕਿੰਨੇ ਕੂਲ ਲੱਗ ਰਹੇ ਹੈ, ਕਾਟੀਏ ਕ੍ਰੋਮ ਹਾਰਟਸ, ਮੇਰਾ ਤਾਂ ਦਿਲ

0: ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ। ਵੈਸੇ ਇਸ ਗੀਤ ਨੂੰ ਗਾਉਣ ਵਾਲੇ ਤੇ ਰਚਨ ਵਾਲੇ ਦੋਵੇਂ ਇਸ ਵਕਤ ਵਜੂਦੀ ਰੂਪ ਦੇ ਵਿੱਚ ਦੁਨੀਆ 'ਚ ਨਹੀਂ ਨੇ। ਜਗਜੀਤ ਸਿੰਘ ਨੇ ਆਵਾਜ਼ ਦਿੱਤੀ ਹੈ ਤੇ ਗੀਤ ਲਿਖਿਆ ਹੋਇਆ ਹੈਗਾ ਇਹ ਸ਼ਿਵ ਕੁਮਾਰ ਬਟਾਲਵੀ ਦਾ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਪੰਜਾਬੀ ਦੇ ਕੀਟਸ ਵੀ ਕਹਿ ਲਿਆ ਜਾਂਦਾ, ਵੈਸੇ ਜੌਨ ਕੀਟਸ ਅੰਗਰੇਜ਼ੀ ਦੇ ਰਾਈਟਰ ਸੀਗੇ, ਉਹ ਰੋਮੈਂਟਿਸਾਈਜ਼ ਬਹੁਤ ਜ਼ਿਆਦਾ ਕਰਦੇ ਸੀ ਆਪਣੀ ਕਵਿਤਾਵਾਂ 'ਚ, ਪਰ ਇਸ ਤੋਂ ਉਲਟ ਜਿਹੜੇ ਸ਼ਿਵ ਕੁਮਾਰ ਬਟਾਲਵੀ ਨੇ ਉਹਨਾਂ ਨੂੰ ਬਿਰਹਾ ਦਾ ਸੁਲਤਾਨ ਕਹਿ ਲਿਆ ਜਾਂਦਾ, ਉਨਾ ਜ਼ਿਆਦਾ ਰੋਮੈਂਟਿਸਿਜ਼ਮ ਜਿਹੜਾ ਹੈਗਾ। ਹਾਂ, ਉਹ ਰੋਮੈਂਟਿਸਿਜ਼ਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਣਾ ਚਾਹੁੰਦੇ ਹੋ ਉਹ ਇਹਦਾ ਇੱਕ ਅਲੱਗ ਨਜ਼ਰੀਆ ਹੋ ਸਕਦਾ, ਪਰ ਮੈਂ ਪਿਛਲੇ ਸਾਲ ਸੁਣਿਆ ਸੀਗਾ ਕਿ ਹਨੀ ਤ੍ਰੇਨ ਜਿਨ੍ਹਾਂ ਨੇ ਹੁਣ ਜਸਵੰਤ ਸਿੰਘ ਖਾਲੜਾ ਹੋਰਾਂ 'ਤੇ ਫਿਲਮ ਬਣਾਈ ਸੀ, ਸਤਲੁਜ ਟਾਈਟਲ ਬਦਲਿਆ ਹੋਇਆ, ਪਰ ਉਹੀ ਹਨੀ ਤ੍ਰੇਨ ਜਿਹੜੇ ਨੇ ਉਹ ਹੁਣ ਸ਼ਿਵ ਕੁਮਾਰ ਬਟਾਲਵੀ 'ਤੇ ਫਿਲਮ ਲੈ ਕੇ ਆ ਰਹੇ ਹੈਗੇ ਨੇ। ਹਾਲਾਂਕਿ ਸ਼ਿਵ ਬਟਾਲਵੀ ਦੇ ਕਿਰਦਾਰ ਨੂੰ ਇੱਕ ਫਿਲਮ ਦੇ ਵਿੱਚ ਪਰੋਇਆ ਜਾ ਸਕਦਾ ਕਿ ਨਹੀਂ ਕਹਿਣਾ ਔਖਾ ਹੈਗਾ। ਹਾਲਾਂਕਿ ਫਿਲਮਾਂ ਦੇ ਵਿੱਚ ਸਿਰਫ ਇੱਕ ਪੱਖ ਲੈ ਲਿਆ ਜਾਂਦਾ ਹੁੰਦਾ, ਉਹਦੇ 'ਤੇ ਗੱਲ ਹੋ ਸਕਦੀ ਹੈ, ਉਹ ਵੀ ਇੱਕ ਚੰਗੀ ਗੱਲ ਹੈ ਜੇ ਉਹ ਵੀ ਹੋ ਜਾਵੇ, ਕਿਉਂਕਿ ਹਾਲੇ ਤੱਕ ਪੰਜਾਬੀ ਦੇ ਕੀਟਸ ਜਾਂ ਬਿਰਹਾ ਦੇ ਸੁਲਤਾਨ ਜਾਂ ਜੋ ਮਰਜ਼ੀ ਤੁਸੀਂ ਇਹਨਾਂ ਨੂੰ ਆਖ ਲਓ, ਸ਼ਿਵ ਕੁਮਾਰ ਬਟਾਲਵੀ ਦੇ ਉੱਤੇ ਕੋਈ ਫਿਲਮ ਉਸ ਕਿਸਮ ਦੀ ਬਣੀ ਵੀ ਨਹੀਂ ਹੈਗੀ ਜਿਹੜੀ ਜਿਹਨੂੰ ਪੈਨ ਇੰਡੀਆ ਲੋਕ ਸਮਝ ਸਕਣ ਕਿ ਕਿਉਂ ਪੰਜਾਬੀ ਦਾ ਇਹ ਚਰਚਿਤ ਸਰੋਦੀ ਕਵੀ ਜਿਹੜਾ ਸੀਗਾ ਉਹਨਾਂ ਨੇ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਜੀਵਨ ਨੂੰ ਇੱਕ ਫਿਲਮ ਦੇ ਵਿੱਚ ਲੈ ਕੇ ਆਉਣਾ ਜ਼ਰੂਰੀ ਹੈ। ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀ ਚਿੜੀਆਂ, ਦਰਦਮੰਦਾਂ ਦਾ ਹੀ ਬਿਰਹਾ ਤੂੰ ਸੁਲਤਾਨ, ਲੂਣਾ, ਮੈਂ ਤੇ ਮੈਨੂੰ, ਆਰਤੀ ਅਤੇ ਬਿਰਹੜਾ ਵਰਗੇ ਜਿਹੜੇ ਕਾਵਿ ਸੰਗ੍ਰਹਿ ਨੇ ਉਹਨਾਂ ਦੇ, ਉਹਨਾਂ ਨੂੰ ਕਿਵੇਂ ਸਾਹਿਤ ਅਕਾਦਮੀ, ਕਿਵੇਂ ਭਾਸ਼ਾ ਵਿਭਾਗ, ਕਿਵੇਂ ਜਿਹੜੇ ਅਲੱਗ ਅਲੱਗ ਜਿਹੜੀਆਂ ਔਰਗਨਾਈਜੇਸ਼ਨਸ ਨੇ ਉਹ ਅਵਾਰਡ ਦਿੰਦੀਆਂ ਹੈਗੀਆਂ ਨੇ। ਹੋ ਸਕਦਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਰੇ ਪੱਖ ਅਸੀਂ ਨਾ ਲੈ ਕੇ ਆ ਸਕੀਏ, ਜ਼ਰੂਰੀ ਵੀ ਨਹੀਂ ਹੈਗਾ ਇੱਕ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਅੱਧੇ ਪੌਣੇ ਘੰਟੇ 'ਚ ਜਾਂ ਕਿਸੇ ਫਿਲਮ ਦੇ ਵਿੱਚ ਡੇਢ ਦੋ ਘੰਟੇ 'ਚ ਪਰੋ ਦੇਣਾ ਸੰਭਵ ਹੁੰਦਾ ਨਹੀਂ ਹੈਗਾ, ਕਿਉਂਕਿ ਉਸ ਇਨਸਾਨ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਲਗਾਤੀ ਸੀਗੀ। ਪਰ ਅੱਜ ਕਿਉਂ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰ ਰਹੇ ਹੈਗੇ, ਇਹਦੇ ਵੀ ਦੋ ਅਲੱਗ ਅਲੱਗ ਕਾਰਨ ਹੈਗੇ ਨੇ। ਅਤੇ ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦਾ ਸਵਾਗਤ ਕਰਦੇ ਹਾਂ ਜਿਹੜੇ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨਗੇ। ਭਾਈ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ, ਬਹੁਤ ਧੰਨਵਾਦ ਭਾਅ ਜੀ। ਬਟਾਲੇ ਦਾ ਨਾਂ ਵਰਲਡ ਮੈਪ ਦੇ ਉੱਤੇ ਲੈ ਕੇ ਆਉਣ ਵਾਲੇ ਸ਼ਿਵ ਬਟਾਲਵੀ, ਵੈਸੇ ਤਾਂ ਅਸੀਂ ਅੱਜ ਇਸ ਕਰਕੇ ਗੱਲ ਕਰ ਰਹੇ ਹੈਗੇ ਹਾਂ ਪ੍ਰੋਗਰਾਮ 'ਚ, ਕੋਈ ਨਾ ਕੋਈ ਵਜ੍ਹਾ ਵੀ ਹੁੰਦੀ ਹੈਗੀ ਉਹਦੇ ਪਿੱਛੇ। ਸ਼ਿਵ ਬਟਾਲਵੀ ਦੇ ਬਾਰੇ ਗੱਲ ਕਰਨ ਦੇ ਲਈ ਜੇ ਕੋਈ ਵਜ੍ਹਾ ਨਾ ਵੀ ਹੁੰਦੀ ਤਾਂ ਵੀ ਕਰ ਸਕਦੇ ਸੀਗੇ ਆਪਾਂ, ਪਰ ਉਹਦੇ ਪਿੱਛੇ ਇਹ ਵਜ੍ਹਾ ਹੈਗੀ ਹੈ ਕਿ ਇਹਨਾਂ ਦੀ ਜਨਮ ਤਾਰੀਖ ਮੰਨੀ ਜਾਂਦੀ ਹੈ 8 ਅਕਤੂਬਰ, ਹਾਲਾਂਕਿ ਉਹਦੇ ਵੀ ਦੋ ਅਲੱਗ ਅਲੱਗ ਉਹਦੇ 'ਤੇ ਅਲੱਗ ਅਲੱਗ ਸੰਵਾਦ ਹੈਗੇ ਨੇ, ਵਿਵਾਦ ਹੈਗੇ ਨੇ, ਉਹ ਵੀ ਤੁਸੀਂ ਦੱਸ ਦਿਓ ਵੀ ਕਿਉਂ ਹੈਗੇ ਨੇ। ਪਰ ਸ਼ਿਵ ਬਟਾਲਵੀ ਜਿਨ੍ਹਾਂ ਨੂੰ ਅਕਸਰ ਪੰਜਾਬੀ ਦੇ ਵਿੱਚ ਅਸੀਂ ਐਂ ਸਮਝਦੇ ਹਾਂ ਕਿ ਬੜਾ ਸੰਜੀਦਾ, ਬੜਾ ਹੀ ਖਾਮੋਸ਼ ਰਹਿਣ ਵਾਲਾ ਔਰ ਆਪਣੀ ਕਲਮ ਦੇ ਜ਼ਰੀਏ ਗੱਲ ਕਰਨ ਵਾਲਾ ਇੱਕ ਕਵੀ ਸੀ, ਹਾਲਾਂਕਿ ਉਸਦੇ ਉਹਨਾਂ ਦੇ ਬਰਾਬਰ ਜਿਹੜੇ ਉਹਨਾਂ ਦੇ ਸਮਕਾਲੀ ਕਵੀ ਸੀ ਉਸ ਵਕਤ ਇਹ ਵੀ ਸਵਾਲ ਚੁੱਕਦੇ ਰਹੇ ਹੈਗੇ ਨੇ ਕਿ ਉਹਨਾਂ ਨੇ ਸਮਾਜ ਦੀਆਂ ਗੱਲਾਂ ਉਸ ਤਰੀਕੇ ਦੇ ਨਾਲ ਨਹੀਂ ਕੀਤੀਆਂ। ਪਰ ਕੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਮੈਂ ਦੋ ਤਿੰਨ ਸਵਾਲਾਂ ਦੇ ਨਾਲ ਹੀ ਤੁਹਾਨੂੰ ਛੱਡ ਕੇ ਜਾ ਰਿਹਾ ਹੈਗਾ ਕਿ ਪੁੱਛਣਾ ਚਾਹੁੰਦਾ ਹੈ ਕਿ ਕੀ ਹਰ ਇੱਕ ਕਵੀ ਦਾ ਹੀ ਕ੍ਰਾਂਤੀਕਾਰੀ ਹੋਣਾ ਜ਼ਰੂਰੀ ਹੈ, ਕਿ ਬਟਾਲਵੀ ਨੂੰ ਵੀ ਉਸ ਕੈਟੇਗਰੀ 'ਚ ਰੱਖਿਆ ਜਾਣਾ ਚਾਹੀਦਾ ਜਾਂ ਉਹਨਾਂ ਨੂੰ ਆਪ ਨੂੰ ਆਉਣਾ ਚਾਹੀਦਾ ਸੀ ਜਾਂ ਨਹੀਂ? ਦੂਸਰਾ, ਸ਼ਿਵ ਬਟਾਲਵੀ ਦਾ ਜਿਹੜੀ ਇੱਕ ਕਰੈਕਟਰ ਸੀ, ਜਿਸ ਕਿਸਮ ਦੇ ਉਹ ਇਨਸਾਨ ਸੀਗੇ, ਉਹਦੇ ਬਾਰੇ ਵੀ ਦੱਸਿਓ ਕਿ ਵਾਕਈ ਇੰਨੇ ਸ਼ਾਂਤ, ਇੰਨੇ ਜਿਹੜਾ ਆਪਣੇ ਆਪ ਨੂੰ ਕੰਟੈਂਟ ਰੱਖਣ ਵਾਲੇ। ਅਤੇ ਤੀਸਰਾ, ਜਿਹੜਾ ਸ਼ਿਵ ਬਟਾਲਵੀ ਦੇ ਜਿਹੜੇ ਅਲੱਗ ਅਲੱਗ ਜੋ ਵੀ ਉਹਨਾਂ ਨੇ ਸਾਹਿਤ ਰਚਿਆ ਹੈਗਾ ਉਹਦੇ ਬਾਰੇ ਜੇ ਆਪਾਂ ਗੱਲ ਕਰ ਸਕੀਏ। ਅਤੇ ਨਾਲ ਦੀ ਨਾਲ ਇਹ ਜਿਹੜਾ ਸਵਾਲ ਵੀ ਪੈਦਾ ਹੋ ਗਿਆ ਕਿ 8 ਅਕਤੂਬਰ ਜਾਂ ਫਿਰ 23 ਜੁਲਾਈ, ਜੋ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਤਰੀਕਾਂ ਸਾਹਮਣੇ ਆਉਂਦੀਆਂ ਹੈਗੀਆਂ, ਜਨਮ ਦੀ ਅਸਲੀ ਤਾਰੀਖ ਕੀ ਹੈਗੀ ਹੈ ਭਾਜੀ?
1: ਦੇਖੋ ਗੌਤਮ ਜੀ, ਤੁਸੀਂ ਵੈਸੇ 3-4 ਗੱਲਾਂ ਇਕੱਠੀਆਂ ਜਿਹੜੀਆਂ ਨੇ ਉਹ ਕਰ ਲਈਆਂ, ਤੇ ਉਹ ਇਕੱਠੀਆਂ ਜਿਹੜੀਆਂ ਆਪਾਂ ਕਹਿੰਦੇ ਬੁਝਾਰਤਾਂ ਜਿਹੜੀਆਂ ਉਹ ਪਾਤੀਆਂ। ਤੇ ਹੁਣ ਚੱਕਰ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਚਲੋ ਆਪਾਂ ਉਹਨਾਂ ਦੀ ਜਨਮ ਤਰੀਕ ਦੀ ਗੱਲ ਕਰ ਲਈਏ। ਉਹਨਾਂ ਦੇ ਅੱਡ ਅੱਡ ਡਾਕੂਮੈਂਟਸ ਦੇ ਵਿੱਚ ਅੱਡ ਅੱਡ ਜਿਹੜੀ ਹੈ ਉਹ ਜਨਮ ਤਰੀਕ ਹੈਗੀ ਹੈ, ਤੇ 23 ਜੁਲਾਈ 1936, ਤੇ ਜਿਹੜੀ ਦੂਸਰੀ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਜਿਸ ਦਿਨ, ਅੱਜ 8 ਅਕਤੂਬਰ 1937। ਤੇ ਹੁਣ ਉਹਨਾਂ ਦੇ ਕਈ ਜਿੱਦਾਂ ਉਹਨਾਂ ਦੇ ਅਕਾਡੈਮਿਕ ਰਿਕਾਰਡ ਵਾਲੇ ਨੇ ਡਾਕੂਮੈਂਟ ਉੱਥੇ ਜਿਹੜੀ ਹੈ 23 ਜੁਲਾਈ ਹੈ, ਤੇ ਕਈ ਉਹ ਕਹਿ ਰਹੇ ਆ ਕਿ ਜਿਹੜੇ ਆ ਉਹਨਾਂ ਦੀ ਕੁਰਸੀ ਨਾਮੇ ਦੇ ਹਿਸਾਬ ਨਾਲ ਜਿਹੜੀ ਜਨਮ ਤਰੀਕ ਹੈ ਉਹ 8 ਅਕਤੂਬਰ ਹੈ। ਚਲੋ ਅਸੀਂ ਆਪਾਂ ਇਸ ਬਾਹਲੀ ਇਸ ਵਿਵਾਦ ਚ ਨਹੀਂ ਪੈਂਦੇ ਕਿ ਕਿਹੜੀ ਜਨਮ ਤਰੀਕ ਹੈ, ਕਿਉਂਕਿ ਆਪਾਂ ਗੱਲਬਾਤ ਕਰਨੀ ਉਹਨਾਂ ਬਾਰੇ। ਉਹਨਾਂ ਬਾਰੇ ਤੁਸੀਂ 2-3 ਸਵਾਲ ਹੋਰ ਕੀਤੇ ਹੈ, ਤੇ ਵੀ ਉਹ ਸ਼ਾਂਤ ਸੁਭਾਅ ਦੇ ਸੀ, ਤੇ ਕੀ ਵਾਕਈ ਸ਼ਾਂਤ ਸੁਭਾਅ ਦੇ ਸੀ, ਗੁੱਸੇ ਨਹੀਂ ਸੀ ਹੁੰਦੇ, ਜਾਂ ਉਹਨਾਂ ਦੀ ਪੋਇਟਰੀ ਹੈ ਜਿਹੜੀ ਉਹ ਬਿਰਹਾ ਨਾਲ ਰਿਲੇਟਡ ਹੈ, ਤੇ ਜਾਂ ਉਹਨਾਂ ਦੀ ਪੋਇਟਰੀ ਦਾ ਜਿਹੜਾ ਰੋਮਾਂਸ ਹੈ ਜਿਹੜਾ ਉਹ ਬਿਰਹਾ ਦੇ ਉੱਪਰ ਜਿਹੜਾ ਕੇਂਦਰਿਤ ਹੈ, ਤੇ ਫਿਰ ਅੱਗੋਂ ਜਿਹੜੀ ਸਾਹਿਤ ਦੀ ਜਿਹੜੀ ਰਚਨਾ ਦੀ ਗੱਲ ਕਰਦੀ ਹੈ। ਚਲੋ ਆਪਾਂ ਸਾਰੀਆਂ ਗੱਲਾਂ ਇਹ ਕਰ ਲੈਂਦੇ। ਪਹਿਲੀ ਗੱਲ ਤਾਂ ਹੈ ਕਿ ਸ਼ਿਵ ਦਾ ਜਿਹੜਾ ਜਨਮ ਹੈਗਾ ਉਸ ਇਲਾਕੇ ਦੇ ਵਿੱਚ ਹੋਇਆ ਜਿਹੜਾ ਹੁਣ ਇੱਥੇ ਸਾਡੇ ਇੰਡੀਆ ਵਾਲੇ ਪੰਜਾਬ ਦੇ ਵਿੱਚ ਜਿਹੜਾ ਨਹੀਂ ਹੈ, ਬੜਾ ਪਿੰਡ ਲੋਕੀਆਂ। ਤੇ ਬਚਪਨ ਦਾ ਨਾਂ ਸ਼ਿਵ ਦਾ ਵੈਸੇ ਮੰਦੋ ਸੀ, ਸਾਰੇ ਆਪਣੇ ਪਿੰਡ ਦੇ ਤੇ ਰਿਸ਼ਤੇਦਾਰ ਹੋਰ ਪਿਆਰ ਨਾਲ ਮੰਦੋ ਹੀ ਬੋਲਦੇ ਸੀਗੇ। ਤੇ ਇਹ ਕਿਹਾ ਜਾਂਦਾ ਕਿ ਬਚਪਨ ਤੋਂ ਜਿਹੜਾ ਹੈ ਸ਼ਿਵ ਦਾ ਇਹ ਸੀ ਕਿ ਉਹ ਇਕੱਲਾ ਰਹਿਣਾ, ਇਕੱਲਾ ਦੇਖਣਾ ਉਹ ਜ਼ਿਆਦਾ ਪਸੰਦ ਕਰਦਾ ਸੀ, ਜਾਂ ਤਾਂ ਕਿਤੇ ਨਹਿਰ ਦੇ ਕੰਢੇ ਜਾ ਕੇ ਬੈਠੇ ਰਹਿਣਾ। ਤੇ ਦੂਸਰਾ ਇਹ ਸੀ ਕਿ ਉਹ ਇਹ ਢਾਡੀ ਕਵੀਸ਼ਰ ਇਹੋ ਜਿਹਾ ਕੁਛ ਉਹ ਬਹੁਤ ਸੁਣਦਾ ਸੀ। ਉਥੋਂ ਜਿਹੜੀ ਇੱਕ ਗੱਲ ਸਮਝ ਪੈਂਦੀ ਹੈ ਕਿ ਜਿੰਨੀ ਫੋਕਲੋਰ ਦੀ ਜਾਂ ਡੀਪਲੀ ਜਿਹੜੀ ਇੱਕ ਰੂਰਲ ਜਿਹੜੀ ਸ਼ਬਦਾਵਲੀ ਹੈ, ਵਕਬਲਰੀ ਹੈ ਤੇ ਦਿਹਾਤੀ ਉਹ ਹੈ, ਉਹਨਾਂ ਦੀ ਸਮਝ ਮੇਰਾ ਖਿਆਲ ਹੈ ਹੋਰ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਨੂੰ ਕਿਸੇ ਨੂੰ ਹੈ ਨਹੀਂ ਸੀ, ਜਿਹੜੀ ਸਮਝ ਸ਼ਿਵ ਕੁਮਾਰ ਬਟਾਲਵੀ ਨੂੰ ਸੀ। ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਸਾਰਾ ਕੁਛ ਉੱਥੋਂ ਆਉਣਾ ਹੁੰਦਾ, ਇਹ ਨਾ ਤਾਂ ਕਿਤਾਬਾਂ ਚੋਂ ਪੜ੍ਹ ਕੇ ਆਵੇ ਤੇ ਨਾ ਹੀ ਜਿਹੜਾ ਹੈਗਾ ਤੁਸੀਂ ਇੱਕ ਅਜਿਹਾ ਤੁਹਾਡੇ ਪਰਿਵਾਰ ਚੋਂ ਤੁਸੀਂ ਸਮਝ ਦੋ ਕਿ ਉੱਥੋਂ ਤੁਸੀਂ ਸਾਰਾ ਕੁਛ ਸਿੱਖ ਲਓਗੇ ਆਪਣੇ ਪੇਰੈਂਟਸ ਤੋਂ ਜਾਂ ਪੇਰੈਂਟੇਜ ਜਿਹੜੀ ਹੈਗੀ ਉੱਥੋਂ, ਤੇ ਉੱਥੋਂ ਵੀ ਤੁਸੀਂ ਜਿਹੜੇ ਨਹੀਂ ਸਿੱਖ ਸਕਦੇ। ਇਹਦਾ ਇੱਥੋਂ ਇੱਕ ਗੱਲ ਸਾਫ਼ ਹੈ ਕਿ ਬਚਪਨ ਤੋਂ ਜਿਹੜੀ ਬਿਰਤੀ ਜਿਹੜੀ ਸੀ ਉਹ ਸ਼ਾਇਰਾਨਾ ਸੀ, ਅੱਗੇ ਕੀ ਲਿਖਿਆ ਜਾਣਾ ਨਹੀਂ ਲਿਖਿਆ ਜਾਣਾ ਉਹ ਤਾਂ ਬਾਅਦ ਦੀ ਗੱਲ ਹੁੰਦੀ ਹੈ। ਬਾਕੀ ਜਿਸ ਤਰੀਕੇ ਦੀ ਲਾਈਫ ਸ਼ਿਵ ਕੁਮਾਰ ਦੀ ਰਹੀ, ਬੜੀ ਸਪੋਂਟੇਨੀਅਸ ਜਿਹੜੀ ਲਾਈਫ ਰਹੀ, ਇਹ ਨਹੀਂ ਕਿ ਉਹਨਾਂ ਨੇ ਕਿਤੇ ਬੰਨ ਕੇ ਰੱਖਿਆ ਕਿਸੇ ਸਿਸਟਮ ਚ ਕਿ ਮੈਂ ਆਹ ਨੌਕਰੀ ਕਰਨੀ ਹੈ, ਇੱਥੇ ਘਰ ਬਣਾਉਣਾ ਹੈ, ਇੱਥੇ ਆਹ ਕਰਨਾ, ਆਹ ਸਕੀਮਾਂ ਬਣਾਉਣੀਆਂ ਨੇ, ਏਦਾਂ ਸਾਰਾ ਉਹ ਕਿਤੇ ਹੈ ਹੀ ਨਹੀਂ ਸੀ। ਜਦੋਂ ਆਪਾਂ ਪਹਿਲਾਂ ਚਲੋ ਉਹਨਾਂ ਦੀ ਜਿਹੜੀ ਅਕਾਡੈਮਿਕਸ ਦੀ ਗੱਲ ਕਰਦੇ ਹਾਂ, ਇਹ ਵੀ ਬੜੀ ਕਮਾਲ ਦੀਆਂ ਕਹਾਣੀਆਂ ਤਾਂ ਵੈਸੇ ਬਹੁਤ ਜੁੜੀਆਂ ਹੋਈਆਂ ਨੇ, ਤੇ ਪਰ ਇਹ ਹੈ ਕਿ 10ਵੀਂ ਤਾਂ ਬਟਾਲੇ ਤੋਂ ਕੀਤੀ ਉਹਨਾਂ ਨੇ ਆ ਕੇ, 11 ਸਾਲ ਦੀ ਉਮਰ ਚ ਤਕਸੀਮ ਜਦੋਂ ਹੋਈ ਦੇਸ਼ ਦੀ ਤੇ ਉਹ ਬਟਾਲੇ ਆ ਕੇ ਪਰਿਵਾਰ ਸੈਟਲ ਹੋ ਗਿਆ, ਪਿਤਾ ਪਟਵਾਰੀ ਸੀਗੇ ਤੇ ਪਟਵਾਰੀ ਤੋਂ ਬਾਅਦ ਫਿਰ ਉਹ ਕਾਨੂੰਗ ਉਹ ਵੀ ਬਣ ਗਏ, ਫਿਰ ਨਾਇਬ ਤਹਿਸੀਲਦਾਰ ਤੱਕ ਜਿਹੜੇ ਹੈ ਉਹ ਗਏ। ਤੇ ਪਰ ਉਹਨਾਂ ਨੇ ਜਦੋਂ ਮੈਟ੍ਰਿਕ ਕਰਨ ਤੋਂ ਬਾਅਦ ਤੇ ਪੜ੍ਹਾਈ ਦੇ ਵਿੱਚ ਵੀ ਕੋਈ ਇਹ ਨਹੀਂ ਸੀ ਕਿ ਉਹ ਪੜ੍ਹਨ ਚ ਬਹੁਤਾ ਮਡਿਊਕਰ ਸੀ ਜਾਂ ਹੋਰ ਹੈ, ਪੜ੍ਹਨ ਚ ਵੀ ਕਹਿੰਦੇ ਅੱਛਾ ਸੀ। ਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਉਸ ਵੇਲੇ ਦਾ ਇਲਾਕੇ ਦਾ ਉਦੋਂ ਇੱਕ ਵੱਡਾ ਕਾਲਜ ਮੰਨਿਆ ਜਾਂਦਾ ਸੀ ਜਿਹੜਾ ਵੇਰਿੰਗ ਯੂਨੀਅਨ ਡਿਗਰੀ ਕਾਲਜ ਬਟਾਲਾ, ਉੱਥੇ ਐਡਮਿਸ਼ਨ ਲਈ FSC ਦੇ ਵਿੱਚ, ਕਿਉਂਕਿ ਪੇਰੈਂਟਸ ਦੀ ਇੱਛਾ ਹੁੰਦੀ ਹੈ ਕਿ ਬੱਚਾ ਸਾਡਾ ਸਾਇੰਸ ਪੜ੍ਹੇ। ਤੇ ਉਹ ਫਿਰ FSC ਉੱਥੇ ਕੰਪਲੀਟ ਨਹੀਂ ਕੀਤੀ, FSC ਛੱਡ ਕੇ ਫਿਰ ਜਾ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਉੱਥੇ ਜਾ ਕੇ ਐਡਮਿਸ਼ਨ ਲੈ ਲਈ ਆਰਟਸ ਦੇ ਵਿੱਚ, ਸਾਇੰਸ ਛੱਡ ਕੇ ਆਰਟਸ ਵਾਲੀ ਰਜੀਮ ਚਲੇ ਗਏ, ਕਿਉਂਕਿ ਉਹਨਾਂ ਦੇ ਅੰਦਰ ਤਾਂ ਕਿਤੇ ਨਾ ਕਿਤੇ ਉਹ ਸਾਰੀ ਗੱਲ ਸੀ ਜਿਹੜੀ ਬਾਅਦ ਚ ਨਿਕਲ ਕੇ ਸਾਹਮਣੇ ਆਉਂਦੀ ਹੈ, ਪੋਇਟਰੀ ਦੇ ਰੂਪ ਚ, ਸਾਹਿਤ ਦੇ ਰੂਪ ਚ, ਗੀਤਾਂ ਦੇ ਰੂਪ ਚ। ਤੇ ਉਹ ਕਿਤੇ ਨਾ ਕਿਤੇ ਅੰਦਰ ਗੱਲ ਜਿਹੜੀ ਉਹ ਪਈ ਸੀ, ਇਸ ਕਰਕੇ ਉਹ ਸਾਇੰਸ ਵਾਲੀ ਰਜੀਮ ਚ ਨਹੀਂ ਹੋਇਆ। ਪਰ ਕਮਾਲ ਦੀ ਗੱਲ ਹੈ ਕਿ ਸਿੱਖ ਨੈਸ਼ਨਲ ਕਾਲਜ ਤੋਂ ਵੀ ਉਹਨਾਂ ਨੇ ਆਪਣੀ FA ਜਿਹੜੀ ਹੈ ਉਹ ਕੰਪਲੀਟ ਨਹੀਂ ਕੀਤੀ, ਉੱਥੋਂ ਵੀ ਵਿੱਚੇ ਛੱਡ ਕੇ ਫਿਰ ਜਿਹੜਾ ਸੀ ਉਹ ਚਲੇ ਗਏ ਬੈਜਨਾਥ। ਬੈਜਨਾਥ ਹੁਣ ਹਿਮਾਚਲ ਚ, ਖੈਰ ਉਸ ਵੇਲੇ ਤਾਂ ਪੰਜਾਬ ਦਾ ਹਿੱਸਾ ਹੀ ਸੀ। ਤੇ ਬੈਜਨਾਥ ਉੱਥੇ ਜਿਹੜਾ ਇੱਕ ਪੋਲੀਟੈਕਨਿਕ ਕਾਲਜ ਹੈ ਪੁਰਾਣਾ, ਤੇ ਉੱਥੇ ਓਵਰਸੀਅਰ ਦਾ ਕੋਰਸ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਤੇ ਫਿਰ ਉੱਥੇ ਓਵਰਸੀਅਰ ਦਾ ਡਿਪਲੋਮਾ ਕੋਰਸ ਹੁੰਦਾ, ਓਵਰਸੀਅਰ ਦਾ ਡਿਪਲੋਮੇ ਚ ਚਲੇ ਗਏ। ਅਸਲ ਚ ਉੱਥੋਂ ਉਹਨਾਂ ਦਾ ਜਿਹੜੀ ਸ਼ਾਇਰਾਨਾ ਜ਼ਿੰਦਗੀ ਉੱਥੋਂ ਸ਼ੁਰੂ ਹੁੰਦੀ ਆ ਅਸਲ ਚ। ਤੇ ਇਸ ਗੱਲ ਤੇ ਆਪਾਂ ਬਾਅਦ ਚ ਆਉਂਦੇ ਹਾਂ ਵੀ ਕ੍ਰਾਂਤੀਕਾਰੀ ਸੀ, ਕਿੰਨਾ ਸੀ, ਕਿਉਂ ਨੀ ਸੀ, ਜਾਂ ਕੰਟੈਂਪਰੇਰੀ ਜਿਹੜੇ ਸ਼ਾਇਰ ਹੈ ਉਹ ਪਿਆਰ ਵੀ ਕਰਦੇ ਸੀ, ਹੇਟ ਵੀ ਕਰਦੇ ਸੀ, ਦੋਨੇ ਗੱਲਾਂ ਦਾ ਕਿਉਂ ਸੀ ਇਹ ਸਾਰੀ ਗੱਲ। ਤੇ ਹੁਣ ਅਸਲ ਦੇ ਵਿੱਚ ਉੱਥੇ ਇੱਕ ਜਿਹੜੀ ਕਹਾਣੀ ਸੁਣਾਉਂਦੇ ਆ ਜਾਂ ਮੋਹਨ ਕਾਲੋ ਨੇ ਉਹਨਾਂ ਤੇ ਇੱਕ ਨਾਵਲ ਲਿਖਿਆ ਗੋਰੀ ਨਦੀ ਦਾ ਗੀਤ, ਵੈਸੇ ਪੜ੍ਹਨ ਵਾਲਾ ਨਾਵਲ ਹੈ, ਚਲੋ ਥੋੜਾ ਜਿਹਾ ਫਿਕਸ਼ਨ ਦੇ ਵਿੱਚ ਹੋਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਜ਼ਰੂਰ ਨਹੀਂ ਕਿ ਜਿਹੜੀ ਰੀਅਲ ਲਾਈਫ ਉਦੋਂ ਦਾ, ਪਰ ਕਾਫੀ ਨੇੜੇ ਆ। ਤੇ ਜਾਂ ਉਹਨਾਂ ਬਾਰੇ ਜਿਹੜੀ ਚਰਚ ਹੈ, ਤੇ ਚੰਬੇ ਦਾ ਜਿਹੜਾ ਮੇਲਾ ਮਿੰਜਰਾਂ ਦਾ ਬਹੁਤ ਮਸ਼ਹੂਰ ਹੈ, ਸਾਰਿਆਂ ਨੂੰ ਪਤਾ ਹੈਗਾ। ਤੇ ਕਹਿੰਦੇ ਕਿ ਉੱਥੇ ਉਸ ਮੇਲੇ ਦੇ ਵਿੱਚ ਤੇ ਉਹਨਾਂ ਨੂੰ ਕੁੜੀ ਮਿਲੀ, ਕੋਈ ਉਹਦੇ ਨਾਲ ਦੋਸਤੀ ਹੋ ਗਈ, ਮੈਨਾ ਬਾਅਦ ਚ ਪਤਾ ਲੱਗਿਆ ਕਿ ਉਹਦੀ ਜਿਹੜੀ ਹੈ ਉਹ ਮੌਤ ਹੋ ਗਈ। ਇਹ ਵੀ ਜਿਹੜੀ ਗੱਲ ਉਹ ਕਾਫੀ ਇਹ ਚੱਲਦੀ ਆ ਆਮ ਤੌਰ ਤੇ, ਤੇ ਕਿਉਂਕਿ ਇਹ ਤਾਂ ਹੁਣ ਨਾ ਇਹਨੂੰ ਅੱਗੇ ਤਸਦੀਕ ਕਰਨ ਵਾਲਾ ਉਦੋਂ ਦਾ ਕੋਈ ਨੀ, ਸ਼ਿਵ ਕੁਮਾਰ ਖੁਦ ਤਾਂ ਕਰ ਸਕਦੇ ਸੀ ਜੇ ਹੁੰਦੇ ਤਾਂ। ਤੇ ਕਹਿੰਦੇ ਉੱਥੋਂ ਉਹਨਾਂ ਨੇ ਜਿਹੜਾ ਹੈ ਉਹ ਸ਼ਾਇਰੀ ਸ਼ੁਰੂ ਕੀਤੀ, ਉੱਥੋਂ ਜਿਹੜਾ ਲਿਖਣਾ ਸ਼ੁਰੂ ਕੀਤਾ। ਤੇ ਜਦੋਂ ਲਿਖਣਾ ਸ਼ੁਰੂ ਕੀਤਾ ਪਹਿਲਾਂ ਮੈਗਜ਼ੀਨਾਂ ਚ, ਰਸਾਲਿਆਂ ਚ ਛਪੇ, ਸਭ ਤੋਂ ਵੱਧ ਪ੍ਰੀਤਲੜੀ ਚ ਛਪਿਆ ਸ਼ਿਵ ਕੁਮਾਰ ਬਟਾਲਵੀ, ਕਿਉਂਕਿ ਪ੍ਰੀਤਲੜੀ ਦੇ ਜਿਹੜੇ ਸੰਪਾਦਕ ਸੀ ਗੁਰਬਖਸ਼ ਸਿੰਘ, ਉਹ ਵੀ ਥੋੜਾ ਜਿਹਾ ਇੱਕ ਮਾਡਰਨ ਏਰਾ ਨੂੰ, ਇੱਕ ਏਦਾਂ ਦੇ ਜਿਹੜਾ ਸੀ ਜ਼ਿੰਦਗੀ, ਜਿਹੜੀ ਰੋਮਾਂਟਿਕ ਜ਼ਿੰਦਗੀ ਹੈ ਜਾਂ ਇੱਕ ਆਈਡੀਅਲਿਜ਼ਮ ਆ ਜਿਹੜਾ ਹੈਗਾ, ਉਹਨੂੰ ਲੈ ਕੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਤੇ ਜਦੋਂ ਪੋਇਟਰੀ ਛਪਣੀ ਸ਼ੁਰੂ ਹੋਈ ਤੇ ਫਿਰ ਜਿਹੜਾ ਸੀ ਉਹ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ 1960 ਚ ਆਉਂਦੀ ਹੈ ਪੀੜਾਂ ਦਾ ਪਰਾਗਾ, ਤੇ ਉਸ ਤੋਂ ਬਾਅਦ ਫਿਰ ਇੱਕ ਉਹਦਾ ਜਿਹੜਾ ਹੈਗਾ ਸ਼ਿਵ ਕੁਮਾਰ ਚਰਚਾ ਚ ਆਉਂਦੇ ਆ ਕਿ ਇਹ ਵੀ ਇੱਕ ਸ਼ਾਇਰ ਹੈ, ਫਿਰ ਕਵੀ ਦਰਬਾਰ, ਕਿਉਂਕਿ ਉਸ ਵੇਲੇ ਸਟੇਜੀ ਕਵੀ ਦਰਬਾਰ ਜਿਹੜੇ ਸੀ ਉਹ ਬਹੁਤ ਸਟੇਜੀ ਕਵਿਤਾ ਦਾ ਇੱਕ ਬੜਾ ਉਦੋਂ ਸੀਗਾ ਚੱਲ ਰਿਹਾ, ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਸੀ ਉਹ ਪਸੰਦ ਹੁੰਦੀ ਸੀ, ਕਿਉਂਕਿ ਪਾਠਕ ਉਸ ਰੂਪ ਚ ਘੱਟ ਸੀ, ਸਰੋਤੇ ਜ਼ਿਆਦਾ ਸੀ, ਕਿਉਂਕਿ ਸਰੋਤਿਆਂ ਦਾ ਇੱਕ ਸਿਸਟਮ ਇੱਥੇ ਪਹਿਲਾਂ ਬਣਿਆ ਹੋਇਆ ਸੀ, ਭਾਵੇਂ ਅਖਾੜਿਆਂ ਦੇ ਰੂਪ ਚ ਹੋਵੇ, ਢਾਡੀ ਦੀਵਾਨਾਂ ਦੇ ਰੂਪ ਚ ਹੋਵੇ, ਤੇ ਉਹ ਉਸ ਕਰਕੇ ਜਿਹੜਾ ਸ਼ਿਵ ਕੁਮਾਰ ਵੀ ਫਿਰ ਜਿਹੜਾ ਜਿੱਥੇ ਕਹਿੰਦੇ ਉਹ ਜਾਂਦੇ ਸੀ ਕਵੀ ਦਰਬਾਰ ਦੇ ਵਿੱਚ, ਉੱਥੇ ਉਹ ਅਖਾੜਾ ਜਾ ਕੇ ਲੁੱਟ ਲੈਂਦੇ ਸੀ। ਸ਼ੁਰੂ ਸ਼ੁਰੂ ਚ ਉਹਨਾਂ ਨੂੰ ਜਿਹੜਾ ਕਰਤਾਰ ਸਿੰਘ ਬਲੱਗਣ ਵਰਗਿਆਂ ਦੀ ਸਰਪ੍ਰਸਤੀ ਜਿਹੜੇ ਰਹੀ, ਜਿਹੜੇ ਪੁਰਾਣੇ ਸੀਨੀਅਰ ਸ਼ਾਇਰ ਸੀਗੇ, ਕਵੀ ਸੀ ਆਪਣਾ, ਤੇ ਫਿਰ ਹੌਲੀ ਹੌਲੀ ਜਦੋਂ ਅੱਗੋਂ ਹੋਰ ਨਵੀਆਂ ਕਵਿਤਾਵਾਂ ਆ ਗਈਆਂ, ਨਵਾਂ ਨਵਾਂ ਲਿਖਣਾ ਸ਼ੁਰੂ ਕੀਤਾ, ਤੇ ਫਿਰ ਜਦੋਂ ਤੁਸੀਂ ਕਿਤਾਬਾਂ ਦੀ ਜਿਹੜੀ ਸੂਚੀ ਦੱਸੀ ਹੈ ਜਾਂ ਉਸ ਤੋਂ ਬਾਅਦ ਫਿਰ ਲਾਜਵੰਤੀ ਛਪੀ, ਤੇ ਫਿਰ ਇੱਕੋਦਮ ਜਿਹੜਾ ਸੀ ਉਹ ਆ ਗਏ ਚਰਚਾ ਦੇ ਵਿੱਚ। ਜਦੋਂ ਆਟੇ ਦੀਆਂ ਚਿੜੀਆਂ ਕਵਿਤਾ ਛਪੀ ਨਾ, ਤੇ ਸ਼ਿਵ ਕੁਮਾਰ ਬਟਾਲਵੀ ਦਾ ਇਹ ਪਤਾ ਲੱਗ ਗਿਆ ਕਿ ਕਿੱਦਾਂ ਸੋਚਦੇ ਆ ਉਹ, ਲਾਈਫ ਨੂੰ ਕਿੱਦਾਂ ਸੋਚਦੇ ਆ, ਔਰਤ ਬਾਰੇ ਕਿੱਦਾਂ ਸੋਚਦੇ ਆ ਜਾਂ ਸਮਾਜ ਬਾਰੇ ਕਿੱਦਾਂ ਸੋਚਦੇ ਆ। ਮੈਨੂੰ ਇਹ ਲੱਗਦਾ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਲੂਣਾ ਦਾ ਜਿਹੜਾ ਸੀ ਨਾਟਕ ਦਾ, ਉਦੋਂ ਹੀ ਕਿਤੇ ਉਹਨਾਂ ਦੇ ਮਨ ਦੇ ਵਿੱਚ ਜਾਂ ਇਹ ਕਹਿ ਲਓ ਕਿ ਖਿਆਲ ਦੇ ਤੌਰ ਤੇ ਜਾਂ ਇੱਕ ਫੁਰਨਾ ਫੁਰਨ ਦੇ ਤੌਰ ਤੇ ਜਾਂ ਇੱਕ ਉਹ ਕੰਸੀਵ ਦੇ ਲੈਵਲ ਤੇ ਜਿਹੜਾ ਹੈਗਾ ਉਹ ਉਦੋਂ ਹੀ ਸ਼ੁਰੂ ਹੋ ਗਿਆ ਸੀ, ਕਿਉਂਕਿ ਉਹ ਵੀ ਜਿਹੜੀ ਸੀ ਆਟੇ ਦੀਆਂ ਚਿੜੀਆਂ ਵੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਸੀ ਉਹ ਪੋਇਟਰੀ ਸੀ, ਜਿਹੜੀ ਏਦਾਂ ਦੀ ਪੋਇਟਰੀ ਪਹਿਲਾਂ ਆਈ ਨਹੀਂ ਸੀ। ਤੇ ਫਿਰ ਜਿਹੜੀ ਤੂੰ ਸ਼ੁਰੂ ਚ ਗੱਲ ਕੀਤੀ ਗੌਤਮ ਜੀ ਕਿ ਬਿਰਹਾ ਜਿਹੜਾ ਉਹ ਭਾਰੂ ਸੀ, ਕਿਉਂਕਿ ਆਪਾਂ ਬਿਰਹਾ ਦਾ ਜਿਹੜਾ ਹੈਗਾ ਬਿਰਹਾ ਦਾ ਸ਼ਾਇਰ ਹੀ ਕਹਿੰਦੇ ਸ਼ਿਵ ਕੁਮਾਰ ਨੂੰ, ਤੇ ਉਹਦੀ ਕਵਿਤਾ ਵੀ ਹੈ ਬਿਰਹਾ ਤੂੰ ਸੁਲਤਾਨ। ਤੇ ਦੂਸਰੀ ਜਿਹੜੀ ਇੱਕ ਹੋਰ ਗੱਲ ਮੈਂ ਇਹਦੇ ਨਾਲ ਜ਼ਰੂਰ ਜੋੜਨੀ ਚਾਹਾਂਗਾ ਕਿ ਸ਼ਿਵ ਕੁਮਾਰ ਬਟਾਲਵੀ ਅਕੈਡੈਮਿਕ ਤੌਰ ਤੇ ਭਾਵੇਂ ਆਪਾਂ ਨੂੰ ਪਤਾ ਹੈ ਕਿ ਨਹੀਂ ਕਿਤੇ ਅੱਗੇ ਬਹੁਤਾ ਉਹਨੇ ਕੁਛ ਕੀਤਾ, ਉੱਥੋਂ ਓਵਰਸੀਅਰ ਦਾ ਡਿਪਲੋਮਾ ਕਰਨ ਚਲੇ ਗਏ, ਫਿਰ ਥੋੜਾ ਜਿਹਾ ਨਾਭੇ ਕਾਲਜ ਦੇ ਵਿੱਚ ਵੀ ਉਹ ਪੜ੍ਹੇ, ਰੁਪਦਮਨ ਕਾਲਜ ਨਾਭੇ ਚ, ਤੇ ਉਹਨਾਂ ਦੇ ਨਾਲ ਉਹਨਾਂ ਦੇ ਕਲਾਸ ਫੈਲੋ ਰਹੇ ਜਹੇਦਾਰ ਤੋਗਾ ਸਿੰਘ, ਉਹ ਹੈਗੇ ਆ ਅਕਾਲੀ ਦਲ ਦੇ ਜਿਹੜਾ ਪ੍ਰਧਾਨ ਵੀ ਰਹੇ ਕਿਸੇ ਵੇਲੇ ਬਠਿੰਡੇ ਦੇ। ਤੇ ਉਹ ਕਹਿੰਦੇ ਵੀ ਜਦੋਂ ਉਹ ਉੱਥੇ ਅਜੇ ਗ੍ਰੈਜੂਏਸ਼ਨ ਦੇ ਵਿੱਚ ਨਹੀਂ ਸੀ, ਗ੍ਰੈਜੂਏਸ਼ਨ ਨਹੀਂ ਸੀ ਕੀਤੀ, ਸਟੂਡੈਂਟ ਸੀ, ਪਰ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਦੀ ਕਿਤਾਬ ਲੱਗੀ ਹੋਈ ਸੀ, ਤੇ ਜਦੋਂ ਉਹ ਉੱਥੇ ਸਟੱਡੀ ਕਰ ਰਹੇ ਸੀਗੇ ਉਹਨਾਂ ਦੀ ਪੋਇਟਰੀ ਦੀ ਕਿਤਾਬ, ਤੇ ਮਤਲਬ ਕਿ ਇਹ ਵੀ ਇੱਕ ਪ੍ਰਾਪਤੀ ਹੈ ਵੀ ਤੁਸੀਂ ਅਜੇ ਸਟੂਡੈਂਟ ਹੋ, ਤੁਹਾਡੀ ਕਵਿਤਾ ਦੀ ਕਿਤਾਬ ਤੁਹਾਡੇ ਤੋਂ ਅਗਲੀ ਜਿਹੜੀ ਵੱਡੀ ਕਲਾਸ ਆ ਉਹਦੇ ਚ ਲੱਗੀ ਹੋਈ ਹੈ। ਤੇ ਫਿਰ ਉਹ ਕਹਿੰਦੇ ਸੀਗੇ ਕਿ ਸਾਡੇ ਪੰਜਾਬੀ ਦੇ ਜਿਹੜਾ ਸੀਗਾ ਪੀਰੀਅਡ ਹੁੰਦਾ ਸੀ, ਉਹਦੇ ਚ ਅਕਸਰ ਸ਼ਿਵ ਤੋਂ ਕੋਈ ਕਵਿਤਾ ਜਾਂ ਹੋਰ ਗੀਤ ਸੁਣਦੇ ਸੀ, ਤੇ ਕਿਉਂਕਿ ਸਰੋਦੀ ਕਵਿਤਾ ਲਿਖਦੇ ਸੀ ਉਹਦੀ ਆਪਣੀ ਆਵਾਜ਼ ਵੀ ਜਿਹੜੀ ਸੀ ਉਹ ਬਹੁਤ ਕਮਾਲ ਦੀ ਸੀ, ਤੇ ਕਿਉਂਕਿ ਬਾਅਦ ਦੇ ਵਿੱਚ ਬੜੇ ਗਾਇਕਾਂ ਨੇ ਗਾਇਆ ਬੜੇ ਤਰੀਕੇ ਨਾਲ ਗਾਇਆ, ਤੇ ਤੁਸੀਂ ਸ਼ੁਰੂ ਚ ਜਗਜੀਤ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਗੀਤ ਵੀ ਸੁਣਾਇਆ, ਤੇ ਪਰ ਸ਼ਿਵ ਦੀ ਜਿਹੜੀ ਆਪਣੀ ਆਵਾਜ਼ ਸੀ ਹਾਲਾਂਕਿ ਬਿਨਾਂ ਕਿਸੇ ਸੰਗੀਤ ਤੋਂ ਬਿਨਾਂ ਰਿਦਮ ਤੋਂ ਗਾਉਂਦੇ ਸੀ, ਤੇ ਪਰ ਉਹਨੂੰ ਕੋਈ ਟੱਚ ਨਹੀਂ ਕਰ ਸਕਿਆ ਉਹਦਾ, ਕਿਤੇ ਨਾ ਕਿਤੇ ਜਿਹੜੀਆਂ ਕਲਿਪਿੰਗਸ ਕੁਛ ਬਾਅਦ ਦੇ ਵਿੱਚ ਸਾਹਮਣੇ ਆਈਆਂ, ਕੁਛ ਤਾਂ ਖੈਰ ਆਲ ਇੰਡੀਆ ਰੇਡੀਓ ਕੋਲੇ ਸੀ ਉਹ ਤਾਂ ਨਹੀਂ ਕਿਤੇ ਨਾ ਕਿਤੇ ਉਹ ਕਰ ਸਕੇ, ਤੇ BBC TV ਜਿਹੜਾ ਸੀਗਾ ਇੰਗਲੈਂਡ ਦਾ ਲੰਡਨ ਦਾ ਉਹਨਾਂ ਕੋਲ ਇੱਕ ਛੋਟੀ ਜਿਹੀ ਉਹਨਾਂ ਦੀ ਜਿਹੜੀ ਸੀ ਉਹ ਹੈਗੀ ਸੀ, ਉਹ ਜਿਹੜੀ ਹੁਣ ਕਿਤੇ ਨਾ ਕਿਤੇ ਸਾਨੂੰ ਮਿਲ ਜਾਂਦੀ ਹੈ ਜਿਹੜੀ ਸੁਣਨ ਨੂੰ ਦੇਖਣ ਨੂੰ ਆਪਾਂ ਇਹ ਕਹਿ ਸਕਦੇ ਹਾਂ। ਤੇ ਅਸਲ ਦੇ ਵਿੱਚ ਜਿਹੜੀ ਤੁਸੀਂ ਤੁਹਾਡਾ ਅਗਲਾ ਸਵਾਲ ਸੀ ਨਾ, ਤੇ ਦੇਖੋ ਸ਼ਿਵ ਨੂੰ ਸਾਰੇ ਲੋਕ ਜਾਣਦੇ ਆ, ਪੜ੍ਹਿਆ ਵੀ ਹੈ ਤੇ ਸੁਣਿਆ ਵੀ ਹੈ, ਸ਼ਿਵ ਦੇ ਇਸ਼ਕ ਦੇ ਚਰਚੇ ਵੀ ਲੋਕਾਂ ਨੇ ਬਹੁਤ ਸੁਣੇ ਨੇ, ਤੇ ਜਿਹੜੀ ਤੁਸੀਂ ਇਹ ਗੱਲ ਕੀਤੀ ਕਿ ਕ੍ਰਾਂਤੀਕਾਰੀ ਹੋਣਾ ਕੀ ਜ਼ਰੂਰੀ ਹੈ, ਕੀ ਸ਼ਿਵ ਕ੍ਰਾਂਤੀਕਾਰੀ ਸੀ ਕਿ ਨਹੀਂ, ਉਹਦਾ ਗੱਲ ਅੰਦਾਜ਼ਾ ਆਪਾਂ ਲੂਣਾ ਤੋਂ ਲਾ ਸਕਦੇ ਹਾਂ, ਕਿਉਂਕਿ ਲੂਣਾ ਜਿਹੜੀ ਹੈ 1965 ਦੇ ਵਿੱਚ ਲਿਖੀ ਸੀ, ਜਿਵੇਂ 1967 ਦੇ ਵਿੱਚ ਸਾਹਿਤ ਅਕੈਡਮੀ ਅਵਾਰਡ ਮਿਲਦਾ, ਉਸ ਵੇਲੇ ਸਾਹਿਤ ਅਕੈਡਮੀ ਅਵਾਰਡ ਨੂੰ ਬਹੁਤ ਵੱਡਾ ਪੁਰਸਕਾਰ ਮੰਨਿਆ ਜਾਂਦਾ ਸੀ, ਹਾਲਾਂਕਿ ਉਦੋਂ ਉਹਦੀ ਜਿਹੜੀ ਸੀ ਉਹਦੇ ਚ ਨਕਦੀ ਜਿਹੜੀ ਸੀ ਉਹ 5,000 ਰੁਪਇਆ ਮਿਲਦੀ ਸੀ, ਤੇ ਸਾਹਿਤ ਅਕੈਡਮੀ ਅਵਾਰਡ ਲੂਣਾ ਨੂੰ ਮਿਲਦਾ, ਤੇ ਲੂਣਾ ਦਾ ਲਿਖਿਆ ਜਾਣੇ ਮੈਨੂੰ ਲੱਗਦਾ ਕਿ ਇੱਕ ਕ੍ਰਾਂਤੀਕਾਰੀ ਜਿਹੜਾ ਕਦਮ ਸੀ, ਜਿਹੜਾ ਇੱਕ ਲੌਜਿਕ ਬਿਲਡ ਕੀਤਾ ਉਹਦੇ ਚ ਲੂਣਾ ਦੇ ਹੱਕ ਦੇ ਵਿੱਚ, ਤੇ ਉਸ ਕਦਰ ਯਾਰ ਦੇ ਜਾਂ ਉਸ ਤੋਂ ਪਹਿਲਾਂ ਜਿਹੜੇ ਕਿੱਸੇ ਲਿਖੇ ਗਏ ਪੂਰਨ ਭਗਤ ਦੇ, ਤੇ ਉਹਦੇ ਉਸ ਸਾਰੇ ਉਹ ਕਿੱਸਿਆਂ ਦਾ ਇੱਕ ਤਰੀਕੇ ਦਾ ਇੱਕ ਟੀਕ ਸੀਗਾ, ਉਹਨੂੰ ਰੱਦ ਕਰਦਾ ਸੀ ਕਿ ਗੱਲ ਇਹ ਨੀ, ਗੱਲ ਆ ਵੀ ਹੈਗੀ ਸੀ, ਤੇ ਜੇ ਜੇ ਇਹ ਗੱਲ ਸੱਚੀ ਹੈ, ਜੇ ਕਹਾਣੀ ਸਲਵਾਨ ਦੀ, ਇੱਛਰਾਂ ਦੀ, ਪੂਰਨ ਦੀ, ਜੇ ਸਾਰੀ ਕਹਾਣੀ ਹੈ ਤਾਂ ਉਹਦੇ ਵਿੱਚ ਲੂਣਾ ਦਾ ਵੀ ਜਿਹੜਾ ਹੈਗਾ ਇੱਕ ਪੱਖ ਹੈ, ਤੇ ਬਾਅਦ ਵਿੱਚ ਬੜੇ ਲੋਕਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੱਕ ਜਿਹੜਾ ਹੈਗਾ ਲੂਣਾ ਨਾਟਕ ਤਿਆਰ ਕੀਤਾ, ਬੜਾ ਬੜਾ ਇੱਕ ਪੋਇਟੀਕਲ ਤੇ ਬੜਾ ਇੱਕ ਸੰਗੀਤਕ ਇਹ ਨਾਟਕ ਹੈ, ਤੇ ਉਹਦੇ ਚ ਆਮ ਤੌਰ ਤੇ ਸਿਲੇਬਸ ਦੇ ਵਿੱਚ ਵੀ ਉਹਦੇ ਚੋਂ ਕੁਛ ਟੋਕਾਂ ਲੱਗਦੀਆਂ ਨੇ, ਤੇ ਜਿਹੜੀਆਂ ਜਿਵੇਂ ਮੈਂ ਅੱਗ ਟੁਰੀ ਪਰਦੇਸ ਨੀ ਸਹੀ ਉਹ ਅੱਗ ਟੁਰੀ ਪਰਦੇਸ, ਇਹ ਅਕਸਰ ਜਿਹੜਾ ਹੈ ਉਹ ਪੜ੍ਹਾਇਆ ਜਾਂਦਾ, ਇੱਕ ਛਾਤੀ ਮੇਰੀ ਹਾੜ ਤਪੰਦਾ ਦੂਜੀ ਤਪਦਾ ਜੇਠ, ਤੇ ਇਹ ਮਤਲਬ ਕਿ ਜਿਹੜਾ ਸੀਗਾ ਇੱਕ ਅਣਜੋੜ ਵਿਆਹ ਦੀ ਗੱਲ, ਇੱਕ ਬੁੱਢੇ ਸਲਵਾਨ ਨਾਲ ਇੱਕ ਜਵਾਨ ਕੁੜੀ ਨੂੰ ਵਿਆਹਣਾ, ਤੇ ਫਿਰ ਪੂਰਨ ਦਾ ਦੀ ਉਹ ਥੋੜੀ ਉਮਰ ਦਾ ਛੋਟਾ ਹੋਣਾ, ਤੇ ਉਹ ਜਿਹਦੇ ਚ ਉਹ ਲੂਣਾ ਕਹਿੰਦੀ ਹੈ ਵੀ ਤੂੰ ਆਪਣਾ ਫਰਕ ਕੀ ਹੈ, ਮੈਂ ਤੇਥੋਂ ਸਿਰਫ ਇੱਕ ਚੁੰਮਣ ਵੱਡੀ ਆ, ਤੇ ਮਤਲਬ ਕਿ ਏਦਾਂ ਦੀ ਜਿਹੜੀ ਉਹਦੇ ਚ ਸ਼ਬਦਾਵਲੀ ਜਿਹੜੀ ਆ ਉਹ ਵਰਤਣੀ, ਤੇ ਇੱਕ ਸ਼ਿਵ ਦੇ ਲੂਣਾ ਦੇ ਵਿੱਚ ਇੱਕ ਹੋਰ ਬੜੀ ਜਿਹੜੀ ਕਮਾਲ ਦੀ ਗੱਲ, ਕਿਉਂਕਿ ਸ਼ਿਵ ਨੇ ਉਹਦੇ ਚ ਔਰਤ ਨੂੰ ਜਸਟੀਫਾਈ ਕਰਨ ਦੀ, ਡਿਗਨੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਪਰ ਨਾਲ ਜਿਹੜਾ ਔਰਤ ਹੀ ਔਰਤ ਦੇ ਖਿਲਾਫ ਕਿਵੇਂ ਜਿਹੜਾ ਹੈਗਾ ਉਹ ਇੱਕ ਘੜਦੀ ਹੈ, ਤੇ ਲੌਜਿਕ ਘੜਦੀ ਹੈ ਜਾਂ ਮਰਦ ਪ੍ਰਧਾਨ ਸਮਾਜ ਦੇ ਵਿੱਚ, ਉਹ ਵੀ ਉਹਦੇ ਚ ਬਹੁਤ ਕਮਾਲ, ਉਹਦੇ ਚ ਇੱਕ ਬੈਤ ਦੇ ਵਿੱਚ ਹੈ ਇੱਕ ਸ਼ੇਅਰ ਡਾਇਲਾਗ ਕਹਿ ਲਓ, ਚਲੋ ਕਿਉਂਕਿ ਉਹ ਨਾਟਕ ਹੈ, ਤੇ ਜਿਹਦੇ ਚ ਉਹ ਕਹਿੰਦਾ ਤੀਨੀ ਸੱਕ ਹੁੰਦੀ ਹੈ ਕਿੱਕਰਾਂ ਦਾ ਮੋਈਆਂ ਖੱਲਾਂ ਨੂੰ ਜਿਹੜੀ ਰੰਗ ਲੈਂਦੀ, ਕੋਲੇ ਮਰਦ ਨੂੰ ਹਾਸੇ ਦਾ ਸੱਪ ਬਣ ਕੇ ਅਕਲ ਉਸਦੀ ਪੱਲਾਂ ਵਿੱਚ ਡੰਗ ਲੈਂਦੀ, ਰਾਮ ਕਿਸੇ ਦਾ ਬਣਾ ਨੂੰ ਤੋੜ ਦਿੰਦੀ, ਪੁੱਤ ਰਾਜ ਆਪਣੇ ਪੁੱਤ ਲਈ ਮੰਗ ਲੈਂਦੀ, ਮਤਲਬ ਕਿ ਏਦਾਂ ਦਾ ਜਿਹੜਾ ਹੈਗਾ ਉਹ ਇੱਕ ਔਰਤ ਦਾ ਜਿਹੜਾ ਇੱਕ ਡਾਇਲਾਗ, ਇੱਕ ਔਰਤ ਵੱਲੋਂ ਡਾਇਲਾਗ, ਤੇ ਇੱਕ ਔਰਤ ਦੇ ਖਿਲਾਫ ਉਹ ਜਿਹੜਾ ਏਦਾਂ ਦਾ ਇੱਕ ਮਰਦ ਪ੍ਰਧਾਨ ਦਾ ਸਮਾਜ ਦੀ ਦਾ ਇੱਕ ਇਹ ਨੈਰੇਟਿਵ ਸੀ, ਉਹ ਵੀ ਉਹਨੂੰ ਬੜੇ ਵਿਅੰਗਮਈ ਤਰੀਕੇ ਨਾਲ ਸ਼ਿਵ ਨੇ ਉਹਦੇ ਚ ਜਿਹੜਾ ਹੈ ਪੇਸ਼ ਕੀਤਾ। ਤੇ ਦੂਜੀ ਗੱਲ, ਕਿਉਂਕਿ ਸ਼ਿਵ ਦੇ ਹੁੰਦੇ ਹੀ ਪਾਸ਼ ਵਰਗੇ ਵੀ ਆ ਗਏ ਸੀ, ਤੇ ਉਹਨਾਂ ਨੇ ਬੜੀ ਤਿੱਖੀ ਕਵਿਤਾ ਜਾਂ ਜੁਝਾਰੂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ, ਉਹ ਵੀ ਕਈ ਵਾਰੀ ਕਿਸੇ ਕਵੀ ਦਰਬਾਰ ਚ ਜਾਂ ਹੋਰ ਏਦਾਂ ਦਾ ਇਹ ਗੱਲ ਉਠਾਉਂਦੇ ਸੀ ਵੀ ਉਹ ਕਿਉਂ ਨੀ ਲਿਖਦੇ, ਤੇ ਪਰ ਸ਼ਿਵ ਜਿਹੜਾ ਸੀ ਮੈਨੂੰ ਇਹ ਲੱਗਦਾ ਕਿ ਚਲੋ ਭਾਵੇਂ ਬਿਰਹਾ ਦਾ ਸੁਲਤਾਨ ਕਹਿ ਲਓ, ਬਿਰਹਾ ਦਾ ਕਵੀ ਕਹਿ ਲਓ, ਬਿਰਹਾ ਦਾ ਸ਼ਾਇਰ, ਪਰ ਮੈਨੂੰ ਲੱਗਦਾ ਕਿ ਮਿੱਟੀ ਨਾਲ ਜੁੜਿਆ ਹੋਇਆ ਜਿਹੜਾ ਉਹ ਸ਼ਾਇਰ ਸੀ, ਕਿਉਂਕਿ ਜਿਹੜੇ ਉਹਦੇ ਗੀਤ ਨੇ ਕੁਛ ਭਾਵੇਂ ਕੁਛ ਫਿਲਮਾਂ ਲਈ ਲਿਖੇ ਤੇ ਜਾਂ ਵੈਸੇ ਗੀਤ ਲਿਖੇ, ਤੇ ਬੜੇ ਹੀ ਸਾਰੇ ਨੂਨ ਸਿੰਗਰਾਂ ਨੇ ਸ਼ਿਵ ਕੁਮਾਰ ਨੂੰ ਗਾਇਆ, ਤੇ ਭਾਵੇਂ ਬਿਲਕੁਲ ਜਿਹੜੇ ਬੜੇ ਗੰਭੀਰ ਕਿਸਮ ਦੇ ਕਲਾਸੀਕਲ ਕਿਸਮ ਦਾ ਗਾਉਣ ਵਾਲੇ ਸਿੰਗਰ ਹੋਣ, ਜਗਜੀਤ ਸਿੰਘ ਦਾ ਨਾਂ ਤੁਸੀਂ ਲਿਆ ਖੁਦ ਤੇ ਜਗਜੀਤ ਜੀਰ ਵੀ ਹੋਣ ਭਾਵੇਂ, ਤੇ ਭਾਵੇਂ ਫਿਲਮਾਂ ਦੇ ਜਿਹੜੇ ਪਲੇਬੈਕ ਸਿੰਗਰ ਸੀ ਜਿਹੜੇ ਉਹ ਹੋਣ, ਤੇ ਮਹਿੰਦਰ ਕਪੂਰ ਵਰਗੇ, ਤੇ ਭਾਵੇਂ ਸੁਰਿੰਦਰ ਕੌਰ ਵਰਗੀ ਜਿਹੜੀ ਗਾਇਕਾ, ਆਸਾ ਸਿੰਘ ਮਸਤਾਨਾ ਵਰਗੇ ਜਿਹੜੇ ਪਾਪੂਲਰ ਗਾਇਕ ਸੀ ਉਹ ਹੋਣ, ਤੇ ਉਹਨਾਂ ਦੇ ਗੀਤ ਵੀ ਇੰਨੇ ਜਿਹੜੇ ਪਾਪੂਲਰ, ਇੱਕ ਮੇਰੀ ਅੱਖ ਕਾਸ਼ ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ, ਜਾਂ ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਹੁਣ ਏਦਾਂ ਦੇ ਜਿਹੜੇ ਗੀਤ, ਉਹ ਸਮਾਸ, ਉਹ ਅਲੰਕਾਰ, ਉਹ ਵਿਸ਼ੇਸ਼ਣ ਜਿਹੜੇ ਵਰਤਣ, ਉਹੀ ਬੰਦਾ ਵਰਤ ਸਕਦਾ ਜਿਹੜਾ ਪਿੰਡ ਦੀ ਲਾਈਫ ਨੂੰ ਜਾਣਦਾ, ਜਿਹੜਾ ਪਿੰਡ ਦੀ ਜਿਹੜਾ ਹੈਗਾ ਜ਼ਿੰਦਗੀ ਨੂੰ ਜਿਹੜਾ ਉਹ ਜਾਣਦਾ। ਇੱਕ ਉਹਨਾਂ ਦਾ ਗੀਤ ਹੈ, ਮੇਰਾ ਖਿਆਲ ਉਹ ਕਿਸੇ ਮਾਡਰਨ ਸਿੰਗਰ ਨੇ ਗਾਇਆ, ਪਹਿਲਾਂ ਉਹ ਕਿਸੇ ਨੇ ਨੀ ਗਾਇਆ ਸੀ, ਬੜਾ ਕਮਾਲ ਦਾ ਗੀਤ ਹੈ, ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣੇ ਆ ਮੇਰੇ ਲਾੜਿਆ, ਤੇ ਉਹਦੇ ਚ ਉਹ ਇੱਕ ਥਾਂ ਤੇ ਕਹਿੰਦੇ, ਪੀੜਾਂ ਦੀ ਪਤਕਣ ਜੋੜ ਕੇ ਇੱਕ ਗੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਹੁਣ ਪੀੜਾਂ ਦੀ ਪਤਕਣ ਗੀਰਾ, ਇਹ ਸ਼ਬਦ ਨੇ ਜਿਹੜੇ ਬਿਲਕੁਲ ਮਾਝੇ ਦੇ ਉਸ ਇਲਾਕੇ ਦੇ ਜਿੱਥੇ ਉਹਨਾਂ ਰਿਹਾ, ਬੜੇ ਕਮਾਲ ਦੇ ਸ਼ਬਦ ਨੇ ਇਸ ਸ਼ਬਦਾਵਲੀ ਨੂੰ ਵਰਤਿਆ। ਤੇ ਫਿਰ ਇੱਕ ਉਹਨਾਂ ਦਾ ਕਵਿਤਾ ਉਹਨਾਂ ਦੀ ਇਹ, ਤੇ ਇਹਨੂੰ ਗੀਤ ਦੇ ਰੂਪ ਚ ਵੀ, ਕਿਉਂਕਿ ਸਰੋਦੀ ਉਹ ਤੁਕਬੰਦੀ ਚ ਲਿਖਦੇ, ਖੁੱਲੀ ਕਵਿਤਾ ਬਹੁਤ ਘੱਟ ਲਿਖੀ ਆ ਉਹਨਾਂ ਨੇ, ਲਿਖੀ ਤਾਂ ਹੈ ਜਿਹੜਾ ਹੈਗਾ ਫ੍ਰੀ ਵਰਸ ਦੇ ਵਿੱਚ, ਤੇ ਪਰ ਘੱਟ ਹੈ, ਤੇ ਉਹਦੇ ਚ ਉਹ ਲਿਖਦੇ ਆ, ਜਿੰਨਾ ਖੱਤਿਆਂ ਚ ਬੀਜੇ ਸੀ ਮੈਂ ਪਿਆਰ ਵਾਲੇ ਬੀਜ, ਉਹਨਾਂ ਖੇਤਾਂ ਵਿੱਚ ਭੱਖੜਾ ਬੁਘਾਟ ਉੱਗਿਆ। ਹੁਣ ਭੱਖੜਾ ਬੁਘਾਟ ਆਪਾਂ ਨੂੰ ਪਤਾ ਹੈ ਵੀਡਸ ਨੇ, ਇਹ ਨਹੀਂ ਚਾਹੀਦੇ ਹੁੰਦੇ, ਆਪਾਂ ਖੋਦ ਕੇ ਪੁੱਟ ਕੇ ਪਰੇ ਸੁੱਟ ਦਿੰਦੇ, ਤੇ ਪਰ ਉਹ ਤਾਂ ਹੀ ਉਹ ਵਰਤਿਆ ਕਿ ਉਹਨਾਂ ਨੂੰ ਸਮਝ ਇਸ ਗੱਲ ਦੀ। ਤੇ ਮੋਹਨ ਕਾਲੋਂ ਤਾਂ ਕਹਿੰਦਾ ਵੀ ਕੁਛ ਸਮਾਂ ਉਹ ਪਟਵਾਰੀ ਵੀ ਰਹੇ ਆਪ, ਤੇ ਉਹਨਾਂ ਦਾ ਇੱਕ ਗੀਤ ਹੈ ਇਹ ਵੀ ਮੇਰਾ ਖਿਆਲ ਸੁਰਿੰਦਰ ਕੌਰ ਨੇ ਗਾਇਆ, ਮੁੰਡਾ ਆ ਗਿਆ ਨਵਾਂ ਪਟਵਾਰੀ ਜਰੀਬ ਨਾਲ ਕੱਦ ਮਿਲਣ ਦਾ, ਤੇ ਉਹ ਮਤਲਬ ਕਿ ਹੁਣ ਜਿਹੜੇ ਜਰੀਬ ਵਰਗੇ ਸ਼ਬਦ ਏਦਾਂ ਦੇ, ਤੇ ਉਹ ਜਿਹੜਾ ਹੈ ਏਦਾਂ ਦੇ ਉਹ ਤਾਂ ਹੀ ਵਰਤ ਸਕਦੇ ਜੇ ਉਹਨਾਂ ਨੂੰ ਪਤਾ ਸੀ, ਤੇ ਉਹ ਇੱਕ ਸ਼ਬਦਾਵਲੀ ਦੇ ਤੌਰ ਤੇ, ਇੱਕ ਡਿਕਸ਼ਨ ਦੇ ਤੌਰ ਤੇ ਮੈਂ ਕਹਿੰਦਾ ਕਿ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਤੇ ਉਹ ਵੀ ਅੱਜ ਸਾਡੇ ਲਈ ਇੱਕ ਇੱਕ ਖਜ਼ਾਨਾ ਨੇ ਇੱਕ ਕਿਸਮ ਦਾ, ਕਿਉਂਕਿ ਨਵੀਂ ਪੋਇਟਰੀ ਦੀ ਸ਼ਬਦ ਹੈ ਨੀ, ਇਹ ਨਵੀਂ ਪੋਇਟਰੀ ਉੱਥੋਂ ਨਿਕਲੀ ਨੀ, ਤੇ ਉਹਨਾਂ ਦਾ ਜਿਹੜਾ ਕੰਟੈਂਪਰੇਰੀ ਸ਼ਾਇਰ ਸੀ, ਇੱਥੋਂ ਤੱਕ ਕਿ ਅੰਮ੍ਰਿਤਾ ਪ੍ਰੀਤਮ ਤੇ ਜਾਂ ਮੋਹਨ ਸਿੰਘ ਵਰਗੇ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਸੀ। ਹੁਣ ਜੇ ਮੈਂ ਉਹਨਾਂ ਨੂੰ ਗੱਲ ਕਰਦਾ ਵੀ ਉਹਨਾਂ ਦੀ ਪਕੜ, ਤੇ ਅੰਮ੍ਰਿਤਾ ਪ੍ਰੀਤਮ ਦਾ ਵੀ ਇੱਕ ਗੀਤ ਹੈ, ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਪੋ, ਹੱਕ ਜਿਹਨਾਂ ਦੇ ਆਪਣੇ ਆਪੇ ਲੈਣਗੇ ਖੋ। ਹੁਣ ਕਿੱਕਰ ਨੂੰ ਕਦੇ ਵੀ ਜਿਹੜਾ ਹੈਗਾ ਆਪਾਂ ਮੇਲ ਫੋਰਮ ਦੇ ਵਿੱਚ ਨਹੀਂ ਵਰਤਦੇ, ਤੁਹਾਨੂੰ ਵੀ ਪਤਾ ਇਸ ਗੱਲ, ਸਾਡੇ ਸਰੋਤਿਆਂ ਨੂੰ ਵੀ ਪਤਾ ਹੈ, ਤੇ ਕਿਉਂਕਿ ਅੰਮ੍ਰਿਤਾ ਕਦੇ ਪਿੰਡ ਚ ਰਹੀ ਨੀ, ਅੰਮ੍ਰਿਤਾ ਨੂੰ ਇਸ ਗੱਲ ਦਾ ਪਤਾ ਨੀ ਕਿੱਕਰਾ ਵੇ ਕੰਡਿਆਲਿਆ, ਕਿੱਕਰੇ ਨੀ ਕੰਡਿਆਲੀ ਕਹਿਣਾ ਚਾਹੀਦਾ ਸੀ ਉਹਨੂੰ, ਤੇ ਸ਼ਿਵ ਇਹ ਗਲਤੀ ਨੀ ਕਰਦਾ। ਤੇ ਇਸ ਕਰਕੇ ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ, ਹਾਲਾਂਕਿ ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਕਮਾਲ ਦੀ ਕਵਿਤਾ ਹੈ ਪੋਠੋਹਾਰੀ ਦਾ ਜਾਂ ਉਦਾਂ ਦੀ ਸ਼ਬਦਾਵਲੀ ਬਾਰੇ, ਪਰ ਪ੍ਰੋਫੈਸਰ ਮੋਹਨ ਸਿੰਘ ਦਾ ਵੀ ਇੱਕ ਗੀਤ ਹੈ ਜੱਟੀਆਂ ਦਾ ਗੀਤ, ਜਿਹੜਾ ਮੁਜ਼ਾਰਾ ਮੂਵਮੈਂਟ ਦੇ ਉੱਪਰ ਸੀਗਾ, ਤੇ ਹੁਣ ਪ੍ਰੋਫੈਸਰ ਮੋਹਨ ਸਿੰਘ ਵੀ ਪਿੰਡਾਂ ਚ ਨਹੀਂ ਰਹੇ ਉਸ ਰੂਪ ਚ, ਉਹਨਾਂ ਨੂੰ ਉਸ ਸ਼ਬਦਾਵਲੀ ਦਾ ਨਹੀਂ ਪਤਾ ਤੇ ਉਹਦੀ ਵਰਡ ਦੀ ਕੋਨੋਟੇਸ਼ਨ ਨਹੀਂ ਪਤਾ। ਹੁਣ ਉਹਨਾਂ ਦਾ ਇੱਕ ਗੀਤ ਹੈ ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ ਸੁੱਥਣਾ ਤਾਂ ਸਾਡੀਆਂ ਨੂੰ ਭੱਖੜਾ ਵੇ ਹੋ। ਹੁਣ ਭੱਖੜਾ ਸੁੱਥਣ ਨੂੰ ਨੀ ਚੁੰਬੜਦਾ, ਸੁੱਥਣ ਨੂੰ ਅਲੇਹਾ ਚੁੰਬੜਦਾ। ਸ਼ਿਵ ਕੁਮਾਰ ਨੇ ਸੀ ਕਦੇ ਗਲਤੀ ਕਰਦਾ, ਜੇ ਸ਼ਿਵ ਕੁਮਾਰ ਨੇ ਵੀ ਇਸ ਗੱਲ ਨੂੰ ਲੈ ਕੇ ਇਹ ਗੱਲ ਲਿਖਣੀ ਹੁੰਦੀ, ਤੇ ਕਿਉਂਕਿ ਭੱਖੜਾ ਤਾਂ ਬਿਲਕੁਲ ਵਿਸ਼ਾ ਹੁੰਦਾ, ਪੈਰਾਂ ਦਾ ਜ਼ਰੂਰ ਵੱਜਦਾ, ਅੱਡੀਆਂ ਚੁੱਭ ਜਾਂਦਾ, ਤੇ ਪਰ ਸੁੱਥਣ ਨੂੰ ਨੀ ਚੁੰਬੜਦਾ। ਤੇ ਇਸ ਕਰਕੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ ਨਾ, ਉਹ ਸਮਝਦੇ ਸੀ ਪੋਇਟਰੀ ਨੂੰ ਇੱਕ ਹੋਰ ਲੈਵਲ ਤੇ, ਤੇ ਪਰ ਸ਼ਿਵ ਕੁਮਾਰ ਜਿਹੜਾ ਸੀਗਾ ਉਹ ਸਮਝਦਾ ਸੀਗਾ, ਜਿਹੜਾ ਸੀ ਉਹਦੀ ਜਿਹੜੀ ਡਿਕਸ਼ਨ ਆਈ ਜਾਂ ਉਹਦਾ ਸਟਾਈਲ ਆਇਆ ਜਾਂ ਜਿਹੜਾ ਉਹਦਾ ਬਿਰਹਾ ਦਾ ਜਾਂ ਜਿਹੜਾ ਪ੍ਰੇਮ ਦਾ ਜਾਂ ਪਿਆਰ ਦਾ ਜਿਹੜਾ ਉਹ ਸਾਰੀ ਭਾਵਨਾ ਆਈ ਉਹ ਉੱਥੋਂ ਆਈ, ਜਿਹੜੀ ਆਮ ਲੋਕਾਂ ਚੋਂ ਆਈ। ਮੈਨੂੰ ਲੱਗਦਾ ਕਿ ਇਸ ਕਰਕੇ ਉਹ ਵੱਡਾ ਜਿਹੜਾ ਹੈ ਉਹ ਸ਼ਾਇਰ ਸੀ। ਇੱਕ ਸ਼ਿਵ ਦੀ ਹੋਰ ਮੈਨੂੰ ਉਹ ਅਕਸਰ ਮੈਨੂੰ ਕਰਤਾ ਉਹਦੀ ਯਾਦ ਆ ਜਾਂਦੀ ਹੁੰਦੀ ਹੈ, ਬੁੱਢਾ ਸ਼ਹਿਰ, ਤੇ ਉਹ ਇਹ ਕੁਛ ਕਵਿਤਾਵਾਂ ਸ਼ਿਵ ਦੀਆਂ ਜਿਹੜੀਆਂ ਨਾ ਉਹ ਖੁੱਲੀ ਕਵਿਤਾ, ਤੇ ਜਦ ਕੋਈ ਨਕਸਲਵਾੜੀ ਜਾਂ ਕਤਲ ਕਿਸੇ ਦਾ ਕਰਦਾ ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਇਹ ਜਿਹੜਾ ਇਸ ਤਰ੍ਹਾਂ ਦਾ ਨੋਟਸ ਲੈਣਾ ਕੰਟੈਂਪਰੇਰੀ ਮੂਵਮੈਂਟ ਦਾ, ਇਹ ਵੀ ਉਹਦੇ ਕੋਲੇ ਸੀ। ਇਹ ਨਹੀਂ ਸੀ ਕਿ ਉਹ ਕ੍ਰਾਂਤੀਕਾਰੀ ਸੋਚਦਾ ਨਹੀਂ ਸੀ ਜਾਂ ਉਹ ਹੈ ਨਹੀਂ ਸੀ। ਠੀਕ ਹੈ ਕਿ ਉਹ ਸਟੇਜਾਂ ਤੇ ਉਸ ਤਰ੍ਹਾਂ ਦੀ ਉਵੇਂ ਤਿੱਖੀ ਗੱਲ ਨਹੀਂ ਸੀ ਕਰਦਾ ਜਿਵੇਂ ਪਾਸ਼ ਕਰਦਾ ਸੀ ਉਹਨਾਂ ਦਿਨਾਂ ਚ ਜਾਂ ਹੋਰ ਉਦੋਂ ਸ਼ਾਇਰ, ਚਲੋ ਭਾਵੇਂ ਬਾਅਦ ਚ ਆਏ ਉਹ ਸ਼ਾਇਰ ਕਰਦੇ ਸੀਗੇ। ਤੇ ਇਸ ਕਰਕੇ ਕਈ ਵਾਰ ਇਹ ਗੱਲ ਜਿਹੜੀ ਉਹ ਕਰ ਲੈਂਦੇ ਆ। ਤੇ ਸ਼ਿਵ ਦਾ ਅੰਤ ਕੋਈ ਬਹੁਤਾ ਚੰਗਾ ਨਹੀਂ ਹੋਇਆ, ਠੀਕ ਹੈ ਪਿਆਰ ਮਿਲਿਆ ਬਹੁਤ ਕੁਛ ਹੋਇਆ, ਤੇ ਆਪਾਂ ਉਹ ਗੱਲ ਨਹੀਂ ਕਰਦੇ ਜਿਹੜੇ ਉਹਨਾਂ ਦੇ ਇਸ਼ਕ ਦੇ ਕਿੱਸੇ ਜਾਂ ਹੋਰ ਉਹ ਸਾਰੇ ਚੱਲ ਰਹੇ। ਉਹ ਤਾਂ ਗੱਲਾਂ ਬਹੁਤੀਆਂ ਉਦਾਂ ਮੂੰਹ ਮੂੰਹ ਚੱਲਦੀਆਂ ਰਹਿੰਦੀਆਂ ਨੇ, ਫਿਰ ਅੱਗੇ ਖੰਭਾਂ ਦੀਆਂ ਦਾਰਾਂ ਵੀ ਬਣ ਜਾਂਦੀਆਂ ਨੇ। ਤੇ ਪਰ ਇਹ ਹੈ ਕਿ ਉਹ ਜਿਹੜੀ ਉਹਨਾਂ ਦਾ ਇੱਕ ਸੀਗੀ ਸ਼ਰਾਬ ਪੀਣ ਦੀ, ਉਹਨਾਂ ਨੇ ਉਹਦਾ ਉਹਨਾਂ ਜਿਹੜਾ ਸੀ ਨਾ ਲਿਵਰ ਖਰਾਬ ਕਰਤਾ, ਲਿਵਰ ਸਿਰੋਸਿਸ ਹੋ ਗਿਆ ਅਖੀਰ ਚ ਜਦੋਂ ਕਹਿੰਦੇ ਉਹ ਇੰਗਲੈਂਡ ਤੋਂ ਵਾਪਸ ਆਏ। ਤੇ ਉੱਥੋਂ ਆ ਕੇ ਫਿਰ ਉਹ ਠੀਕ ਨੀ ਹੋਏ, ਫਿਰ ਉੱਠੇ ਨੀ ਕਿਉਂਕਿ ਉਹਨਾਂ ਨੇ ਨੌਕਰੀਆਂ ਦੋ ਤਿੰਨ ਬਦਲੀਆਂ, ਜਿੱਦਾਂ ਮੈਂ ਕਿਹਾ ਦੱਸਿਆ ਸੀ ਕਿ ਪਟਵਾਰੀ ਵੀ ਕੁਛ ਚਿਰ ਰਹੇ, ਫਿਰ ਅਨਟ੍ਰੇਨਡ ਟੀਚਰ ਵੀ ਰਹੇ ਕੁਛ ਚਿਰ, ਉਦੋਂ ਅਨਟ੍ਰੇਨਡ ਟੀਚਰ ਰੱਖ ਲੈਂਦੇ ਹੁੰਦੇ ਸੀਗੇ, ਤੇ ਉਹ ਤਾਂ ਖੈਰ ਦਸਵੀਂ ਪਾਸ ਜਿਹੜੇ ਲੋਕ ਸੀ ਉਹਨਾਂ ਨੂੰ ਰੱਖ ਲੈਂਦੇ ਹੁੰਦੇ ਸੀ। ਤੇ ਫਿਰ ਅਖੀਰ ਚ ਜਿਹੜੀ ਸਟੇਟ ਬੈਂਕ ਆਫ ਇੰਡੀਆ ਚ ਉਹਨਾਂ ਨੇ ਨੌਕਰੀ ਕੀਤੀ, ਤੇ ਉੱਥੇ ਉਹਨਾਂ ਨੇ ਇੱਕ ਕਲਰਕ ਦੇ ਤੌਰ ਤੇ ਜਾਂ ਰੈਗੂਲਰ ਉੱਥੇ ਇੱਕ ਨੌਕਰੀ ਕੀਤੀ। ਜਦੋਂ ਚੰਡੀਗੜ੍ਹ ਦਾ ਉਹਨਾਂ ਦਾ ਸੀਗਾ ਲੰਬਾ, ਚੰਡੀਗੜ੍ਹ ਚ ਜੋਬ ਕੀਤੀ, ਬਾਈ ਸੈਕਟਰ ਜਿਹੜੀ ਬੈਂਕ ਦੀ ਬ੍ਰਾਂਚ ਹੈ ਉੱਥੇ ਉਹ ਲੱਗੇ ਸੀ। ਤੇ ਪਰ ਇਹ ਵੀ ਉਹ ਸ਼ਰਾਬ ਵਾਲਾ ਜਿਹੜਾ ਕੰਮ ਸੀ ਉਹਨੇ ਉਹਨਾਂ ਦਾ ਜਿਹੜਾ ਸੀਗਾ ਸਿਹਤ ਦਾ ਧਿਆਨ ਜਿਹੜਾ ਨਹੀਂ ਰੱਖਿਆ, ਇਸ ਕਰਕੇ ਕੰਮ ਖਰਾਬ ਹੋ ਗਿਆ। ਫਿਰ ਅਖੀਰ ਚ ਫਿਰ ਭਾਵੇਂ ਜਦੋਂ ਸਿਹਤ ਜ਼ਿਆਦਾ ਵਿਗੜ ਗਈ, ਤੇ ਚੰਡੀਗੜ੍ਹ ਦਾ ਜਿਹੜਾ ਉਹਦਾ ਕੋਈ ਹਸਪਤਾਲ ਸੀਗਾ ਜਨਰਲ ਹੋਸਪਿਟਲ 16 ਚ, ਉੱਥੇ ਦਾਖਲ ਕਰਾਇਆ। ਫਿਰ ਉਹਨਾਂ ਨੇ ਦੇਖਿਆ ਕਿ ਨਹੀਂ ਗੱਲ ਬਣਨੀ ਨਹੀਂ, ਫਿਰ ਉਹਨਾਂ ਨੇ ਕਿਹਾ ਕਿ ਚਲੋ ਸੇਵਾ ਕਰ ਲਓ ਪਿੰਡ ਲਿਜਾ ਕੇ। ਆਪਣੇ ਸਹੁਰੇ ਪਿੰਡ ਉਹਨਾਂ ਦੀ ਵਾਈਫ ਦਾ ਪਿੰਡ ਹੈ ਜਿਹੜਾ ਕੀੜੀ ਮੰਗਿਆਲ, ਉਹ ਵੀ ਗੁਰਦਾਸਪੁਰ ਜ਼ਿਲ੍ਹੇ 'ਚ ਹੀ ਹੈ, ਤੇ ਕੀੜੀ ਮੰਗਿਆਲ ਜਿਹੜਾ ਫਿਰ ਜਾ ਕੇ ਉਹ ਉੱਥੇ ਰਹੇ ਕੁਛ ਦਿਨ। ਤੇ ਅਖੀਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ 6 ਮਈ ਨੂੰ 1973 ਦੇ ਵਿੱਚ ਫਿਰ ਜਿਹੜਾ ਹੈ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋ ਜਾਂਦਾ ਹੈ। ਤੇ ਦੋ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਗੌਤਮ ਜੀ ਉਹ ਬਹੁਤ ਜ਼ਰੂਰੀ ਹੈ। ਇੱਕ ਤਾਂ ਇਹ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਜੇ ਉਹਨਾਂ ਦਾ ਏਦਾਂ ਦਾ ਸੁਭਾਅ ਨਾ ਹੁੰਦਾ, ਕਈ ਮਾਮਲਿਆਂ 'ਚ ਜਿੱਦੀ ਵੀ ਬਹੁਤ ਸੀ ਨਾ, ਤੇ ਏਦਾਂ ਦਾ ਨਾ ਹੁੰਦਾ ਤੇ ਹੋਰ ਬਹੁਤ ਕੁਛ ਦੇ ਜਾਂਦੇ ਪੰਜਾਬੀ ਲਿਟਰੇਚਰ ਨੂੰ, ਲੰਬਾ ਸਮਾਂ ਜਿਉਂਦੇ ਰਹਿੰਦੇ। ਤੇ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਚਲੇ ਜਾਣਾ, ਇਹ ਵੀ ਜਿਹੜਾ ਇੱਕ ਜਿਹੜੀ 36-37 ਸਾਲ ਦੀ ਉਮਰ ਕਿਹੜੀ ਉਮਰ ਹੁੰਦੀ ਹੈ, ਤੇ ਇਹ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸਾਹਿਤ ਨੂੰ, ਪੰਜਾਬੀ ਪੋਇਟਰੀ ਨੂੰ, ਪੰਜਾਬੀ ਗੀਤਕਾਰੀ ਨੂੰ, ਲਿਟਰੇਚਰ ਨੂੰ, ਆਪਾਂ ਇਹ ਅਕਸਰ ਗੱਲ ਕਰਦੇ। ਇੱਕ ਦਾ ਦੂਜਾ ਪੱਖ ਇਹ ਵੀ ਹੈ ਕਿ ਸ਼ਾਇਦ ਫਿਰ ਉਹ ਲਿਖਦੇ ਹੀ ਲਿਖ ਹੀ ਨਾ ਸਕਦੇ, ਜਾਂ ਜਿੱਦਾਂ ਦਾ ਉਹ ਲਿਖ ਗਏ ਜਾਂ ਉਸ ਗੱਲ ਨੂੰ ਪਕੜ ਹੀ ਨਾ ਸਕਦੇ, ਇਹ ਵੀ ਦੋਵੇਂ ਗੱਲਾਂ ਨੇ। ਤੇ ਪਰ ਮੈਨੂੰ ਅਜੇ ਵੀ ਲੱਗਦਾ ਕਿ ਇਸ ਜਿਹੜਾ ਹੈਗਾ ਵੇਲੇ ਦਾ ਜਾਂ ਉਸ ਸਦੀ ਦਾ, ਤੇ ਮੈਨੂੰ ਲੱਗਦਾ ਕਿ ਵੱਡਾ ਸ਼ਾਇਰ ਪੰਜਾਬੀ ਦਾ ਜਿਹੜਾ ਹੈ ਉਹ ਸ਼ਿਵ ਕੁਮਾਰ ਹੀ ਹੋਇਆ, ਜਿਨ੍ਹਾਂ ਨੂੰ ਇਹ ਸਾਰੀ ਗੱਲ ਜਿਹੜੀ ਹੈ ਇਸ ਤਰੀਕੇ ਨਾਲ ਮਨੁੱਖੀ ਲਾਈਫ ਤੇ ਜਾਂ ਪੰਜਾਬੀ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਉਹ ਵਿਛੋੜਾ ਕੀ ਹੈ, ਵਿਰਹਾ ਕੀ ਹੈ, ਜਾਂ ਜਿਹੜੀਆਂ ਸਾਡੀਆਂ ਰੋਮਾਂਟਿਕ ਜਿਹੜੀ ਲਾਈਫ ਹੈ, ਜਾਂ ਕਿੰਨੀ ਕੁ ਵੱਡੀ ਜਿਹੜੀ ਰੋਮਾਂਸ ਦੇ ਵਿੱਚ ਖੁੱਲ ਹੋ ਸਕਦੀ ਹੈ, ਜਾਂ ਕਿੰਨੀ ਕੁ ਤੁਸੀਂ ਉਹਨੂੰ ਇਸ ਪਾਸੇ ਵੱਲ ਤੋਰ ਸਕਦੇ ਹੋ, ਤੇ ਉਹ ਹੈ ਉਹ ਉਸ ਲੈਵਲ ਦਾ ਜਿਹੜਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੋਈ ਲਿਖ ਸਕਿਆ ਹੋਵੇ। ਹਾਂਜੀ
0: ਜੀ ਵਾਕਈ ਵੈਸੇ ਤੁਸੀਂ ਲੂਣਾ ਦੀ ਗੱਲ ਕਰ ਹੀ ਦਿੱਤੀ, ਆਖਰ 5-4 ਮਿੰਟ ਬਚੇ ਨੇ ਜੇ ਉਹਦੇ 'ਚ ਮੈਂ ਇਹ ਗੱਲ ਕਰਨੀ ਚਾਹਾਂ ਕਿ ਕੀ ਸ਼ਿਵ ਨੇ ਤੁਹਾਨੂੰ ਲੱਗਦਾ ਕਿ ਉਸ ਵਕਤ ਡੈਲੀਬਰੇਟਲੀ ਲੂਣਾ ਵਰਗੇ ਜਿਹੜੇ ਇੱਕ ਕਾਵ ਸੰਗ੍ਰਹਿ ਉਸ ਨੂੰ ਹੱਥ ਪਾਇਆ ਹੋਣਾ, ਕਿਉਂਕਿ ਮਿਡ 1800 ਦੇ ਵਿੱਚ ਕਾਦਰ ਯਾਰ ਜਿਹੜਾ ਭਗਤ ਪੂਰਨ ਦਾ ਕਿੱਸਾ ਦੱਸਦਾ ਉਹਦੇ 'ਚ ਤਾਂ ਲੂਣਾ ਇੱਕ ਚਰਿੱਤਰਹੀਨ ਜਨਾਨੀ ਹੈਗੀ ਹੈ ਅਤੇ ਸਮਾਜ ਨੂੰ ਮਗਰ ਲਗਾ ਕੇ ਰੱਖਦੀ ਹੈ, ਅਖਲਾਕੀ ਕੀਮਤਾਂ ਤੋਂ ਡਿੱਗੀ ਹੋਈ ਹੈ। ਅਤੇ ਉਸ ਤੋਂ ਉਲਟ ਜਦੋਂ ਸ਼ਿਵ ਇਸ ਕਿਸਮ ਦੀ ਗੱਲ ਕਰਦਾ, ਅਤੇ ਜਦੋਂ ਕੋਈ ਇੱਕ ਤੁਹਾਡਾ ਕੱਦ ਉਦੋਂ ਤੱਕ ਬਣ ਚੁੱਕਿਆ ਸੀਗਾ ਸ਼ਿਵ ਦਾ, ਅਤੇ ਜਦੋਂ ਤੁਹਾਡਾ ਕਿਰਦਾਰ ਬਣ ਜਾਂਦਾ ਇੱਕ ਕੱਦ ਬਣ ਜਾਂਦਾ, ਉਸ ਤੋਂ ਬਾਅਦ ਤੁਸੀਂ ਇਹ ਸੋਚਦੇ ਹੋ ਵੀ ਨਾ ਭਾਈ ਜ਼ਿਆਦਾ ਲੁਕਾਈ ਕਿਤੇ ਇਸ ਕੰਮ ਕਰਕੇ ਮੇਰੇ ਪਿੱਛੇ ਨਾ ਪੈ ਜਾਵੇ। ਉਹ ਇੱਕ ਕਿਸਮ ਦੀ ਲਿਟਰੇਰੀ ਸੁਸਾਈਡ ਵੀ ਹੋ ਸਕਦਾ ਸੀ ਸ਼ਿਵ ਦੀ ਲਿਟਰੇਚਰ ਕਰੀਅਰ ਦਾ, ਪਰ ਉਹ ਉਲਟਾ ਜਿਹੜਾ ਹੈਗਾ ਉਹ ਦੂਸਰਾ ਪੱਖ, ਜਿੱਦਾਂ ਤੁਸੀਂ ਦੱਸਿਆ ਕਿ ਜੇ ਕ੍ਰਾਂਤੀਕਾਰੀ ਨਾ ਹੁੰਦੇ ਤਾਂ ਫਿਰ ਐਡੀ ਵੱਡੀ ਗੱਲ ਕਿਵੇਂ ਕਹਿ ਲੈਂਦੇ, ਇਸ ਮਹਾਂਕਾਵਿ ਦੇ ਵਿੱਚ ਇਹ ਗੱਲ ਕਿਵੇਂ ਕਰ ਲੈਂਦੇ। ਉਹ ਕਿਸ ਤਰੀਕੇ ਦੀ ਇੱਕ ਸੋਚ ਰਹੀ ਹੋਊਗੀ ਸ਼ਿਵ ਦੀ ਕਿ ਨਹੀਂ ਇਹ ਭਗਤਪੁਰਾ ਦਾ ਕਿੱਸਾ ਜਿਹਨੂੰ ਹੁਣ ਤੱਕ ਦੁਨੀਆ ਮੰਨਦੀ ਰਹੀ ਹੈ ਉਹ ਲੂਣਾ ਦਾ ਕਿੱਸਾ ਹੈਗਾ?
1: ਦੇਖੋ ਇਹ ਬਿਲਕੁਲ ਇਹ ਸਵਾਲ ਕਈ ਵਾਰੀ ਆਉਂਦਾ ਹੈ। ਜਿਹੜੀ ਗੱਲ ਮੈਨੂੰ ਲੱਗਦੀ ਹੈ, ਠੀਕ ਹੈ ਆਪਾਂ ਲੂਣਾ ਬਾਰੇ ਪੜ੍ਹਿਆ ਵੀ ਹੈ ਬਹੁਤ ਕੁਛ ਹੈ, ਬਸ ਸ਼ਿਵ ਕੁਮਾਰ ਨੇ ਬਚਪਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿ ਕਵੀਸ਼ਰਾਂ ਦੇ ਢਾਡੀਆਂ ਦੇ ਤੂੰਬੇ ਲਵੋਜਿਆਂ ਦੇ ਜਿਹੜੇ ਉਸ ਇਲਾਕੇ ਚ ਜਿਹੜੇ ਸੀ ਉਹ ਅਖਾੜੇ ਸੁਣੇ, ਇਹਨਾਂ ਅਖਾੜਿਆਂ ਚ ਪੂਰਨ ਨੂੰ ਬਹੁਤ ਗਾਇਆ ਜਾਂਦਾ ਸੀ, ਤੇ ਪੂਰਨ ਨੂੰ ਜਦੋਂ ਜਿੱਥੇ ਗਾਇਆ ਜਾਂਦਾ ਤੇ ਉੱਥੇ ਵਾਰ ਵਾਰ ਜਿਹੜੀ ਗੱਲ ਹੈ ਉਹ ਲੂਣਾ ਤੇ ਆਉਂਦੀ ਸੀ, ਲੂਣਾ ਦੇ ਕਰੈਕਟਰ ਤੇ ਆਉਂਦੀ ਸੀ, ਲੂਣਾ ਦੇ ਕਿਰਦਾਰ ਤੇ ਆਉਂਦੀ ਸੀ ਵੀ ਕਿਵੇਂ ਉਹਨੇ ਆਪਦੇ ਪੁੱਤਰ ਨੂੰ ਜਿਹੜਾ ਉਹਦੀ ਗੋਦੀ ਚ ਬੈਠਣਾ ਚਾਹੁੰਦਾ ਸੀ ਹੋਰ ਉਹਨੂੰ ਇਸ਼ਕ ਕਰਨਾ ਚਾਹਿਆ ਜਾਂ ਉਹਨੂੰ ਇੱਦਾਂ ਪਰਣਾਉਣਾ ਚਾਹਿਆ ਜਾਂ ਉਹਦੇ ਨਾਲ ਸੰਬੰਧ ਬਣਾਉਣੇ ਚਾਹੇ, ਸਿੱਧੀ ਗੱਲ ਜੇ ਆਪਾਂ ਕਰੀਏ ਤੇ ਜ਼ਰੂਰ ਇਹ ਗੱਲ ਕਿਤੇ ਨਾ ਕਿਤੇ ਸ਼ਿਵ ਨੂੰ ਰੜਕਦੀ ਹੋਣੀ ਆ ਕਿ ਇਸ ਤਰੀਕੇ ਦਾ ਜਿਹੜਾ ਹੈ ਵੀ ਕੀ ਇਹ, ਕਿਉਂਕਿ ਜਿਹੜਾ ਕਾਦਰ ਯਾਰ ਦਾ ਕਿੱਸਾ ਹੈ ਨਾ, ਚਲੋ ਕਿੱਸਾ ਤਾਂ ਜੋ ਵੀ ਹੋਵੇ ਪਰ ਜਿਹੜਾ ਉਹਦਾ ਅੱਗੇ ਇੱਕ ਨੈਰੇਟਿਵ ਬਣਦਾ ਜਦੋਂ ਆਪਾਂ ਅਖਾੜਿਆਂ ਦੇ ਵਿੱਚ ਸੁਣਦੇ ਹਾਂ, ਤੇ ਉਹ ਤਾਂ ਇਹ ਹੈ ਨਾ ਉੱਥੇ ਤਾਂ ਲੂਣਾ ਨੂੰ ਇੱਕ ਬਹੁਤ ਵੱਡੀ ਖਲਨਾਇਕ ਬਣਾ ਕੇ ਪੇਸ਼ ਕੀਤਾ, ਤੇ ਜਿੱਥੇ ਉਹ ਕਹਿੰਦਾ ਵੀ ਉਹ ਸਰਵਾਨ ਨੂੰ ਕਹਿੰਦੀ ਆ ਵੀ ਇਹਨੂੰ ਇਹਦੇ ਹੱਥ ਪੈਰ ਵੱਢ ਕੇ ਜਿਹੜਾ ਉਹਦਾ ਲਹੂ ਹੈ ਉਹ ਲਿਆ ਕੇ ਮੈਨੂੰ ਦਿੱਤਾ ਜਾਵੇ, ਮੈਂ ਉਹਦਾ ਪਿਆਲਾ ਪੀਵਾਂ ਤੇ ਫਿਰ ਮੇਰੇ ਜਿਹੜੀ ਹੈਗੀ ਆਤਮਾ ਠਰਦੀ ਹੈ ਕਿਉਂਕਿ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰੀ ਬਦਨਾਮੀ ਕੀਤੀ ਹੈ, ਮੈਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਏਦਾਂ ਦੀ ਗੱਲ। ਹੁਣ ਉਹ ਅਤਕਥਨੀ ਹੈ ਬਹੁਤ ਵੱਡੀ, ਏਦਾਂ ਹੁੰਦਾ ਨੀ, ਤੇ ਹਾਲਾਂਕਿ ਇਹ ਜ਼ਰੂਰੀ ਵੀ ਨਹੀਂ ਵੀ ਉਹ ਹੱਥ ਪੈਰ ਵੱਢੇ ਗਏ ਹੋਣ, ਹੋ ਸਕਦਾ ਹੈ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਆਉਂਦਾ ਨਾ ਕਿ ਜਲਾਦਾਂ ਨੇ ਆ ਕੇ ਕਹਿਤਾ ਕੁਛ ਹੋਰ ਹੀ ਲਿਆ ਕੇ ਖੂਨ ਦਿਖਾਤਾ ਉਹਨਾਂ ਨੇ ਜਿੱਥੇ ਖੂਨ ਸੁੱਟਿਆ ਜੀ ਉਹਨੂੰ, ਤੇ ਪਰ ਜਦੋਂ ਕਿਉਂਕਿ ਇਹ ਸਾਡੇ ਇੱਕ ਫੋਕਲੋਰ ਦਾ ਇਹ ਵੀ ਹੈ ਕਿ ਬੜੀ ਬੇਰਹਿਮੀ ਦੇ ਨਾਲ ਫਿਰ ਜਦੋਂ ਕਿਸੇ ਨੂੰ ਖਲਨਾਇਕ ਬਣਾਉਣਾ ਉਹ ਇਹ ਗੱਲ ਕਰਦੇ ਆ, ਤੇ ਇਹ ਜ਼ਰੂਰ ਕਿਤੇ ਨਾ ਕਿਤੇ ਉਹਦੇ ਮਨ ਚ ਇਹ ਗੱਲ ਲੜਕਦੀ ਹੋਵੇ ਵੀ ਇੱਕ ਜਿਹੜੀ, ਕਿਉਂਕਿ ਉਹ ਖੁਦ ਸ਼ਿਵ ਆਪ ਰਿਹਾ ਸੀਗਾ ਪਹਾੜੀ ਇਲਾਕੇ ਦੇ ਵਿੱਚ ਜਦੋਂ ਓਵਰਸੀਅਰ ਦਾ ਕੋਰਸ ਕਰਦਾ ਸੀ, ਉਹਨੇ ਕੁੜੀਆਂ ਵੀ ਦੇਖੀਆਂ ਸੀ, ਪਿਆਰ ਵੀ ਕੀਤਾ ਸੀ, ਤੇ ਖਾਸ ਕਰਕੇ ਚੰਬੇ ਦੀ ਜਿਹੜੀ ਗੱਲ ਵੀ ਚੰਬੇ ਦੀ ਜਿਹੜੀ ਕੁੜੀ ਆ ਉਹ ਇੰਨੀ ਜ਼ਾਲਮ ਨਹੀਂ ਹੋ ਸਕਦੀ ਕਿ ਇਹ ਕਹੇ, ਇਹ ਜ਼ਰੂਰ ਕਿਤੇ ਨਾ ਕਿਤੇ ਗੱਲ ਜਿਹੜੀ ਆ ਉਹ ਪਈ ਹੋਣੀ ਹੈ, ਕਿਉਂਕਿ ਲੂਣਾ ਦੇ ਵਿੱਚ ਹੀ ਜਿਹੜਾ ਇੱਕ ਗੀਤ ਜਿਹੜਾ ਬੜਾ ਵਧੀਆ ਮੈਨੂੰ ਲੱਗਦਾ ਹੁੰਦਾ ਹੈ, ਚਲੋ ਕਿਉਂਕਿ ਵਰਸ ਦੇ ਵਿੱਚ ਆ ਸਾਰਾ ਨਾਟਕ ਤੇ ਉਹ ਜਦੋਂ ਬੈਕਗ੍ਰਾਉਂਡ ਤੋਂ ਚੱਲਦਾ, ਅੱਧੀ ਰਾਤੀ ਦੇਸ਼ ਚੰਬੇ ਦੇ ਚੰਬਾ ਖਿੜਿਆ ਹੋ, ਚੰਬਾ ਖਿੜਿਆ ਮਾਲਣੇ, ਚੰਬਾ ਚੰਬਾ ਖਿੜਿਆ ਹੋ, ਤੇ ਹੁਣ ਉਸ ਤਰੀਕੇ ਨਾਲ ਜਿਵੇਂ ਜਿਹੜੀ ਹੈ ਚੰਬੇ ਦੀ ਸਾਰੀ ਜਿਹੜੀ ਗੱਲ ਉਹ ਸ਼ਿਵ ਕੁਮਾਰ ਉਦਾਂ ਕਰਦਾ ਹੈ, ਤੇ ਉਹ ਜ਼ਰੂਰ ਕਿਤੇ ਨਾ ਕਿਤੇ ਗੱਲ ਪਈ ਹੋਣੀ, ਜਿਸ ਕਰਕੇ ਉਹਨੇ ਇਸ ਤਰ੍ਹਾਂ ਬਿਲਡ ਕੀਤਾ ਕਿ ਜਿਹੜਾ, ਕਿਉਂਕਿ ਉਹ ਤਾਂ ਕਿੱਸਿਆਂ ਦੇ ਵਿੱਚ ਵੀ ਪਿਆ ਸੀ, ਕਾਦਰ ਯਾਰ ਦੇ ਕਿੱਸੇ ਦੇ ਵਿੱਚ ਵੀ ਪਿਆ ਸੀ ਕਿ ਜਿਹੜੀ ਉਮਰ ਵੱਡੀ ਸੀ ਉਹਦੀ ਸਲਵਾਨ ਦੀ ਜਦੋਂ ਉਹਨੇ ਵਿਆਹ ਕਰਾਇਆ, ਤੇ ਸੋ ਇਸ ਤਰੀਕੇ ਦਾ ਜਦੋਂ ਤੁਸੀਂ ਇੱਕ ਲੀਹਾ ਪਾੜ ਕੇ ਲਿਖਦੇ ਹੋ ਬਿਲਕੁਲ ਚੈਲੰਜਸ ਹੁੰਦੇ ਆ, ਤੁਹਾਡੀ ਗੱਲ ਸਹੀ ਹੈ, ਇਹ ਗੱਲ ਆ ਸਕਦੀ ਸੀ ਵੀ ਇਹ ਇੱਕ ਜਿਹੜੀ ਖਲਨਾਇਕ ਹੈ ਸਾਡੇ ਸਾਹਿਤ ਦੇ ਵਿੱਚ ਸਾਡੇ ਫੋਕਲੋਰ ਦੇ ਵਿੱਚ, ਤੂੰ ਉਹਨੂੰ ਨਾਇਕ ਕਿਵੇਂ ਬਣਾ ਸਕਦਾ, ਤੇ ਪਰ ਨਹੀਂ ਉਹਨੂੰ ਚੈਲੰਜ ਮੰਨਿਆ, ਤੇ ਉਹਦਾ ਚੈਲੰਜ ਇੰਨਾ ਠੀਕ ਦਿਸ਼ਾ ਦੇ ਵਿੱਚ ਚੱਲਿਆ, ਫਿਰ ਉਹਦੇ ਹੱਕ ਦੇ ਵਿੱਚ ਸਾਰਾ ਜਿਹੜਾ ਉਦੋਂ ਦੀ ਜਿਹੜੀ ਮਾਡਰਨ ਕ੍ਰਿਟਿਸਿਜ਼ਮ ਸੀਗਾ ਜਿਹੜਾ ਉਹ ਵੀ ਉਹਦੇ ਹੱਕ ਚ ਫਿਰ ਆ ਕੇ ਇਹ ਖੜਾ ਹੋ ਗਿਆ ਕਿ ਬਿਲਕੁਲ ਇੱਕ ਔਰਤ ਦੇ ਹੱਕ ਚ ਜਿਹੜੀ ਆਵਾਜ਼ ਉਠਾਉਣੀ, ਜਿਹੜਾ ਨੈਰੇਟਿਵ ਹੁਣ ਤੱਕ ਚੱਲਦਾ ਹੈ। ਸੋ ਮੈਨੂੰ ਲੱਗਦੀ ਹੈ ਕਿ ਇਹੀ ਜਿਹੜਾ ਸੀ, ਹਾਲਾਂਕਿ ਬਹੁਤ ਅੱਛਾ ਲਿਖਿਆ ਉਹਨੇ ਸਾਰਾ, ਤੇ ਪਰ ਇਹ ਵੱਡੀ ਪ੍ਰਾਪਤੀ ਸੀ ਉਹਦੀ।
0: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ, ਧੰਨਵਾਦ ਇਸ ਸਾਰੀ ਸਾਂਝ ਪਾਉਣ ਦੇ ਲਈ।
1: ਹਾਂਜੀ ਥੈਂਕ ਯੂ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਸਾਡੇ ਨਾਲ ਗੱਲ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਕੀਤੀ ਹੈ, ਔਰ ਅਲੱਗ ਅਲੱਗ ਜਿਹੜੀਆਂ ਸ਼ਿਵ ਦੇ ਕਰੈਕਟਰ ਦੇ ਨਾਲ ਜੁੜੀਆਂ, ਸ਼ਿਵ ਦੇ ਲਿਟਰੇਚਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ ਹੈਗੀਆਂ। ਔਰ ਜਿੱਦਾਂ ਕਹਿ ਦਿੰਦੇ ਹੈਗੇ ਹੈ ਕਿ ਸ਼ਿਵ ਬਿਰਹਾ ਦਾ ਸੁਲਤਾਨ, ਠੀਕ ਹੈ ਇੱਕ ਬਿਰਹਾ ਦਾ ਗੱਲ ਮੇਰੇ ਖਿਆਲ ਦੇ ਨਾਲ ਸ਼ਾਇਦ ਉਸ ਤੋਂ ਪਹਿਲਾਂ ਕਿਸੇ ਨੇ ਗਮ ਦੀ, ਪੀੜਾ ਦੀ, ਨਿਰਾਸ਼ਤਾ ਦੀ, ਮੌਤ ਦੀ ਗੱਲ ਇਸ ਢੰਗ ਦੇ ਨਾਲ ਕੀਤੀ ਹੋਵੇ। ਔਰ ਉਹ ਆਪਣੀ ਭਰੀ ਜਵਾਨੀ ਦੇ ਵਿੱਚ ਅਸਾਂ ਤਾਂ ਰੋ ਜੋਬਨ ਉੱਤੇ ਮਰ ਜਾਣਾ, ਇਸ ਕਿਸਮ ਦੀਆਂ ਭਵਿੱਖਬਾਣੀਆਂ, ਇਸ ਕਿਸਮ ਦੀਆਂ ਗੱਲਾਂ ਕੀਤੀਆਂ ਹੋਣ, ਉਹ ਸ਼ਾਇਦ ਕੋਈ ਨਹੀਂ ਸੀਗਾ, ਇਸ ਕਰਕੇ ਸ਼ਿਵ ਨੂੰ ਉਹਦੇ ਨਾਲ ਜੁੜਿਆ ਜਾ ਸਕਦਾ। ਪਰ ਜਿੱਦਾਂ ਦੱਸਿਆ ਕਿ ਰੋਮਾਂਸ ਦੀ ਗੱਲ ਸ਼ਿਵ ਨੇ ਕੀਤੀ ਹੈ, ਕ੍ਰਾਂਤੀ ਸ਼ਿਵ ਨੇ ਲਿਆਂਦੀ ਹੈਗੀ, ਔਰ ਚੰਗੀਆਂ ਜੇ ਜਿਹਨੂੰ ਆਸ਼ਾਵਾਦੀ ਕਵਿਤਾਵਾਂ ਨੇ ਉਹ ਵੀ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ। ਰੋਮੈਂਟਿਸਿਜ਼ਮ ਦੇ ਵਿੱਚੋਂ ਵੀ ਇੱਕ ਕਿਸਮ ਦੀ ਆਸ਼ਾ ਹੀ ਨਿਕਲਦੀ ਹੈ। ਇੱਕ ਕੁੜੀ ਜਿਹਦਾ ਨਾਂ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ, ਸਾਧ ਮੁਰਾਦੀ ਸੋਹਣੀ ਫਬਤ ਗੁੰਮ ਹੈ ਗੁੰਮ ਹੈ। ਸੋ ਉਹਨਾਂ ਦੇ ਖਿਆਲਾਂ ਦੇ ਵਿੱਚ ਉਹ ਗੁੰਮ ਹੈ। ਪਰ ਸੋਚਿਆ ਮੈਂ ਇਹ ਸੀਗਾ ਕਿ ਕੁਛ ਐਸੇ ਗੀਤ ਜਿਹੜੇ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਜਿਵੇਂ ਮਾਏ ਨੀ ਮੈਂ ਬਿੜਹਾ ਯਾਰ ਬਣਾਇਆ। ਪਰ ਫਿਰ ਸੋਚਿਆ ਕਿ ਹੁਣ ਜਦੋਂ ਸ਼ਿਵ ਦੇ ਕਰੈਕਟ ਜਿਹੜਾ ਇੱਕ ਸ਼ਿਵ ਦੀ ਇੱਕ ਸਾਖ ਹੈ ਉਸਦਾ ਇੱਕ ਦੂਸਰਾ ਪੱਖ ਦਿਖਾਉਣ ਦੀ ਆਪਾਂ ਇਸ ਸ਼ੋਅ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿਉਂ ਨਾ ਫਿਰ ਉਸੇ ਦੇ ਨਾਲ ਜੁੜਿਆ ਹੋਇਆ ਇੱਕ ਗੀਤ, ਔਰ ਉਹ ਗੀਤ ਜਿਹਨੇ ਸੁਰਿੰਦਰ ਕੌਰ ਨੂੰ ਵੀ ਰਾਤੋਂ ਰਾਤ 'ਚ ਤਾਂ ਨਹੀਂ, ਪਹਿਲਾਂ ਵੀ ਖੈਰ ਉਹ ਤਾਂ ਪ੍ਰਸਿੱਧ ਸੀਗੇ ਹੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਸੁਰਿੰਦਰ ਕੌਰ ਨੇ ਇਸ ਗੀਤ ਨੂੰ ਗਾ ਕੇ ਹੋਰ ਜ਼ਿਆਦਾ ਅਮਰ ਕਰ ਦਿੱਤਾ ਹੈਗਾ, ਸ਼ਿਵ ਬਟਾਲਵੀ ਨੂੰ ਵੀ, ਆਪਣੇ ਆਪ ਨੂੰ ਵੀ। ਦੇਖੋ ਇਹ ਵੀ ਸ਼ਿਵ ਬਟਾਲਵੀ ਦੀ ਹੀ ਰਚਨਾ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: दिस स्टेशन इज नाउ द अल्टीमेट पावर इन द यूनिवर्स।
3: रेडियो हांजी 1674 AM
4: रेडियो हांजी 1674 एम समा हो चुका लाफ्टर थैरेपी का। कल दे गुस्से गले परेशानियां जो भी मन दे उत्ते बोझ सारा कुछ एक पासे रख के ते हसण हसाउण दा चुटकले सुनाउण दा समा हो चुका। ते आओ फिर आपां बच्चियां दे नाल करदे आं लाफ्टर थैरेपी दी शुरुआत। ते सब तों पहलां साडे नाल अज होणगे अरनव। सत श्री अकाल अरनव, की हाल चाल है तुहाडा?
5: तैयार
4: हो गए? रेडी टू गो? वेरी गुड। कितने बजे निकलते होंगे घरों?
5: 40 मोरिया पर फिर भी खाली रहिंदा है।
4: अच्छा, एक भांडे च 40 मोरिया?
5: हां जी।
4: पक्कियां 40 मतलब गिन के? ठीक है भाई ताड़ी मन लेने। थैंक यू।
5: सवेरे
4: ट्रिक कर जाते हो तुम। थैंक यू। तुहाडा भी दिन वधिया वधिया रहे। तो नैक्सट साढ़े नाल ने मन्नत फतेह, उस तो बाद श्रेया तुहाडी वारी। सत श्री अकाल मन्नत फतेह, की हाल है?
6: सत श्री अकाल अंकल जी। नाले कृष्णा वीर जी जिहड़े नहीं आए।
4: तो जे आए होए तो फिर
6: नहीं आए,
4: फिर फाइन हो जाए। कर दिया फिर?
6: हां जी।
4: वेला
6: नहीं आए, मेनू पता
4: है
6: नहीं आए।
4: अच्छा, ओके। तू भी लेट जांदे ने
6: क्योंकि लाफ्टर थेरेपी तो पहले तुसी हमेशा कहने कि थोड़े नाल कौन हुंदा ना, नाम दस दे। आज तुसी क्या ही नहीं।
4: अच्छा, ओ मैं वोदा ही नहीं क्या। मैं चल मन्नत आऊगी तो फिर कहूंगा।
6: नहीं
4: चल तू एक करी सत श्री अकाल करके वेखा भला।
6: सत श्री अकाल।
7: सत श्री अकाल।
4: वेखा
7: आ गया
4: है हुण फिर की फाइन पाईए फिर तेन
7: बनी के नहीं गल फिर
4: है जीरो डॉलर वाला तो कोई नोट ही नहीं था।
7: नहीं, जीरो डॉलर दा तो
6: कदे नहीं। किलो 5 सेंट वाला कह लेंदे
4: आ। 5 सेंट
7: कुछ नहीं आंदा आजकल। कॉफी भी नहीं आंदी। कॉफी तो पियो सानू एक बारी, भावे अद्धा अद्धा कप पी लिए।
4: आहो, 5 सेंटा दा तो कुछ भी नहीं आंदा। की आंदा 5 सेंटा दा? कुछ हैगी चीज कोई 5 सेंटा वाली?
6: सो टारगेट जो जाने आ क्रिसमस टाइम तो 5 सेंट दा पूरा कैंडी केन दा पैकेट ओ बेच दे आ।
4: चल ठीक है फिर सानू लिया के दोगी कुड़ी 5 सेंट।
7: डन हो गया। आपा लिख लिया डायरी च।
4: हाँ
8: महंगाई
7: बहुत टारगेट आले बचाई रख दे
8: की सुनाओगे फिर
6: अज मैं सुनाऊंगी एक चुटकला
8: हां जी
6: तीर्थ यात्रा मन्नत मंगने आंदा फिर मम्मी उथे इन्नी भीड़ च घूम जांदे आ फिर अमली गुस्से च रब नू कहंदा हाय ओ रब्बा तेरी खदाई हुण आप दी नहीं लभदी सी हुण बापू दी भी गवा
7: लॉजिक तो ध्यान च नहीं आया हाँ,
8: बापू दी भी गवाई
7: वेरी नाइस मन वेरी नाइस
8: थैंक यू
6: थैंक
8: यू फते ना फते ना करा दो
6: सीरियस
8: लगदा
7: कर सामने रेडियो सामने वाली गली च ला लैने
6: देखो
7: गुड लॉजिक सेल्फ अवेयरनेस है सवेरे सवेरे मुंडे च वेरी गुड
8: चलो फिर तुम ग्राउंड लो यार अहीं थोड़ी खेडदे आ तुम खेडदे हो
7: मैच अपन टेस्ट लाना पर
8: तुहानू पता होगा
6: नहीं टेस्ट मैच नहीं टी ट्वेंटी
7: सिद्धी तो हर कोई मार लेंदा
8: इन्हू मैं क्या ऐदा दिन करा पिछो दया करनी
7: अंकल पता अंकल बॉल पाते कीपर ते पहले टप्पा खांदी फिर बैग आके विकेट ते वजदी आप ही
8: पर अपने पिछे नी विकेट लका के रखनी
6: तेरे में अहीं
8: कीपर रखने नी आ
7: ना ना रखने नी
8: सानू लोड ही नी कीपर
7: लोड ही नी
6: ठीक है थोनू ही औखा होना कीपर जे तुसीं सानू रन आउट करन सकदे हो होना ही नी सी
8: ओ साडी बॉल पिछे जानी नी आ ओ लटान नू वजनी सारी
6: मैं विकेट मारती ते बज के रो सीधी मैं मिड विकेट मारती
7: पूल शॉट पता मेनू जाओ ते खेड लो जाके
8: नहीं नहीं नहीं ये पता किन्नू कहिंदा
6: ये बॉल टप्पा मार के आंदी आ उधर नु सीधी मार देनी आ
7: अच्छा पूल टेबल दी गल करदा
8: पे आयो दी गल ए ग्राउंड च नहीं खेडदे ए ओ पूल ते खेडदे ओ जेड़ी सोटी जी ना विच बल्लां पाई दियां
6: ओके नहीं मैं ओ दी गल नहीं कर रिया तैनू उठी जाके पता लगूगा
8: ओ मेनू लगदा
6: सीधी सिक्स ली जाऊगी
8: चल लग जू यार पता तुम ग्राउंड लब के दसो
7: यूज हो गया चल तू ग्राउंड लब दे यार कुछ असि कुछ ना कुछ करा गे जरूर
8: ठीक है बंदे बंदे दस दो किन्ने तुहाडे नाल फेर ना क्यों
6: हुण ਹੁਣ ਮੈਂ ਸੁਣਾਉਂਗਾ ਗੱਡੀਆਂ ਬਾਰੇ। ਅੱਜ ਮੈਂ ਦੱਸਣਾ ਵਾ ਫੋਰਡ ਬਾਰੇ।
9: ਅੱਛਾ, ਫੋਰਡ ਬਾਰੇ ਹੈ?
6: ਹਾਂਜੀ, ਫੋਰਡ ਮੋਟਰ ਕੰਪਨੀ ਇੱਕ ਵੱਡੀ ਅਮੈਰੀਕਨ ਮਲਟੀਨੈਸ਼ਨਲ ਕਾਰ ਕੰਪਨੀ ਆ, ਜਿਸ ਨੂੰ ਹੈਨਰੀ ਫੋਰਡ ਨੇ 16 ਜੂਨ ਨੂੰ 1903 ਨੂੰ ਸ਼ੁਰੂ ਕੀਤੀ ਸੀ। ਫੋਰਡ ਦੁਨੀਆ ਦੀ ਫੈਮਿਲੀ ਓਨਡ ਕੰਪਨੀਜ਼ ਵਿੱਚੋਂ ਦੂਜੀ ਸਭ ਤੋਂ ਵੱਡੀ ਕੰਪਨੀ ਆ। ਇਹ 1903 ਵਿੱਚ ਹੈਨਰੀ ਫੋਰਡ ਨੇ ਡੀਅਰਬੋਰਨ ਮਿਚੀਗਨ ਵਿੱਚ ਸ਼ੁਰੂ ਕੀਤੀ ਸੀ।
8: ਅੱਛਾ,
6: ਹੈਨਰੀ ਫੋਰਡ ਕੰਪਨੀ ਹੈਨਰੀ ਫੋਰਡ ਦੀ ਪਹਿਲੀ ਆਟੋਮੋਟਿਵ ਕੰਪਨੀ ਸੀ।
7: ਵੈਰੀ ਗੁੱਡ ਓਕੇ ਥੈਂਕ ਯੂ ਯਾਰ, ਥੈਂਕ ਯੂ
8: ਯਾਰ, ਤੁਸੀਂ ਤੇ ਬੜੀ ਨੌਲੇਜ ਹੈ ਤੁਹਾਨੂੰ ਤੇ।
7: ਗੁੱਡ ਯਾਰ,
6: ਵੈਲਕਮ।
8: ਹੈ
7: ਤੁਹਾਨੂੰ ਪਸੰਦ ਆ ਫਿਰ ਫੋਰਡ ਦਾ ਰੈਪਟਰ ਕਿ ਨਹੀਂ?
8: ਹੈ ਗੱਡੀ ਪਸੰਦ ਹੈ ਫੋਰਡ ਦੀ?
6: ਯਾ
8: ਹਰਗੁਣ ਆਈ ਹੈ, ਮੈਨੂੰ ਲੱਗਦਾ। ਸਤਿ ਸ੍ਰੀ ਅਕਾਲ ਹਰਗੁਣ, ਤੁਸੀਂ ਆਉਂਦੇ ਰਹੋ ਤੇ ਮੈਨੂੰ ਲੱਗਦਾ ਵੀ ਅੱਛਾ, ਮੈਨੂੰ ਲੱਗਦਾ ਕੱਟਿਆ ਗਿਆ। ਲਾਗੇ ਕਰ ਲੋ, ਕਲੀਅਰ ਕਰ ਲੋ, ਕੋ ਸਪੀਕਰ ਸਪੂਕਰ ਬੰਦ ਕਰ ਲੋ, ਕੁਛ ਤੇ ਕਰੋ, ਆਵਾਜ਼ ਤੇ ਸਹੀ ਆਵੇ। ਸ਼੍ਰੇਆ ਤੁਸੀਂ ਵੀ ਨਾ ਆਪਣਾ ਫੋਨ ਫਾਨ ਠੀਕ ਕਰਕੇ ਰੱਖਿਓ ਪੁੱਤ, ਫਿਰ ਇਹਦੇ ਚ ਆਪਣਾ ਟਾਈਮ ਥੋੜਾ ਜਿਹਾ ਚਲੇ ਜਾਂਦਾ ਠੀਕ ਠੂਕ ਕਰਾਉਣ ਦੇ ਉੱਤੇ ਹੀ, ਹੈਨਾ। ਹਾਂਜੀ, ਕੀ ਸੁਣਾਓਗੇ
10: ਅੱਜ? ਇੱਕ ਚੁਟਕਲਾ।
8: ਹਾਂਜੀ
7: ਲਓ ਜੀ ਲਓ।
10: ਪਹਿਲਾਂ ਬੁਝਾਰਤ ਪਾ ਦਿੰਦੀ ਆ ਕਿਉਂਕਿ ਚੁਟਕਲਾ ਗੁੰਮ ਗਿਆ ਕਿਤੇ।
7: ਇਹ ਤਾਂ ਆਪਣੇ ਆਪ ਚ ਚੁਟਕਲਾ ਹੋ ਗਿਆ,
8: ਆਪਾਂ ਨੂੰ ਕਹੋ ਮੰਜੇ ਥੱਲੇ ਵੇਖ ਲੈਣ। ਹੈ ਮਿਲ ਗਿਆ, ਝਾੜ ਲੈ ਮਾੜਾ ਜਾਣ। ਹਾਂਜੀ,
10: ਵਿਆਹ ਤੋਂ ਬਾਅਦ ਨੂੰਹ ਦੀ ਪਹਿਲੀ ਰਸੋਈ ਹੁੰਦੀ ਆ ਤੇ ਉਹ ਰੈਸਿਪੀ ਬੁੱਕ ਦੇ ਵਿੱਚ ਦੇਖ ਕੇ ਨਾ ਖਾਣਾ ਬਣਾ ਰਹੀ ਹੁੰਦੀ ਆ ਤੇ ਸੱਸ ਫਰਿੱਜ ਖੋਲਦੀ ਆ ਤੇ ਕਹਿੰਦੀ ਆ ਕਿ ਆ ਧੀਏ ਇਹ ਮੰਦਿਰ ਦਾ ਘੰਟਾ ਇਹਦੇ ਵਿੱਚ ਕਿਉਂ ਪਿਆ ਫਰਿੱਜ ਦੇ ਵਿੱਚ? ਤੇ ਨੂੰ ਕਹਿੰਦੀ ਆ ਕਿ ਮੰਮੀ ਜੀ ਬੁੱਕ ਦੇ ਵਿੱਚ ਲਿਖਿਆ ਸੀਗਾ ਵੀ ਸਾਰੀਆਂ ਚੀਜ਼ਾਂ ਮਿਲਾ ਕੇ ਇੱਕ ਘੰਟਾ ਫਰਿੱਜ ਵਿੱਚ ਰੱਖ ਦੋ।
8: ਅੱਛਾ,
10: ਤੇ ਸੱਸ ਵੀ ਹੋ
7: ਦੇਖ ਲੋ ਹੁੰਦੇ ਸਾਡੇ ਵਰਗੇ ਵੀ, ਮਜ਼ਾਕ ਨੀ ਬਣਾਉਣਾ ਚਾਹੀਦਾ ਸਵੇਰੇ ਸਵੇਰੇ।
8: ਥੈਂਕ ਯੂ ਅਰਗਨ। ਫਿਰ ਇਹ ਤੋਂ ਬਾਅਦ ਚ ਠੀਕ ਹੋ ਜਾਣਾ। ਇੱਕ ਵਾਰੀ ਵੱਧ ਕੇ ਹੀ ਹਟਦਾ ਇਹ ਨਾ, ਇਹ ਬੜਾ ਗੰਦਾ ਜਿਹਾ ਅੱਜ ਕੱਲ ਕੰਮ ਆ। ਚਲੋ ਆਪਾਂ ਪ੍ਰੇ ਕਰਾਂਗੇ ਉਹਦੇ ਲਈ, ਅਰਦਾਸ ਕਰਦੇ ਹਾਂ ਵੀ ਛੇਤੀ ਛੇਤੀ ਠੀਕ ਹੋਵੇ, ਸਾਨੂੰ ਚੁਟਕਲਾ ਚਟਕਾ ਸੁਣਾਵੇ ਫਿਰ ਆਪੇ ਠੀਕ ਹੋ ਜਾਣਾ।
7: ਹਾਂ ਇਹ ਵੀ ਗੱਲ ਠੀਕ ਹੈ।
10: ਹਾਂਜੀ, ਥੈਂਕ ਯੂ,
8: ਥੈਂਕ ਯੂ, ਥੈਂਕ ਯੂ ਹਰਗੁਣ,
10: ਥੈਂਕ ਯੂ,
8: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ। ਸਤਿ ਸ੍ਰੀ ਅਕਾਲ ਸ਼੍ਰੇਆ, ਕਿ ਮਾਣੂ ਬਿੱਲੀ? ਸਤਿ ਸ੍ਰੀ ਅਕਾਲ ਮਾਣੂ ਬਿੱਲੀ। ਓਏ ਓਏ,
11: ਠੀਕ ਹੋ?
8: ਹਾਂ ਹਾਂਜੀ ਹਾਂਜੀ, ਤੁਸੀਂ ਸੁਣਾਓ ਬਿੱਲੀ ਦਾ ਕੀ ਹਾਲ ਆ?
7: ਬਿੱਲੀ ਸਮਾਜ ਵੱਲੋਂ ਤੁਹਾਨੂੰ ਬਹੁਤ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ।
8: ਇਹ ਕੌਣ ਹੈ? ਇਹ ਵੱਡਾ ਮੰਗ ਮਾਣੂ ਬਿੱਲਾ
7: ਬਿੱਲਾ
8: ਏਦਾਂ ਕਰਦੀ
12: ਨਹੀਂ
7: ਨਹੀਂ ਨਹੀਂ ਤੁਸੀਂ ਦੱਸੋ ਕਿੱਦਾਂ ਕਰਦੀ
8: ਇਹ ਕੌਣ ਆ ਫਿਰ
7: क्या बात है
8: सब्जियां खांदा ते वड्डा हो गया वा
7: इंटेलिजेंट बॉय हो गया है
8: पता किदा बिग हो गया
7: अच्छा
8: सुनाओगे वीरा जी
12: थले
8: नी उपर
12: उपर
8: रही थले नी उपर ही रही उपर ही रही थले नी ਥੱਲੇ ਨੀ ਆਉਂਦੀ ਉੱਪਰ ਹੀ ਰਹਿੰਦੀ ਆ
7: ਉੱਪਰ ਹੀ ਰਹਿੰਦੀ ਆ ਸਾਡੀ ਸਾਡੀ ਲੈਂਡ ਲੇਡੀ ਸੀ ਉਹਨਾਂ ਦਾ ਨਾਂ ਹੀ ਅਸੀਂ ਉੱਪਰ ਵਾਲੇ ਆਂਟੀ ਰੱਖਿਆ ਸੀ ਉਹ ਥੱਲੇ ਨੀ ਆਉਂਦੀ ਤੁਸੀਂ ਉਹਦੀ ਗੱਲ ਤਾਂ ਨੀ ਕਰ ਰਹੇ ਵੀਰਾ
8: ਉੱਪਰ ਹੀ ਰਹਿੰਦੀ ਆ ਵੀਰੇ ਦੇ ਲਈ ਸਭ ਕੁਝ ਠੀਕ ਆ ਉਹ ਨੀ ਦਿਲ ਨੀ ਤੋੜਦਾ
7: ਗੁੱਡ ਆ
8: ਹਾਂ ਵੀਰਾ ਤੁਹਾਨੂੰ
7: ਅੱਛਾ
12: ਨਹੀਂ
8: ਹਾਂ
7: बदाम
8: खादा
7: बदाम खादा ना वेरी
8: बदाम नहीं मैं नहीं खादा
7: असि भी नहीं खादा
8: तुझे खादा
12: ताई नहीं आया
7: बस ठोकर आई है बच्चे
8: थोड़ा जा लागे आजो फोन दे तारी आवाज घट आउंदी आ हेलो हेलो हां जी
7: हां हुण सही आंदी
12: तुसी ठीक हो
8: हां जी असि ठीक आ तुसी किवें हो
7: तुसी सुनाओ
8: चाह खीरा ही खादा
7: मैं अंकल नूं कहना गाजर खाया करो कहिंदा नहीं खीरा ही खाना
8: हाँ नाइस है ना
12: गड़ा खराब हो जांदा
8: ओ
12: चाना नहीं खाना
8: हाँ चाना की खाना फिर
12: मटरी
8: चाना मटरी ओके ओके ओके गुड गुड गुड चलो ठीक है
7: गुड
8: ठीक है फिर आप चाना मटरी खा लेंगे
7: नोट हो गया भाई नोट हो गया
8: थैंक यू थैंक की सुनाओगे फिर
7: ऑपोजिट
8: ओके
12: मैं पूछूंगी एंड तुसी आंसर दसो
7: अच्छा ले भाई साडा व्याकरण दा एग्जाम से सानू पता ही नहीं वाह
12: चीता
8: हां जी
12: ता
8: हां हेलो
12: चीता दा ऑपोजिट की आ
8: चीता दा काला
7: उपर
12: अप
8: दा डाउन
7: अप दा डाउन
12: बल्ले बल्ले
13: ਵੈਰੀ ਗੁੱਡ ਆਇਆ 60 ਬੈਂਡ ਹੋ ਗਏ
8: ਸਾਡੇ ਬੱਲੇ ਬੱਲੇ ਬੱਲੇ ਅੱਪ ਦਾ ਆਪੋਜ਼ਿਟ ਵੈਸੇ ਪੂ ਵੀ ਹੁੰਦਾ
13: ਅੱਪ
8: ਦਾ ਪੂ
7: ਪੂ ਉਹ ਕਿੱਦਾਂ
8: ਯੂਪੀ ਅੱਪ ਪੀ ਯੂ ਪੂ
13: ਬਾਏ ਬਾਏ
7: ਬਾਏ ਬੇਟਾ ਹਾਂਜੀ ਬਾਏ
8: ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਅਸੀਂ ਸਕੋਰ ਤੇ ਉਸ ਤੋਂ ਬਾਅਦ ਫਿਰ ਤਾਂ ਨਹੀਂ ਤੁਹਾਡੀ ਵਾਰੀ ਸਤਿ ਸ੍ਰੀ ਅਕਾਲ ਆਵਾਜ਼ ਤੇ ਠੀਕ ਕਰ ਲੋ ਭਾਈ ਤੁਹਾਡੀ ਆਵਾਜ਼ ਬੜੀ ਘੱਟ ਆਉਂਦੀ ਹੈ ਬਾਈ
7: ਦੂਰੋਂ ਬੋਲ ਰਹੇ ਹੋ ਅਸੀਸ ਕੌਰ
8: ਅੱਜ ਤੇ ਸਾਰੇ ਬੱਚੇ ਸੁਸਤੇ ਸੁਸਤੇ ਜੇ ਤੇ ਮੈਨੂੰ ਲੱਗਦਾ ਸੀ ਵੀ ਅਸੀਸ ਕੌਰ ਠੀਕ ਕਰ ਲੂਗੀ ਤੇ ਉਹ ਵੀ ਸੁਸਤੀ ਸੁਸਤੀ ਜੀ ਆ ਗਈ
7: ਤੁਹਾਨੂੰ ਉਮੀਦ ਸੀ
8: ਨਾ ਓਦਾਂ ਹੀ ਸੁਸਤੀ ਆਵਾਜ਼ ਆਉਣ ਡਈ ਆ ਬੜੀ ਦੂਰੋਂ ਦੂਰੋਂ ਤੇ
13: ਇੱਕ ਮਿੰਟ ਮੈਂ ਆਵਾਜ਼ ਉੱਚੀ ਕਰ ਲਾਂ
8: ਹੋਰ ਨਿੱਕੀ ਨਿੱਕੀ ਜੀ ਆਵਾਜ਼ ਆਉਣ ਡਈ ਇਦਾਂ ਲੱਗਦਾ ਜਿੱਦਾਂ ਅਸੀਸ ਕੌਰ 5 ਦੀ ਹੋ ਗਈ ਹੁੰਦੀ ਆ
7: ਅੱਛਾ
8: ਹੋਰ
7: ਓਹੋ
13: ਅੱਛਾ
8: ਹੋਰ
7: ਓਏ
8: ਹਾਏ
14: ਜਾਗੇ ਜਾਗੇ
13: ਲੈਟਸ
14: ਗੋ
8: ਆਵਾਜ਼ ਵੱਡੀ ਕਰੋ ਭੈਣ ਜੀ ਉਹ ਪੁੱਤ ਆਵਾਜ਼ ਘੱਟ ਆ ਮੰਮਾ ਕੋ ਕਰਾ ਲੋ ਨਹੀਂ ਹੁੰਦੀ ਤੇ ਅੱਛਾ ਇੱਕ ਦੋ ਮਿੰਟ
7: ਤਗੜੇ ਹੈਵੀ ਟਾਈਮ ਦੇ ਅੰਦਰ ਹਾਂ
8: ਫੋਨ ਲੈ ਕੇ ਤੁਸੀਂ ਮੰਮਾ ਦੇ ਕੋਲ ਚਲ ਜਾਓ ਫਿਰ
13: ਅੱਛਾ
8: ਓਕੇ
7: ਅੱਜ ਲੱਗਦਾ ਨੈਟਵਰਕ ਵਾਲਿਆਂ ਨੇ ਕੁਛ ਕੀਤਾ
8: ਓਹੋ ਚਲੋ ਫਿਰ ਅੱਛਾ ਮੈਂ ਹੌਲੀ ਨਹੀਂ ਹੌਲੀ ਤੇ ਨਹੀਂ ਤੁਸੀਂ ਬੋਲ ਸਕਦੇ ਚਲੋ ਕੋਈ ਗੱਲ ਨੀ ਸਾਰ ਲੈਨੇ ਆ ਫਿਰ ਹੋਰ ਸੁਣਾਓ ਖਾ ਲਿਆ ਰੋਟੀ ਪਾਣੀ ਸਵੇਰੇ ਸਵੇਰੇ ਮੰਮਾ ਦਾ ਸਿਰ ਖਾ ਲਿਆ
13: ਅੱਛਾ
8: ਜੂਸ ਹੀ ਪੀਤਾ ਅੱਜ ਕਾਹਲੀ ਕਾਹਲੀ ਜੀ ਜੂਸ ਠੰਡਾ ਠੰਡਾ ਜੂਸ ਹੈ
7: ਓਏ ਬੱਲੇ
8: ਓਕੇ ਓਕੇ ਗੁੱਡ ਗੁੱਡ ਗੁੱਡ ਤੇ ਹੁਣ ਜਾ ਰਹੇ ਹੋ ਸਕੂਲ ਜਾ ਰਹੇ ਹੋ ਫਿਰ ਸਕੂਲ ਅੱਜ
13: ਮੈਨੂੰ
8: ਪੁੱਤ ਇੱਕ ਗੱਲ ਨੀ ਸਮਝ ਆਈ ਮੈਨੂੰ ਜਾਂ ਤਾਂ ਪੰਜਾਬੀ ਚ ਦੱਸੋਗੇ ਨਾ ਫਿਰ ਪਤਾ ਲੱਗੂਗਾ ਪੰਜਾਬੀ ਚ ਦੱਸੋ ਕੀ ਕਹਿ ਰਹੇ ਤੁਸੀਂ
13: ਮਜ਼ਾਕ ਨਾ ਕਰੋ ਬਹੁਤ ਟਾਈਮ ਅੰਗਰੇਜ਼ੀ ਬੋਲੀ ਹੋਈ
8: ਹਾਂ ਨਹੀਂ ਪਰ ਇਹ ਪੰਜਾਬੀ ਦਾ ਪ੍ਰੋਗਰਾਮ ਆ ਨਾ ਤੇ ਤੁਹਾਨੂੰ ਪੰਜਾਬੀ ਬੋਲਣੇ ਚ ਦੱਸਣਾ ਪੈਣਾ
13: ਪ੍ਰਿੰਟਰ ਕਰਕੇ ਅਸੀਂ ਕੁਛ ਨੀ ਲੈ ਕੇ ਜਾਂਦੇ ਫੂਡ ਤੇ ਵਾਟਰ
8: ਤੇ ਆਪਣਾ ਆਪ
13: ਰੀਡਰ ਬੈਗ ਓਹੀ ਤੇ ਲਾਇਬ੍ਰੇਰੀ ਬੈਗ ਉਹ ਚਾਰ ਚੀਜ਼ਾਂ ਅਸੀਂ ਲੈ ਕੇ ਜਾਂਦੇ
8: ਪਰ ਗੁੱਤਾਂ ਵੀ ਗੁੱਤ ਤੇ ਲੈ ਕੇ ਜਾਂਦੇ ਆ
7: ਗੁੱਤ ਵੀ ਲੈ ਕੇ ਜਾਣੀ ਪੈਂਦੀ
13: ਪਰ
7: ਉਹ ਵੀ ਗਿਣੋ ਨਾ
8: ਉਹ ਵੀ ਤੇ ਲੈ ਕੇ ਜਾਂਦੇ
7: ਗਿਣਤੀ ਚ ਹੈਗਾ ਨਾ
13: ਫਿਰ ਆਫ ਹੋ ਜਦੋਂ ਮੈਂ ਘਰ ਫਿਰ ਘੁੰਮੀ ਜਾਓ ਫਿਰ ਜਦੋਂ ਮੈਂ ਆਇਆ ਫਿਰ ਘੁੰਮੀ ਜਾਓ ਘੁੰਮੀ ਜਾਓ ਫਿਰ ਘੁੰਮੀ ਜਾਓ ਫਿਰ ਘੁੰਮੀ ਜਾਓ ਫਿਰ ਘੁੰਮੀ ਜਾਓ
8: ਲੈ ਕੇ ਤੇ ਜਾਣੀ ਪੈਂਦੀ ਨਾ ਗੁੱਤ
13: ਬੋਡੀ
8: ਪਾਰਟ ਥੋੜੀ ਉਹ ਵੀ ਤੇ ਲੈ ਕੇ ਜਾਣੇ ਪੈਂਦੇ
7: ਸੌਕਸ ਵੀ ਨਾਲ ਚੱਲਦੀਆਂ ਨਾਲੇ ਦੇਖੋ ਬਈ
13: ਸੌਕਸ ਇਜ਼ ਅ ਬੋਡੀ ਪਾਰਟ
7: ਹਾਂ ਸੌਕਸ ਇੰਪੋਰਟੈਂਟ ਹੈ ਬਈ
8: ਕੀ ਸੁਣਾਓਗੇ ਫਿਰ
11: ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣੀ ਬਿਫੋਰ।
8: ਹਾਂਜੀ
7: ਦੱਸੋ ਜੀ ਦੱਸੋ।
11: ਮੇਰੇ ਬੈਗ ਤੇ ਨਾ ਇੱਕ ਯੂਨੀਕੋਰਨ ਕੀਚੇਨ ਆ।
8: ਇੱਕ ਸਿੰਘ ਵਾਲਾ
11: ਪਿੰਕ ਯੂਨੀਕੋਰਨ ਕੀਚੇਨ ਆ ਤੇ ਉਹ ਕਿਊਟ ਲੱਗਦੀ, ਸਾਰੇ ਬੱਚਿਆਂ ਕੋਲ ਕੀਚੇਨ ਹੁੰਦੇ ਤੇ ਕੱਲੀ ਮੇਰੇ ਕੋਲ ਨੀ ਸੀ, ਜੇ ਮੇਰਾ ਬੈਗ ਸਭ ਪਲੇਨ ਸੀ ਤੰਗੂ, ਮੈਂ ਡਿਸਾਈਡ ਕਰ ਲਿਆ ਵੀ ਮੈਂ ਉਹਨੂੰ ਕੀਚੇਨ ਬਣਾ ਲੂ।
7: ਰੀਅਲ ਹੁੰਦੇ ਯੂਨੀਕੋਰਨ ਕਿ ਨਹੀਂ? ਅਸੀਸ
11: ਪਟੈਂਡ
7: ਪਟੈਂਡ
8: ਹੁੰਦੇ ਪਟੈਂਡ ਹੁੰਦੇ।
7: ਅੱਛਾ ਮੈਂ ਨਹੀਂ ਚੇਤਾ ਲੱਭਿਆ।
11: ਵਾਈ ਵੁੱਡ ਦੇ ਬੀ ਰੀਅਲ ਯੂਨੀਕੋਰਨ ਸਿਟਿੰਗ?
8: ਮੈਨੂੰ ਨਾ ਤੇਰੇ ਮੈਨੂੰ ਤੇਰੇ ਨਾ ਪਾਪਾ ਨਾਲ ਗੱਲ ਕਰਨੀ ਪੈਣੀ ਆ। ਅੰਗਰੇਜ਼ੀ ਵਾਵਾ ਹੀ ਹਾਵੀ ਹੁੰਦੀ ਜਾਂਦੀ ਹੈ ਤੇਰੇ ਤੇ ਅਸੀਸ।
11: ਉਹ ਬਸ ਕਦੇ ਕਦੇ ਮੈਂ ਕਨਫਿਊਜ਼ ਹੋਣੀ ਵੀ ਮੈਂ ਕਿਹੜਾ ਕੀ ਸਪੀਕ ਕਰ ਰਹੀ, ਪੰਜਾਬੀ ਕਿ ਅੰਗਰੇਜ਼ੀ।
8: ਹਾਂ ਪਰ ਕਨਫਿਊਜ਼ ਨਹੀਂ ਨਾ ਹੋਣਾ ਚਾਹੀਦਾ। ਹੁਣ ਤੁਸੀਂ ਵੱਡੇ ਹੋ ਹੀ ਰਹੇ ਹੋ ਤੇ ਹੁਣ ਤੁਸੀਂ ਕਨਫਿਊਜ਼ ਹੋਣ ਲੱਗ ਪਏ ਹੋ।
11: ਮੱਛੀ ਦੁਨੀਆ ਤੇ ਪੀਪਾ ਤੇਲ ਦਾ ਪਾਈਏ,
8: ਹਾਂਜੀ ਹਾਂਜੀ ਦੱਸੋ ਦੱਸੋ ਉਹ ਦੱਸੋ ਦੱਸੋ ਦੱਸੋ ਦੱਸੋ ਮੈਡਮ ਜੀ ਦੱਸੋ ਕਿਹੜੀ ਗੱਲ?
11: ਮੈਂ ਕਹਿ ਰਹੀ ਤੁਸੀਂ ਕੁਛ ਦੱਸਣਾ ਕੋਈ ਗੱਲ, ਜਿਵੇਂ ਤੁਸੀਂ ਕੱਲ ਦੱਸਤਾ ਤੇ ਮੈਂ ਬਾਏ ਕਰਤਾ।
8: ਹੈ ਕੀ ਦੱਸਿਆ ਕੱਲ? ਮੈਨੂੰ ਚੇਤਾ ਨਹੀਂ ਰਿਹਾ।
7: ਚਲੋ ਯਾਦ ਹੀ ਕੱਲ ਦੁਬਾਰਾ ਕਰ ਲਾਂਗੇ। ਹੁਣ ਚ ਕੀ ਆ?
11: ਓਕੇ ਫੇਰ ਕੱਲ ਨੂੰ ਦੱਸ ਦਿਓ।
8: ਹਾਂ ਚਲੋ ਠੀਕ ਆ, ਕੱਲ
7: ਗੁੱਡ ਡੇ।
8: ਥੈਂਕ ਯੂ ਥੈਂਕ ਯੂ ਥੈਂਕ ਯੂ
7: ਬਾਏ।
8: ਸਾਡੇ ਨਾਲ ਨੇ ਤਵਨੀਤ ਐਂਡ ਸਿਬਲਿੰਗਸ। ਸਤਿ ਸ੍ਰੀ ਅਕਾਲ ਤਵਨੀਤ, ਕੀ ਹਾਲ ਹੈ? ਇਹ ਕੀ ਚੀਜ਼ ਆ?
7: ਰਾਮ ਲਖਨ
8: ਹੈਂ?
7: ਵੇਖ ਲਈ?
11: ਹਾਂਜੀ ਵੇਖ ਲਈ।
7: ਵਾਹ ਗੁੱਡ,
8: ਕੀ ਬੜੀਆਂ ਫਿਲਮਾਂ ਵੇਂਦੇ ਹੋ।
11: ਹਾਂਜੀ ਜਿਹੜੀ ਵੀ ਫਿਲਮ ਦੇਖਦੇ ਉਹ ਕ੍ਰਿਸ਼ਨਾ ਵੀ ਜੀ ਦੱਸਦੇ
7: ਸਨ।
8: ਓਕੇ
7: ਕਿਆ ਬਾਤ ਹੈ।
8: ਓਕੇ ਤੁਹਾਨੂੰ ਵਧੀਆ ਲੱਗਦੀ ਆ ਫਿਰ ਉਹ?
11: ਹਾਂਜੀ ਉਹ ਮੇਰੀ ਫੇਵਰੇਟ ਮੂਵੀ ਹੈ।
8: ਕਿਹੜੀ?
11: ਮੈਨੂੰ ਗਾਣਾ ਪਸੰਦ ਹੈ ਰਾਮ ਲਖਨ ਦਾ।
7: ਰਾਮ ਲਖਨ ਹੈ 1 2 4 4 2 7 my name is lakhan my name is lakhan।
8: ਵਾਹ ਫਿਰ ਤੇ ਤੁਸੀਂ ਮਿਸਟਰ ਇੰਡੀਆ ਵੀ ਵੇਖ ਲਈ ਹੋਣੀ ਆ।
7: ਮੈਨੂੰ
11: ਯਾਦ ਨਹੀਂ
7: ਹੈ, ਰੀਵਾਚ ਕਰ ਲਿਓ।
8: ਭੁੱਲਣ ਲੱਗ ਪਿਆ ਵਾ
11: ਕਿ ਮੈਂ ਦੇਖ ਰਿਹਾ।
8: ਚਲੋ ਠੀਕ ਆ।
11: ਹਰੇ ਪਿੰਡੀ ਤੇ ਅਮਰੂਦ ਦਾ ਵਿਆਹ ਵੀ ਨੀ ਹੋਇਆ ਲਾਉਂਦੇ ਪਏ, ਲੋਹੜੀ ਵੀ ਲੰਘੀ, ਸਾਰਾ ਕੁਛ ਲੰਘ ਗਿਆ।
7: ਅਮਰੂਦ ਦੇ ਨਾ ਵੀਜ਼ੇ ਦਾ ਇਸ਼ੂ ਆਇਆ ਹੋਇਆ, ਉਹਦੇ ਏਜੰਟ ਨੇ ਕਿਹਾ ਹਜੇ ਕੋਈ ਕੰਮ ਕੁੰਮ ਅੱਗੇ ਨਾ ਵਧਾਓ, ਪਹਿਲੇ ਵੀਜ਼ਾ ਸੈੱਟ ਕਰ ਲਓ। ਫਿਰ ਜਿੱਦਾਂ ਹੀ ਉਹਦਾ ਵੀਜ਼ਾ ਓਕੇ ਹੋ ਜਾਂਦਾ
9: ਨਾਲ ਹੀ ਆਪਾਂ ਫਿਰ ਵਿਆਹ ਦੀ ਤਰੀਕ ਸੁਧਾ ਲੈਣੀ ਹੋਰ
8: ਨਾਲੇ ਮੈਚ ਅਸੀਂ ਥੋੜੀ ਕਰਾਉਣਾ ਮੈਚ ਅਸੀਂ ਥੋੜੀ ਕਰਾਉਣਾ ਮੈਚ ਤੇ ਫਤਿਹ ਨੇ ਗਰਾਊਂਡ ਲੱਭਣੀ ਤੇ ਅਸੀਂ ਤੇ ਖੇਡਣ ਜਾਣਾ
9: ਅਸੀਂ ਤਾਂ ਬਸ ਆਪਣੇ ਆਪ ਨੂੰ ਲੈ ਕੇ ਜਾਣਾ ਖੇਡਣ ਲਈ
8: ਹੋਰ ਅਸੀਂ ਤੇ ਕਹਿੰਦੇ ਹਾਂ ਅਸੀਂ ਥੋੜੀ ਮੈਚ ਕਰਾਉਣਾ ਨਹੀਂ ਜਾਵਾਂਗੇ ਜੇ ਫਤਿਹ ਗਰਾਊਂਡ ਲੱਭੂਗਾ ਤੇ ਕਹੂਗਾ ਵੀ ਇੱਥੇ ਆ ਜਾਓ ਤੇ ਆਪਾਂ ਜਾਵਾਂਗੇ
10: ਅਮਰੂਦ ਬਹੁਤ ਛੋਟਾ ਹੈਗਾ ਤੇ ਕੋਈ ਦੇਖ ਵੀ ਨੀ ਸਕਦਾ
9: ਨਹੀਂ ਨਹੀਂ ਲਾ ਦਾਂਗੇ
8: ਅੱਛਾ ਫਿਰ ਕਿੱਥੇ ਕਿੱਥੇ ਕਰੀਏ ਵੀ ਸਾਰੇ ਵੇਖ ਲੈਣ ਕੋਠੇ ਤੇ
10: ਕੋਠੇ ਤੇ ਨੀ ਉਹ ਛੋਟਾ ਹੋਗਾ ਤੇ
8: ਚਲੋ ਠੀਕ ਹੈ ਫਿਰ ਪੈਲੀਆਂ ਚ ਕਰ
10: ਸਕਦਾ ਪਕੌੜੇ ਬਣ ਜਾਊਗਾ
8: ਉਹ ਇਸੇ ਕਰਕੇ ਨੀ ਮੰਨਦਾ ਉਹ ਤੁਸੀਂ ਜਿਹੜੀ ਏਦਾਂ ਦੀਆਂ ਕੁੜੀ ਵਾਲੇ ਉਹ ਗੱਲਾਂ ਕਰਦੇ ਹੋ ਨਾ
9: ਉਹ ਡਰਦਾ ਵਿਚਾਰਾ ਰੀਤੀ ਰਿਵਾਜ ਨਹੀਂ ਕਰਾ ਸਕਦਾ
8: ਇਸੇ ਕਰਕੇ ਉਹ ਵਾਰ ਵਾਰ ਮਨਾ ਕਰ ਦਿੰਦਾ ਤੇ ਫਿਰ ਤੁਸੀਂ ਮੈਨੂੰ ਕਹਿ ਦਿੰਦੇ
10: ਉਹ ਗਰੋਸਰੀ ਸਟੋਰ ਚ ਸਾਡਾ ਸੋਰੇ ਵੀ ਨਹੀਂ ਸਕਦਾ
8: ਹਾਂ ਨਹੀਂ ਨਹੀਂ
9: ਗਰੋਸਰੀ ਚ ਲੱਗ ਗਿਆ
8: ਉਹ ਵੀ ਸੁਣਦਾ ਵਾ ਸਵੇਰੇ ਸਵੇਰੇ
9: ਸੁਣਦਾ ਸੁਣਦਾ ਉਹਦਾ ਮੈਸੇਜ ਆਇਆ ਨਾ ਹੁਣੇ ਥੋੜੇ ਦੇ
10: ਚਾਹ
8: ਨਹੀਂ ਨਹੀਂ ਉਹ ਨਹੀਂ ਸੁਣਦਾ
9: ਵਿਚਾਰਾ ਕੰਮ ਬਹੁਤ ਕਰਦਾ
8: ਨਾ ਨਾ ਨਾ ਉਹ ਰਿਪੀਟ ਸੁਣਦਾ ਵਾ ਪ੍ਰੋਗਰਾਮ ਸ਼ਾਮ ਨੂੰ ਸੁਣਦਾ ਰਿਪੀਟ ਉਹ
9: ਕਿੰਨੇ ਵਜੇ ਕਿੰਨੇ ਵਜੇ
8: ਸੱਤ ਵਜੇ
9: ਸੱਤ ਵਜੇ
8: ਛੇ ਵਜੇ ਛੇ
9: ਵਜੇ ਛੇ ਵਜੇ
8: ਹੈਂ
10: ਕੰਨ ਵਾਲੇ ਕੋਲ ਕੰਨ ਨਹੀਂ ਹੁੰਦੇ
8: ਲੈ ਕਿਉਂ ਨਹੀਂ ਹੁੰਦੇ
9: ਲੈ ਫਿਰ ਗੱਲਾਂ ਕਿੱਦਾਂ ਸੁਣੂਗਾ ਪਿੰਡੀ ਦੀਆਂ ਕੰਨ ਤੇ ਮੇਨ ਨੇ
8: ਫਿਰ ਤੁਸੀਂ ਬਿਨਾਂ ਕੰਨਾਂ ਵਾਲੇ ਦੇ ਨਾਲ ਕਿਉਂ ਵਿਹਾਰ ਰਹੇ ਹੋ ਤੁਸੀਂ ਆਪਣੀ ਪਿੰਡੀ
9: ਹਸਬੈਂਡ ਦੀ ਜ਼ੁਬਾਨ ਹੋਵੇ ਨਾ ਹੋਵੇ ਕੰਨ ਜ਼ਰੂਰੀ ਹੋਣੇ ਚਾਹੀਦੇ ਇਸ ਗੱਲੋਂ ਬੰਦਾ ਓਕੇ ਹੈ ਜੀ
8: ਆਹੋ ਆਹੋ
10: ਹਾਈਡ ਐਂਡ ਸੀਕ ਵਾਲ ਬਿਸਕਟ ਟ੍ਰਾਈ ਕਰ ਲੈ
9: ਓਕੇ ਗੁੱਡ
8: ਉਹ ਵੀ ਗੁੱਡ ਹੈ
10: ਗੁੱਡ ਸੀ ਪਰ ਕੱਲ ਅਸੀਂ ਹਲਦੀ ਵਾਲਾ ਦੁੱਧ ਪੀ ਰਹੇ ਸੀ ਫਿਰ ਮੈਂ ਬਿਸਕਟ ਨੂੰ ਡਿਪ ਗਿਆ ਕਿਤਾ
9: ਤੁਸੀਂ ਬੋਨ ਬੋਨ ਖਾਓ ਹੁਣ ਬੋਨ ਬੋਨ ਖਾਏ ਬਿਸਕੁਟ ਵੀ ਆ
8: ਤੁਸੀਂ ਹਲਕੇ ਹਲਕੇ ਫੁਲਕੇ ਮਨੈਕੋ ਟ੍ਰਾਈ ਕਰਿਓ
9: ਮਨੈਕੋ ਵੀ ਘੈਂਟ
8: ਜਿਨ੍ਹਾਂ ਦੇ ਨਾਲ ਚਾਹ ਵੀ ਪੁਣ ਲਈ ਦੀ
10: ਉਹਨਾਂ
8: ਚ ਸ਼ੇਕ ਹੁੰਦੇ ਆ ਨਾ ਨਾ ਉਹਨਾਂ ਚ ਸ਼ੇਕ ਹੁੰਦੇ ਆ ਜੇ ਪੋਣੀ ਤੁਹਾਡੇ ਘਰ ਨਾ ਹੋਵੇ ਤੇ ਉਹਦੇ ਨਾਲ ਚਾਹ ਵੀ ਪੁਣ ਲਈ ਦੀ ਆ
9: ਤੁਸੀਂ
8: ਮਾਰਦੇ ਆ ਤੂੰ ਕੁੜੀ ਸਾਡੀਆਂ ਗੱਲਾਂ ਮਰਵਾ ਦੇਣੀ
9: ਕੀ ਸੁਣਾਓਗੇ ਸਾਨੂੰ
10: ਹਲਕਾ ਹੁੰਦਾ ਜਿਵੇਂ ਖਾਬ ਹੁੰਦਾ ਅਤੇ
11: ਜਿਹੜੇ ਸਟਰੋਂਗੈਸਟ ਬੰਦੇ ਹੁੰਦੇ ਫਲ ਵੀ ਨਹੀਂ ਸਕਦੇ 5 ਸੈਕਿੰਡ ਲਈ।
9: ਹਲਕਾ ਹੁੰਦਾ ਜਿਵੇਂ
8: ਖੰਭ ਹੁੰਦਾ,
11: ਖੰਭ ਹੁੰਦਾ
8: ਤੇ ਸਟਰੋਂਗੈਸਟ ਬੰਦੇ ਵੀ ਨਹੀਂ ਫੜ ਸਕਦੇ
11: ਯਾਰ 5 ਸੈਕਿੰਡ ਲਈ।
8: ਓਕੇ ਤੇ ਜਨਾਨੀਆਂ ਫੜ ਸਕਦੀਆਂ?
11: ਨਹੀਂ
8: ਕੋਈ ਵੀ ਨਹੀਂ ਫੜ ਸਕਦਾ।
11: ਨਹੀਂ ਜਨਾਨੀਆਂ ਫੜ ਸਕਦੇ ਉਹ ਐਕਸਰਸਾਈਜ਼ ਕਰਦੇ ਤਾਂ।
8: ਅੱਛਾ ਬੰਦੇ ਨਹੀਂ ਫੜ ਸਕਦੇ? ਹਾਂ
11: ਬੰਦੇ ਥੋੜੇ ਬਹੁਤੇ ਫੜ ਸਕਦੇ,
9: ਥੋੜੇ ਬਹੁਤੇ ਫੜ।
8: ਅੱਛਾ ਤੇ ਜਨਾਨੀਆਂ ਨਹੀਂ ਫੜ ਸਕਦੀਆਂ?
11: ਫੜ ਸਕਦੇ ਥੋੜੇ ਬਹੁਤੇ,
9: ਥੋੜੇ।
8: ਓਕੇ
11: ਮੈਂ ਫੜ ਸਕਦੇ।
8: ਇਹ ਤਾਂ ਬੰਦੇ ਦਾ ਝਾਟਾ ਹੀ ਹੋਊਗਾ ਫਿਰ।
11: ਨਹੀਂ
9: ਫਿਰ ਖੰਭ ਜਿੰਨਾ ਹਲਕਾ ਥੋੜੀ ਆ।
8: ਹੈ
9: ਖੰਭ ਖੰਭ ਜਿੰਨਾ ਭਾਰ ਤਾਂ ਉਹਨਾਂ ਦਾ ਹੋਊਗਾ।
8: ਨਹੀਂ ਉਹਨਾਂ ਦੇ ਤਾਂ ਪਾਸਟ ਹੋ
11: ਗਈ।
8: ਕਿੱਥੇ ਨੀ ਹੁੰਦਾ?
11: ਸਪੇਸ ਤੇ ਨਹੀਂ ਹੁੰਦਾ।
8: ਅੱਛਾ ਸਪੇਸ
11: ਤੇ ਨਹੀਂ। ਉੱਥੇ ਜਾਓਗੇ ਵਿਦਆਊਟ ਐਸਟ੍ਰੋਨੌਟ ਸੂਟ ਤੁਸੀਂ ਉੱਥੇ ਮਰ ਜਾਓਗੇ।
8: ਆ ਓਕੇ ਓਕੇ ਓਕੇ ਓਕੇ। ਅੱਛਾ ਹਾਰ ਗਏ।
9: ਮੈਂ ਖੁਸ਼ ਹੋ ਗਿਆ।
11: ਆਨਸਰ ਨਹੀਂ ਹੈ।
8: ਨਹੀਂ ਹਾਰ ਗਏ।
11: ਹਵਾ
8: ਹਵਾ। ਅੱਛਾ ਇਹ ਕਿੱਦਾਂ ਫਿਰ ਲੇਡੀਜ਼ ਕਿੱਦਾਂ ਵੱਧ ਫੜ ਸਕਦੀਆਂ?
9: ਸਾਡੇ ਨੱਕ ਨੀ ਆ
8: ਹੈ ਬੰਦੇ ਮਰੂਦ ਹੀ ਆ।
9: ਵਾਹ ਬਈ ਵਾਹ, ਵੈਰੀ ਗੁੱਡ ਯਾਰ, ਟ੍ਰਿਕ ਕਰਤਾ ਤੁਸੀਂ ਸਾਨੂੰ, ਵੈਰੀ ਨਾਈਸ।
8: ਥੈਂਕ ਯੂ ਥੈਂਕ ਯੂ।
9: ਹੁਣ ਕੌਣ ਗੱਲ ਕਰੂਗਾ?
11: ਆਸ਼ੇ ਨਾਲ ਗੱਲ ਕਰ ਲੋ।
8: ਹਾਂਜੀ
11: ਤਿਆਰ
8: ਹੋ ਗਏ ਹੋ?
11: ਹਾਂਜੀ।
8: ਪਾਣੀ ਵਾਲੀ ਬੋਤਲ ਲੈ ਲਈ ਆ?
11: ਹਾਂਜੀ।
8: ਗੁੱਤਾਂ ਕਰਾ ਲੀਆਂ?
11: ਹਾਂਜੀ।
8: ਗੁੱਤਾਂ ਪਟਾ ਲੀਆਂ? ਉੱਥੇ ਲੋਲੀਪੋਪ ਵਾਲਾ ਭਾਈ ਖੜਾ ਵਾ?
11: ਨਹੀਂ।
9: ਅੱਛਾ ਛੱਲੀ ਵਾਲਾ ਹੋਊਗਾ ਨਾ, ਗਰਮੀਆਂ ਆ ਗਈਆਂ।
8: ਨਹੀਂ ਨਹੀਂ ਲੋਲੀਪੋਪ ਵਾਲਾ ਹੁੰਦਾ ਜਿਹੜਾ ਉਹ ਕਹਿੰਦਾ ਸਟੋਪ ਕਰੋ ਇੱਥੇ ਰੁਕੋ ਫਿਰ ਲੰਘਿਓ।
9: ਅੱਛਾ ਉਹ ਵਾਲਾ ਲੋਲੀਪੋਪ।
8: ਹਾਂ ਉਹ ਵਾਲਾ ਭਾਈ। ਉਹ ਨੀ ਹੈਗਾ? ਵੇਖਣ ਚੱਲ ਗਈ ਆ?
9: ਮੈਨੂੰ ਵੀ ਲੱਗਦਾ ਕਹਿੰਦੇ ਮੰਮੀ ਨੇ ਟਾਈਮ ਤੋਂ ਲੋਲੀਪੋਪ ਵਾਲਾ ਕੋਈ ਆਂਦਾ ਖਵਾਏ ਨੀ ਕਦੀ।
8: ਹੈਲੋ
9: ਹੈਲੋ,
8: ਤੁਸੀਂ ਸਾਡੀ ਕੁੜੀ ਫੜ ਲਈ ਆ?
9: ਐਕਚੁਲੀ ਵਾਪਸ ਆ ਜਾ, ਕੋਈ ਨੀ ਮਜ਼ਾਕ ਕਰ ਰਹੇ ਸੀ ਅੰਕਲ।
8: ਹੈ
9: ਹੈਲੋ,
8: ਕਿੱਥੇ ਕਿੱਥੇ ਚੱਲ ਗਈ ਕੁੜੀਏ? ਥੈਂਕ ਯੂ ਹਰਮਨ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ, ਚੜ੍ਹਦੀ ਕਲਾ ਬਖਸ਼ਣ ਸੇਖੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਸੁਖਵਿੰਦਰ ਭੈਣ ਜੀ ਬਹੁਤ ਬਹੁਤ ਸ਼ੁਕਰੀਆ, ਗੁਰਜੀਤ ਜੀ ਧੰਨਵਾਦ, ਰਮਨਦੀਪ ਜੀ ਕਹਿੰਦੇ ਕਿ ਬਹੁਤ ਸੋਹਣੀ ਸੀ ਅੱਜ ਦੀ ਕਹਾਣੀ, ਅਤੇ ਥੈਂਕ ਯੂ ਮੈਸੇਜ ਬੜਾ ਵਧੀਆ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਵੀ ਕਹਾਣੀ ਬੜੀ ਵਧੀਆ ਲੱਗੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਅਤੇ ਬਿੰਦਰ ਵਿਰਕ ਜੀ ਕਹਿੰਦੇ ਨੇ ਕਿ ਗੁੱਡ ਬਈ ਸਾਰੇ, ਅਤੇ ਵਾਹਿਗੁਰੂ ਸਭ ਦਾ ਦਿਨ ਵਧੀਆ ਵਧੀਆ ਕਰੇ। ਹਾਂਜੀ ਐਸ਼ਲੀਨ ਆ ਗਈ ਵਾਪਸ? ਹਾਂਜੀ ਕਿੱਥੇ ਚੱਲ ਗਈ ਸੀ, ਕਿੱਥੇ ਗਾਇਬ ਹੋ ਗਈ ਸੀ?
11: ਮਿਊਟ
8: ਲੱਗ ਗਿਆ ਸੀ। ਇੰਨੇ ਚਿਰ ਲਈ ਨਹੀਂ ਮਿਊਟ ਲੱਗਦਾ, ਸਹੀ ਸਹੀ ਦੱਸੋ।
9: ਇਹ ਲੋਲੀਪੋਪ ਅੰਕਲ ਦੇਖਣ
11: ਲੱਗ ਗਿਆ ਸੀ
8: ਨਾ, ਇੰਨੇ ਚਿਰ ਲਈ ਨਹੀਂ ਲੱਗ ਸਕਦਾ।
11: ਦੀਦੀ ਇੰਨੇ ਚਿਰ ਗੱਲ ਕਰਦੀ
8: ਹੈ। ਹੋਏ ਤੇ ਤੁਸੀਂ ਇੰਨਾ ਚਿਰ ਮਿਊਟ ਰੱਖਣਾ ਸੀ? ਦੀਦੀ ਨਾ ਕਰਦੇ ਆ ਗੱਲ, ਦੀਦੀ ਤਾਂ ਬੜੀ ਖਰਾਬ ਆ, ਦੀਦੀ ਦੀ ਚੀ ਚੀ ਕਰਨ ਵਾਲੀ ਹੋਈ ਆ।
15: ਹਾਂਜੀ
8: ਹੈ ਨਾ
9: ਹਾਂਜੀ
8: ਕਰਦੇ ਕੇ ਤੇ ਨਾ
9: ਬੇਚਾਰੀ ਡਰਦੀ ਕਹਿ ਰਹੀ ਹੈ
7: ਕਹਿੰਦੇ ਇੱਥੇ ਤਾਂ ਬੋਲਦਾ
8: ਕੀ ਸੁਣਾਓਗੇ ਫਿਰ ਤੁਸੀਂ ਅੱਜ
15: ਇੱਕ ਬੋਲੀ
8: ਹਾਂਜੀ
15: ਰੋਟੀ ਖਾਂਦਾ ਚੌਂਕੀ ਤੇ ਬਹਿ ਕੇ ਰੋਟੀ ਖਾਂਦਾ ਚੌਂਕੀ ਤੇ ਬਹਿ ਕੇ ਪਾਣੀ ਪੀਂਦਾ ਨਲਕੇ ਤੋਂ ਪਾਣੀ ਪੀਂਦਾ ਨਲਕੇ ਤੋਂ ਡਰਦਾ ਨੀ ਡਰਦਾ ਮੇਰੇ ਦਬਕੇ ਤੋਂ
8: ਡਰਦਾ ਨੀ ਡਰਦਾ ਮੇਰੇ ਦਬਕੇ ਤੋਂ ਡਰਦਾ ਨੀ
15: ਡਰਦਾ ਮੇਰੇ
8: ਦਬਕੇ ਤੋਂ ਡਰਦਾ ਨੀ ਚਵਾ ਚਵਾ ਚਵਾ
9: ਵੈਰੀ ਨਾਈਸ ਵੈਰੀ ਨਾਈਸ ਐਸ਼ਲੀਨ
8: ਥੈਂਕ ਯੂ ਐਸ਼ਲੀਨ
16: ਸਤਿਕਾਲ
8: ਵੀਰ ਜੀ ਕੀ ਹਾਲ ਚਾਲ ਨੇ ਠੀਕ ਠੀਕ ਠੀਕ ਵਧੀਆ ਵਧੀਆ ਉਹ ਸਵੇਰੇ ਸਵੇਰੇ ਝਿੜਕਾਂ ਕਿਉਂ ਪਈਆਂ ਸੀ
16: ਵੱਡੀ
8: ਦੀਦੀ ਨੂੰ ਪੈਂਦੀਆਂ
9: ਤੁਸੀਂ ਤਾਂ ਬਹੁਤ ਸਾਊ ਹੋ ਤੁਹਾਨੂੰ ਸੁਣਦਾ ਪੈਣ
8: ਵੀਰ ਜੀ ਨੂੰ ਨੀ ਪੈਂਦੀਆਂ ਨਾ ਵੱਡੀ ਦੀਦੀ ਖਰਾਬੀਆਂ ਕਰਦੀ ਆ
15: ਫੋਨ
8: ਦੇ ਨਾਲ ਭੁੱਲ ਜਾ ਵੀ ਹੀ ਕੀਤਾ ਹੈਨਾ ਹੈ ਐਦਾਂ ਕੀਤਾ ਓਏ ਉਹ ਤੇ ਲਾਡ ਦੇ ਨਾਲ ਫਿਰ ਮਾਰੀਦਾ ਕੀ ਸੁਣਾਓਗੇ ਫਿਰ ਅੱਜ
15: ਇੱਕ ਮੇਰੇ ਲਈ ਦੰਦ ਕਲੀਸ ਕੱਟੀ ਜਾ ਕੇ ਆਟਾ ਪੀਸ ਤਿੰਨੇ ਕੋਈ ਲੰਡਾ ਨਹੀਂ ਛੋਟੀ ਨੂੰ ਕੱਟੀ ਛੋਟੀ ਕੀਤਾ ਤੇ ਕੱਚਾਤੀ ਵੀ ਅੱਖ ਤੇ ਕੋਲੇ ਬੱਤਾ ਮਾ ਲਿਆ
8: ਓਏ ਕਿੰਨੇ
15: ਛੋਟੀ
8: ਦੀਦੀ ਨੇ ਤੁਹਾਡੇ ਮਾਰਤਾ ਵਾ ਯਾਰ
9: ਯਾਰ ਤੁਹਾਡੀ ਵਸੇਪੁਰੀ ਬਣੀ ਰਹਿੰਦੀ ਹੈ
8: ਇੰਨਾ ਖਤਰਨਾਕ ਕੰਮ ਕਿਉਂ ਕਰਦੇ ਹੁੰਦੇ ਹੋ ਤੁਸੀਂ
9: ਖਤਰਾ ਖਿਲਾੜੀ ਵੀ
8: ਹੋਰ ਟ੍ਰੈਫਿਕ ਟ੍ਰੂਫਿਕ ਦੱਸਿਆ ਕਰੋ ਤੁਸੀਂ ਦੱਸ ਕਿਹੜੇ ਕੰਮਾਂ ਚ ਪਏ ਹੋ
15: ਸਰਦਾਰ
9: ਜੀ ਸ਼ਾਬਾ ਸ਼ਾਬਾ
8: ਸਰਦਾਰ ਜੀ ਜਿੰਦਾਬਾਦ ਥੈਂਕ ਯੂ ਥੈਂਕ ਯੂ ਬਾਕੀ ਸਾਰੇ ਥੱਲੇ ਥੱਲੇ ਥੈਂਕ ਯੂ ਜਲਦੀ ਕਲਾ ਚ ਰਹੋ ਭਾਈ
9: ਵੈਰੀ ਨਾਈਸ
8: ਥੈਂਕ ਯੂ ਭਾਈ ਹੱਸਦੇ ਖੇਡਦੇ ਰਹੋ ਤੇ ਇਸੇ ਤਰ੍ਹਾਂ ਰੌਣਕਾਂ ਸ਼ੌਣਕਾਂ ਲਾਉਂਦੇ ਰਹੋ ਤੇ ਢਿੱਲੋਂ ਸਾਹਿਬ ਕਹਿੰਦੇ ਰਿਆਸਤ ਤੇ ਬੈਰਕ ਤੇ ਪਾਣੀ ਤੋਂ ਪਰਮਾਤਮਾ ਸਾਰਿਆਂ ਦੇ ਮਿਹਰ ਭਰੇ ਹੱਥ ਰੱਖੇ ਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਅੱਜ ਦਾ ਰੇਟ ਹੋ ਗਿਆ $181 $22 ਦੇ ਹਿਸਾਬ ਦੇ ਨਾਲ ਤੇ ਗਾਭਾ ਪਰਿਵਾਰ ਵੱਲੋਂ ਕਹਿੰਦੇ ਨੇ ਵੀ ਕਹਾਣੀ ਬੜੀ ਵਧੀਆ ਸੀ ਧੰਨਵਾਦ ਤੇ ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸੇਤੀ ਧਾਲੀਵਾਲ ਜੀ ਸਾਰੇ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁੱਡ ਮਾਰਨਿੰਗ ਭੇਜਦੇ ਨੇ ਸਪੇਨ ਤੋਂ ਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕੱਲ੍ਹ ਦਾ ਡਿਨਰ ਸੀ ਆਲੂ ਗੋਭੀ ਸਬਜ਼ੀ ਵਿਦ ਰੋਟੀ ਐਂਡ ਸਲਾਦ ਤੇ ਟੂਡੇ ਡਿਨਰ ਭਿੰਡੀ ਸਬਜ਼ੀ ਵਿਦ ਰੋਟੀ ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਸ਼ਬਦ ਕੀਰਤਨ ਬਹੁਤ ਸੋਹਣਾ ਸੀ ਹਰ ਰੋਜ਼ ਦੀ ਤਰ੍ਹਾਂ ਤੇ ਸਿਮਰਨ ਜੀ ਕਹਿੰਦੇ ਨੇ ਕਿ ਸਾਰੇ ਪਰਿਵਾਰ ਨੂੰ ਇੰਜੋਏ ਸਤਿ ਸ਼੍ਰੀ ਅਕਾਲ ਤੇ ਇੰਜੋਏ ਕਰੋ ਬਿਊਟੀਫੁੱਲ ਸਨ ਸ਼ਾਈਨ ਮਾਨਸਾ ਬੈਡਲੀਅਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਮਾਈਲ ਦੇ ਨਾਲ ਤੇ ਇੱਧਰ ਰਿਸ਼ਪਾਲ ਸਿੰਘ ਜੀ ਕਮਲਜੀਤ ਕੌਰ ਜੀ ਡਾਰੀ ਪਰਿਵਾਰ ਤੋਂ ਟਾਰਨੇਟ ਤੋਂ ਕਹਿੰਦੇ ਨੇ ਕਿ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਧੰਨਵਾਦ ਅੰਮ੍ਰਿਤਪਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਮੇਰੇ ਭਰਿਆ ਹੱਥ ਰੱਖੇ ਰੱਬ ਸਾਰਿਆਂ ਦੇ ਉੱਤੇ ਤੇ ਵਧੀਆ ਵਧੀਆ ਦਿਨ ਗੁਜਰੇ ਤੇ ਸ਼ੁੱਭ ਸਵੇਰ ਭੇਜਦੇ ਨੇ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ ਯੁਵਰਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਤੇ ਰਕੇਸ਼ ਕਾਜਲ ਜੀ ਵੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀ ਅੱਜ 8 ਅਕਤੂਬਰ ਦੀ ਸਤਿ ਸ਼੍ਰੀ ਅਕਾਲ ਅਤੇ ਅੱਸੂ ਦੇ ਮਹੀਨੇ ਦੀ 22 ਤਰੀਕ ਧੰਨਵਾਦ ਜੀ ਮਿਹਰਬਾਨੀ ਅਤੇ ਇੱਧਰ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਭੇਜਦੇ ਨੇ ਮਿਸਟਰ ਬਜਾਜ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਰੁਪਿੰਦਰ ਜੀ ਕਹਿੰਦੇ ਨੇ ਕਿਡਜ਼ ਟੂ ਸਵੀਟ ਸਟੇ ਬਲੈਸਡ ਧੰਨਵਾਦ ਜੀ ਬਹੁਤ ਮਿਹਰਬਾਨੀ ਅਤੇ ਕਰਨ ਜੀ ਕਹਿੰਦੇ ਕਿ ਵੀਰ ਜੀ ਰੇਡੀਓ ਟ੍ਰੇਨ ਡਰਾਈਵ ਕਰਨਗੇ ਫਿਊਚਰ ਦੇ ਵਿੱਚ ਸਾਰੇ ਕਹਿਣਗੇ ਸਰਦਾਰ ਜੀ ਬਲੇ ਬਲੇ ਸਰਦਾਰ ਜੀ ਸ਼ਾਵਾ ਸ਼ਾਵਾ ਸਰਦਾਰ ਜੀ ਜਿੰਦਾਬਾਦ ਪ੍ਰਿੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਰਕੇਸ਼ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ 'ਚ ਰਹੋ ਸਾਰੇ ਸਰੋਤਿਆਂ ਲਈ ਅਰਦਾਸ ਕਰਦੇ ਨੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਰਹਿਣ ਹੱਸਦੇ ਖੇਡਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਅੱਜ ਪੂਰੀਆਂ ਹੋਣ ਕੁਲਦੀਪ ਸਿੰਘ ਬਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਦਵਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਅਤੇ ਬੱਚਿਆਂ ਦੇ ਲਈ ਢੇਰ ਸਾਰਾ ਪਿਆਰ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਚੜ੍ਹਦੀ ਕਲਾ ਦੇ ਵਿੱਚ ਰਹੋ ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
17: Studio 18 and Panorama Studios Production present.
18: Main bete ke liye justice chahiye.
19: Mujhe justice nahi, badla chahiye.
17: Drishyam The Conclusion starring Ajay Devgan, Tabu, Shreya Saran, Jaydeep Alawat and many more.
20: Is baar khatra kab, kaise aur kahan se aayega, batana mushkil hai.
17: The end we've been waiting for. Drishyam The Conclusion in cinema 2nd October.
20: Kyunki kahani abhi khatam nahi hui hai. Aakhri hissa baki hai.
17: Overseas release by Zee Studios.
21: Australia vich immigration da masla. Na jao idhar udhar. Sidhe aao IME advisor. Apni maa boli vich samjhan tuhadi lod nu. Nale varyan to skilled visa. 186, 189, 190, 482 te 491. Skill assessment, partner visa, parent visa, cha student visa to PR tak. Har immigration process lei expert guidance. Aaj hi parose naal sampark karo. IME advisor. Call 02-9063-1618. Hun Parramatta Sydney ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
22: ਦੀਵਾਲੀ ਰੋਸ਼ਨੀ ਕਾ ਤਿਉਹਾਰ ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ ਰਿਵਾਜ਼ੋ ਕੇ ਰੰਗ ਖਾਨੋ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ ਚਨਾ ਮਸਾਲਾ ਪਾਲਕ ਪਨੀਰ ਕਿਚਨ ਕਿੰਗ ਦਾਲ ਮਸਾਲਾ ਚਾਟ ਮਸਾਲਾ ਔਰ ਢੇਰੋ ਮਸਾਲੋ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
23: ਜੋ ਹੁਕਮ ਮੇਰੀ ਸਰਕਾਰ
22: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
23: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
22: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
23: ਆਹੋ ਜੀ ਆਹੋ
22: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
24: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
25: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
24: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
25: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
22: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
25: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
22: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
26: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
8: ਰੇਡੀਓ ਹਾਂਜੀ 1674 ਸਮਾਂ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਰਾਜਾ ਜਿਹੜਾ ਘੋੜਿਆਂ ਦਾ ਬਹੁਤ ਸ਼ੌਕੀਨ ਸੀ ਦੂਰ ਦਰੇਡਿਓਂ ਕਿਤੇ ਵੀ ਪਤਾ ਲੱਗਦਾ ਕਿੰਨੇ ਵੀ ਮਹਿੰਗੇ ਸਸਤੇ ਉਹ ਘੋੜੇ ਮੰਗਾ ਲੈਂਦਾ ਇੱਕ ਵਾਰੀ ਹੋਇਆ ਕੁਛ ਇੱਦਾਂ ਕਿ ਦੋ ਘੋੜੇ ਰਾਜੇ ਨੇ ਮੰਗਾਏ ਬੜੇ ਵਧੀਆ ਨਸਲ ਦੇ ਉਹਨਾਂ ਦੇ ਲਈ ਸੋਹਣਾ ਇੰਤਜ਼ਾਮ ਕੀਤਾ ਅਤੇ ਜਿੰਨਾ ਚਿਰ ਉਹਨਾਂ ਦਾ ਜੀਣਾ ਲੱਗ ਜਾਵੇ ਉਹਨਾਂ ਚਿਰ ਬਾਕੀਆਂ ਤੋਂ ਅਲੱਗ ਰੱਖ ਕੇ ਸੋਹਣੇ ਇੰਤਜ਼ਾਮ ਕੀਤੇ ਗਏ ਸੋਹਣਾ ਜਿਹਾ ਕਵਾੜਾ ਬਣਾਇਆ ਗਿਆ ਸੋਹਣਾ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ ਜਿਹੜਾ ਵੀ ਕੋਈ ਘਾਹ ਬਿਹਤਰ ਮੰਨਿਆ ਜਾਂਦਾ ਉਹ ਕਾਈ

ਦੇਖਿਆ ਜਾਵੇ। ਇੱਕ ਦਿਨ ਦੋਵਾਂ ਘੋੜਿਆਂ ਨੂੰ ਬਾਹਰ ਕੱਢਿਆ, ਭਜਾ ਕੇ ਵੇਖਿਆ। ਰਾਜਾ ਖੁਸ਼ ਹੋਇਆ ਇੱਕ ਘੋੜੇ ਨੂੰ ਵੇਖ ਕੇ, ਇੰਨੀ ਸੋਹਣੀ ਰਫਤਾਰ, ਜੋ ਮੈਂ ਸੁਣਿਆ ਸੀ ਉਹ ਬਿਲਕੁਲ ਸਹੀ, ਇਹ ਤੇ ਹਵਾ ਦੇ ਨਾਲ ਗੱਲਾਂ ਕਰਦਾ। ਪਰ ਦੂਸਰੇ ਘੋੜੇ ਨੂੰ ਵੇਖ ਕੇ ਰਾਜਾ ਥੋੜ੍ਹਾ ਜਿਹਾ ਪਰੇਸ਼ਾਨ ਹੋ ਗਿਆ, ਥੋੜ੍ਹਾ ਜਿਹਾ ਦੌੜਿਆ ਅਤੇ ਫਿਰ ਵਾਪਸ ਆਪਣੇ ਅਸਤਬਲ ਵੱਲ ਨੂੰ ਆ ਗਿਆ। ਰਾਜੇ ਨੇ ਸੋਚਿਆ ਥੋੜ੍ਹਾ ਥੱਕਿਆ ਹੋਊਗਾ ਅਗਲੇ ਦਿਨ ਅਗਲੇਰੇ ਦਿਨ। ਇਸੇ ਤਰ੍ਹਾਂ ਦੇ ਉਹ ਨਾਲ ਉਹ ਨੇਮ ਚੱਲਦਾ ਰਿਹਾ। ਇੱਕ ਘੋੜਾ ਜਿਹਨੂੰ ਕੋਈ ਸਮੱਸਿਆ ਨਹੀਂ, ਬੜੀ ਸੋਹਣੀ ਭੱਜ ਨੱਠ ਕਰਦਾ, ਬੜਾ ਤੇਜ਼ ਦੌੜਦਾ। ਆਖੇ ਲੱਗਦਾ ਉਹਨਾਂ ਦੇ ਜਿਹੜੇ ਇਹਦੀ ਸਵਾਰੀ ਕਰਦੇ। ਪਰ ਇਹ ਦੂਸਰਾ ਘੋੜਾ ਨਿਕਲਦਾ ਤਾਂ ਜ਼ਰੂਰ ਪਹਿਲੇ ਦੇ ਨਾਲ, ਪਰ ਥੋੜ੍ਹੀ ਦੂਰ ਜਾ ਕੇ ਤਾਂ ਫਿਰ ਵਾਪਸੀ ਕਰ ਲੈਂਦਾ। ਆ ਕੇ ਰਾਮ ਦੇ ਨਾਲ ਖਾਣ ਪੀਣ ਕਰਦਾ ਅਤੇ ਸਾਰਾ ਦਿਨ ਆਰਾਮ ਕਰਦਾ। ਰਾਜੇ ਨੇ ਸੋਚਿਆ ਕਿ ਸ਼ਾਇਦ ਇਹਦਾ ਨਵੀਂ ਥਾਂ ਦੇ ਉੱਤੇ ਦਿਲ ਨਹੀਂ ਲੱਗਾ। ਅਲੱਗ ਅਲੱਗ ਮਾਹਰਾਂ ਨੂੰ ਪੁੱਛਿਆ ਗਿਆ ਕੀ ਹੋ ਸਕਦਾ, ਕਿਸੇ ਨੇ ਕਿਹਾ ਹੋ ਸਕਦਾ ਥੋੜ੍ਹਾ ਅੰਦਰੋਂ ਹੱਲੇ ਠੀਕ ਨਾ ਮਹਿਸੂਸ ਕਰ ਰਿਹਾ ਹੋਵੇ, ਕਿਸੇ ਨੇ ਕਿਹਾ ਖਾਣ ਪੀਣ ਦਾ ਫਰਕ ਹੋ ਸਕਦਾ, ਕਿਸੇ ਨੇ ਕਿਹਾ ਕੋਈ ਦਰਦ ਹੋ ਸਕਦਾ। ਅਲੱਗ ਅਲੱਗ ਤਰੀਕੇ ਦੇ ਨਾਲ ਸਮਾਂ ਬੀਤਣ ਦੇ ਉੱਤੇ ਚੈੱਕ ਕੀਤਾ ਗਿਆ, ਕੋਈ ਘੋੜੇ ਨੂੰ ਕੋਈ ਬਿਮਾਰੀ ਤਾਂ ਨਹੀਂ, ਕੋਈ ਖਾਣ ਪੀਣ ਦੀ ਤਾਂ ਸਮੱਸਿਆ ਨਹੀਂ, ਪਰ ਕੀ ਵੇਖਦੇ ਨੇ ਕਿ ਖਾਂਦਾ ਪੀਂਦਾ ਵੀ ਬੜਾ ਵਧੀਆ, ਸਾਰਾ ਕੁਛ ਠੀਕ ਹੈ, ਕੋਈ ਸੱਟ ਪੇਟ ਵੀ ਨਹੀਂ ਹੈ। ਜੋ ਵੀ ਕਾਰਨ ਲੱਗਦੇ ਸੀ ਉਹ ਸਾਰੇ ਚੈੱਕ ਕਰਕੇ ਇਹੋ ਪਤਾ ਲੱਗਾ ਕਿ ਕੋਈ ਖਾਸ ਸਮੱਸਿਆ ਨਹੀਂ ਹੈ ਇਸ ਘੋੜੇ ਨੂੰ, ਪਰ ਫਿਰ ਵੀ ਭੱਜਦਾ ਕਿਉਂ ਨਹੀਂ, ਫਿਰ ਵੀ ਉਨੀ ਮੁਸ਼ਕਤ ਕਿਉਂ ਨਹੀਂ ਕਰਦਾ ਜਿੰਨੀ ਦੂਸਰਾ ਘੋੜਾ ਕਰ ਰਿਹਾ। ਅਲੱਗ ਅਲੱਗ ਮਾਹਰਾਂ ਨੂੰ, ਅਲੱਗ ਅਲੱਗ ਜਾਣਕਾਰਾਂ ਨੂੰ ਸੱਦਿਆ ਗਿਆ, ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਚੈੱਕ ਕੀਤਾ, ਦੌੜਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਬਣੇ ਨਾ। ਰਾਜੇ ਦੇ ਜਿੱਦਾਂ ਇਹ ਗੱਲ ਦਿਮਾਗ ਦੇ ਵਿੱਚ ਫਸ ਗਈ, ਆਪਣੇ ਰਾਜ ਦੇ ਵਿੱਚ ਢੰਡੋਰਾ ਵੀ ਪਟਵਾਇਆ ਕਿ ਜਿਹੜਾ ਇਸ ਘੋੜੇ ਦੇ ਨਾਂ ਬਹੁਤਾ ਭੱਜਣ ਨੱਥਣ ਦਾ ਕਾਰਨ ਲੱਭ ਲਏ, ਜਿਹਨੂੰ ਠੀਕ ਕਰ ਦੇਵੇ ਉਹਨੂੰ ਸੋਹਣੇ ਇਨਾਮ ਦਿੱਤੇ ਜਾਣਗੇ। ਦੂਰੋਂ ਦਰੇਡਿਓ ਲੋਕ ਵੀ ਆਏ ਪਰ ਗੱਲ ਬਣੀ ਨਹੀਂ, ਉਹਨੂੰ ਵੀ ਸੱਦਿਆ ਗਿਆ ਜਿਨ੍ਹਾਂ ਦੇ ਕੋਲੋਂ ਲੈ ਕੇ ਆਉਂਦੇ ਸੀ ਘੋੜੇ, ਪਰ ਕਿਸੇ ਨੂੰ ਕੁਛ ਸਮਝ ਨਾ ਲੱਗੇ। ਆਖਿਰਕਾਰ ਜਦੋਂ ਥਾਕਾ ਹੰਬ ਹਾਰ ਗਏ, ਇੱਕ ਜੱਟ ਬੂਟ ਜਿਹਾ ਬੰਦਾ ਆ ਕੇ ਦਰਬਾਰ ਦੇ ਵਿੱਚ ਕਹਿਣ ਲੱਗਾ, ਰਾਜਨ ਜੇ ਤੁਹਾਡੀ ਇੱਛਾ ਹੋਵੇ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਚੈੱਕ ਕਰਾਂ। ਰਾਜ ਦੇ ਵਿੱਚ ਬੈਠੇ ਦਰਬਾਰੀ ਹੱਸਦੇ ਨੇ, ਐਡੇ ਐਡੇ ਮਾਹਰ ਬੰਦੇ, ਐਡੇ ਐਡੇ ਗਿਆਨੀ ਇਸ ਵਿਸ਼ੇ ਦੇ ਉੱਤੇ ਜਿਹੜੀ ਸੋਹਣੀ ਸਮਝ ਰੱਖਦੇ ਨੇ, ਉਹਨਾਂ ਦੇ ਕੋਲੋਂ ਕੁਛ ਰੁੱਖ ਨਹੀਂ ਆਇਆ ਤਾਂ ਤੂੰ ਕੀ ਕਰੇਗਾ। ਹੱਥ ਜੋੜ ਕੇ ਖੜ ਗਿਆ, ਮਹਾਰਾਜ ਸਾਰਾ ਕੁਛ ਕਰਕੇ ਤਾਂ ਤੁਸੀਂ ਵੇਖ ਹੀ ਲਿਆ, ਇੱਕ ਚਾਂਸ ਮੈਨੂੰ ਵੀ ਦੇ ਦਿਓ। ਰਾਜੇ ਨੇ ਕਿਹਾ ਜਾ ਤੂੰ ਹੀ ਭਾਈ ਵੇਖ ਲਾ ਕੀ ਕਰ ਸਕਦਾ ਤੂੰ। ਇਸ ਨੇ ਜਾ ਕੇ ਦੋਵੇਂ ਘੋੜੇ ਵੇਖੇ, ਉਹ ਤੌਰ ਤਰੀਕੇ ਵੇਖੇ ਕਿੱਦਾਂ ਅਤੇ ਕੀ ਉਹ ਕਰਦੇ ਨੇ। ਦੋ ਦਿਨ ਉਹਨਾਂ ਨੂੰ ਨੋਟ ਕੀਤਾ, ਹੋਰ ਚਾਰ ਦਿਨ ਪਏ, ਅੱਠ ਦਿਨ ਪਏ, ਕੋਈ ਹਫ਼ਤਾ ਦਸ ਦਿਨ ਬਾਅਦ ਰਾਜੇ ਨੂੰ ਸੱਦਿਆ ਗਿਆ ਕਿ ਆਓ ਰਾਜਾ ਆ ਕੇ ਜਦੋਂ ਵੇਖੋ ਤਾਂ ਸਹੀ। ਕੀ ਵੇਖਦਾ ਰਾਜਾ ਕਿ ਦੋਵੇਂ ਘੋੜੇ ਹੁਣ ਇੱਕ ਦੂਸਰੇ ਦੇ ਸਮੇਂ ਦੌੜਦੇ ਨੇ, ਇੱਕ ਦੂਸਰੇ ਤੋਂ ਅੱਗੇ ਲੰਘਣ ਦਾ ਯਤਨ ਕਰਦੇ ਨੇ, ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਜੋ ਰਾਜਾ ਚਾਹੁੰਦਾ ਸੀ ਉਹ ਹੋ ਗਿਆ। ਬੜੀ ਹੈਰਾਨੀ ਦੇ ਨਾਲ ਪੁੱਛਣ ਲੱਗਾ ਤੂੰ ਕੀਤਾ ਕੀ, ਇਹਨਾਂ ਨੂੰ ਕੀ ਖਵਾਇਆ। ਰਾਜਨ ਨਾ ਤਾਂ ਮੈਂ ਕੁਛ ਇਹਨੂੰ ਖਵਾਇਆ ਅਤੇ ਨਾ ਹੀ ਕੋਈ ਇਹਨੂੰ ਬਿਮਾਰੀ ਸੀ। ਜੇ ਤੁਸੀਂ ਧਿਆਨ ਦੇ ਨਾਲ ਵੇਖੋ ਤਾਂ ਮੈਂ ਇੱਕ ਹੀ ਕੰਮ ਕੀਤਾ, ਜਿਹੜਾ ਤੁਸੀਂ ਬੜਾ ਸੋਹਣਾ ਅਲੀਸ਼ਾਨ ਇਹਨਾਂ ਦੇ ਲਈ ਇੰਤਜ਼ਾਮ ਕੀਤਾ ਸੀ ਨਾ, ਮੈਂ ਸਾਰਾ ਉਹ ਪਾਸੇ ਹਟਾ ਦਿੱਤਾ। ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਤੁਸੀਂ ਘਾਹ ਮੰਗਵਾਉਂਦੇ ਸੀ, ਸਭ ਤੋਂ ਪਹਿਲਾਂ ਤਾਂ ਮੈਂ ਉਹ ਬੰਦ ਕਰ ਦਿੱਤੇ ਨੇ। ਜੋ ਇਹਨਾਂ ਦੇ ਲਈ ਵੰਡ ਤੁਸੀਂ ਮੰਗਵਾਇਆ ਹੁੰਦਾ ਸੀ ਮੈਂ ਉਹ ਬੰਦ ਕਰ ਦਿੱਤਾ। ਜੋ ਆਸਾਨੀ ਦੇ ਨਾਲ ਇਹਨਾਂ ਨੂੰ ਖੁਰਲੀ ਦੇ ਵਿੱਚ ਪਿਆ ਚਾਰਾ ਮਿਲ ਜਾਂਦਾ ਸੀ
ਜੋ ਪਾਣੀ ਤਾਂ ਨਹੀਂ ਮਿਲ ਜਾਂਦਾ ਸੀ ਉਹ ਸਾਰਾ ਕੁਛ ਮੈਂ ਇੱਥੋਂ ਚੁਕਵਾ ਦਿੱਤਾ। ਤੁਸੀਂ ਜੇ ਧਿਆਨ

0: ਦੇ ਨਾਲ ਵੇਖੋ ਤੇ ਵਾੜਾ ਸਾਰਾ ਖਾਲੀ ਪਿਆ। ਹੁਣ ਇਸ ਘੋੜੇ ਨੇ ਜਦੋਂ ਵੀ ਕੁਛ ਖਾਣਾ ਹੁੰਦਾ ਤੇ ਉਹਨੂੰ ਇੱਥੋਂ ਨਿਕਲ ਕੇ ਥੋੜਾ ਹਟਵਾਂ ਜਾਣਾ ਪੈਂਦਾ, ਥੋੜੀ ਮੁਸ਼ਕਤ ਕਰਨੀ ਪੈਂਦੀ ਹੈ। ਗੱਲ ਕੋਈ ਨਹੀਂ, ਮੈਂ ਇਹ ਨੋਟ ਕੀਤਾ ਕਿ ਇਸ ਘੋੜੇ ਨੂੰ ਸਾਰਾ ਕੁਛ ਇੱਥੇ ਮਿਲ ਜਾਂਦਾ ਹੈ, ਇਹ ਛੋਟੀ ਜਿਹੀ ਚਾਰ ਦੀਵਾਰੀ ਦੇ ਵਿੱਚ ਖਾਣ ਲਈ ਪੀਣ ਲਈ ਹਰ ਇੱਕ ਤਰ੍ਹਾਂ ਦੀ ਉਹ ਸਹੂਲਤ ਜਿਹੜੀ ਇਹਨੂੰ ਚਾਹੀਦੀ ਉਹ ਇੱਥੇ ਇਹਨੂੰ ਮਿਲ ਜਾਂਦੀ ਸੀ। ਅਤੇ ਫਿਰ ਇਹ ਦੌੜੇ ਅਤੇ ਕਿਉਂ ਦੌੜੇ, ਥੋੜ੍ਹੀ ਦੂਰ ਜਾ ਕੇ ਤਾਂ ਫਿਰ ਇਹ ਵਾਪਸ ਆ ਜਾਂਦਾ ਹੈ। ਸੋ ਮੈਂ ਉਹ ਸਾਰੀਆਂ ਸੁੱਖ ਸਹੂਲਤਾਂ ਇਹਦੀਆਂ ਹਟਾਈਆਂ ਨੇ। ਹੌਲੀ ਹੌਲੀ ਇਹਨੂੰ ਤੁਰਨ ਦੀ ਆਦਤ ਪਈ ਹੈ, ਇਹਨੂੰ ਦੂਰ ਜਾ ਕੇ ਘਾਹ ਚਰਨ ਦੀ ਆਦਤ ਪਈ ਹੈ। ਅਤੇ ਬਾਕੀ ਨਤੀਜਾ ਤੁਹਾਡੇ ਸਾਹਮਣੇ। ਕਹਿੰਦੇ ਨੇ ਜਦੋਂ ਲੋੜ ਤੋਂ ਵੱਧ ਆਪਾਂ ਸੁੱਖ ਸਹੂਲਤਾਂ ਕਿਸੇ ਬੰਦੇ ਨੂੰ ਦੇ ਦਿੰਦੇ ਹਾਂ, ਜਾਨਵਰ ਨੂੰ ਦੇ ਦਿੰਦੇ ਹਾਂ, ਅਤੇ ਫਿਰ ਉਹ ਆਪਣੀ ਕਾਬਲੀਅਤ ਗਵਾ ਦਿੰਦਾ, ਹੌਲੀ ਹੌਲੀ ਉਹ ਨਕਾਰਾ ਹੋ ਜਾਂਦਾ। ਬਹੁਤੀ ਵਾਰੀ ਕਿਸੇ ਨੂੰ ਸਮਝ ਵੀ ਨਹੀਂ ਆਉਂਦੀ ਕਿ ਇਹਨੂੰ ਹੋਇਆ ਕੀ, ਪਹਿਲਾਂ ਤੋਂ ਆਪਣੀ ਕਾਬਲੀਅਤ ਗਵਾਉਂਦਾ। ਜੋ ਕਰ ਸਕਦਾ ਹੁੰਦਾ ਵਾ ਉਹ ਜਾਣ ਬੁੱਝ ਕੇ ਨਹੀਂ ਕਰਦਾ, ਹੌਲੀ ਹੌਲੀ ਉਹਦਾ ਆਪਣੇ ਆਪ ਦੇ ਉੱਤੇ ਕੌਨਫੀਡੈਂਸ ਵੀ ਨਹੀਂ ਰਹਿੰਦਾ। ਕਿਉਂਕਿ ਜੋ ਸਰੀਰ ਨੂੰ ਚਲਾਉਣ ਦੇ ਲਈ ਚਾਹੀਦਾ ਹੁੰਦਾ ਉਹ ਤੁਹਾਨੂੰ ਜਦੋਂ ਇੱਕ ਜਗ੍ਹਾ ਦੇ ਉੱਤੇ ਬੈਠਿਆ ਮਿਲ ਜਾਏ ਤਾਂ ਫਿਰ ਬੰਦਾ ਮਿਹਨਤ ਕਰੇ ਤਾਂ ਕਰੇ ਵੀ ਕਿਉਂ, ਜਾਨਵਰ ਮਿਹਨਤ ਕਰੇ ਤਾਂ ਕਰੇ ਵੀ ਕਿਉਂ। ਇਹ ਸਾਰੇ ਜੀਵ ਇਹ ਤਾਂ ਹੀ ਚੱਲ ਰਹੇ ਨੇ ਜੇ ਥੋੜ੍ਹਾ ਬਹੁਤਾ ਆਪਣੇ ਸਰੀਰ ਨੂੰ ਚਲਾਉਂਦੇ ਨੇ, ਮਿਹਨਤ ਕਰਦੇ ਨੇ। ਜੇ ਇੱਕ ਪੰਛੀ ਨੂੰ ਆਲ੍ਹਣੇ ਦੇ ਵਿੱਚ ਪਏ ਨੂੰ ਤੁਸੀਂ ਚਾਰਾ ਦੇਈ ਜਾਓ, ਉੱਥੇ ਲਿਆ ਕੇ ਉਹਨੂੰ ਦਾਣਾ ਦੇਈ ਜਾਓ, ਤਾਂ ਹੌਲੀ ਹੌਲੀ ਉਹ ਕਹਿੰਦੇ ਨੇ ਉੱਡਣਾ ਵੀ ਭੁੱਲ ਜੂਗਾ। ਅਤੇ ਇਹ ਚੀਜ਼ਾਂ ਪਰਤਾਈਆਂ ਗਈਆਂ ਨੇ। ਪਹਿਲਾਂ ਤਾਂ ਤੁਸੀਂ ਆਪਣਾ ਸਕਿੱਲ ਗਵਾਉਂਦੇ ਹੋ, ਆਪਣਾ ਹੁਨਰ ਗਵਾਉਂਦੇ ਹੋ, ਅਤੇ ਉਸ ਤੋਂ ਬਾਅਦ ਫਿਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੁਹਾਡੇ ਸਰੀਰ ਨੂੰ ਲੱਗਦੀਆਂ। ਵਜ੍ਹਾ ਇਹੋ ਹੀ ਕਿ ਜਿਹੜੀ ਚੀਜ਼ ਜਿੱਦਾਂ ਵਰਤਣ ਦੇ ਲਈ ਬਣੀ ਹੈ ਉੱਦਾਂ ਤੁਸੀਂ ਨਹੀਂ ਵਰਤ ਪਾਉਂਦੇ। ਸੋ ਇਨਸਾਨ ਨੂੰ ਸਮਝਾਉਣ ਦੇ ਲਈ ਇਹ ਕਹਾਣੀ, ਆਪਾਂ ਆਪਣੇ ਦੇ ਲਈ ਬੜੀਆਂ ਸੁੱਖ ਸਹੂਲਤਾਂ ਅੱਜ ਕੱਲ੍ਹ ਮੁਹੱਈਆ ਕਰਵਾਉਂਦੇ ਹਾਂ, ਆਪਣੇ ਬੱਚਿਆਂ ਦੇ ਲਈ ਖਾਸ ਤੌਰ ਦੇ ਉੱਤੇ ਆਪਾਂ ਚਾਹੁੰਦੇ ਹਾਂ ਕਿ ਹਰ ਇੱਕ ਚੀਜ਼ ਉਹਨਾਂ ਨੂੰ ਮੁਹੱਈਆ ਕਰਵਾਈ ਜਾਵੇ ਜਿਹੜੀ ਨੂੰ ਅਸੀਂ ਤਰਸੇ ਹਾਂ ਜਾਂ ਜਿਹੜੀ ਵੀ ਉਹ ਮੰਗਦੇ ਨੇ। ਉਹਨਾਂ ਦੇ ਮਨੋਰੰਜਨ ਦੇ ਲਈ ਬੈਠੇ ਬੈਠੇ ਸਾਰਾ ਕੁਛ ਕਰ ਦਿੰਦੇ ਹਾਂ, ਇੱਕੋ ਸੋਫੇ ਦੇ ਉੱਤੇ ਬੈਠੇ ਦੁਨੀਆ ਭਰ ਦੇ ਨਾਲ ਉਹ ਭਾਵੇਂ ਗੱਲਾਂ ਕਰ ਲੈਣ, ਗੇਮਾਂ ਖੇਡ ਲੈਣ, ਜੋ ਚਾਹੁੰਦੇ ਉਹ ਵੇਖ ਲੈਣ, ਉਹਨਾਂ ਦਾ ਮਨੋਰੰਜਨ ਹੁੰਦਾ ਰਹੇ, ਪਰ ਉਹਦੇ ਨਾਲ ਕੀ ਖਰਾਬੀਆਂ ਆਉਂਦੀਆਂ ਨੇ ਸਰੀਰ 'ਚ ਇਹ ਸਾਨੂੰ ਪਤਾ। ਤੁਸੀਂ ਆਪਣੇ ਸੁੱਖ ਸਹੂਲਤ ਦੇ ਲਈ ਬੜੇ ਸਾਰੀਆਂ ਚੀਜ਼ਾਂ, ਬੜੇ ਸਾਰੇ ਸੰਦ ਤੁਸੀਂ ਖਰੀਦਦੇ ਹੋ, ਬੜਾ ਖਰਚਾ ਕਰਦੇ ਹੋ, ਪਰ ਉਸ ਤੋਂ ਬਾਅਦ ਉਹਦਾ ਨੁਕਸਾਨ ਕੀ ਹੁੰਦਾ ਇਹ ਸਾਨੂੰ ਪਤਾ। ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਆਸ ਪਾਸ ਦੇ ਲੋਕ, ਤੁਹਾਡੇ ਆਸ ਪਾਸ ਜੋ ਜਾਨਵਰ ਨੇ, ਪੰਛੀ ਨੇ, ਤੁਹਾਡੇ ਬੱਚੇ ਨੇ, ਪਰਿਵਾਰ ਦੇ ਜੀ ਨੇ, ਤੁਸੀਂ ਆਪ ਹੋ, ਤੁਹਾਡੇ ਮਾਂ ਪਿਓ ਨੇ, ਹਰ ਇੱਕ ਨੂੰ ਉਨੀਆਂ ਕੁ ਸੁੱਖ ਸਹੂਲਤਾਂ ਦਿਓ ਜਿੰਨੀਆਂ ਕੁ ਸਿਰਫ ਅਤੇ ਸਿਰਫ ਜੀਣ ਦੇ ਲਈ ਕਾਫੀ ਹੋਣ। ਬਾਕੀ ਉਸ ਰੱਬ ਨੇ ਹੱਡ ਪੈਰ ਦਿੱਤੇ ਨੇ, ਦਿਮਾਗ ਦਿੱਤਾ, ਇਹ ਕਾਬਲੀਅਤ ਦਿੱਤੀ ਹੈ ਕਿ ਉਹ ਆਪਣੀ ਸੂਝਬੂਝ ਦੇ ਨਾਲ ਆਪਣਾ ਇੰਤਜ਼ਾਮ ਕਰ ਲੈਣ। ਲੋੜ ਤੋਂ ਵਧੇਰੇ ਕਿਸੇ ਨੂੰ ਦੇਣਾ ਉਹਦਾ ਆਦਰ ਸਤਿਕਾਰ ਨਹੀਂ ਹੁੰਦਾ, ਉਹਦੀ ਸੇਵਾ ਨਹੀਂ ਹੁੰਦੀ, ਉਹਦੇ ਨਾਲ ਵੈਰ ਹੁੰਦਾ। ਆਸ ਕਰਦੇ ਹਾਂ ਕਿ ਅੱਜ ਦੇ ਦਿਨ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਰੇਡੀਓ
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 8 ਅਕਤੂਬਰ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ। ਸਭ ਤੋਂ ਪਹਿਲੀ ਖਬਰ ਨੋਬਲ ਪੁਰਸਕਾਰ ਦੇ ਨਾਲ ਜੁੜੀ ਹੋਈ। ਵੈਸੇ ਤਾਂ ਅਸੀਂ ਸਵੇਰ ਦੇ ਬੁਲੇਟਿਨ ਦੇ ਵਿੱਚ ਨੋਬਲ ਪੁਰਸਕਾਰਾਂ ਦੇ ਨਾਲ ਜੁੜੇ ਜੇਤੂਆਂ ਦੇ ਐਲਾਨ ਕਰਦੇ ਹਾਂ ਅਤੇ ਦੱਸਦੇ ਹਾਂ ਕਿ ਕਿਹੜੇ ਕਿਹੜੇ ਜੇਤੂ ਜਿਹੜੇ ਨੇ ਉਹ ਅਲੱਗ ਅਲੱਗ ਕੈਟਾਗਰੀ ਦੇ ਵਿੱਚ ਚੁਣੇ ਗਏ ਨੇ, ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਨੋਬਲ ਪੁਰਸਕਾਰ ਦਿੱਤਾ ਜਾਏਗਾ। ਪਰ ਇੱਕ ਸ਼ਖਸ ਇਹ ਵੀ ਹੈ ਕਿ ਜਿਹੜਾ ਮੰਗ ਕੇ ਨੋਬਲ ਪੁਰਸਕਾਰ ਕਹਿ ਰਿਹਾ, ਔਰ ਉਹਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਹਰ ਸਾਲ ਨੋਬਲ ਪੁਰਸਕਾਰ ਹੁੰਦੇ ਨੇ ਔਰ ਹਰ ਵਾਰ ਆਪਣੀ ਮੰਗ ਦੁਹਰਾਉਂਦੇ ਨੇ, ਕਿਹਾ ਹੈ ਕਿ ਨੋਬਲ ਪੁਰਸਕਾਰ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਮੈਡੀਸਨ, ਕੈਮਿਸਟਰੀ, ਫਿਜ਼ਿਕਸ ਜਾਂ ਲਿਟਰੇਚਰ ਦੇ ਖੇਤਰ 'ਚ ਨਹੀਂ, ਬਲਕਿ ਸ਼ਾਂਤੀ ਦਾ ਨੋਬਲ ਪੁਰਸਕਾਰ ਉਹਨਾਂ ਨੂੰ ਮਿਲਣਾ ਚਾਹੀਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਕਿਸੇ ਵੀ ਰਾਸ਼ਟਰਪਤੀ ਨੇ ਕੋਈ ਜੰਗ ਖਤਮ ਕਰਵਾਈ ਹੋਵੇ ਤਾਂ ਦੱਸੋ, ਮੈਂ ਤਾਂ 8 ਜੰਗਾਂ ਖਤਮ ਕਰਵਾਈਆਂ ਨੇ, ਸ਼ਾਇਦ ਦੁਨੀਆ ਦੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਣ ਤੋਂ ਰੋਕਣ ਦੇ ਵਿੱਚ ਮੇਰਾ ਹੀ ਸਭ ਤੋਂ ਵੱਡਾ ਰੋਲ ਆ ਔਰ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ। ਹਾਲਾਂਕਿ ਕਿਸੇ ਪੱਤਰਕਾਰ ਨੇ ਉਹਨਾਂ ਤੋਂ ਯੂਕਰੇਨ ਰੂਸ ਜੰਗ, ਇਜ਼ਰਾਈਲ ਗਜ਼ਾ ਜੰਗ ਜਾਂ ਫਿਰ ਹੁਣ ਅਮਰੀਕਾ ਦੀ ਹੀ ਤਰਫ ਤੋਂ, ਯਾਨੀ ਉਹਨਾਂ ਦੀ ਤਰਫ ਤੋਂ ਛਿੜੀ ਗਈ ਈਰਾਨ ਦੇ ਉੱਤੇ ਜੰਗ ਦਾ ਸਵਾਲ ਨਹੀਂ ਕੀਤਾ। ਪਰ 2026 ਦੇ ਨੋਬਲ ਸ਼ਾਂਤੀ ਪੁਰਸਕਾਰਾਂ ਦਾ ਐਲਾਨ ਨਾਰਵੇ ਦੀ ਨੋਬਲ ਕਮੇਟੀ ਦੀ ਤਰਫ ਤੋਂ ਕੀਤਾ ਜਾ ਰਿਹਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦਿੱਤਾ ਜਾਏਗਾ ਇਸੇ ਹਫ਼ਤੇ ਦੇ ਅਖੀਰ ਦੇ ਵਿੱਚ। ਔਰ ਪੁਰਸਕਾਰ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਟਰੰਪ ਨੇ ਕਿਹਾ ਕਿ ਮੈਨੂੰ ਨਹੀਂ ਪਤਾ, ਫੈਸਲਾ ਤਾਂ ਉਹਨਾਂ ਦਾ ਹੋਏਗਾ, ਪਰ ਉਹਨਾਂ ਦੀ ਐਸੀ ਸਾਖ ਰਹੀ ਹੈ ਕਿ ਸ਼ਾਇਦ ਉਹ ਮੈਨੂੰ ਇਹ ਪੁਰਸਕਾਰ ਦੇਣਾ ਹੀ ਨਹੀਂ ਚਾਹੁੰਦੇ। ਸੱਤਾ ਦੇ ਵਿੱਚ ਦੁਬਾਰਾ ਆਉਣ ਤੋਂ ਬਾਅਦ ਟਰੰਪ ਹਰ ਵਾਰ ਇਹ ਕਹਿੰਦੇ ਰਹੇ ਨੇ ਕਿ ਦੁਨੀਆ ਦੇ ਸਭ ਤੋਂ ਸਨਮਾਨਜਨਕ ਪੁਰਸਕਾਰਾਂ ਦੇ ਵਿੱਚ ਇੱਕ ਨੋਬਲ ਸ਼ਾਂਤੀ ਪੁਰਸਕਾਰ ਦੇ ਉਹੀ ਹੱਕਦਾਰ ਨੇ। ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤਾਂ ਸਮਾਂ ਆ ਗਿਆ, ਪਿਛਲੀ ਵਾਰ ਜਿਨ੍ਹਾਂ ਨੇ ਨੋਬਲ ਸ਼ਾਂਤੀ ਪੁਰਸਕਾਰ ਲਿਆ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਨੂੰ ਪਾਉਣ ਦਾ ਕੋਈ ਹੱਕਦਾਰ ਹੈ। ਤਾਂ ਰਾਸ਼ਟਰਪਤੀ ਟਰੰਪ ਨੇ ਇਸ ਦੇ ਜ਼ਰੀਏ, ਹੁਣ ਇਸ ਤੋਂ ਵੱਧ ਮੈਂ ਕੀ ਕਹਿ ਸਕਦਾ, ਦੱਸ ਦਈਏ ਕਿ ਪਿਛਲੇ ਸਾਲ ਯਾਨੀ 2025 ਦੇ ਵਿੱਚ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੂੰ ਜਨਵਰੀ ਮਹੀਨੇ ਦੇ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ ਜਦੋਂ ਉਹਨਾਂ ਨੇ ਟਰੰਪ ਨੂੰ ਇਸ ਦਾ ਹੱਕਦਾਰ ਦੱਸਿਆ ਸੀ। ਵੈਸੇ ਵੈਨਜ਼ੂਏਲਾ ਮੁਲਕ ਦੇ ਵਿੱਚ ਉੱਥੋਂ ਦੇ ਮੌਜੂਦਾ ਰਾਸ਼ਟਰਪਤੀ, ਤਤਕਾਲੀ ਰਾਸ਼ਟਰਪਤੀ ਨੂੰ ਤਾਂ ਅਮਰੀਕਾ ਨੇ ਚੁੱਕ ਹੀ ਲਿਆ ਸੀ ਅਤੇ ਉਸ ਤੋਂ ਬਾਅਦ ਵੈਨਜ਼ੂਏਲਾ ਦੀ ਵਿਰੋਧੀ ਧਿਰ ਦੀ ਨੇਤਾ ਦੀ ਤਰਫ ਤੋਂ ਟਰੰਪ ਦੇ ਵੱਲ ਝੁਕਾਅ ਹੋਣਾ ਜ਼ਾਹਰ ਦੀ ਗੱਲ ਹੈ। ਖੈਰ, ਨੋਬਲ ਸ਼ਾਂਤੀ ਪੁਰਸਕਾਰ ਟਰੰਪ ਨੂੰ ਦਿੱਤਾ ਜਾਏਗਾ ਨਹੀਂ, ਇਹ ਤਾਂ ਨੋਬਲ ਕਮੇਟੀ ਨੂੰ ਪਤਾ ਹੈ, ਪਰ ਸ਼ਾਂਤੀ ਹਾਲੇ ਦੁਨੀਆ ਦੇ ਵਿੱਚ ਸਥਾਪਿਤ ਨਹੀਂ ਹੋਈ ਹੈ ਔਰ ਇਸ ਦੇ ਵਿੱਚ ਟਰੰਪ ਦਾ ਵੀ ਬਹੁਤ ਵੱਡਾ ਰੋਲ ਹੈ ਇਸ ਸ਼ਾਂਤੀ ਦੇ ਵਿੱਚ। ਸਾਊਦੀ ਅਰਬ ਅਤੇ ਯਮਨ ਦੇ ਦਰਮਿਆਨ ਸੰਘਰਸ਼ ਹੁਣ ਖਤਰਨਾਕ ਮੋੜ ਦੇ ਉੱਤੇ ਪਹੁੰਚ ਗਿਆ। ਸਾਊਦੀ ਅਰਬ ਦੇ ਵਿੱਚ ਦੋ ਪ੍ਰਮੁੱਖ ਕੌਮਾਂਤਰੀ ਹਵਾਈ ਅੱਡਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ ਅਤੇ 36 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹਾਸਲ ਹੋਈ ਹੈ। ਯਮਨ ਦੇ ਹਮਾਇਤੀ ਹੁਤੀ ਵਿਰੋਧੀਆਂ ਨੇ, ਯਮਨ ਦੇ ਹਮਾਇਤੀ ਨਹੀਂ ਕਹਿ ਸਕਦੇ, ਯਮਨ ਦੇ ਵਿੱਚ ਬਾਗੀ ਹੁਤੀ ਵਿਰੋਧੀਆਂ ਨੇ ਜਿਹੜਾ ਰਿਆਦ ਅਤੇ ਅਬਹਾ ਏਅਰਪੋਰਟ ਹੈ ਇਹਨਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ, ਈਰਾਨ ਦੇ ਹਮਾਇਤੀ ਕਿਹਾ ਜਾ ਸਕਦਾ। ਇਸ ਹਮਲੇ ਦੇ ਵਿੱਚ ਸਾਊਦੀ ਅਗਵਾਈ ਵਾਲੇ ਗੱਠਜੋੜ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਦੋਹਾਂ ਧਿਰਾਂ ਦੇ ਦਰਮਿਆਨ ਹੁਣ ਤਣਾਅ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦਾ। ਸਾਊਦੀ ਅਰਬ ਦੇ ਨਾਗਰਿਕ ਉਡਾਨ ਦੇ ਨਾਲ ਜੁੜਿਆ ਹੋਇਆ ਜਿਹੜਾ ਮੰਤਰਾਲਾ ਐਡਮਿਨਿਸਟ੍ਰੇਸ਼ਨ ਹੈ GACA, ਉਹਨਾਂ ਦੇ ਮੁਤਾਬਕ 6 ਅਤੇ 7 ਅਕਤੂਬਰ ਨੂੰ ਅਬਹਾ ਇੰਟਰਨੈਸ਼ਨਲ ਏਅਰਪੋਰਟ ਅਤੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਅਲੱਗ ਅਲੱਗ ਹਮਲਿਆਂ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਹਮਲਿਆਂ ਦੇ ਵਿੱਚ ਕੁੱਲ 3 ਲੋਕਾਂ ਦੀ ਮੌਤ ਹੋਈ ਹੈ, 36 ਜ਼ਖਮੀ ਹੋਏ ਨੇ। ਹਮਲਿਆਂ ਦੇ ਕਾਰਨ ਏਅਰਪੋਰਟ ਦੇ ਕੈਂਪਸਿਸ ਦੇ ਵਿੱਚ ਕੁਝ ਪ੍ਰਾਪਰਟੀਜ਼ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਨਿਊਜ਼ ਏਜੰਸੀ AFP ਦੀ ਰਿਪੋਰਟ ਦੇ ਮੁਤਾਬਕ ਅਬਾ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹੋਏ ਹਮਲਿਆਂ 'ਚ 2 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਵਿੱਚ 1 ਮੋਰੋਕੋ ਅਤੇ ਦੂਸਰੀ ਅਲਜੀਰੀਆ ਦੀ ਮਹਿਲਾ ਸ਼ਾਮਲ ਸੀ। ਇਹਨਾਂ ਹਮਲਿਆਂ ਦੇ ਵਿੱਚ 28 ਲੋਕ ਜ਼ਖਮੀ ਵੀ ਹੋਏ ਨੇ। ਜ਼ਖਮੀਆਂ ਨੂੰ ਸਾਊਦੀ ਨਾਗਰਿਕਾਂ ਤੋਂ ਇਲਾਵਾ ਬਾਂਗਲਾਦੇਸ਼, ਫਿਲੀਪੀਨਜ਼ ਦੇ ਵਸਨੀਕ ਵੀ ਦੱਸਿਆ ਜਾ ਰਿਹਾ। ਕਈਆਂ ਨੂੰ ਮਾਮੂਲੀ ਸੱਟਾਂ ਆਈਆਂ ਨੇ, ਕਈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਉੱਧਰ ਰਾਜਧਾਨੀ ਰਿਆਦ ਦੇ ਵਿੱਚ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਆ, ਉੱਥੇ 1 ਸੁਡਾਨੀ ਨਾਗਰਿਕ ਦੀ ਮੌਤ ਹੋਈ ਹੈ। 8 ਹੋਰ ਲੋਕ ਜ਼ਖਮੀ ਹੋਏ ਨੇ, ਜਿਨ੍ਹਾਂ 'ਚ 5 ਸਾਊਦੀ ਨਾਗਰਿਕ ਨੇ, 2 ਮਿਸਰ ਦੇ ਨਾਗਰਿਕ ਨੇ, 1 ਪਾਕਿਸਤਾਨ ਦਾ ਨਾਗਰਿਕ ਵੀ। ਇਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਯਮਨ ਦੇ ਹੁਤੀ ਬਾਗੀਆਂ ਨੇ ਦੋਵਾਂ ਏਅਰਪੋਰਟ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਇਹਨਾਂ ਦਾ ਦਾਅਵਾ ਆਪਣੇ ਨਾਂ ਕੀਤਾ। ਉਹਨਾਂ ਕਿਹਾ ਕਿ
ਅਸਲ 'ਚ ਹੁਤੀ ਬਾਗੀਆਂ ਦੇ ਬੁਲਾਰੇ ਯਾਹੀਆ ਸਰੀ ਨੇ ਕਿਹਾ ਕਿ ਉਹਨਾਂ ਦੀਆਂ ਫੌਜਾਂ ਨੇ ਹੀ ਰਿਆਤ ਸਥਿਤ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਨੂੰ ਬਲੈਸਟਿਕ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾਇਆ ਸੀ। ਉਹਨਾਂ ਦਾ ਟੀਚਾ ਬਸ ਆਵਾਜਾਈ ਨੂੰ ਪ੍ਰਭਾਵਿਤ ਕਰਨਾ ਸੀ। ਹੁਤੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅਬਾ ਏਅਰਪੋਰਟ ਅਤੇ ਖਮੀਸ ਮੁਸ਼ਾਇਦ ਕਿੰਗ ਖਾਲਿਦ ਏਅਰ ਬੇਸ ਨੂੰ ਵੀ ਡਰੋਨ ਅਤੇ ਮਿਜ਼ਾਈਲਾਂ ਦੇ ਨਾਲ ਨਿਸ਼ਾਨਾ ਬਣਾਇਆ ਸੀ। ਸਾਊਦੀ ਅਗਵਾਈ ਵਾਲੇ ਫੌਜੀ ਗੱਠਜੋੜ ਦਾ ਕਹਿਣਾ ਕਿ ਰਿਆਤ ਦੇ ਉੱਤੇ ਦਾਗੀਆਂ ਗਈਆਂ ਬਲੈਸਟਿਕ ਮਿਜ਼ਾਈਲਾਂ ਨੂੰ ਤਾਂ ਦਰਮਿਆਨ ਹੀ ਨਸ਼ਟ ਕਰ ਦਿੱਤਾ ਗਿਆ। ਗੱਠਜੋੜ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਦੇ ਹਮਲੇ ਦੇ ਵਿੱਚ ਇਸਤੇਮਾਲ ਕੀਤੇ ਗਏ ਮਿਜ਼ਾਈਲ ਲਾਂਚਿੰਗ ਪਲੇਟਫਾਰਮ ਨੂੰ ਵੀ ਧਰਾਸ਼ਾਈ ਕਰ ਦਿੱਤਾ ਗਿਆ। ਬਿਆਨ 'ਚ ਕਿਹਾ ਗਿਆ ਕਿ ਨਾਗਰਿਕਾਂ ਅਤੇ ਨਾਗਰਿਕ ਢਾਂਚੇ ਦੇ ਉੱਤੇ ਹੋਏ ਹਮਲੇ ਦੇ ਜਵਾਬ ਦੇ ਵਿੱਚ ਹੂਤੀ ਲੜਾਕਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਏਗੀ। ਉੱਥੇ ਹੀ ਅਗਲੇ ਪਾਸੇ ਪਾਕਿਸਤਾਨ ਤੋਂ ਖਬਰ, ਜਿੱਥੇ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਦੇਸ਼ ਦੇ ਵਿੱਚ ਤਿਆਰ ਕੀਤੀ ਗਈ ਫਤਿਹ 4 ਕਰੂਜ਼ ਮਿਜ਼ਾਈਲ ਦੇ ਨਵੇਂ ਅਤੇ ਜ਼ਿਆਦਾ ਦੂਰੀ ਤੱਕ ਮਾਰ ਕਰਨ ਵਾਲੇ ਵਰਜ਼ਨ ਦਾ ਸਫਲ ਪ੍ਰੀਖਣ ਕਰ ਲਿਆ ਗਿਆ। ਇਹ ਇੱਕ ਗਰਾਊਂਡ ਲਾਂਚਡ ਕਰੂਜ਼ ਮਿਜ਼ਾਈਲ ਹੈ, ਯਾਨੀ ਇਸ ਨੂੰ ਜ਼ਮੀਨ ਤੋਂ ਹੀ ਦਾਗਿਆ ਜਾ ਸਕਦਾ। ਪਾਕਿਸਤਾਨ ਦੀ ਫੌਜ ਦੀ ਮੀਡੀਆ ਸ਼ਾਖਾ ISPR ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਸ ਮਿਜ਼ਾਈਲ ਨੇ ਉਡਾਨ ਭਰੀ, ਦਿਸ਼ਾ ਤੈਅ ਕਰਨ ਵਾਲੀ ਬੇਹੱਦ ਆਧੁਨਿਕ ਤਕਨੀਕ ਦੇ ਨਾਲ ਉਪਕਰਨ ਇਸ ਦੇ ਵਿੱਚ ਲੈਸ ਕੀਤੇ ਗਏ ਸੀ। ISPR ਦੇ ਮੁਤਾਬਕ ਇਹ ਮਿਜ਼ਾਈਲ ਲੰਮੀ ਦੂਰੀ ਤੱਕ ਮੌਜੂਦ ਟਿਕਾਣਿਆਂ ਨੂੰ ਬਹੁਤ ਸਟੀਕਤਾ ਦੇ ਨਾਲ ਹਮਲਾ ਕਰਨ, ਨਿਸ਼ਾਨਾ ਬਣਾਉਣ ਦੇ ਵਿੱਚ ਕਾਬਲ ਹੈ ਅਤੇ ਭਾਰੀ ਤਬਾਹੀ ਮਚਾ ਸਕਦੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰੀਖਣ ਦੇ ਦਰਮਿਆਨ ਮਿਜ਼ਾਈਲ ਦੇ ਵਿੱਚ ਲੱਗੀਆਂ ਅਲੱਗ ਅਲੱਗ ਪ੍ਰਣਾਲੀਆਂ ਦੀ ਤਕਨੀਕਾਂ ਦੀ ਵੀ ਜਾਂਚ ਕੀਤੀ ਗਈ ਹੈ। ਪਾਕਿਸਤਾਨ ਫੌਜ ਦੇ ਮੁਤਾਬਕ ਇਹ ਮਿਜ਼ਾਈਲ ਜ਼ਮੀਨ ਤੋਂ ਉੱਡ ਸਕਦੀ ਹੈ, ਜ਼ਮੀਨ ਦੇ ਕਾਫ਼ੀ ਕੋਲੋਂ ਉੱਡ ਸਕਦੀ ਹੈ, ਔਰ ਇਸ ਦਰਮਿਆਨ ਦੁਸ਼ਮਣ ਦੀ ਮਿਜ਼ਾਈਲ ਸੁਰੱਖਿਆ ਪ੍ਰਣਾਲੀ ਨੂੰ ਚਕਮਾ ਦੇ ਕੇ ਆਪਣੇ ਟੀਚੇ ਦੇ ਉੱਤੇ ਬੇਹੱਦ ਸਟੀਕ ਹਮਲਾ ਕਰ ਸਕਦੀ ਹੈ। ਪਾਕਿਸਤਾਨ ਦੇ ਕੋਲ ਫਤਿਹ ਸੀਰੀਜ਼ ਦੀਆਂ 3 ਮਿਜ਼ਾਈਲਾਂ ਯਾਨੀ ਫਤਿਹ 1, ਫਤਿਹ 2 ਅਤੇ ਫਤਿਹ 3 ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਸਾਲ 7 ਮਈ ਨੂੰ ISPR ਨੇ ਇੱਕ ਵੀਡੀਓ ਦੇ ਵਿੱਚ ਫਤਿਹ 3 ਕਰੂਜ਼ ਮਿਜ਼ਾਈਲ ਦੀ ਪਹਿਲੀ ਵਾਰ ਮੂੰਹ ਦਿਖਾਈ ਵੀ ਕੀਤੀ ਸੀ। ਉਸ ਸਮੇਂ ਇਸ ਦੀ ਤੁਲਨਾ ਭਾਰਤ ਦੀ ਬ੍ਰਹਮੋਸ ਮਿਜ਼ਾਈਲ ਦੇ ਨਾਲ ਕੀਤੀ ਜਾ ਰਹੀ ਸੀ। ਸਾਲ 2024 'ਚ ਭਾਰਤ ਨੇ ਫਤਿਹ 2 ਮਿਜ਼ਾਈਲ ਨੂੰ ਆਪਣੇ ਹਥਿਆਰਾਂ 'ਚ ਸ਼ਾਮਲ ਕੀਤਾ ਹੈ। ਮਿਜ਼ਾਈਲ 400 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, ਜਿਹੜੀ ਫਤਿਹ 1 140 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਔਰ ਫਤਿਹ 3 ਮਿਜ਼ਾਈਲ ਨੂੰ ਵੀ ਪਹਿਲੀ ਵਾਰ ਜਦੋਂ ਦੁਨੀਆ ਨੂੰ ਦਿਖਾਇਆ ਗਿਆ ਸੀ, ਇਹ ਵੀ ਕਾਫ਼ੀ ਲੰਮੀ ਦੂਰੀ ਤੱਕ ਮਾਰ ਕਰ ਸਕਦੀ ਹੈ। ਹੁਣ ਫਤਿਹ 4 330 ਕਿਲੋਮੀਟਰ ਤੱਕ ਪੇਲੋਡ ਲੈ ਕੇ ਜਾ ਸਕਦੀ ਹੈ, ਪਰ ਇਸ 864 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜਾ ਸਫ਼ਰ ਤੈਅ ਕਰ ਸਕਦੀ ਹੈ। ਯਾਨੀ ਇਹ ਇੱਕ ਸਬਸੋਨਿਕ ਮਿਜ਼ਾਈਲ ਹੈ, ਇਸ ਦੀ ਗਤੀ ਆਵਾਜ਼ ਦੀ ਗਤੀ ਦੀ ਰਫ਼ਤਾਰ ਤੋਂ ਥੋੜ੍ਹੀ ਘੱਟ ਦੱਸੀ ਗਈ ਹੈ, ਇਸ ਕਰਕੇ ਇਸ ਦੀ ਸਟੀਕਤਾ ਇਸ ਦੇ ਨਿਸ਼ਾਨੇ ਦੇ ਕਰੀਬ 5 ਮੀਟਰ ਹੋ ਸਕਦੀ ਹੈ। ਮਿਜ਼ਾਈਲ ਦੇ 750 ਕਿਲੋਮੀਟਰ ਤੱਕ ਮਾਰ ਕਰਨ ਦਾ ਪ੍ਰੀਖਣ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ। ਉੱਥੇ ਐਲਨ ਮਸਕ ਨੇ ਦੋਸ਼ ਮੜਿਆ ਹੈ ਕਿ ਕੁਝ ਖਾਸ ਕਾਰੋਬਾਰੀ ਭਾਰਤ ਦੇ ਵਿੱਚ ਸਟਾਰਲਿੰਕ ਦੀ ਐਂਟਰੀ ਨੂੰ ਰੋਕ ਰਹੇ ਨੇ। ਮਸਕ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਜਵਾਬ 'ਚ ਲਿਖਿਆ ਕਿ ਬਦਕਿਸਮਤੀ ਦੇ ਨਾਲ ਇਹ ਕੁਝ ਖਾਸ ਉਦਯੋਗਪਤੀ ਕਾਰੋਬਾਰੀ ਨੇ, ਤਾਂ ਕਿ ਭਾਰਤੀ ਲੋਕਾਂ ਦੇ ਉੱਤੇ ਉਹਨਾਂ ਦੀ ਇੱਕ ਪਾਸੜ ਪਕੜ ਜਿਹੜੀ ਉਹ ਬਣੀ ਰਹੇ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕੌਣ ਨੇ, ਇਹ ਭਾਰਤ ਦੇ ਲੋਕਾਂ ਦੇ ਖਿਲਾਫ ਅਪਰਾਧ ਹੈ। ਇਸ ਪੋਸਟ ਦੇ ਵਿੱਚ ਉਹਨਾਂ ਕਿਹਾ ਕਿ ਭਾਰਤ ਦੇ ਵਿੱਚ ਸਟਾਰਲਿੰਕ ਦੀ ਲੋੜ ਹੈ, ਕਿਉਂਕਿ ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਪਿੰਡ ਬ੍ਰੌਡਬੈਂਡ ਦੇ ਨਾਲ ਨਹੀਂ ਜੁੜੇ ਹੋਏ ਨੇ। ਮਸਕ ਨੇ ਬੁੱਧਵਾਰ ਦੇਰ ਰਾਤ ਐਕਸ ਦੇ ਉੱਤੇ ਲਿਖਿਆ ਕਿ ਭਾਰਤ 'ਚ ਸਟਾਰਲਿੰਕ ਉਹਨਾਂ ਲੋਕਾਂ ਦੀ ਤੇਜ਼ ਅਤੇ ਕਿਫਾਇਤੀ ਇੰਟਰਨੈੱਟ ਕਨੈਕਟੀਵਿਟੀ ਜਿਹੜੀ ਉਹਨਾਂ ਨੂੰ ਉਪਲਬਧ ਕਰਵਾਏਗਾ, ਜੋ ਮੌਜੂਦਾ ਕੀਮਤਾਂ ਦੇ ਚੱਲਦਿਆਂ ਇਸ ਨੂੰ ਹਾਸਲ ਨਹੀਂ ਕਰ ਪਾ ਰਹੇ ਨੇ। ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਦਿੱਲੀ ਦੇ ਵਿੱਚ ਚੱਲ ਰਹੀ ਇੰਡੀਆ ਮੋਬਾਈਲ ਕਾਂਗਰਸ ਦੇ ਵਿੱਚ ਸਟਾਰਲਿੰਕ ਦੇ ਬਿਜ਼ਨਸ ਆਪਰੇਸ਼ਨ ਦੀ ਵਾਈਸ ਪ੍ਰੈਜ਼ੀਡੈਂਟ ਲਾਰੇਨ ਡਿਓਰ ਨੇ ਵੀ ਇਹ ਗੱਲ ਕਹੀ ਸੀ ਕਿ ਸਟਾਰਲਿੰਕ ਭਾਰਤ ਦੇ ਵਿੱਚ 20 ਗੇਟਵੇ ਸਾਈਟ ਪਹਿਲਾਂ ਹੀ ਬਣਾ ਚੁੱਕਿਆ ਅਤੇ ਭਾਰਤੀ ਯੂਜ਼ਰਸ ਦੇ ਡੇਟਾ ਨੂੰ ਦੇਸ਼ ਦੇ ਅੰਦਰ ਹੀ ਰੱਖਣ ਦੇ ਲਈ ਭਾਰਤ ਦੇ ਹਿਸਾਬ ਦੇ ਨਾਲ ਇੱਕ ਕੰਟਰੋਲ ਸਿਸਟਮ ਵੀ ਤਿਆਰ ਕਰ ਲਿਆ ਗਿਆ। ਡਿਓਰ ਨੇ ਇਹ ਵੀ ਕਿਹਾ ਸੀ ਕਿ ਸਟਾਰਲਿੰਕ ਨੂੰ ਉਮੀਦ ਹੈ ਕਿ ਸਾਰੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਭਾਰਤ ਦੇ ਵਿੱਚ ਸੈਟੇਲਾਈਟ ਬ੍ਰੌਡਬੈਂਡ ਸੇਵਾਵਾਂ ਜਲਦੀ ਉਹ ਸ਼ੁਰੂ ਕਰ ਦੇਣਗੇ। ਉੱਥੇ ਭਾਰਤ ਦੀਆਂ ਖਬਰਾਂ ਦੀ ਵਿਸਤਾਰ ਨੂੰ ਅੱਗੇ ਤੋਰੀਏ ਅਤੇ ਕਾਂਗਰਸ ਨੇ ਚੀਫ਼ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਦੇ ਦਰਮਿਆਨ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਦੂਸਰੇ ਨੇਤਾਵਾਂ ਦੇ ਉੱਤੇ ਹੋਈ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅੱਜ ਯਾਨੀ 8 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਔਰ ਕਾਲਾ ਦਿਵਸ ਮਨਾਇਆ ਜਾਏਗਾ। ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਲਿਖਿਆ ਕਿ ਇਸ ਮੌਕੇ ਪਾਰਟੀ ਦੇਸ਼ ਭਰ ਦੇ ਵਿੱਚ ਭਾਰਤੀ ਲੋਕਤੰਤਰ ਦੇ ਲਈ ਕਾਲਾ ਦਿਵਸ ਮਨਾਏਗੀ। ਇਸ ਤੋਂ ਪਹਿਲਾਂ ਬੁੱਧਵਾਰ ਦੇ ਦਿਨ ਲੋਕ ਸਭਾ 'ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਸਣੇ ਕਈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਦੇ ਦਰਮਿਆਨ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ, ਜਿਵੇਂ ਮੰਗਲਵਾਰ ਕੀਤਾ ਗਿਆ ਸੀ। ਰਾਹੁਲ ਗਾਂਧੀ ਦੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਤਰਫ ਤੋਂ ਰਾਜਧਾਨੀ ਦਿੱਲੀ ਦੇ ਵਿੱਚ ਚੀਫ਼ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉੱਧਰ 10 ਅਕਤੂਬਰ ਨੂੰ ਕਾਂਗਰਸ ਜਨਤਾ ਪਾਰਟੀ ਨੇ ਵੀ ਗਿਆਨੇਸ਼ ਕੁਮਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਉੱਥੇ ਅਗਲੀ ਖਬਰ ਦੀ ਸਾਂਝ ਜੇਕਰ ਪਾਈਏ ਤਾਂ ਇਹ ਕਾਂਗਰਸ ਜਨਤਾ ਪਾਰਟੀ ਦੇ ਨਾਲ ਹੀ ਜੁੜੀ ਹੋਈ ਹੈ ਜਿੱਥੇ ਹੁਣ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਬੈਂਗਲੁਰੂ ਪੁੱਜੇ ਨੇ ਜਿੱਥੇ ਉਹ ਕਾਂਗਰਸ ਜਨਤਾ ਪਾਰਟੀ ਵੱਲੋਂ SIR ਪ੍ਰਕਿਰਿਆ ਦੇ ਵਿਰੋਧ 'ਚ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਪ੍ਰਸਿੱਧ ਅਦਾਕਾਰ ਪ੍ਰਕਾਸ਼ ਰਾਜ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਕੇ ਧਰੁਵ ਰਾਠੀ ਨੂੰ ਇਸ ਪ੍ਰਦਰਸ਼ਨ ਦਾ ਸਰਪ੍ਰਾਈਜ਼ ਗੈਸਟ ਦੱਸਿਆ ਸੀ ਅਤੇ ਲੋਕਾਂ ਨੂੰ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕੀਤੀ ਸੀ। ਇਹ ਵਿਸ਼ਾਲ ਰੋਸ ਪ੍ਰਦਰਸ਼ਨ ਅਭਿਜੀਤ ਦੀਪਕੇ ਦੀ ਅਗਵਾਈ ਹੇਠ ਬੈਂਗਲੁਰੂ ਦੇ ਫਰੀਡਮ ਪਾਰਕ ਦੇ ਵਿੱਚ ਸਵੇਰੇ 10:30 ਸ਼ੁਰੂ ਹੋਏਗਾ। ਇਸ ਦੌਰਾਨ ਪੀਪਲਸ ਟ੍ਰਿਬਿਊਨਲ ਦਾ ਆਯੋਜਨ ਵੀ ਕੀਤਾ ਜਾਏਗਾ ਅਤੇ ਇੱਕ ਚੱਪਲ ਪ੍ਰਦਰਸ਼ਨ ਵੀ ਕੀਤਾ ਜਾਣਾ। ਇਸ ਪ੍ਰਦਰਸ਼ਨ 'ਚ ਅਭਿਜੀਤ ਦੀਪਕੇ, ਯੂਥ ਸੰਗਠਨ, ਸਿਵਲ ਸੁਸਾਇਟੀ ਅਤੇ ਕਈ ਹੋਰ ਨੌਜਵਾਨ ਹਿੱਸਾ ਲੈ ਰਹੇ ਨੇ ਜਿਹੜੇ ਵੋਟਰ ਲਿਸਟ ਦੇ ਵਿੱਚੋਂ ਵੀ ਗਾਇਬ ਹੋਏ ਨੇ। ਧਰੁਵ ਰਾਠੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਵੀਡੀਓ ਜਾਰੀ ਕਰਕੇ ਪੁਸ਼ਟੀ ਕੀਤੀ ਕਿ ਉਹ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੇ ਲਈ ਇਸ ਕਰਕੇ ਆਏ ਨੇ ਤਾਂ ਕਿ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਉਹ ਵੀ ਆਪਣਾ ਯੋਗਦਾਨ ਦੇ ਸਕਣ। 10 ਅਕਤੂਬਰ ਨੂੰ ਜੰਤਰ ਮੰਤਰ ਦੇ ਉੱਤੇ ਹੋਣ ਵਾਲੇ ਪ੍ਰਦਰਸ਼ਨ 'ਚ ਵੀ ਉਹਨਾਂ ਨੇ ਪਹੁੰਚਣ ਦਾ ਸੱਦਾ ਦਿੱਤਾ। ਉੱਥੇ ਹੀ ਦਿੱਲੀ ਤੋਂ ਅਗਲੀ ਮੰਦਭਾਗੀ ਖਬਰ, ਵੈਸੇ ਕੱਲ੍ਹ ਦੇ ਦਿਨ ਇਹ ਖਬਰ ਸਾਹਮਣੇ ਆਈ ਸੀ। ਦਿੱਲੀ ਦੇ ਸੀਮਾਪੁਰੀ ਇਲਾਕੇ ਦੇ ਵਿੱਚ ਬੁੱਧਵਾਰ ਦੇ ਦਿਨ ਇੱਕ ਬਹੁਮੰਜ਼ਲਾ ਇਮਾਰਤ ਡਿੱਗਣ ਦੇ ਚੱਲਦਿਆਂ ਹੁਣ ਤੱਕ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਦਿੱਲੀ ਦੇ DM ਦੀ ਤਰਫ ਤੋਂ ਖਬਰ ਏਜੰਸੀ ANI ਨੂੰ ਦੱਸਿਆ ਗਿਆ ਕਿ 4 ਲੋਕਾਂ ਦੀ ਮੌਤ ਦੀ ਪੁਸ਼ਟੀ ਤੋਂ ਇਲਾਵਾ 8 ਲੋਕ ਜ਼ਖਮੀ ਵੀ ਹੋਏ ਦੱਸੇ ਗਏ ਨੇ। ਹੁਣ ਤੱਕ 3 ਮਹਿਲਾਵਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਨੇ। ਇੱਕ ਹੋਰ ਮ੍ਰਿਤਕ ਦੇਹ ਵੀ ਬਰਾਮਦ ਹੋਈ ਹੈ ਜੋ ਕਿ ਬੱਚਾ ਲੱਗ ਰਿਹਾ ਕਿਉਂਕਿ ਮਲਬਾ ਜਿਹੜਾ ਉਹ ਸੜਕ ਦੇ ਉੱਤੇ ਡਿੱਗਿਆ ਪਿਆ। ਇਸ ਦੇ ਲਈ ਇਹ ਤੈਅ ਨਹੀਂ ਕਰ ਪਾ ਰਹੇ ਕਿ ਉਸਦੇ ਥੱਲੇ ਕੋਈ ਰਾਹਗੀਰ ਫਸਿਆ ਸੀ ਜਾਂ ਨਹੀਂ। ਇਸ ਲਈ ਪੂਰੀ ਸਾਵਧਾਨੀ ਦੇ ਨਾਲ ਕੰਮ ਲਿਆ ਜਾ ਰਿਹਾ। ਕਰੀਬ 75% ਕੰਮ ਪੂਰਾ ਹੋ ਚੁੱਕਿਆ, 25% ਕੰਮ ਹੀ ਬਾਕੀ ਹੈ। ਉਹਨਾਂ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਮੁਹਿੰਮ ਦੇ ਪੂਰਾ ਹੋਣ ਦੇ ਉੱਤੇ ਹਾਲੇ ਵੀ 4-5 ਘੰਟੇ ਹੋਰ ਲੱਗ ਸਕਦੇ ਨੇ। ਅੱਜ ਦੇ ਦਿਨ ਬਿਨਾਂ ਕਿਸੇ ਬ੍ਰੇਕ ਦੇ ਪੂਰਾ ਦਿਨ ਰਾਤ ਕੰਮ ਕੀਤਾ ਜਾਏਗਾ। ਰਾਹਤ ਅਤੇ ਬਚਾਅ ਟੀਮਾਂ ਦੀ ਤਰਫ ਤੋਂ ਜਲਦੀ ਰਾਹਤ ਬਚਾਅ ਕਾਰਜ ਕੰਮ ਸਿਰੇ ਚਾੜ ਲਏ ਜਾਣਗੇ। ਦੱਸ ਦੇਈਏ ਕਿ ਇਹ ਕਰੀਬ 5-6 ਮੰਜ਼ਿਲਾ ਇਮਾਰਤ ਸੀ ਜੋ ਕਰੀਬ 25 ਗਜ਼ ਦੇ ਪਲਾਟ ਦੇ ਵਿੱਚ ਬਣੀ ਸੀ ਅਤੇ ਕਰੀਬ 2 ਸਾਲ ਪੁਰਾਣੀ ਦੱਸੀ ਜਾ ਰਹੀ ਸੀ। ਇਸ ਇਮਾਰਤ ਦੇ ਵਿੱਚ ਇੱਕ ਮੁਸਲਿਮ ਪਰਿਵਾਰ ਰਹਿੰਦਾ ਦੱਸਿਆ ਗਿਆ ਸੀ। ਫਿਲਹਾਲ ਕਿੰਨੇ ਲੋਕ ਜਿਹੜੇ ਨੇ ਇਸ ਦੇ ਵਿੱਚ ਹਲਾਕ ਹੋਏ ਨੇ ਉਹਨਾਂ ਸਾਰਿਆਂ ਦੀ ਭਾਲ, ਉਹਨਾਂ ਦੀ ਪਛਾਣ ਜਿਹੜੀ ਉਹ ਮੀਡੀਆ ਦੇ ਵਿੱਚ ਜਨਤਕ ਤੌਰ ਦੇ ਉੱਤੇ ਨਹੀਂ ਦੱਸੀ ਗਈ ਹੈ। ਮਹਾਰਾਸ਼ਟਰ ਦੇ ਵਿੱਚ ਦੁੱਧ ਦੇ ਮਿਲਾਵਟ ਦਾ ਇੱਕ ਵੱਡਾ ਅਤੇ ਬੜਾ ਸੰਗਠਿਤ ਅਪਰਾਧਕ ਰੈਕੇਟ ਚੱਲ ਰਿਹਾ ਸੀ ਜਿਸ ਦਾ ਖੁਲਾਸਾ ਕੀਤਾ ਗਿਆ। FDA ਦੀ ਤਰਫ ਤੋਂ ਜਾਂਚ 'ਚ ਸਾਹਮਣੇ ਆਇਆ ਕਿ ਡਿਟਰਜੈਂਟ, ਹਿਮਿਲੀਸੀਫਾਇਰ ਅਤੇ ਕੁਝ ਹੋਰਨਾਂ ਰਸਾਇਣਾਂ ਦੀ ਮਦਦ ਦੇ ਨਾਲ ਸਿੰਥੈਟਿਕ ਦੁੱਧ ਦੀ ਸਪਲਾਈ ਚੇਨ ਕੀਤੀ ਜਾ ਰਹੀ ਔਰ ਡਾਇਰੀਆਂ ਤੱਕ ਇਹ ਪਹੁੰਚਾਇਆ ਵੀ ਜਾ ਰਿਹਾ। ਕਾਰਵਾਈ ਦੌਰਾਨ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਦਕਿ ਹਜ਼ਾਰਾਂ ਲੀਟਰ ਮਿਲਾਵਟੀ ਦੁੱਧ ਨਸ਼ਟ ਵੀ ਕੀਤਾ ਜਾ ਚੁੱਕਿਆ। ਮਹਾਰਾਸ਼ਟਰ FDA ਨੇ ਸੂਬੇ ਭਰ ਦੇ ਵਿੱਚ ਸੰਗਠਿਤ ਦੁੱਧ ਦੇ ਇਸ ਮਿਲਾਵਟੀ ਕਰਕੇ ਵੇਚੇ ਜਾਣ ਵਾਲੇ ਨੈਟਵਰਕ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ 37 ਦੋਸ਼ੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਸ ਦੇ ਵਿੱਚ ਮਾਸਟਰ ਮਾਈਂਡ ਸੁਸ਼ਾਂਤ, ਬਾਬ ਨਰਾਵ ਹਿੰਗੇ ਸਣੇ ਕੁਝ 25 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ। ਜਾਂਚ ਦੇ ਦਰਮਿਆਨ FDA ਨੇ ਐਸੇ ਦਸਤਾਵੇਜ਼ ਅਤੇ ਰਿਕਾਰਡ ਵੀ ਹਾਸਲ ਕੀਤੇ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਕਥਿਤ ਤੌਰ ਦੇ ਉੱਤੇ ਮਿਲਾਵਟੀ ਅਤੇ ਸਿੰਥੈਟਿਕ ਦੁੱਧ ਦੀ ਸਪਲਾਈ ਦੇ ਲਈ ਇੱਕ ਪੂਰਾ ਦਾ ਪੂਰਾ ਨੈਟਵਰਕ ਕੰਮ ਕਰ ਰਿਹਾ ਸੀ। ਇੰਦਾਪੁਰੀ ਡੇਅਰੀ ਐਂਡ ਮਿਲਕ ਪ੍ਰੋਡਕਟਸ ਲਿਮਿਟਡ ਦੇ ਜ਼ਰੀਏ ਇਹ ਜ਼ਿਆਦਾਤਰ ਸਪਲਾਈਆਂ ਕੀਤੀਆਂ ਜਾ ਰਹੀਆਂ ਸੀ। ਜਾਂਚ ਏਜੰਸੀ ਦੇ ਮੁਤਾਬਕ ਇਹ ਦੁੱਧ ਪਹਿਲਾਂ ਮਹਾਲਕਸ਼ਮੀ ਮਿਲਕ ਐਂਡ ਮਿਲਕ ਪ੍ਰੋਡਕਟਸ ਦੇ ਤਹਿਤ ਦੇ ਨਾਮ ਦੇ ਤਹਿਤ ਜਿਹੜਾ ਕੱਢਿਆ ਜਾਂਦਾ ਸੀ ਅਤੇ ਫਿਰ ਬਾਅਦ ਦੇ ਵਿੱਚ ਡਾਇਰੀਆਂ ਤੱਕ ਇਹਨੂੰ ਪਹੁੰਚਾਇਆ ਜਾਂਦਾ ਸੀ। FDA ਦੀ ਤਰਫ ਤੋਂ ਲੈਬੋਰਟਰੀਜ਼ ਦੇ ਵਿੱਚ ਜਾਂਚ ਦੇ ਲਈ ਦੁੱਧ ਅਤੇ ਅਮਿਲੀਸਫਾਇਰ ਨਮੂਨਿਆਂ ਨੂੰ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਪਤਾ ਇਹ ਚੱਲਿਆ ਕਿ ਅਮਿਲੀਸਫਾਇਰ ਨਮੂਨਿਆਂ ਦੇ ਵਿੱਚ ਡਿਟਰਜੈਂਟ ਅਤੇ ਨੌਨ ਫਿਲੋਨੋਲ ਐਥਾਲਿਕ ਸੇਟ ਜਿਹੜਾ ਹੈ ਉਸਦੀ ਮੌਜੂਦਗੀ ਪਾਈ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਰਸਾਇਣਾਂ ਦੀ ਵਜ੍ਹਾ ਦੇ ਚੱਲਦੇ ਹੀ ਦੁੱਧ ਮਨੁੱਖੀ ਉਪਯੋਗ ਦੇ ਲਈ ਗੈਰ ਸੁਰੱਖਿਅਤ ਮੰਨਿਆ ਗਿਆ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਤੋਂ ਬਾਅਦ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਹੋਈ ਖਬਰ। ਕੁਇਨਜ਼ਲੈਂਡ ਯੂਨੀਵਰਸਿਟੀ ਦੀ ਤਰਫ ਤੋਂ ਲੰਘੀ ਕੱਲ੍ਹ ਯਾਨੀ ਬੁੱਧਵਾਰ ਦੇ ਦਿਨ ਇੱਕ ਛੋਟੇ ਜਿਹੇ ਰੋਬੋਟ ਦਾ ਪ੍ਰੀਖਣ ਕੀਤਾ ਗਿਆ। ਇਹ ਕਾਫ਼ੀ ਅਹਿਮ ਮੰਨਿਆ ਜਾ ਰਿਹਾ। ਰੂਵਰ ਯਾਨੀ ਅੰਗਰੇਜ਼ੀ ਦੇ RORVROO ਅਤੇ VER ਦੇ ਅੱਖਰ ਦੇ ਨਾਲ ਇਸ ਰੋਵਰ ਨੂੰ ਚੰਨ ਦੇ ਉੱਤੇ ਲਿਜਾਇਆ ਜਾ ਸਕਦਾ ਹੈ। ਸਾਲ 2030 ਦੇ ਮੂਨ ਮਿਸ਼ਨ ਦੇ ਵਿੱਚ ਇਸ ਰੋਵਰ ਨੂੰ, ਇਸ ਰੋਬੋਟ ਨੂੰ ਭੇਜਿਆ ਜਾ ਸਕਦਾ ਹੈ। ਆਸਟ੍ਰੇਲੀਆ ਦੇ ਲਈ ਇਹ ਚੰਗੀ ਗੱਲ ਹੈ ਕਿ ਆਸਟ੍ਰੇਲੀਆ ਦੇ ਵਿੱਚ ਪੁਲਾੜ ਦੇ ਖੇਤਰ ਦੇ ਵਿੱਚ ਕੁਝ ਖੋਜਾਂ ਹੋ ਰਹੀਆਂ ਨੇ ਤਾਂ ਕਿ ਇਸ ਖੇਤਰ ਦੇ ਵਿੱਚ ਵਧੇਰੇ
ਤਰੱਕੀਆਂ ਆਸਟ੍ਰੇਲੀਆ ਹਾਸਲ ਕਰ ਸਕੇ। ਪਰ ਫਿਲਹਾਲ ਇਹ ਨਹੀਂ ਮੰਨਿਆ ਗਿਆ ਕਿ ਇਸ ਰੂ ਰੋਵਰ ਜਿਹੜਾ ਇੱਕ ਚੰਨ ਦੇ ਉੱਤੇ ਜਾਣ ਵਾਲਾ ਰੋਵਰ ਹੈ, ਇਸ ਨੂੰ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਨੇ ਕਿਸ ਦੇਸ਼ ਦੇ ਨਾਲ ਗੱਲਬਾਤ ਕੀਤੀ ਹੈ। ਕੁਇਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਯਾਨੀ QUT ਨੇ ਕਰੀਬ 20 ਅਲੱਗ ਅਲੱਗ ਸੰਸਥਾਵਾਂ ਦੇ ਨਾਲ ਰਲ ਕੇ $54 million ਦੇ ਇਸ ਪ੍ਰੋਜੈਕਟ ਨੂੰ ਵਿਕਸਿਤ ਕੀਤਾ ਅਤੇ ਹੁਣ ਇਸ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਜਿਹੜੇ ਸਫਲਤਾ ਹਾਸਲ ਕਰਦੇ ਹੋਏ ਦੇਖਣਾ ਚਾਹੁੰਦੇ ਨੇ। ਉੱਥੇ ਹੀ ਇੱਕ ਵਾਰ ਫਿਰ ਤੋਂ ਈਸਾਈ ਧਰਮ ਦੇ ਨਾਲ ਜੁੜੇ ਇੱਕ ਹੋਰ ਸ਼ਖਸ ਦਾ ਨਾਮ ਸਾਹਮਣੇ ਆਇਆ ਹੈ ਜਿਸਨੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਸਾਬਕਾ ਕੈਥੋਲਿਕ ਚਰਚਿਤ ਹਸਤੀ ਰਹਿ ਚੁੱਕੇ ਐਕਸ ਬਿਸ਼ਪ ਬਰੂਮ ਕ੍ਰਿਸਟੋਫਰ ਐਲਨ ਸੌਂਡਰਸ, ਜਿਹੜੇ ਨੇ ਅਸਲ ਦੇ ਵਿੱਚ ਬਰੂਮ ਤੋਂ ਨੇ, ਇਸ ਕਰਕੇ ਜਿਹੜੇ ਉਹਨਾਂ ਦੇ ਨਾਲ ਇਹ ਨਾਮ ਜੋੜ ਦਿੱਤਾ ਜਾਂਦਾ, ਪਰ ਪੂਰਾ ਨਾਮ ਤਾਂ ਕ੍ਰਿਸਟੋਫਰ ਐਲਨ ਸੌਂਡਰਸ ਹੈ, 76 ਸਾਲ ਦੀ ਉਮਰ ਦੇ ਨੇ, ਜਿਨ੍ਹਾਂ ਦੇ ਉੱਤੇ 13 ਦੇ ਕਰੀਬ ਸਾਬਕਾ ਜਿਹੜੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਲੋਕ ਰਹਿ ਚੁੱਕੇ ਨੇ, ਉਹਨਾਂ ਦੀ ਤਰਫ ਤੋਂ ਇਲਜ਼ਾਮ ਲਗਾਏ ਗਏ ਨੇ। ਇਲਜ਼ਾਮ 2010 ਤੋਂ 2019 ਦੇ ਦਰਮਿਆਨ ਦੇ ਨੇ, ਜਦੋਂ ਉਹਨਾਂ ਨੇ ਜਿਨਸੀ ਸ਼ੋਸ਼ਣ ਇਹਨਾਂ ਲੜਕਿਆਂ ਦੇ ਖਿਲਾਫ ਕੀਤਾ ਸੀ। ਇਸ ਦਰਮਿਆਨ ਸੌਂਡਰਸ ਦੀ ਨੂੰ 6 ਸਾਲ ਅਤੇ 6 ਮਹੀਨੇ ਦੀ ਜੇਲ੍ਹ ਦੀ ਸਜ਼ਾ ਵੀ ਲੰਘੀ ਕੱਲ੍ਹ ਸੁਣਾਈ ਗਈ, ਪਰ ਉਹ 4 ਸਾਲ ਅਤੇ 6 ਮਹੀਨੇ ਬਾਅਦ ਪੈਰੋਲ ਦੇ ਲਈ ਐਲੀਜੀਬਲ ਹੋ ਸਕਣਗੇ। ਫਿਲਹਾਲ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਉੱਥੇ ਇੱਕ ਵਿਲੱਖਣ ਕੇਸ ਦੇ ਵਿੱਚ ਇੱਕ ਯੂਨੀਵਰਸਿਟੀ ਨੂੰ ਆਪਣੇ ਮੁਲਾਜ਼ਮ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣੀ ਪਈ ਹੈ। ਅਸਲ ਦੇ ਵਿੱਚ ਵਿਕਟੋਰੀਆ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੇ ਜਿਹੜੇ ਵਰਕ ਐਡਵਾਈਜ਼ਰ ਨੇ ਮਾਈਕਲ ਡਫੀ, ਉਹਨਾਂ ਦੀ ਤਰਫ ਤੋਂ ਇਹ ਅਦਾਲਤ 'ਚ ਕੇਸ ਲਿਜਾਇਆ ਗਿਆ ਸੀ ਕਿ ਉਹਨਾਂ ਨੂੰ ਇਸ ਜੌਬ ਦੇ ਲਈ ਘਰੋਂ ਨਿਕਲ ਕੇ ਯੂਨੀਵਰਸਿਟੀ ਪਹੁੰਚ ਕੇ ਕੰਮ ਕਰਨ ਦੀ ਲੋੜ ਨਹੀਂ ਹੋਏਗੀ, ਇਸ ਦਰਮਿਆਨ ਉਹ ਘਰੋਂ ਕੰਮ ਕਰ ਸਕਿਆ ਕਰਨਗੇ। ਡਫੀ ਜਿਹੜੇ ਕਿ 55 ਸਾਲ ਦੀ ਉਮਰ ਦੀ ਹੈ, ਉਸ ਮਹਿਲਾ ਨੇ ਦੱਸਿਆ ਕਿ ਕੰਮ ਕਰਨ ਦੇ ਲਈ ਉਸਦੀ ਪ੍ਰੋਡਕਟੀਵਿਟੀ ਜਿਹੜੀ ਹੈ ਉਹ ਕਾਫੀ ਪ੍ਰਭਾਵਿਤ ਹੁੰਦੀ ਹੈ ਜਦੋਂ ਉਹ ਸਫ਼ਰ ਕਰਦੀ ਹੈ, ਇਸ ਕਰਕੇ ਵਿਕਟੋਰੀਆ ਯੂਨੀਵਰਸਿਟੀ ਦੇ ਸਿਟੀ ਟਾਵਰ ਸਰਵਿਸ ਸੈਂਟਰ ਦੇ ਵਿੱਚ ਪਹੁੰਚਣ ਤੱਕ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਖਪਾ ਲੈਂਦੇ ਨੇ, ਇਸ ਕਰਕੇ ਉਹ ਘਰੋਂ ਕੰਮ ਕਰਨਾ ਚਾਹੁੰਦੇ ਨੇ। ਵੈਸੇ ਵੀ ਯੂਨੀਵਰਸਿਟੀ ਦੇ ਨਾਲ ਸਾਲ 2011 ਤੋਂ ਫੁੱਲ ਟਾਈਮ ਇਸੇ ਰੋਲ ਦੇ ਉੱਤੇ ਕੰਮ ਕਰ ਰਹੇ ਨੇ। ਉੱਥੇ NSW ਦੀ ਪੁਲਿਸ ਨੂੰ ਹੁਣ ਇੱਕ ਸਪੈਸ਼ਲਿਸਟ ਆਰਮਡ ਰਿਸਪੋਂਸ ਕਮਾਂਡ ਯਾਨੀ ਇੱਕ ARC ਦੀ ਇੱਕ ਸਪੈਸ਼ਲ ਬ੍ਰਾਂਚ ਦੇ ਦਿੱਤੀ ਗਈ ਹੈ। ਬ੍ਰਾਂਚ ਕਾਹਦੀ ਕਹਿ ਲਈਏ, ਬਲਕਿ ਜਵਾਨਾਂ ਦੀ ਇੱਕ ਟੀਮ ਤੈਨਾਤ ਕਰ ਦਿੱਤੀ ਗਈ ਹੈ ਜਿਹੜੀ ਕਿ ਪਿਛਲੇ 10 ਮਹੀਨਿਆਂ ਤੋਂ ਇਸੇ ਪ੍ਰੈਕਟਿਸ ਨੂੰ ਅੰਜਾਮ ਦੇ ਰਹੇ ਸੀ ਅਤੇ ਬੰਡਾਈ ਬੀਚ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਇਸ ਕਿਸਮ ਦੀ ਜਿਹੜੀ ਇੱਕ ਟੀਮ ਹੈ ਜਿਹਨੂੰ ਆਰਮਡ ਰਿਸਪੋਂਸ ਕਮਾਂਡ ਯਾਨੀ ARC ਕਿਹਾ ਜਾ ਰਿਹਾ, ਇਹਨਾਂ ਦੀ ਤਰਫ ਤੋਂ ਖਾਸ ਤੌਰ ਦੇ ਉੱਤੇ ਸ਼ਹਿਰ ਦੀਆਂ ਨਿਗਰਾਨੀਆਂ ਕੀਤੀਆਂ ਜਾਣਗੀਆਂ। ARC ਹਾਈਲੀ ਟ੍ਰੇਨਡ ਆਫਿਸਰ ਨੇ ਔਰ ਪਹਿਲੇ ਗੇੜ ਦੇ ਤਹਿਤ ਇਹ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਵੇਂ ਬੰਡਾਈ ਵਰਗੇ ਇਲਾਕੇ ਨੇ ਜਾਂ ਐਸੇ ਇਲਾਕੇ ਨੇ ਜਿੱਥੇ ਇਸਲਾਮੋਫੋਬੀਆ ਜਾਂ ਐਂਟੀਸੈਮੇਟਿਜ਼ਮ ਦੇ ਘਟਨਾਵਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਵਾਪਰ ਸਕਦੀਆਂ ਨੇ। NSW ਸਰਕਾਰ ਨੇ ਦੱਸਿਆ ਕਿ ਇਸ ਦੇ ਉੱਤੇ ਲਗਭਗ $94 million ਖਰਚ ਕਰਕੇ ਇਸ ਟੀਮ ਨੂੰ ਤਿਆਰ ਕੀਤਾ ਗਿਆ। ਇਹਨਾਂ ਨੂੰ ਇੱਕ ਖਾਸ ਆਰਮਸ ਟ੍ਰੇਨਿੰਗ ਵੀ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਇਹਨਾਂ ਨੂੰ ਅਲੱਗ ਅਲੱਗ ਆਈਡੀਓਲੋਜੀ ਦੇ ਨਾਲ ਰੂਬਰੂ ਵੀ ਕਰਵਾਇਆ ਗਿਆ ਹੈ। ਹਾਲਾਂਕਿ ਇਸ ਦਰਮਿਆਨ ਲੰਡਨ ਦੇ ਵਿੱਚ ਜਿਹੜੀ ਇਸ ਕਿਸਮ ਦੀ ਇੱਕ ਪੁਲਿਸ ਦੀ ਖਾਸ ਦਸਤਾ ਜਿਹੜਾ ਕੰਮ ਕਰਦਾ ਜਿਹਨੂੰ ਮੈਟਰੋਪੋਲੀਟਨ ਪੁਲਿਸ ਸਪੈਸ਼ਲਿਸਟ ਫਾਇਰ ਆਰਮਸ ਕਮਾਂਡ ਕਹਿ ਲਿਆ ਜਾਂਦਾ MO-19, ਉਹਨਾਂ ਦੇ ਵਿੱਚ ਵੀ ਆਰਮਡ ਰਿਸਪੋਂਸ ਵਹੀਕਲ ਜਿਹੜੇ ਨੇ ਉਹਨਾਂ ਨੂੰ ਦਿੱਤੇ ਗਏ ਨੇ। ਕੁਝ ਇਸ ਕਿਸਮ ਦੇ ਵਾਹਨ ਦਿੱਤੇ ਗਏ ਨੇ ਜਿਵੇਂ BMW ਜਾਂ ਵੋਲਵੋ ਦੇ SUV ਵਰਗੇ ਵਾਹਨ ਜਿਹੜੇ ਛੇਤੀ ਤੋਂ ਛੇਤੀ ਜਿਹੜੇ ਨੇ ਅਪਰਾਧੀ ਤੱਕ ਪਹੁੰਚ ਸਕਣ ਔਰ ਇਸ ਕਿਸਮ ਦੇ ਹਾਈ ਐਂਡ ਯੂਨਿਟਸ ਜਿਹੜੇ ਨੇ ਉਹ ਲੰਡਨ ਤੋਂ ਬਾਅਦ ਸਿਡਨੀ ਦੇ ਵਿੱਚ ਵੀ ਇਸ ਕਿਸਮ ਦਾ ਤਜਰਬਾ ਜਿਹੜਾ ਕੀਤਾ ਜਾਏਗਾ। ਵੈਸੇ ਇਸ ਦੇ ਵਿੱਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ, ਬਲਕਿ ਪੁਲਿਸ ਦੀ ਮੁਸ਼ਤੈਦੀ ਇੱਥੇ ਵਧਣੀ ਚਾਹੀਦੀ ਹੈ। ਉੱਥੇ ਵਿਕਟੋਰੀਆ ਦੇ ਵਿੱਚ ਵਿਕਟੋਰੀਆ ਐਂਬੂਲੈਂਸ ਯੂਨੀਅਨ ਨੇ ਇੱਕ ਇਲਜ਼ਾਮ ਮੜਿਆ ਕਿ ਉਹ ਲੋਕ ਜਿਹੜੇ ਐਂਬੂਲੈਂਸ ਦੇ ਵਿੱਚ ਮਰੀਜ਼ ਬਣ ਕੇ ਚੜ੍ਹਦੇ ਨੇ ਪਰ ਕਿਸੇ ਨਾ ਕਿਸੇ ਕਿਸਮ ਦੇ ਨਾਲ ਧੱਕਾ ਕਰਦੇ ਨੇ, ਐਂਬੂਲੈਂਸ ਕਰਮਚਾਰੀਆਂ ਦੇ ਨਾਲ ਹਿੰਸਾ ਕਰਦੇ ਨੇ, ਉਹਨਾਂ ਨੂੰ ਦੁਬਾਰਾ ਚੜ੍ਹਾ ਤਾਂ ਲਿਆ ਜਾਏਗਾ ਭਵਿੱਖ ਦੇ ਵਿੱਚ, ਪਰ ਉਹਨਾਂ ਨੂੰ ਇਹ ਸੇਵਾ ਮੁਫਤ ਨਹੀਂ ਦਿੱਤੀ ਜਾਏਗੀ ਜਿਵੇਂ ਅਲੱਗ ਅਲੱਗ ਕਨਸੈਸ਼ਨ ਕਾਰਡ ਹੋਲਡਰ ਜਾਂ ਅਲੱਗ ਅਲੱਗ ਤਰੀਕਿਆਂ ਦੇ ਵਿੱਚ ਇਹ ਸੇਵਾ ਦੇ ਦਿੱਤੀ ਜਾਂਦੀ ਹੈ।
ਐਂਬੂਲੈਂਸ ਵਿਕਟੋਰੀਆ ਨੇ ਕਿਹਾ ਕਿ ਘੱਟੋ ਘੱਟ $1400 ਦਾ ਮੈਟਰੋਪੋਲੀਟਨ ਇਲਾਕੇ ਦੇ ਵਿੱਚ ਬਿੱਲ ਜਿਹੜਾ ਹੈ ਅਜਿਹੇ ਲੋਕਾਂ ਦਾ ਉਹਨਾਂ ਤੋਂ ਹੀ ਵਸੂਲਿਆ ਜਾਏਗਾ। ਅਤੇ ਇਸ ਕਿਸਮ ਦੇ ਨਾਲ ਜਿਹੜੇ ਵਾਇਲੈਂਟ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਇਹ ਕਦਮ ਚੁੱਕਿਆ ਗਿਆ। ਹਾਲਾਂਕਿ ਇਸ ਪ੍ਰਪੋਜ਼ਲ ਦੇ ਵਿੱਚ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਕੁਝ ਇੱਕ ਖਾਸ ਕਿਸਮ ਦੇ ਲੋਕਾਂ ਨੂੰ ਰਿਆਇਤ ਦੇ ਦਿੱਤੀ ਜਾਏਗੀ, ਜਿਹੜੇ ਕਿ ਕਿਸੇ ਇੱਕ ਖਾਸ ਕੰਡੀਸ਼ਨ ਦੇ ਨਾਲ ਜੂਝ ਰਹੇ ਨੇ, ਤਾਂ ਉਹਨਾਂ ਦੇ ਉੱਤੇ ਇਸ ਕਿਸਮ ਦੇ ਨਾਲ ਇਹ ਸ਼ਰਤ ਜਿਹੜੀ ਹੈ ਲਾਗੂ ਨਹੀਂ ਹੋਏਗੀ। ਕ੍ਰਿਸਮਿਸ ਦਾ ਸਮਾਂ ਆ ਰਿਹਾ, ਆਪਣਿਆਂ ਨੂੰ ਆਪਣੇ ਚਹੇਤਿਆਂ ਨੂੰ ਪੋਸਟ ਭੇਜਣੀਆਂ ਨੇ, ਪਾਰਸਲ ਭੇਜਣੇ ਨੇ, ਤਾਂ ਇੱਕ ਯਾਦ ਜ਼ਰੂਰ ਰੱਖਿਓ ਕਿ ਆਸਟ੍ਰੇਲੀਆ ਪੋਸਟ ਦੀ ਤਰਫ ਤੋਂ ਡੈਡਲਾਈਨਸ ਦੇ ਦਿੱਤੀਆਂ ਗਈਆਂ ਨੇ। 22 ਦਸੰਬਰ ਤੋਂ ਬਾਅਦ ਕਿਸੇ ਵੀ ਕਿਸਮ ਦਾ ਪਾਰਸਲ ਜਿਹੜਾ ਉਹ ਆਪਣੇ ਸੂਬੇ ਆਪਣੀ ਟੈਰੀਟਰੀ ਦੇ ਵਿੱਚ ਨਹੀਂ ਭੇਜਿਆ ਜਾ ਸਕਦਾ। ਪਿਛਲੇ ਸਾਲ ਆਸਟ੍ਰੇਲੀਆ ਪੋਸਟ ਨੇ ਦਾਅਵਾ ਕੀਤਾ ਸੀ ਕਿ 111 ਮਿਲੀਅਨ ਪਾਰਸਲ ਜਿਹੜੇ ਨੇ ਨਵੰਬਰ ਤੋਂ ਦਸੰਬਰ ਮਹੀਨੇ ਦੇ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੱਕ ਗਏ ਨੇ। ਇਸ ਵਾਰ ਇਸ ਗਿਣਤੀ ਨੂੰ ਹੋਰ ਘੱਟ ਕੀਤਾ ਜਾਏਗਾ। ਮੰਨਿਆ ਜਾ ਰਿਹਾ ਹੈ ਕਿ ਜਿਹੜੀ ਪਾਰਸਲ ਪੋਸਟ ਹੈ, ਜੇ ਵਿਦਇਨ ਆਸਟ੍ਰੇਲੀਆ ਤੁਸੀਂ ਭੇਜਣਾ ਚਾਹੁੰਦੇ ਹੋ, ਵੈਸਟਰਨ ਆਸਟ੍ਰੇਲੀਆ, ਨਾਰਦਰਨ ਟੈਰੀਟਰੀ ਅਤੇ ਤਸਮੇਨੀਆ ਨੂੰ ਛੱਡ ਕੇ, ਤਾਂ ਉਹਦੀ ਆਖਰੀ ਤਰੀਕ 21 ਦਸੰਬਰ 2026 ਹੈ, ਅਤੇ ਜੇ ਐਕਸਪ੍ਰੈਸ ਪੋਸਟ ਹੈ ਤਾਂ 23 ਦਸੰਬਰ ਤੱਕ ਭੇਜੀ ਜਾ ਸਕਦੀ ਹੈ। ਤਸਮੇਨੀਆ ਦੇ ਲਈ 16 ਤੋਂ 21 ਦਸੰਬਰ ਦੇ ਦਰਮਿਆਨ ਇਹੀ ਪੋਸਟ ਤੁਸੀਂ ਭੇਜ ਸਕਦੇ ਹੋ, ਵੈਸਟਰਨ ਆਸਟ੍ਰੇਲੀਆ 14 ਤੋਂ 18 ਦਸੰਬਰ ਦੇ ਦਰਮਿਆਨ, ਅਤੇ ਨਾਰਦਰਨ ਟੈਰੀਟਰੀ ਦੇ ਵਿੱਚ ਬੈਠ ਕੇ ਜਾਂ ਉਸ ਸੂਬੇ ਦੇ ਲਈ ਭੇਜਣ ਵਾਲੀ ਪੋਸਟ 14 ਤੋਂ 17 ਦਸੰਬਰ ਦੇ ਦਰਮਿਆਨ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਪੋਸਟ ਨੇ ਪਾਰਸਲਸ ਦੇ ਨਾਲ ਜੁੜੀ ਹੋਈ ਵੀ ਜਾਣਕਾਰੀ ਦਿੱਤੀ, ਇੰਟਰਨੈਸ਼ਨਲ ਪਾਰਸਲ ਕਿ ਨਿਊਜ਼ੀਲੈਂਡ ਦੇ ਲਈ ਆਖਰੀ ਤਰੀਕ ਜਿਹੜੀ ਆ 9 ਦਸੰਬਰ ਹੋਏਗੀ। ਹਾਂ, ਇੰਟਰਨੈਸ਼ਨਲ ਇਹ ਐਕਸਪ੍ਰੈਸ ਡੇਟ ਹੈ, ਪਰ ਇੰਟਰਨੈਸ਼ਨਲ ਸਟੈਂਡਰਡ ਜਿਹੜੇ ਪਾਰਸਲ ਨੇ ਉਹ 15 ਦਸੰਬਰ ਤੱਕ ਜਾ ਸਕਣਗੇ। ਠੀਕ ਹੈ, ਇਸੇ ਤਰੀਕੇ ਦੇ ਨਾਲ ਅਮਰੀਕਾ ਦੇ ਸਟੈਂਡਰਡ ਪਾਸਪੋਰਟ 11 ਦਸੰਬਰ ਤੋਂ ਪਾਉਣਗੇ, ਪਰ ਜੇ ਇੰਟਰਨੈਸ਼ਨਲ ਐਕਸਪ੍ਰੈਸ ਪਾਰਸਲ ਭੇਜਣਾ ਤਾਂ 7 ਦਸੰਬਰ ਤੱਕ, ਇਹ ਤੋਂ ਅਗਲਾ ਦਿਨ 8 ਦਸੰਬਰ ਤੱਕ ਕੈਨੇਡਾ, ਯੂਕੇ ਦੇ ਵਿੱਚ 11 ਦਸੰਬਰ ਤੱਕ, ਪਰ ਜੇ ਨੋਰਮਲ ਪਾਸਪੋਰਟ ਭੇਜਣਾ ਤਾਂ 15 ਦਸੰਬਰ ਤੱਕ ਹੀ ਭੇਜਿਆ ਜਾ ਸਕੇਗਾ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਖਬਰਾਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਸਭ ਕੁਛ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿਚ ਵੀ ਤੁਹਾਡੀ ਸੇਵਾ ਵਿਚ।
3: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
4: ਹਾਂਜੀ ਹਾਂਜੀ।

0: This autumn, laugh out loud with Ayushmann Khurrana and Sada Ali Khan in Urda Teer.
1: Ek Pakistani jasoos Hindustan jayega.
2: Desh bhakti to yaad aa gayi.
3: Desh kaun sa hai? Ye bhul gaya.
0: A spy mission gone wrong with hilarious moments.
4: Udhe ek border chal rahi hai.
0: Nahi ji, ye to Urda Teer chal raha hai. From October 9th at cinemas near you.
5: Yaar tu itthe niche thi aake pakka bhi ho gaya. Ki jugaad laya hai?
6: Jugaad nahi. ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 16748

0: ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸੁਣੋ ਜੀ, ਗੱਡੀ ਅਕਸ਼ਰ ਜੁਐਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ
2: यानी हुन 22 कैरेट गोल्ड हॉलमार्क ज्वेलरी, डायमंड ज्वेलरी अते बोथ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
3: आहो जी आहो,
2: अक्षर ज्वेलर अपनी दूजी लोकेशन 56 गारफील्ड रोड, ईस्ट रिवर्स्टन विच वी तुहाडी सेवा विच।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio station.
3: Hanji Hanji, oye Hanji Hanji,
4: Hanji Radio.
5: Din par de kamma karan ch, kar paise bhejna shamil karna chahunde ho? Zindagi tuhanu chahe jithe vi le jave, World Remit naal tusi apne phone to hi jaldi te surakhit paise bhej sakte ho, ohi vadhiya ratean te ghat feesan naal. ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ। ਵੈਸੇ ਇਸ ਗੀਤ ਨੂੰ ਗਾਣ ਵਾਲੇ ਤੇ ਰਚਨ ਵਾਲੇ ਦੋਵੇਂ ਇਸ ਵਕਤ ਵਜੂਦੀ ਰੂਪ ਦੇ ਵਿੱਚ ਦੁਨੀਆ 'ਚ ਨਹੀਂ ਨੇ। ਜਗਜੀਤ ਸਿੰਘ ਨੇ ਆਵਾਜ਼ ਦਿੱਤੀ ਹੈ ਤੇ ਗੀਤ ਲਿਖਿਆ ਹੋਇਆ ਹੈਗਾ ਇਹ ਸ਼ਿਵ ਕੁਮਾਰ ਬਟਾਲਵੀ ਦਾ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਪੰਜਾਬੀ ਦੇ ਕੀਟਸ ਵੀ ਕਹਿ ਲਿਆ ਜਾਂਦਾ, ਵੈਸੇ ਜੌਨ ਕੀਟਸ ਅੰਗਰੇਜ਼ੀ ਦੇ ਰਾਈਟਰ ਸੀਗੇ, ਉਹ ਰੋਮੈਂਟਿਸਾਈਜ਼ ਬਹੁਤ ਜ਼ਿਆਦਾ ਕਰਦੇ ਸੀ ਆਪਣੀ ਕਵਿਤਾਵਾਂ 'ਚ, ਪਰ ਇਸ ਤੋਂ ਉਲਟ ਜਿਹੜੇ ਸ਼ਿਵ ਕੁਮਾਰ ਬਟਾਲਵੀ ਨੇ ਉਹਨਾਂ ਨੂੰ ਬਿਰਹਾ ਦਾ ਸੁਲਤਾਨ ਕਹਿ ਲਿਆ ਜਾਂਦਾ, ਉਨਾ ਜ਼ਿਆਦਾ ਰੋਮੈਂਟਿਸਿਜ਼ਮ ਜਿਹੜਾ ਹੈਗਾ। ਹਾਂ, ਉਹ ਰੋਮੈਂਟਿਸਿਜ਼ਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਣਾ ਚਾਹੁੰਦੇ ਹੋ ਉਹ ਇਹਦਾ ਇੱਕ ਅਲੱਗ ਨਜ਼ਰੀਆ ਹੋ ਸਕਦਾ। ਪਰ ਮੈਂ ਪਿਛਲੇ ਸਾਲ ਸੁਣਿਆ ਸੀਗਾ ਕਿ ਹਨੀ ਤ੍ਰੇਨ, ਜਿਨ੍ਹਾਂ ਨੇ ਹੁਣ ਜਸਵੰਤ ਸਿੰਘ ਖਾਲੜਾ ਹੋਰਾਂ 'ਤੇ ਫਿਲਮ ਬਣਾਈ ਸੀ, ਸਤਲੁਜ ਟਾਈਟਲ ਬਦਲਿਆ ਹੋਇਆ, ਪਰ ਉਸ ਉਹੀ ਹਨੀ ਤ੍ਰੇਨ ਜਿਹੜੇ ਨੇ ਉਹ ਹੁਣ ਸ਼ਿਵ ਕੁਮਾਰ ਬਟਾਲਵੀ 'ਤੇ ਫਿਲਮ ਲੈ ਕੇ ਆ ਰਹੇ ਹੈਗੇ ਨੇ। ਹਾਲਾਂਕਿ ਸ਼ਿਵ ਬਟਾਲਵੀ ਦੇ ਕਿਰਦਾਰ ਨੂੰ ਇੱਕ ਫਿਲਮ ਦੇ ਵਿੱਚ ਪਰੋਇਆ ਜਾ ਸਕਦਾ ਕਿ ਨਹੀਂ ਕਹਿਣਾ ਔਖਾ ਹੈਗਾ। ਹਾਲਾਂਕਿ ਫਿਲਮਾਂ ਦੇ ਵਿੱਚ ਸਿਰਫ ਇੱਕ ਪੱਖ ਲੈ ਲਿਆ ਜਾਂਦਾ ਹੁੰਦਾ, ਉਹਦੇ 'ਤੇ ਗੱਲ ਹੋ ਸਕਦੀ ਹੈ, ਉਹ ਵੀ ਇੱਕ ਚੰਗੀ ਗੱਲ ਹੈ ਜੇ ਉਹ ਵੀ ਹੋ ਜਾਵੇ, ਕਿਉਂਕਿ ਹਾਲੇ ਤੱਕ ਪੰਜਾਬੀ ਦੇ ਕੀਟਸ ਜਾਂ ਬਿਰਹਾ ਦੇ ਸੁਲਤਾਨ ਜਾਂ ਜੋ ਮਰਜ਼ੀ ਤੁਸੀਂ ਇਹਨਾਂ ਨੂੰ ਆਖ ਲਓ, ਸ਼ਿਵ ਕੁਮਾਰ ਬਟਾਲਵੀ ਦੇ ਉੱਤੇ ਕੋਈ ਫਿਲਮ ਉਸ ਕਿਸਮ ਦੀ ਬਣੀ ਵੀ ਨਹੀਂ ਹੈਗੀ ਜਿਹੜੀ ਜਿਹਨੂੰ ਪੈਨ ਇੰਡੀਆ ਲੋਕ ਸਮਝ ਸਕਣ ਕਿ ਕਿਉਂ ਪੰਜਾਬੀ ਦਾ ਇਹ ਚਰਚਿਤ ਸਰੋਦੀ ਕਵੀ ਜਿਹੜਾ ਸੀਗਾ ਉਹਨਾਂ ਨੇ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਜੀਵਨ ਨੂੰ ਇੱਕ ਫਿਲਮ ਦੇ ਵਿੱਚ ਲੈ ਕੇ ਆਉਣਾ ਜ਼ਰੂਰੀ ਹੈ। ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀ ਚਿੜੀਆਂ, ਦਰਦਮੰਦਾਂ ਦਾ ਹੀ ਬਿਰਹਾ ਤੂੰ ਸੁਲਤਾਨ, ਲੂਣਾ ਮੈਂ ਤੇ ਮੈਨੂੰ, ਆਰਤੀ ਤੇ ਬਿਰਹੜਾ ਵਰਗੇ ਜਿਹੜੇ ਕਾਵਿ ਸੰਗ੍ਰਹਿ ਨੇ ਉਹਨਾਂ ਦੇ, ਉਹਨਾਂ ਨੂੰ ਕਿਵੇਂ ਸਾਹਿਤ ਅਕਾਦਮੀ, ਕਿਵੇਂ ਭਾਸ਼ਾ ਵਿਭਾਗ, ਕਿਵੇਂ ਜਿਹੜੇ ਅਲੱਗ ਅਲੱਗ ਜਿਹੜੀਆਂ ਔਰਗਨਾਈਜੇਸ਼ਨਸ ਨੇ ਉਹ ਅਵਾਰਡ ਦਿੰਦੀਆਂ ਹੈਗੀਆਂ ਨੇ। ਹੋ ਸਕਦਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਰੇ ਪੱਖ ਅਸੀਂ ਨਾ ਲੈ ਕੇ ਆ ਸਕੀਏ, ਜ਼ਰੂਰੀ ਵੀ ਨਹੀਂ ਹੈਗਾ ਇੱਕ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਅੱਧੇ ਪੌਣੇ ਘੰਟੇ 'ਚ ਜਾਂ ਕਿਸੇ ਫਿਲਮ ਦੇ ਵਿੱਚ ਡੇਢ ਦੋ ਘੰਟੇ 'ਚ ਪਰੋ ਦੇਣਾ ਸੰਭਵ ਹੁੰਦਾ ਨਹੀਂ ਹੈਗਾ, ਕਿਉਂਕਿ ਉਸ ਇਨਸਾਨ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਲਗਾਤੀ ਸੀਗੀ। ਪਰ ਅੱਜ ਕਿਉਂ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰ ਰਹੇ ਹੈਗੇ, ਇਹਦੇ ਵੀ ਦੋ ਅਲੱਗ ਅਲੱਗ ਕਾਰਨ ਹੈਗੇ ਨੇ। ਅਤੇ ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦਾ ਸਵਾਗਤ ਕਰਦੇ ਹਾਂ ਜਿਹੜੇ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨਗੇ। ਭਾਈ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ, ਬਹੁਤ ਧੰਨਵਾਦ ਭਾਅ ਜੀ। ਬਟਾਲੇ ਦਾ ਨਾਂ ਵਰਲਡ ਮੈਪ ਦੇ ਉੱਤੇ ਲੈ ਕੇ ਆਉਣ ਵਾਲੇ ਸ਼ਿਵ ਬਟਾਲਵੀ, ਵੈਸੇ ਤਾਂ ਅਸੀਂ ਅੱਜ ਇਸ ਕਰਕੇ ਗੱਲ ਕਰ ਰਹੇ ਹੈਗੇ ਹਾਂ ਪ੍ਰੋਗਰਾਮ 'ਚ, ਕੋਈ ਨਾ ਕੋਈ ਵਜ੍ਹਾ ਵੀ ਹੁੰਦੀ ਹੈਗੀ ਉਹਦੇ ਪਿੱਛੇ। ਸ਼ਿਵ ਬਟਾਲਵੀ ਦੇ ਬਾਰੇ ਗੱਲ ਕਰਨ ਦੇ ਲਈ ਜੇ ਕੋਈ ਵਜ੍ਹਾ ਨਾ ਵੀ ਹੁੰਦੀ ਤਾਂ ਵੀ ਕਰ ਸਕਦੇ ਸੀਗੇ ਆਪਾਂ, ਪਰ ਉਹਦੇ ਪਿੱਛੇ ਇਹ ਵਜ੍ਹਾ ਹੈਗੀ ਹੈ ਕਿ ਇਹਨਾਂ ਦੀ ਜਨਮ ਤਾਰੀਖ ਮੰਨੀ ਜਾਂਦੀ ਹੈ 8 ਅਕਤੂਬਰ, ਹਾਲਾਂਕਿ ਉਹਦੇ ਵੀ ਦੋ ਅਲੱਗ ਅਲੱਗ ਉਹਦੇ 'ਤੇ ਅਲੱਗ ਅਲੱਗ ਸੰਵਾਦ ਹੈਗੇ ਨੇ, ਵਿਵਾਦ ਹੈਗੇ ਨੇ, ਉਹ ਵੀ ਤੁਸੀਂ ਦੱਸ ਦਿਓ ਵੀ ਕਿਉਂ ਹੈਗੇ ਨੇ। ਪਰ ਸ਼ਿਵ ਬਟਾਲਵੀ ਜਿਨ੍ਹਾਂ ਨੂੰ ਅਕਸਰ ਪੰਜਾਬੀ ਦੇ ਵਿੱਚ ਅਸੀਂ ਐਂ ਸਮਝਦੇ ਕਿ ਬੜਾ ਸੰਜੀਦਾ, ਬੜਾ ਹੀ ਖਾਮੋਸ਼ ਰਹਿਣ ਵਾਲਾ ਔਰ ਆਪਣੀ ਕਲਮ ਦੇ ਜ਼ਰੀਏ ਗੱਲ ਕਰਨ ਵਾਲਾ ਇੱਕ ਕਵੀ ਸੀ, ਹਾਲਾਂਕਿ ਉਸ ਦੇ ਉਹਨਾਂ ਦੇ ਬਰਾਬਰ ਜਿਹੜੇ ਉਹਨਾਂ ਦੇ ਸਮਕਾਲੀ ਕਵੀ ਸੀ ਉਸ ਵਕਤ ਇਹ ਵੀ ਸਵਾਲ ਚੁੱਕਦੇ ਰਹੇ ਹੈਗੇ ਨੇ ਕਿ ਉਹਨਾਂ ਨੇ ਸਮਾਜ ਦੀਆਂ ਗੱਲਾਂ ਉਸ ਤਰੀਕੇ ਦੇ ਨਾਲ ਨਹੀਂ ਕੀਤੀਆਂ। ਪਰ ਕੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਮੈਂ 2-3 ਸਵਾਲਾਂ ਦੇ ਨਾਲ ਹੀ ਤੁਹਾਨੂੰ ਛੱਡ ਕੇ ਜਾ ਰਿਹਾ ਹੈਗਾ ਕਿ ਪੁੱਛਣਾ ਚਾਹੁੰਦਾ ਕਿ ਕੀ ਹਰ ਇੱਕ ਕਵੀ ਦਾ ਹੀ ਕ੍ਰਾਂਤੀਕਾਰੀ ਹੋਣਾ ਜ਼ਰੂਰੀ ਹੈ? ਕਿ ਬਟਾਲਵੀ ਨੂੰ ਵੀ ਉਸ ਕੈਟੇਗਰੀ 'ਚ ਰੱਖਿਆ ਜਾਣਾ ਚਾਹੀਦਾ ਸੀ ਜਾਂ ਉਹਨਾਂ ਨੂੰ ਆਪ ਨੂੰ ਆਉਣਾ ਚਾਹੀਦਾ ਸੀ ਜਾਂ ਨਹੀਂ? ਦੂਸਰਾ, ਸ਼ਿਵ ਬਟਾਲਵੀ ਦਾ ਜਿਹੜੀ ਇੱਕ ਕਰੈਕਟਰ ਸੀ, ਜਿਸ ਕਿਸਮ ਦੇ ਉਹ ਇਨਸਾਨ ਸੀਗੇ, ਉਹਦੇ ਬਾਰੇ ਵੀ ਦੱਸਿਓ ਕਿ ਵਾਕਈ ਇੰਨੇ ਸ਼ਾਂਤ, ਇੰਨੇ ਜਿਹੜਾ ਆਪਣੇ ਆਪ ਨੂੰ ਕੰਟੈਂਟ ਰੱਖਣ ਵਾਲੇ। ਅਤੇ ਤੀਸਰਾ, ਜਿਹੜਾ ਸ਼ਿਵ ਬਟਾਲਵੀ ਦੇ ਜਿਹੜੇ ਅਲੱਗ ਅਲੱਗ ਜੋ ਵੀ ਉਹਨਾਂ ਨੇ ਸਾਹਿਤ ਰਚਿਆ ਹੈਗਾ ਉਹਦੇ ਬਾਰੇ ਜੇ ਆਪਾਂ ਗੱਲ ਕਰ ਸਕੀਏ। ਅਤੇ ਨਾਲ ਦੀ ਨਾਲ ਇਹ ਜਿਹੜਾ ਸਵਾਲ ਵੀ ਪੈਦਾ ਹੋ ਗਿਆ ਕਿ 8 ਅਕਤੂਬਰ ਜਾਂ ਫਿਰ 23 ਜੁਲਾਈ, ਜੋ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਤਰੀਕਾਂ ਸਾਹਮਣੇ ਆਉਂਦੀਆਂ ਹੈਗੀਆਂ, ਜਨਮ ਦੀ ਅਸਲੀ ਤਾਰੀਖ ਕੀ ਹੈਗੀ ਹੈ ਭਾਜੀ?
1: ਦੇਖੋ ਗੌਤਮ ਜੀ, ਤੁਸੀਂ ਵੈਸੇ 3-4 ਗੱਲਾਂ ਇਕੱਠੀਆਂ ਜਿਹੜੀਆਂ ਨੇ ਉਹ ਕਰ ਲਈਆਂ, ਤੇ ਉਹ ਇਕੱਠੀਆਂ ਜਿਹੜੀਆਂ ਆਪਾਂ ਕਹਿੰਦੇ ਬੁਝਾਰਤਾਂ ਜਿਹੜੀਆਂ ਉਹ ਪਾਤੀਆਂ। ਤੇ ਹੁਣ ਚੱਕਰ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਚਲੋ ਆਪਾਂ ਉਹਨਾਂ ਦੀ ਜਨਮ ਤਰੀਕ ਦੀ ਗੱਲ ਕਰ ਲਈਏ। ਉਹਨਾਂ ਦੇ ਅੱਡ ਅੱਡ ਡਾਕੂਮੈਂਟਸ ਦੇ ਵਿੱਚ ਅੱਡ ਅੱਡ ਜਿਹੜੀ ਹੈ ਉਹ ਜਨਮ ਤਰੀਕ ਹੈਗੀ ਹੈ, ਤੇ 23 ਜੁਲਾਈ 1936, ਤੇ ਜਿਹੜੀ ਦੂਸਰੀ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਜਿਸ ਦਿਨ, ਅੱਜ 8 ਅਕਤੂਬਰ 1937। ਤੇ ਉਹਨਾਂ ਨੇ ਕਈ ਜਿੱਦਾਂ ਉਹਨਾਂ ਦੇ ਅਕਾਡੈਮਿਕ ਰਿਕਾਰਡ ਵਾਲੇ ਨੇ ਡਾਕੂਮੈਂਟ ਉੱਥੇ ਜਿਹੜੀ ਹੈ ਤੇਜ ਲਾਈ ਹੈ, ਤੇ ਕਈ ਉਹ ਕਹਿ ਰਹੇ ਕਿ ਜਿਹੜੇ ਆ ਉਹਨਾਂ ਦੀ ਕੁਰਸੀ ਨਾਮੇ ਦੇ ਹਿਸਾਬ ਨਾਲ ਜਿਹੜੀ ਜਨਮ ਤਰੀਕ ਹੈ ਉਹ 8 ਅਕਤੂਬਰ ਹੈ। ਚਲੋ ਅਸੀਂ ਆਪਾਂ ਇਸ ਬਾਹਲੀ ਇਸ ਵਿਵਾਦ ਚ ਨਹੀਂ ਪੈਂਦੇ ਕਿ ਕਿਹੜੀ ਜਨਮ ਤਰੀਕ ਹੈ, ਕਿਉਂਕਿ ਆਪਾਂ ਗੱਲਬਾਤ ਕਰਨੀ ਉਹਨਾਂ ਬਾਰੇ। ਉਹਨਾਂ ਬਾਰੇ ਤੁਸੀਂ 2-3 ਸਵਾਲ ਹੋਰ ਕੀਤੇ ਹੈ, ਤੇ ਵੀ ਉਹ ਸ਼ਾਂਤ ਸੁਭਾਅ ਦੇ ਸੀ, ਤੇ ਕੀ ਵਾਕਈ ਸ਼ਾਂਤ ਸੁਭਾਅ ਦੇ ਸੀ, ਗੁੱਸੇ ਨਹੀਂ ਸੀ ਹੁੰਦੇ, ਜਾਂ ਉਹਨਾਂ ਦੀ ਪੋਇਟਰੀ ਹੈ ਜਿਹੜੀ ਉਹ ਬਿਰਹਾ ਨਾਲ ਰਿਲੇਟਡ ਹੈ, ਤੇ ਜਾਂ ਉਹਨਾਂ ਦੀ ਪੋਇਟਰੀ ਦਾ ਜਿਹੜਾ ਰੋਮਾਂਸ ਹੈ ਜਿਹੜਾ ਉਹ ਬਿਰਹਾ ਦੇ ਉੱਪਰ ਜਿਹੜਾ ਕੇਂਦਰਿਤ ਹੈ, ਤੇ ਫਿਰ ਅੱਗੋਂ ਜਿਹੜੀ ਸਾਹਿਤ ਦੀ ਜਿਹੜੀ ਰਚਨਾ ਦੀ ਗੱਲ ਕਰਦੀ ਹੈ। ਚਲੋ ਆਪਾਂ ਸਾਰੀਆਂ ਗੱਲਾਂ ਇਹ ਕਰ ਲੈਂਦੇ। ਪਹਿਲੀ ਗੱਲ ਤਾਂ ਇਹ ਕਿ ਸ਼ਿਵ ਦਾ ਜਿਹੜਾ ਜਨਮ ਹੈਗਾ ਉਸ ਇਲਾਕੇ ਦੇ ਵਿੱਚ ਹੋਇਆ ਜਿਹੜਾ ਹੁਣ ਇੱਥੇ ਸਾਡੇ ਇੰਡੀਆ ਵਾਲੇ ਪੰਜਾਬ ਦੇ ਵਿੱਚ ਜਿਹੜਾ ਨਹੀਂ ਹੈ, ਬੜਾ ਪਿੰਡ ਲੋਕੀਆਂ। ਤੇ ਬਚਪਨ ਦਾ ਨਾਂ ਸ਼ਿਵ ਦਾ ਵੈਸੇ ਮੰਦੋ ਸੀ, ਸਾਰੇ ਆਪਣੇ ਪਿੰਡ ਦੇ ਤੇ ਰਿਸ਼ਤੇਦਾਰ ਹੋਰ ਪਿਆਰ ਨਾਲ ਮੰਦੋ ਹੀ ਬੋਲਦੇ ਸੀਗੇ। ਤੇ ਇਹ ਕਿਹਾ ਜਾਂਦਾ ਕਿ ਬਚਪਨ ਤੋਂ ਜਿਹੜਾ ਹੈ ਸ਼ਿਵ ਦਾ ਇਹ ਸੀ ਕਿ ਉਹ ਇਕੱਲਾ ਰਹਿਣਾ, ਇਕੱਲਾ ਦੇਖਣਾ ਉਹ ਜ਼ਿਆਦਾ ਪਸੰਦ ਕਰਦਾ ਸੀ, ਜਾਂ ਤਾਂ ਕਿਤੇ ਨਹਿਰ ਦੇ ਕੰਢੇ ਜਾ ਕੇ ਬੈਠੇ ਰਹਿਣਾ। ਤੇ ਦੂਸਰਾ ਇਹ ਸੀ ਕਿ ਉਹ ਇਹ ਢਾਡੀ ਕਵੀਸ਼ਰ ਇਹੋ ਜਿਹਾ ਕੁਛ ਉਹ ਬਹੁਤ ਸੁਣਦਾ ਸੀ। ਉਥੋਂ ਜਿਹੜੀ ਇੱਕ ਗੱਲ ਸਮਝ ਪੈਂਦੀ ਹੈ ਕਿ ਜਿੰਨੀ ਫੋਕਲੋਰ ਦੀ ਜਾਂ ਡੀਪਲੀ ਜਿਹੜੀ ਇੱਕ ਰੂਰਲ ਜਿਹੜੀ ਸ਼ਬਦਾਵਲੀ ਹੈ, ਵੋਕੈਬਲਰੀ ਹੈ ਤੇ ਦਿਹਾਤੀ ਉਹ ਹੈ, ਉਹਨਾਂ ਦੀ ਸਮਝ ਮੇਰਾ ਖਿਆਲ ਹੈ ਹੋਰ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਨੂੰ ਕਿਸੇ ਨੂੰ ਹੈ ਨਹੀਂ ਸੀ, ਜਿਹੜੀ ਸਮਝ ਸ਼ਿਵ ਕੁਮਾਰ ਬਟਾਲਵੀ ਨੂੰ ਸੀ। ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਸਾਰਾ ਕੁਛ ਉੱਥੋਂ ਆਉਣਾ ਹੁੰਦਾ, ਇਹ ਨਾ ਤਾਂ ਕਿਤਾਬਾਂ ਚੋਂ ਪੜ੍ਹ ਕੇ ਆਵੇ ਤੇ ਨਾ ਹੀ ਜਿਹੜਾ ਹੈਗਾ ਤੁਸੀਂ ਇੱਕ ਜੇ ਤੁਹਾਡੇ ਪਰਿਵਾਰ ਚੋਂ ਤੁਸੀਂ ਸਮਝ ਦੋ ਕਿ ਉੱਥੋਂ ਤੁਸੀਂ ਸਾਰਾ ਕੁਛ ਸਿੱਖ ਲਓਗੇ ਆਪਣੇ ਪੇਰੈਂਟਸ ਤੋਂ ਜਾਂ ਪੇਰੈਂਟੇਜ ਜਿਹੜੀ ਹੈਗੀ ਉੱਥੋਂ, ਤੇ ਉੱਥੋਂ ਵੀ ਤੁਸੀਂ ਜਿਹੜੇ ਨਹੀਂ ਸਿੱਖ ਸਕਦੇ। ਇਹਦਾ ਇੱਥੋਂ ਇੱਕ ਗੱਲ ਸਾਫ਼ ਹੈ ਕਿ ਬਚਪਨ ਤੋਂ ਜਿਹੜੀ ਬਿਰਤੀ ਜਿਹੜੀ ਸੀ ਉਹ ਸ਼ਾਇਰਾਨਾ ਸੀ, ਅੱਗੇ ਕੀ ਲਿਖਿਆ ਜਾਣਾ ਨਹੀਂ ਲਿਖਿਆ ਜਾਣਾ ਉਹ ਤਾਂ ਬਾਅਦ ਦੀ ਗੱਲ ਹੁੰਦੀ ਹੈ। ਬਾਕੀ ਜਿਸ ਤਰੀਕੇ ਦੀ ਲਾਈਫ ਸ਼ਿਵ ਕੁਮਾਰ ਦੀ ਰਹੀ, ਬੜੀ ਸਪੋਂਟੇਨੀਅਸ ਜਿਹੜੀ ਲਾਈਫ ਰਹੀ, ਇਹ ਨਹੀਂ ਕਿ ਉਹਨਾਂ ਨੇ ਕਿਤੇ ਬੰਨ ਕੇ ਰੱਖਿਆ ਕਿਸੇ ਸਿਸਟਮ ਚ ਕਿ ਮੈਂ ਆਹ ਨੌਕਰੀ ਕਰਨੀ ਹੈ, ਇੱਥੇ ਘਰ ਬਣਾਉਣਾ ਹੈ, ਇੱਥੇ ਆਹ ਕਰਨਾ, ਆਹ ਸਕੀਮਾਂ ਬਣਾਉਣੀਆਂ ਨੇ, ਏਦਾਂ ਸਾਰਾ ਉਹ ਕਿਤੇ ਹੈ ਹੀ ਨਹੀਂ ਸੀ। ਜਦੋਂ ਆਪਾਂ ਪਹਿਲਾਂ ਚਲੋ ਉਹਨਾਂ ਦੀ ਜਿਹੜੀ ਅਕਾਡੈਮਿਕਸ ਦੀ ਗੱਲ ਕਰਦੇ ਹਾਂ, ਇਹ ਵੀ ਬੜੀ ਕਮਾਲ ਦੀਆਂ ਕਹਾਣੀਆਂ ਤਾਂ ਵੈਸੇ ਬਹੁਤ ਜੁੜੀਆਂ ਹੋਈਆਂ ਨੇ, ਤੇ ਪਰ ਇਹ ਕਿ 10ਵੀਂ ਤਾਂ ਬਟਾਲੇ ਤੋਂ ਕੀਤੀ ਉਹਨਾਂ ਨੇ ਆ ਕੇ, 11 ਸਾਲ ਦੀ ਉਮਰ ਚ ਤਕਸੀਮ ਜਦੋਂ ਹੋਈ ਦੇਸ਼ ਦੀ, ਤੇ ਉਹ ਬਟਾਲੇ ਆ ਕੇ ਪਰਿਵਾਰ ਸੈਟਲ ਹੋ ਗਿਆ, ਪਿਤਾ ਪਟਵਾਰੀ ਸੀਗੇ, ਤੇ ਪਟਵਾਰੀ ਤੋਂ ਬਾਅਦ ਫਿਰ ਉਹ ਕਾਨੂੰਗ ਉਹ ਵੀ ਬਣ ਗਏ, ਫਿਰ ਨਾਇਬ ਤਹਿਸੀਲਦਾਰ ਤੱਕ ਜਿਹੜੇ ਹੈ ਉਹ ਗਏ। ਤੇ ਪਰ ਉਹਨਾਂ ਨੇ ਜਦੋਂ ਮੈਟ੍ਰਿਕ ਕਰਨ ਤੋਂ ਬਾਅਦ ਤੇ ਪੜ੍ਹਾਈ ਦੇ ਵਿੱਚ ਵੀ ਕੋਈ ਨਹੀਂ ਸੀ ਕਿ ਉਹ ਪੜ੍ਹਨ ਚ ਬਹੁਤਾ ਮਡਿਊਕਰ ਸੀ ਜਾਂ ਹੋਰ ਪੜ੍ਹਨ ਚ ਵੀ ਕਹਿੰਦੇ ਅੱਛਾ ਸੀ। ਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਉਸ ਵੇਲੇ ਦਾ ਇਲਾਕੇ ਦਾ ਉਦੋਂ ਇੱਕ ਵੱਡਾ ਕਾਲਜ ਮੰਨਿਆ ਜਾਂਦਾ ਸੀ ਜਿਹੜਾ ਵੇਰਿੰਗ ਯੂਨੀਅਨ ਡਿਗਰੀ ਕਾਲਜ ਬਟਾਲਾ, ਉੱਥੇ ਐਡਮਿਸ਼ਨ ਲਈ FSC ਦੇ ਵਿੱਚ, ਕਿਉਂਕਿ ਪੇਰੈਂਟਸ ਦੀ ਇੱਛਾ ਹੁੰਦੀ ਹੈ ਕਿ ਬੱਚਾ ਸਾਡਾ ਸਾਇੰਸ ਪੜ੍ਹੇ। ਤੇ ਉਹ ਫਿਰ FSC ਉੱਥੇ ਕੰਪਲੀਟ ਨਹੀਂ ਕੀਤੀ, FSC ਛੱਡ ਕੇ ਫੇਰ ਜਾ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ, ਉੱਥੇ ਜਾ ਕੇ ਐਡਮਿਸ਼ਨ ਲੈ ਲਈ ਆਰਟਸ ਦੇ ਵਿੱਚ, ਸਾਇੰਸ ਛੱਡ ਕੇ ਆਰਟਸ ਵਾਲੀ ਰਜੀਮ ਚਲੇ ਗਏ, ਕਿਉਂਕਿ ਉਹਨਾਂ ਦੇ ਅੰਦਰ ਤਾਂ ਕਿਤੇ ਨਾ ਕਿਤੇ ਉਹ ਸਾਰੀ ਗੱਲ ਸੀ ਜਿਹੜੀ ਬਾਅਦ ਚ ਨਿਕਲ ਕੇ ਸਾਹਮਣੇ ਆਉਂਦੀ ਹੈ, ਪੋਇਟਰੀ ਦੇ ਰੂਪ ਚ, ਸਾਹਿਤ ਦੇ ਰੂਪ ਚ, ਗੀਤਾਂ ਦੇ ਰੂਪ ਚ। ਤੇ ਉਹ ਕਿਤੇ ਨਾ ਕਿਤੇ ਅੰਦਰ ਗੱਲ ਜਿਹੜੀ ਉਹ ਪਈ ਸੀ, ਇਸ ਕਰਕੇ ਉਹ ਸਾਇੰਸ ਵਾਲੀ ਰਜੀਮ ਚ ਨਹੀਂ ਹੋਇਆ। ਪਰ ਕਮਾਲ ਦੀ ਗੱਲ ਹੈ ਕਿ ਸਿੱਖ ਨੈਸ਼ਨਲ ਕਾਲਜ ਤੋਂ ਵੀ ਉਹਨਾਂ ਨੇ ਆਪਣੀ FA ਜਿਹੜੀ ਹੈ ਉਹ ਕੰਪਲੀਟ ਨਹੀਂ ਕੀਤੀ, ਉੱਥੋਂ ਵੀ ਵਿੱਚੇ ਛੱਡ ਕੇ ਫਿਰ ਜਿਹੜਾ ਸੀ ਉਹ ਚਲੇ ਗਏ ਬੈਜਨਾਥ ਹੁਣ ਹਿਮਾਚਲ ਚ, ਖੈਰ ਉਸ ਵੇਲੇ ਤਾਂ ਪੰਜਾਬ ਦਾ ਹਿੱਸਾ ਹੀ ਸੀ। ਤੇ ਬੈਜਨਾਥ ਉੱਥੇ ਜਿਹੜਾ ਇੱਕ ਪੋਲੀਟੈਕਨਿਕ ਕਾਲਜ ਹੈ ਪੁਰਾਣਾ, ਤੇ ਉੱਥੇ ਓਵਰਸੀਅਰ ਦਾ ਕੋਰਸ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਤੇ ਫਿਰ ਉੱਥੇ ਓਵਰਸੀਅਰ ਦਾ ਡਿਪਲੋਮਾ ਕੋਰਸ ਹੁੰਦਾ, ਓਵਰਸੀਅਰ ਦਾ ਡਿਪਲੋਮੇ ਚ ਚਲੇ ਗਏ। ਅਸਲ ਚ ਉੱਥੋਂ ਉਹਨਾਂ ਦਾ ਜਿਹੜੀ ਸ਼ਾਇਰਾਂ ਦਾ ਜ਼ਿੰਦਗੀ ਉੱਥੋਂ ਸ਼ੁਰੂ ਹੁੰਦੀ ਆ ਅਸਲ ਚ। ਤੇ ਇਸ ਗੱਲ ਤੇ ਆਪਾਂ ਬਾਅਦ ਚ ਆਉਂਦੇ ਹਾਂ ਵੀ ਕ੍ਰਾਂਤੀਕਾਰੀ ਸੀ, ਕਿੰਨਾ ਕੁ ਸੀ, ਕਿਉਂ ਨੀ ਸੀ, ਜਾਂ ਕੰਟੈਂਪਰੇਰੀ ਜਿਹੜੇ ਸ਼ਾਇਰ ਹੈ ਉਹ ਪਿਆਰ ਵੀ ਕਰਦੇ ਸੀ, ਹੇਟ ਵੀ ਕਰਦੇ ਸੀ, ਦੋਨੇ ਗੱਲਾਂ ਦਾ ਕਿਉਂ ਸੀ ਇਹ ਸਾਰੀ ਗੱਲ। ਤੇ ਹੁਣ ਅਸਲ ਦੇ ਵਿੱਚ ਉੱਥੇ ਇੱਕ ਜਿਹੜੀ ਕਹਾਣੀ ਸੁਣਾਉਂਦੇ ਆ ਜਾਂ ਮੋਹਨ ਕਾਲੋ ਨੇ ਉਹਨਾਂ ਤੇ ਇੱਕ ਨਾਵਲ ਲਿਖਿਆ ਗੋਰੀ ਨਦੀ ਦਾ ਗੀਤ, ਵੈਸੇ ਪੜ੍ਹਨ ਵਾਲਾ ਨਾਵਲ ਹੈ, ਚਲੋ ਥੋੜਾ ਜਿਹਾ ਫਿਕਸ਼ਨ ਦੇ ਵਿੱਚ ਹੋਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਜ਼ਰੂਰ ਨਹੀਂ ਕਿ ਜਿਹੜੀ ਰੀਅਲ ਲਾਈਫ ਉਦੋਂ ਦਾ, ਪਰ ਕਾਫੀ ਨੇੜੇ ਆ। ਤੇ ਜਾਂ ਉਹਨਾਂ ਬਾਰੇ ਜਿਹੜੀ ਚਰਚ ਹੈ, ਤੇ ਚੰਬੇ ਦਾ ਜਿਹੜਾ ਮੇਲਾ ਮਿੰਜਰਾਂ ਦਾ ਬਹੁਤ ਮਸ਼ਹੂਰ ਹੈ, ਸਾਰਿਆਂ ਨੂੰ ਪਤਾ ਹੈਗਾ। ਤੇ ਕਹਿੰਦੇ ਕਿ ਉੱਥੇ ਉਸ ਮੇਲੇ ਦੇ ਵਿੱਚ ਤੇ ਉਹਨਾਂ ਨੂੰ ਕੁੜੀ ਮਿਲੀ, ਕੋਈ ਉਹਦੇ ਨਾਲ ਦੋਸਤੀ ਹੋ ਗਈ, ਮੈਨਾ ਬਾਅਦ ਚ ਪਤਾ ਲੱਗਿਆ ਕਿ ਉਹਦੀ ਜਿਹੜੀ ਹੈ ਉਹ ਮੌਤ ਹੋ ਗਈ। ਇਹ ਵੀ ਜਿਹੜੀ ਗੱਲ ਉਹ ਕਾਫੀ ਇਹ ਚੱਲਦੀ ਆ ਆਮ ਤੌਰ ਤੇ, ਤੇ ਕਿਉਂਕਿ ਇਹ ਤਾਂ ਹੁਣ ਨਾ ਇਹਨੂੰ ਅੱਗੇ ਤਸਦੀਕ ਕਰਨ ਵਾਲਾ ਉਦੋਂ ਦਾ ਕੋਈ ਨੀ, ਸ਼ਿਵ ਕੁਮਾਰ ਖੁਦ ਤਾਂ ਕਰ ਸਕਦੇ ਸੀ ਜੇ ਹੁੰਦੇ ਤਾਂ। ਤੇ ਕਹਿੰਦੇ ਉੱਥੋਂ ਉਹਨਾਂ ਨੇ ਜਿਹੜਾ ਹੈ ਉਹ ਸ਼ਾਇਰੀ ਸ਼ੁਰੂ ਕੀਤੀ, ਉੱਥੋਂ ਜਿਹੜਾ ਲਿਖਣਾ ਸ਼ੁਰੂ ਕੀਤਾ। ਤੇ ਜਦੋਂ ਲਿਖਣਾ ਸ਼ੁਰੂ ਕੀਤਾ ਪਹਿਲਾਂ ਮੈਗਜ਼ੀਨਾਂ ਚ, ਰਸਾਲਿਆਂ ਚ ਛਪੇ, ਸਭ ਤੋਂ ਵੱਧ ਪ੍ਰੀਤਲੜੀ ਚ ਛਪਿਆ ਸ਼ਿਵ ਕੁਮਾਰ ਬਟਾਲਵੀ, ਕਿਉਂਕਿ ਪ੍ਰੀਤਲੜੀ ਦੇ ਜਿਹੜੇ ਸੰਪਾਦਕ ਸੀ ਗੁਰਬਖਸ਼ ਸਿੰਘ, ਉਹ ਵੀ ਥੋੜਾ ਜਿਹਾ ਇੱਕ ਮਾਡਰਨ ਏਰਾ ਨੂੰ, ਇੱਕ ਏਦਾਂ ਦੇ ਜਿਹੜਾ ਸੀ ਜ਼ਿੰਦਗੀ, ਜਿਹੜੀ ਰੋਮਾਂਟਿਕ ਜ਼ਿੰਦਗੀ ਹੈ ਜਾਂ ਇੱਕ ਆਈਡੀਅਲਿਜ਼ਮ ਆ ਜਿਹੜਾ ਹੈਗਾ, ਉਹਨੂੰ ਲੈ ਕੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਤੇ ਜਦੋਂ ਪੋਇਟਰੀ ਛਪਣੀ ਸ਼ੁਰੂ ਹੋਈ ਤੇ ਫਿਰ ਜਿਹੜਾ ਸੀ ਉਹ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ 1960 ਚ ਆਉਂਦੀ ਹੈ ਪੀੜਾਂ ਦਾ ਪਰਾਗਾ, ਤੇ ਉਸ ਤੋਂ ਬਾਅਦ ਉਹਦਾ ਜਿਹੜਾ ਹੈਗਾ ਸ਼ਿਵ ਕੁਮਾਰ ਚਰਚਾ ਚ ਆਉਂਦੇ ਆ ਕਿ ਇਹ ਵੀ ਇੱਕ ਸ਼ਾਇਰ ਹੈ, ਫਿਰ ਕਵੀ ਦਰਬਾਰ, ਕਿਉਂਕਿ ਉਸ ਵੇਲੇ ਸਟੇਜੀ ਕਵੀ ਦਰਬਾਰ ਜਿਹੜੇ ਸੀ ਉਹ ਬਹੁਤ ਸਟੇਜੀ ਕਵਿਤਾ ਦਾ ਇੱਕ ਬੜਾ ਉਦੋਂ ਸੀਗਾ ਚੱਲ ਰਿਹਾ, ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਸੀ ਉਹ ਪਸੰਦ ਹੁੰਦੀ ਸੀ, ਕਿਉਂਕਿ ਪਾਠ ਉਸ ਰੂਪ ਚ ਘੱਟ ਸੀ, ਸਰੋਤੇ ਜ਼ਿਆਦਾ ਸੀ, ਕਿਉਂਕਿ ਸਰੋਤਿਆਂ ਦਾ ਇੱਕ ਸਿਸਟਮ ਇੱਥੇ ਪਹਿਲਾਂ ਬਣਿਆ ਹੋਇਆ ਸੀ, ਭਾਵੇਂ ਅਖਾੜਿਆਂ ਦੇ ਰੂਪ ਚ ਹੋਵੇ, ਢਾਡੀ ਦੀਵਾਨਾਂ ਦੇ ਰੂਪ ਚ ਹੋਵੇ, ਤੇ ਉਹ ਉਸ ਕਰਕੇ ਜਿਹੜਾ ਸ਼ਿਵ ਕੁਮਾਰ ਵੀ ਫਿਰ ਜਿਹੜਾ ਜਿੱਥੇ ਕਹਿੰਦੇ ਉਹ ਜਾਂਦੇ ਸੀ ਕਵੀ ਦਰਬਾਰ ਦੇ ਵਿੱਚ, ਉੱਥੇ ਉਹ ਅਖਾੜਾ ਜਾ ਕੇ ਲੁੱਟ ਲੈਂਦੇ ਸੀ। ਸ਼ੁਰੂ ਸ਼ੁਰੂ ਚ ਉਹਨਾਂ ਨੂੰ ਜਿਹੜਾ ਕਰਤਾਰ ਸਿੰਘ ਬਲੱਗਣ ਵਰਗਿਆਂ ਦੀ ਸਰਪ੍ਰਸਤੀ ਜਿਹੜੇ ਰਹੀ, ਜਿਹੜੇ ਪੁਰਾਣੇ ਸੀਨੀਅਰ ਸ਼ਾਇਰ ਸੀਗੇ ਕਵੀ ਸੀ ਆਪਣਾ, ਤੇ ਫਿਰ ਹੌਲੀ ਹੌਲੀ ਜਦੋਂ ਅੱਗੋਂ ਹੋਰ ਨਵੀਆਂ ਕਵਿਤਾਵਾਂ ਆ ਗਈਆਂ, ਨਵਾਂ ਨਵਾਂ ਲਿਖਣਾ ਸ਼ੁਰੂ ਕੀਤਾ, ਤੇ ਫਿਰ ਜਦੋਂ ਤੁਸੀਂ ਕਿਤਾਬਾਂ ਦੀ ਜਿਹੜੀ ਸੂਚੀ ਦੱਸੀ ਹੈ ਜਾਂ ਉਸ ਤੋਂ ਬਾਅਦ ਫਿਰ ਲਾਜਵੰਤੀ ਛਪੀ, ਤੇ ਫਿਰ ਇੱਕੋਦਮ ਜਿਹੜਾ ਸੀ ਉਹ ਆ ਗਏ ਚਰਚਾ ਦੇ ਵਿੱਚ। ਜਦੋਂ ਅੱਟ ਦੀਆਂ ਚਿੜੀਆਂ ਕਵਿਤਾ ਛਪੀ ਨਾ, ਤੇ ਸ਼ਿਵ ਕੁਮਾਰ ਬਟਾਲਵੀ ਦਾ ਇਹ ਪਤਾ ਲੱਗ ਗਿਆ ਕਿ ਕਿੱਦਾਂ ਸੋਚਦੇ ਆ ਉਹ, ਲਾਈਫ ਨੂੰ ਕਿੱਦਾਂ ਸੋਚਦੇ ਆ, ਔਰਤ ਬਾਰੇ ਕਿੱਦਾਂ ਸੋਚਦੇ ਆ ਜਾਂ ਸਮਾਜ ਬਾਰੇ ਕਿੱਦਾਂ ਸੋਚਦੇ ਆ। ਮੈਨੂੰ ਇਹ ਲੱਗਦਾ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਲੂਣਾ ਦਾ ਜਿਹੜਾ ਸੀ ਨਾਟਕ ਦਾ, ਉਦੋਂ ਹੀ ਕਿਤੇ ਉਹਨਾਂ ਦੇ ਮਨ ਦੇ ਵਿੱਚ ਜਾਂ ਇਹ ਕਹਿ ਲਓ ਕਿ ਖਿਆਲ ਦੇ ਤੌਰ ਤੇ ਜਾਂ ਇੱਕ ਫੁਰਨਾ ਫੁਰਨ ਦੇ ਤੌਰ ਤੇ ਜਾਂ ਇੱਕ ਉਹ ਕੰਸੀਵ ਦੇ ਲੈਵਲ ਤੇ ਜਿਹੜਾ ਹੈਗਾ ਉਹ ਉਦੋਂ ਹੀ ਸ਼ੁਰੂ ਹੋ ਗਿਆ ਸੀ, ਕਿਉਂਕਿ ਉਹ ਵੀ ਜਿਹੜੀ ਸੀ ਆਟੇ ਦੀਆਂ ਚਿੜੀਆਂ ਵੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਸੀ ਉਹ ਪੋਇਟਰੀ ਸੀ, ਜਿਹੜੀ ਏਦਾਂ ਦੀ ਪੋਇਟਰੀ ਪਹਿਲਾਂ ਆਈ ਨਹੀਂ ਸੀ। ਤੇ ਫਿਰ ਜਿਹੜੀ ਤੂੰ ਸ਼ੁਰੂ ਚ ਗੱਲ ਕੀਤੀ ਗੌਤਮ ਜੀ ਕਿ ਬਿਰਹਾ ਜਿਹੜਾ ਉਹ ਭਾਰੂ ਸੀ, ਕਿਉਂਕਿ ਆਪਾਂ ਬਿਰਹਾ ਦਾ ਜਿਹੜਾ ਹੈਗਾ ਬਿਰਹਾ ਦਾ ਸ਼ਾਇਰ ਹੀ ਕਹਿੰਦੇ ਸ਼ਿਵ ਕੁਮਾਰ ਨੂੰ, ਤੇ ਉਹਦੀ ਕਵਿਤਾ ਵੀ ਹੈ ਬਿਰਹਾ ਤੋਂ ਸੁਲਤਾਨ। ਤੇ ਦੂਸਰੀ ਜਿਹੜੀ ਇੱਕ ਹੋਰ ਗੱਲ ਮੈਂ ਇਹਦੇ ਨਾਲ ਜ਼ਰੂਰ ਜੋੜਨੀ ਚਾਹਾਂਗਾ ਕਿ ਸ਼ਿਵ ਕੁਮਾਰ ਬਟਾਲਵੀ ਅਕਾਡੈਮਿਕ ਤੌਰ ਤੇ ਭਾਵੇਂ ਆਪਾਂ ਨੂੰ ਪਤਾ ਹੈ ਕਿ ਨਹੀਂ ਕਿਤੇ ਅੱਗੇ ਬਹੁਤਾ ਉਹਨੇ ਕੁਛ ਕੀਤਾ, ਉੱਥੋਂ ਓਵਰਸੀਅਰ ਦਾ ਡਿਪਲੋਮਾ ਕਰਨ ਚਲੇ ਗਏ, ਫਿਰ ਥੋੜਾ ਚਿਰ ਨਾਭੇ ਕਾਲਜ ਦੇ ਵਿੱਚ ਵੀ ਉਹ ਪੜ੍ਹੇ, ਰੁਪਦਮਨ ਕਾਲਜ ਨਾਭੇ ਚ, ਤੇ ਉਹਨਾਂ ਦੇ ਨਾਲ ਉਹਨਾਂ ਦੇ ਕਲਾਸ ਫੈਲੋ ਰਹੇ ਜਹੇਦਾਰ ਤੋਗਾ ਸਿੰਘ, ਉਹ ਹੈਗੇ ਆ ਅਕਾਲੀ ਦਲ ਦੇ ਜਿਹੜਾ ਪ੍ਰਧਾਨ ਵੀ ਰਹੇ ਕਿਸੇ ਵੇਲੇ ਬਠਿੰਡੇ ਦੇ, ਤੇ ਉਹ ਕਹਿੰਦੇ ਵੀ ਜਦੋਂ ਉਹ ਉੱਥੇ ਅਜੇ ਗ੍ਰੈਜੂਏਸ਼ਨ ਦੇ ਵਿੱਚ ਨਹੀਂ ਸੀ, ਗ੍ਰੈਜੂਏਸ਼ਨ ਨਹੀਂ ਸੀ ਕੀਤੀ, ਸਟੂਡੈਂਟ ਸੀ, ਤੇ ਪਰ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਦੀ ਕਿਤਾਬ ਲੱਗੀ ਹੋਈ ਸੀ, ਤੇ ਜਦੋਂ ਉੱਥੇ ਸਟੱਡੀ ਕਰ ਰਹੇ ਸੀਗੇ ਉਹਨਾਂ ਦੀ ਪੋਇਟਰੀ ਦੀ ਕਿਤਾਬ, ਤੇ ਮਤਲਬ ਕਿ ਇਹ ਵੀ ਇੱਕ ਪ੍ਰਾਪਤੀ ਹੈ ਵੀ ਤੁਸੀਂ ਅਜੇ ਸਟੂਡੈਂਟ ਹੋ, ਤੁਹਾਡੀ ਕਵਿਤਾ ਦੀ ਕਿਤਾਬ ਤੁਹਾਡੇ ਤੋਂ ਅਗਲੀ ਜਿਹੜੀ ਵੱਡੀ ਕਲਾਸ ਆ ਉਹਦੇ ਚ ਲੱਗੀ ਹੋਈ ਹੈ, ਤੇ ਫਿਰ ਉਹ ਕਹਿੰਦੇ ਸੀਗੇ ਕਿ ਸਾਡੇ ਪੰਜਾਬੀ ਦੇ ਜਿਹੜਾ ਸੀਗਾ ਪੀਰੀਅਡ ਹੁੰਦਾ ਸੀ ਉਹਦੇ ਚ ਅਕਸਰ ਸ਼ਿਵ ਤੋਂ ਕੋਈ ਕਵਿਤਾ ਜਾਂ ਹੋਰ ਗੀਤ ਸੁਣਦੇ ਸੀ ਤੇ ਕਿਉਂਕਿ ਸਰੋਦੀ ਕਵਿਤਾ ਲਿਖਦੇ ਸੀ ਉਹਦੀ ਆਪਣੀ ਆਵਾਜ਼ ਵੀ ਜਿਹੜੀ ਸੀ ਉਹ ਬਹੁਤ ਕਮਾਲ ਦੀ ਸੀ ਤੇ ਕਿਉਂਕਿ ਬਾਅਦ ਦੇ ਵਿੱਚ ਬੜੇ ਗਾਇਕਾਂ ਨੇ ਗਾਇਆ ਬੜੇ ਤਰੀਕੇ ਨਾਲ ਗਾਇਆ ਤੇ ਤੁਸੀਂ ਸ਼ੁਰੂ ਚ ਜਗਜੀਤ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਗੀਤ ਵੀ ਸੁਣਾਇਆ ਤੇ ਪਰ ਸ਼ਿਵ ਦੀ ਜਿਹੜੀ ਆਪਣੀ ਆਵਾਜ਼ ਸੀ ਹਾਲਾਂਕਿ ਬਿਨਾਂ ਕਿਸੇ ਸੰਗੀਤ ਤੋਂ ਬਿਨਾਂ ਰਿਦਮ ਤੋਂ ਗਾਉਂਦੇ ਸੀ ਤੇ ਪਰ ਉਹਨੂੰ ਕੋਈ ਟੱਚ ਨਹੀਂ ਕਰ ਸਕਿਆ ਉਹਦਾ ਕਿਤੇ ਨਾ ਕਿਤੇ ਜਿਹੜੀਆਂ ਕਲਿਪਿੰਗ ਕੁਛ ਬਾਅਦ ਦੇ ਵਿੱਚ ਸਾਹਮਣੇ ਆਈਆਂ ਕੁਛ ਤਾਂ ਖੈਰ ਆਲ ਇੰਡੀਆ ਰੇਡੀਓ ਕੋਲੇ ਸੀ ਉਹ ਤਾਂ ਨਹੀਂ ਕਿਤੇ ਨਾ ਕਿਤੇ ਉਹ ਕਰ ਸਕੇ ਤੇ BBC TV ਜਿਹੜਾ ਸੀਗਾ ਇੰਗਲੈਂਡ ਦਾ ਲੰਡਨ ਦਾ ਉਹਨਾਂ ਕੋਲ ਇੱਕ ਛੋਟੀ ਜਿਹੀ ਉਹਨਾਂ ਦੀ ਜਿਹੜੀ ਸੀ ਉਹ ਹੈਗੀ ਸੀ ਉਹ ਜਿਹੜੀ ਹੁਣ ਕਿਤੇ ਨਾ ਕਿਤੇ ਸਾਨੂੰ ਮਿਲ ਜਾਂਦੀ ਹੈ ਅਜੇ ਵੀ ਸੁਣਨ ਨੂੰ ਦੇਖਣ ਨੂੰ ਆਪਾਂ ਇਹ ਕਹਿ ਸਕਦੇ ਹਾਂ ਤੇ ਅਸਲ ਦੇ ਵਿੱਚ ਜਿਹੜੀ ਤੁਸੀਂ ਤੁਹਾਡਾ ਅਗਲਾ ਸਵਾਲ ਸੀ ਨਾ ਤੇ ਦੇਖੋ ਸ਼ਿਵ ਨੂੰ ਸਾਰੇ ਲੋਕ ਜਾਣਦੇ ਆ ਪੜ੍ਹਿਆ ਵੀ ਹੈ ਤੇ ਸੁਣਿਆ ਵੀ ਹੈ ਸ਼ਿਵ ਦੇ ਇਸ਼ਕ ਦੇ ਚਰਚੇ ਵੀ ਲੋਕਾਂ ਨੇ ਬਹੁਤ ਸੁਣੇ ਨੇ ਤੇ ਜਿਹੜੀ ਤੁਸੀਂ ਇਹ ਗੱਲ ਕੀਤੀ ਕਿ ਕ੍ਰਾਂਤੀਕਾਰੀ ਹੋਣਾ ਕੀ ਜ਼ਰੂਰੀ ਹੈ ਕੀ ਸ਼ਿਵ ਕ੍ਰਾਂਤੀਕਾਰੀ ਸੀ ਕਿ ਨਹੀਂ ਉਹਦਾ ਗੱਲ ਅੰਦਾਜ਼ਾ ਆਪਾਂ ਲੂਣਾ ਤੋਂ ਲਾ ਸਕਦੇ ਹਾਂ ਕਿਉਂਕਿ ਲੂਣਾ ਜਿਹੜੀ ਹੈ 1965 ਦੇ ਵਿੱਚ ਲਿਖੀ 1967 ਦੇ ਵਿੱਚ ਸਾਹਿਤ ਅਕਾਡਮੀ ਅਵਾਰਡ ਮਿਲਦਾ ਉਸ ਵੇਲੇ ਸਾਹਿਤ ਅਕਾਡਮੀ ਅਵਾਰਡ ਨੂੰ ਬਹੁਤ ਵੱਡਾ ਪੁਰਸਕਾਰ ਮੰਨਿਆ ਜਾਂਦਾ ਸੀ ਹਾਲਾਂਕਿ ਉਦੋਂ ਉਹਦੀ ਜਿਹੜੀ ਸੀ ਉਹਦੇ ਚ ਨਕਦੀ ਜਿਹੜੀ ਸੀ ਉਹ 5000 ਰੁਪਇਆ ਮਿਲਦੀ ਸੀ ਤੇ ਸਾਹਿਤ ਅਕੈਡਮੀ ਅਵਾਰਡ ਲੂਣਾ ਨੂੰ ਮਿਲਦਾ ਤੇ ਲੂਣਾ ਦਾ ਲਿਖਿਆ ਜਾਣਾ ਮੈਨੂੰ ਲੱਗਦਾ ਕਿ ਇੱਕ ਕ੍ਰਾਂਤੀਕਾਰੀ ਜਿਹੜਾ ਕਦਮ ਸੀ ਜਿਹੜਾ ਇੱਕ ਲੌਜਿਕ ਬਿਲਡ ਕੀਤਾ ਉਹਦੇ ਚ ਲੂਣਾ ਦੇ ਹੱਕ ਦੇ ਵਿੱਚ ਤੇ ਉਸ ਕਦਰ ਯਾਰ ਦੇ ਜਾਂ ਉਸ ਤੋਂ ਪਹਿਲਾਂ ਜਿਹੜੇ ਕਿੱਸੇ ਲਿਖੇ ਗਏ ਪੂਰਨ ਭਗਤ ਦੇ ਤੇ ਉਹਦੇ ਉਸ ਸਾਰੇ ਉਹ ਕਿੱਸਿਆਂ ਦਾ ਇੱਕ ਤਰੀਕੇ ਦਾ ਇੱਕ ਟੀਕ ਸੀਗਾ ਉਹਨੂੰ ਰੱਦ ਕਰਦਾ ਸੀ ਕਿ ਗੱਲ ਇਹ ਨੀ ਗੱਲ ਆ ਵੀ ਹੈਗੀ ਸੀ ਤੇ ਜੇ ਜੇ ਇਹ ਗੱਲ ਸੱਚੀ ਹੈ ਜੇ ਕਹਾਣੀ ਸਲਵਾਨ ਦੀ ਇੱਛਰਾਂ ਦੀ ਪੂਰਨ ਦੀ ਜੇ ਸਾਰੀ ਕਹਾਣੀ ਹੈ ਤਾਂ ਉਹਦੇ ਵਿੱਚ ਲੂਣਾ ਦਾ ਵੀ ਜਿਹੜਾ ਹੈਗਾ ਇੱਕ ਪੱਖ ਹੈ ਤੇ ਬਾਅਦ ਦੇ ਵਿੱਚ ਬੜੇ ਲੋਕਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੱਕ ਜਿਹੜਾ ਹੈਗਾ ਲੂਣਾ ਨਾਟਕ ਤਿਆਰ ਕੀਤਾ ਬੜਾ ਬੜਾ ਇੱਕ ਪੋਇਟੀਕਲ ਤੇ ਬੜਾ ਇੱਕ ਸੰਗੀਤਕ ਇਹ ਨਾਟਕ ਹੈ ਤੇ ਉਹਦੇ ਚ ਆਮ ਤੌਰ ਤੇ ਸਿਲੇਬਸ ਦੇ ਵਿੱਚ ਵੀ ਉਹਦੇ ਚੋਂ ਕੁਛ ਟੋਕਾਂ ਲੱਗਦੀਆਂ ਨੇ ਤੇ ਜਿਹੜੀਆਂ ਜਿਵੇਂ ਮੈਂ ਅੱਗ ਟੁਰੀ ਪਰਦੇਸ ਨੀ ਸਹੀ ਉਹ ਅੱਗ ਟੁਰੀ ਪਰਦੇਸ ਇਹ ਅਕਸਰ ਜਿਹੜਾ ਹੈ ਉਹ ਪੜ੍ਹਾਇਆ ਜਾਂਦਾ ਇੱਕ ਛਾਤੀ ਮੇਰੀ ਹਾੜ ਤਪੰਦਾ ਦੂਜੀ ਤਪਦਾ ਜੇਠ ਤੇ ਇਹ ਮਤਲਬ ਕਿ ਜਿਹੜਾ ਸੀਗਾ ਇੱਕ ਅਣਜੋੜ ਵਿਆਹ ਦੀ ਗੱਲ ਇੱਕ ਬੁੱਢੇ ਸਲਵਾਨ ਨਾਲ ਇੱਕ ਜਵਾਨ ਕੁੜੀ ਨੂੰ ਵਿਆਹਣਾ ਤੇ ਫਿਰ ਪੂਰਨ ਦਾ ਦੀ ਉਹ ਥੋੜੀ ਉਮਰ ਦਾ ਛੋਟਾ ਹੋਣਾ ਤੇ ਉਹ ਜਿਹਦੇ ਚ ਉਹ ਲੂਣਾ ਕਹਿੰਦੀ ਹੈ ਵੀ ਤੂੰ ਆਪਣਾ ਫਰਕ ਕੀ ਹੈ ਮੈਂ ਤੇਥੋਂ ਸਿਰਫ ਇੱਕ ਚੁੰਮਣ ਵੱਡੀ ਆ ਤੇ ਮਤਲਬ ਕਿ ਏਦਾਂ ਦੀ ਜਿਹੜੀ ਉਹਦੇ ਚ ਸ਼ਬਦਾਵਲੀ ਜਿਹੜੀ ਆ ਉਹ ਵਰਤਣੀ ਤੇ ਇੱਕ ਸ਼ਿਵ ਦੇ ਲੂਣਾ ਦੇ ਵਿੱਚ ਇੱਕ ਹੋਰ ਬੜੀ ਜਿਹੜੀ ਕਮਾਲ ਦੀ ਗੱਲ ਕਿਉਂਕਿ ਸ਼ਿਵ ਨੇ ਉਹਦੇ ਚ ਔਰਤ ਨੂੰ ਜਸਟੀਫਾਈ ਕਰਨ ਦੀ ਡਿਗਨੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪਰ ਨਾਲ ਜਿਹੜਾ ਔਰਤ ਹੀ ਔਰਤ ਦੇ ਖਿਲਾਫ ਕਿਵੇਂ ਜਿਹੜਾ ਹੈਗਾ ਉਹ ਇੱਕ ਘੜਦੀ ਹੈ ਤੇ ਲੌਜਿਕ ਘੜਦੀ ਹੈ ਜਾਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਉਹ ਵੀ ਉਹਦੇ ਚ ਬਹੁਤ ਕਮਾਲ ਉਹਦੇ ਚ ਇੱਕ ਬੈਤ ਦੇ ਵਿੱਚ ਹੈ ਇੱਕ ਸ਼ੇਅਰ ਡਾਇਲਾਗ ਕਹਿ ਲਓ ਚਲੋ ਕਿਉਂਕਿ ਉਹ ਨਾਟਕ ਹੈ ਤੇ ਜਿਹਦੇ ਚ ਉਹ ਕਹਿੰਦਾ ਤੀਮੀ ਸੱਕ ਹੁੰਦੀ ਹੈ ਕਿੱਕਰਾਂ ਦਾ ਮੋਈਆਂ ਖੱਲਾਂ ਨੂੰ ਜਿਹੜੀ ਰੰਗ ਲੈਂਦੀ ਕੋਲੇ ਮਰਦ ਨੂੰ ਹਾਸੇ ਦਾ ਸੱਪ ਬਣ ਕੇ ਅਕਲ ਉਸਦੀ ਪੱਲਾਂ ਵਿੱਚ ਡੰਗ ਲੈਂਦੀ ਰਾਮ ਕਿਸੇ ਦਾ ਬਣਾ ਨੂੰ ਤੋੜ ਦਿੰਦੀ ਪੁੱਤ ਰਾਜ ਆਪਣੇ ਪੁੱਤ ਲਈ ਮੰਗ ਲੈਂਦੀ ਮਤਲਬ ਕਿ ਏਦਾਂ ਦਾ ਜਿਹੜਾ ਹੈਗਾ ਉਹ ਇੱਕ ਔਰਤ ਦਾ ਜਿਹੜਾ ਇੱਕ ਡਾਇਲਾਗ ਇੱਕ ਔਰਤ ਵੱਲੋਂ ਡਾਇਲਾਗ ਤੇ ਇੱਕ ਔਰਤ ਦੇ ਖਿਲਾਫ ਉਹ ਜਿਹੜਾ ਏਦਾਂ ਦਾ ਇੱਕ ਮਰਦ ਪ੍ਰਧਾਨ ਦਾ ਸਮਾਜ ਦੀ ਦਾ ਇੱਕ ਇਹ ਨੈਰੇਟਿਵ ਸੀ ਉਹ ਵੀ ਉਹਨੂੰ ਬੜੇ ਵਿਅੰਗਮਈ ਤਰੀਕੇ ਨਾਲ ਸ਼ਿਵ ਨੇ ਉਹਦੇ ਚ ਜਿਹੜਾ ਹੈ ਪੇਸ਼ ਕੀਤਾ ਤੇ ਦੂਜੀ ਗੱਲ ਕਿਉਂਕਿ ਸ਼ਿਵ ਦੇ ਹੁੰਦੇ ਹੀ ਪਾਸ਼ ਵਰਗੇ ਵੀ ਆ ਗਏ ਸੀ ਤੇ ਉਹਨਾਂ ਨੇ ਬੜਤਿੱਖੀ ਕਵਿਤਾ ਜਾਂ ਜੁਝਾਰੂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਉਹ ਵੀ ਕਈ ਵਾਰੀ ਕਿਸੇ ਕਵੀ ਦਰਬਾਰ ਚ ਜਾਂ ਹੋਰ ਏਦਾਂ ਦਾ ਇਹ ਗੱਲ ਉਠਾਉਂਦੇ ਸੀ ਵੀ ਉਹ ਕਿਉਂ ਨੀ ਲਿਖਦੇ ਤੇ ਪਰ ਸ਼ਿਵ ਜਿਹੜਾ ਸੀ ਮੈਨੂੰ ਇਹ ਲੱਗਦਾ ਕਿ ਚਲੋ ਭਾਵੇਂ ਬਿਰਹਾ ਦਾ ਸੁਲਤਾਨ ਕਹਿ ਲਓ ਬਿਰਹਾ ਦਾ ਕਵੀ ਕਹਿ ਲਓ ਬਿਰਹਾ ਦਾ ਸ਼ਾਇਰ ਪਰ ਮੈਨੂੰ ਲੱਗਦਾ ਕਿ ਮਿੱਟੀ ਨਾਲ ਜੁੜਿਆ ਹੋਇਆ ਜਿਹੜਾ ਉਹ ਸ਼ਾਇਰ ਸੀ ਕਿਉਂਕਿ ਜਿਹੜੇ ਉਹਦੇ ਗੀਤ ਨੇ ਕੁਛ ਭਾਵੇਂ ਕੁਛ ਫਿਲਮਾਂ ਲਈ ਲਿਖੇ ਤੇ ਜਾਂ ਵੈਸੇ ਗੀਤ ਲਿਖੇ ਤੇ ਬੜੇ ਹੀ ਸਾਰੇ ਨੂਨ ਸਿੰਗਰਾਂ ਨੇ ਸ਼ਿਵ ਕੁਮਾਰ ਨੂੰ ਗਾਇਆ ਤੇ ਭਾਵੇਂ ਬਿਲਕੁਲ ਜਿਹੜੇ ਬੜੇ ਗੰਭੀਰ ਕਿਸਮ ਦੇ ਕਲਾਸੀਕਲ ਕਿਸਮ ਦਾ ਗਾਉਣ ਵਾਲੇ ਸਿੰਗਰ ਹੋਣ, ਜਗਜੀਤ ਸਿੰਘ ਦਾ ਨਾਂ ਤੁਸੀਂ ਲਿਆ ਖੁਦ ਤੇ ਜਗਜੀਤ ਜੀਰ ਵੀ ਹੋਣ ਭਾਵੇਂ, ਤੇ ਭਾਵੇਂ ਫਿਲਮਾਂ ਦੇ ਜਿਹੜੇ ਪਲੇਬੈਕ ਸਿੰਗਰ ਸੀ ਜਿਹੜੇ ਉਹ ਹੋਣ, ਤੇ ਮਹਿੰਦਰ ਕਪੂਰ ਵਰਗੇ, ਤੇ ਭਾਵੇਂ ਸੁਰਿੰਦਰ ਕੌਰ ਵਰਗੀ ਜਿਹੜੀ ਗਾਇਕਾ, ਆਸਾ ਸਿੰਘ ਮਸਤਾਨਾ ਵਰਗੇ ਜਿਹੜੇ ਪਾਪੂਲਰ ਗਾਇਕ ਸੀ ਉਹ ਹੋਣ, ਤੇ ਉਹਨਾਂ ਦੇ ਗੀਤ ਵੀ ਇੰਨੇ ਜਿਹੜੇ ਪਾਪੂਲਰ, ਇੱਕ ਮੇਰੀ ਅੱਖ ਕਾਸ਼ ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ, ਜਾਂ ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਹੁਣ ਏਦਾਂ ਦੇ ਜਿਹੜੇ ਗੀਤ, ਉਹ ਸਮਾਸ, ਉਹ ਅਲੰਕਾਰ, ਉਹ ਵਿਸ਼ੇਸ਼ਣ ਜਿਹੜੇ ਵਰਤਣ, ਉਹ ਹੀ ਬੰਦਾ ਵਰਤ ਸਕਦਾ ਜਿਹੜਾ ਪਿੰਡ ਦੀ ਲਾਈਫ ਨੂੰ ਜਾਣਦਾ, ਜਿਹੜਾ ਪਿੰਡ ਦੀ ਜਿਹੜਾ ਹੈਗਾ ਜ਼ਿੰਦਗੀ ਨੂੰ ਜਿਹੜਾ ਉਹ ਜਾਣਦਾ। ਇੱਕ ਉਹਨਾਂ ਦਾ ਗੀਤ ਆਇਆ, ਮੇਰਾ ਖਿਆਲ ਉਹ ਕਿਸੇ ਮਾਡਰਨ ਸਿੰਗਰ ਨੇ ਗਾਇਆ, ਪਹਿਲਾਂ ਉਹ ਕਿਸੇ ਨੇ ਨੀ ਗਾਇਆ ਸੀ, ਬੜਾ ਕਮਾਲ ਦਾ ਗੀਤ ਹੈ, ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣੇ ਆ ਮੇਰੇ ਲਾੜਿਆ, ਤੇ ਉਹਦੇ ਚ ਉਹ ਇੱਕ ਥਾਂ ਤੇ ਕਹਿੰਦੇ, ਪੀੜਾਂ ਦੀ ਪਤਕਣ ਜੋੜ ਕੇ ਇੱਕ ਗੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਹੁਣ ਪੀੜਾਂ ਦੀ ਪਤਕਣ, ਗੀਰਾ, ਇਹ ਸ਼ਬਦ ਨੇ ਜਿਹੜੇ ਬਿਲਕੁਲ ਮਾਝੇ ਦੇ ਉਸ ਇਲਾਕੇ ਦੇ ਜਿੱਥੇ ਉਹਨਾਂ ਰਿਹਾ, ਬੜੇ ਕਮਾਲ ਦੇ ਸ਼ਬਦ ਨੇ ਇਸ ਸ਼ਬਦਾਵਲੀ ਨੂੰ ਵਰਤਿਆ। ਤੇ ਫਿਰ ਇੱਕ ਉਹਨਾਂ ਦਾ ਕਵਿਤਾ ਉਹਨਾਂ ਦੀ ਇਹ, ਤੇ ਇਹਨੂੰ ਗੀਤ ਦੇ ਰੂਪ ਚ ਵੀ, ਕਿਉਂਕਿ ਸਰੋਦੀ ਉਹ ਤੁਕਬੰਦੀ ਚ ਲਿਖਦੇ, ਖੁੱਲੀ ਕਵਿਤਾ ਬਹੁਤ ਘੱਟ ਲਿਖੀ ਆ ਉਹਨਾਂ ਨੇ, ਲਿਖੀ ਤਾਂ ਹੈ ਜਿਹੜਾ ਹੈਗਾ ਫ੍ਰੀ ਵਰਸ ਦੇ ਵਿੱਚ, ਤੇ ਪਰ ਘੱਟ ਹੈ। ਤੇ ਉਹਦੇ ਚ ਉਹ ਲਿਖਦੇ ਆ, ਜਿੰਨਾ ਖੱਤਿਆਂ ਚ ਬੀਜੇ ਸੀ ਮੈਂ ਪਿਆਰ ਵਾਲੇ ਬੀਜ, ਉਹਨਾਂ ਖੇਤਾਂ ਵਿੱਚ ਭੱਖੜਾ ਬੁਘਾਟ ਉੱਗਿਆ। ਹੁਣ ਭੱਖੜਾ ਬੁਘਾਟ ਆਪਾਂ ਨੂੰ ਪਤਾ ਹੈ ਵੀਡਸ ਨੇ, ਇਹ ਨਹੀਂ ਚਾਹੀਦੇ ਹੁੰਦੇ, ਆਪਾਂ ਖੋਦ ਕੇ ਪੁੱਟ ਕੇ ਪਰੇ ਸੁੱਟ ਦਿੰਦੇ, ਤੇ ਪਰ ਉਹ ਤਾਂ ਹੀ ਵਰਤਿਆ ਕਿ ਉਹਨਾਂ ਨੂੰ ਸਮਝ ਇਸ ਗੱਲ ਦੀ। ਤੇ ਮੋਹਨ ਕਾਲੋਂ ਤਾਂ ਕਹਿੰਦਾ ਵੀ ਕੁਛ ਸਮਾਂ ਉਹ ਪਟਵਾਰੀ ਵੀ ਰਹੇ ਆਪ, ਤੇ ਉਹਨਾਂ ਦਾ ਇੱਕ ਗੀਤ ਹੈ ਇਹ ਵੀ ਮੇਰਾ ਖਿਆਲ ਸੁਰਿੰਦਰ ਕੌਰ ਨੇ ਗਾਇਆ, ਮੁੰਡਾ ਆ ਗਿਆ ਨਵਾਂ ਪਟਵਾਰੀ ਜਰੀਬ ਨਾਲ ਕੱਦ ਮਿਲਦਾ, ਤੇ ਉਹ ਹੁਣ ਜਿਹੜੇ ਜਰੀਬ ਵਰਗੇ ਸ਼ਬਦ ਏਦਾਂ ਦੇ, ਤੇ ਉਹ ਜਿਹੜਾ ਹੈ ਏਦਾਂ ਦੇ ਉਹ ਤਾਂ ਹੀ ਵਰਤ ਸਕਦੇ ਜੇ ਉਹਨਾਂ ਨੂੰ ਪਤਾ ਸੀ, ਤੇ ਉਹ ਇੱਕ ਸ਼ਬਦਾਵਲੀ ਦੇ ਤੌਰ ਤੇ, ਇੱਕ ਡਿਕਸ਼ਨ ਦੇ ਤੌਰ ਤੇ ਮੈਂ ਕਹਿੰਦਾ ਕਿ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਤੇ ਉਹ ਵੀ ਅੱਜ ਸਾਡੇ ਲਈ ਇੱਕ ਖਜ਼ਾਨਾ ਨੇ ਇੱਕ ਕਿਸਮ ਦਾ, ਕਿਉਂਕਿ ਨਵੀਂ ਪੋਇਟਰੀ ਦੀ ਸ਼ਬਦ ਹੈ ਨੀ, ਇਹ ਨਵੀਂ ਪੋਇਟਰੀ ਉੱਥੋਂ ਨਿਕਲੀ ਨੀ, ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ, ਇੱਥੋਂ ਤੱਕ ਕਿ ਅਮ੍ਰਿਤਾ ਪ੍ਰੀਤਮ ਤੇ ਜਾਂ ਮੋਹਨ ਸਿੰਘ ਵਰਗੇ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਸੀ। ਹੁਣ ਜੇ ਮੈਂ ਉਹਨਾਂ ਨੂੰ ਗੱਲ ਕਰਦਾ ਵੀ ਉਹਨਾਂ ਦੀ ਪਕੜ, ਤੇ ਅਮ੍ਰਿਤਾ ਪ੍ਰੀਤਮ ਦਾ ਵੀ ਇੱਕ ਗੀਤ ਹੈ, ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਪੋ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਹੁਣ ਕਿੱਕਰ ਨੂੰ ਕਦੇ ਵੀ ਜਿਹੜਾ ਹੈਗਾ ਆਪਾਂ ਮੇਲ ਫੋਰਮ ਦੇ ਵਿੱਚ ਨਹੀਂ ਵਰਤਦੇ, ਤੁਹਾਨੂੰ ਵੀ ਪਤਾ ਇਸ ਗੱਲ, ਆਪਣੇ ਸਾਡੇ ਸਰੋਤਿਆਂ ਨੂੰ ਵੀ ਪਤਾ, ਤੇ ਕਿਉਂਕਿ ਅੰਮ੍ਰਿਤਾ ਕਦੇ ਪਿੰਡ ਚ ਰਹੀ ਨੀ, ਅੰਮ੍ਰਿਤਾ ਨੂੰ ਇਸ ਗੱਲ ਦਾ ਪਤਾ ਨੀ ਕਿੱਕਰਾ ਵੇ ਕੰਡਿਆਲਿਆ, ਕਿੱਕਰੇ ਨੀ ਕੰਡਿਆਲੀ ਕਹਿਣਾ ਚਾਹੀਦਾ ਸੀ ਉਹਨੂੰ, ਤੇ ਸ਼ਿਵ ਇਹ ਗਲਤੀ ਨੀ ਕਰਦਾ। ਤੇ ਇਸ ਕਰਕੇ ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ, ਹਾਲਾਂਕਿ ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਕਮਾਲ ਦੀ ਕਵਿਤਾ ਹੈ ਪੋਠੋਹਾਰੀ ਦਾ ਜਾਂ ਉਦਾਂ ਦੀ ਸ਼ਬਦਾਵਲੀ ਬਾਰੇ, ਪਰ ਪ੍ਰੋਫੈਸਰ ਮੋਹਨ ਸਿੰਘ ਦਾ ਵੀ ਇੱਕ ਗੀਤ ਹੈ ਜੱਟੀਆਂ ਦਾ ਗੀਤ, ਜਿਹੜਾ ਮੁਜ਼ਾਰਾ ਮੂਵਮੈਂਟ ਦੇ ਉੱਪਰ ਸੀਗਾ, ਤੇ ਹੁਣ ਪ੍ਰੋਫੈਸਰ ਮੋਹਨ ਸਿੰਘ ਵੀ ਪਿੰਡਾਂ ਚ ਨਹੀਂ ਰਹੇ ਉਸ ਰੂਪ ਚ, ਉਹਨਾਂ ਨੂੰ ਉਸ ਸ਼ਬਦਾਵਲੀ ਦਾ ਨਹੀਂ ਪਤਾ, ਤੇ ਉਹਦੀ ਵਰਡ ਦੀ ਕੋਨੋਟੇਸ਼ਨ ਨਹੀਂ ਪਤਾ। ਹੁਣ ਉਹਨਾਂ ਦਾ ਇੱਕ ਗੀਤ ਆ ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ, ਸੁੱਥਣਾ ਤਾਂ ਸਾਡੀਆਂ ਨੂੰ ਭੱਖੜਾ ਵੇ ਹੋ। ਹੁਣ ਭੱਖੜਾ ਸੁੱਥਣ ਨੂੰ ਨਹੀਂ ਚੁੰਬੜਦਾ, ਸੁੱਥਣ ਨੂੰ ਅਲੇਹਾ ਚੁੰਬੜਦਾ। ਸ਼ਿਵ ਕੁਮਾਰ ਨੇ ਸੀ ਕਦੇ ਗਲਤੀ ਕਰਦਾ, ਜੇ ਸ਼ਿਵ ਕੁਮਾਰ ਨੇ ਵੀ ਇਸ ਗੱਲ ਨੂੰ ਲੈ ਕੇ ਇਹ ਗੱਲ ਲਿਖਣੀ ਹੁੰਦੀ, ਤੇ ਕਿਉਂਕਿ ਭੱਖੜਾ ਤਾਂ ਬਿਲਕੁਲ ਵਿਸ਼ਾ ਹੁੰਦਾ, ਪੈਰਾਂ ਦਾ ਜ਼ਰੂਰ ਵੱਜਦਾ, ਅੱਡੀਆਂ ਚੁੱਭ ਜਾਂਦਾ, ਤੇ ਪਰ ਸੁੱਥਣ ਨੂੰ ਨਹੀਂ ਚੁੰਬੜਦਾ। ਤੇ ਇਸ ਕਰਕੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ ਨਾ, ਉਹ ਸਮਝਦੇ ਸੀ ਪੋਇਟਰੀ ਨੂੰ ਇੱਕ ਹੋਰ ਲੈਵਲ ਤੇ, ਤੇ ਪਰ ਸ਼ਿਵ ਕੁਮਾਰ ਜਿਹੜਾ ਸੀਗਾ ਉਹ ਸਮਝਦਾ ਸੀਗਾ, ਜਿਹੜਾ ਸੀ ਉਹਦੀ ਜਿਹੜੀ ਡਿਕਸ਼ਨ ਆਈ ਜਾਂ ਉਹਦਾ ਸਟਾਈਲ ਆਇਆ ਜਾਂ ਜਿਹੜਾ ਉਹਦਾ ਬਿਰਹਾ ਦਾ ਜਾਂ ਜਿਹੜਾ ਪ੍ਰੇਮ ਦਾ ਜਾਂ ਪਿਆਰ ਦਾ ਜਿਹੜਾ ਉਹ ਸਾਰੀ ਭਾਵਨਾ ਆਈ, ਉਹ ਉੱਥੋਂ ਆਈ ਜਿਹੜੀ ਆਮ ਲੋਕਾਂ ਚੋਂ ਆਈ। ਮੈਨੂੰ ਲੱਗਦਾ ਕਿ ਇਸ ਕਰਕੇ ਉਹ ਵੱਡਾ ਜਿਹੜਾ ਹੈ ਉਹ ਸ਼ਾਇਰ ਸੀ। ਇੱਕ ਸ਼ਿਵ ਦੀ ਹੋਰ ਮੈਨੂੰ ਉਹ ਅਕਸਰ ਮੈਨੂੰ ਕਰਤਾ ਉਹਦੀ ਯਾਦ ਆ ਜਾਂਦੀ ਹੁੰਦੀ ਹੈ, ਬੁੱਢਾ ਸ਼ਹਿਰ, ਤੇ ਉਹ ਇਹ ਕੁਛ ਕਵਿਤਾਵਾਂ ਸ਼ਿਵ ਦੀਆਂ ਜਿਹੜੀਆਂ ਨਾ ਉਹ ਖੁੱਲੀ ਕਵਿਤਾ, ਤੇ ਜਦ ਕੋਈ ਨਕਸਲਵਾੜੀ ਜਾਂ ਕਤਲ ਕਿਸੇ ਦਾ ਕਰਦਾ ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾ ਪਾ ਚੜਦਾ। ਤੇ ਇਹ ਜਿਹੜਾ ਇਸ ਤਰ੍ਹਾਂ ਦਾ ਨੋਟਸ ਲੈਣਾ ਕੰਟੈਂਪਰੇਰੀ ਮੂਵਮੈਂਟ ਦਾ, ਇਹ ਵੀ ਉਹਦੇ ਕੋਲੇ ਸੀ। ਇਹ ਨਹੀਂ ਸੀ ਕਿ ਉਹ ਕ੍ਰਾਂਤੀਕਾਰੀ ਸੋਚਦਾ ਨਹੀਂ ਸੀ ਜਾਂ ਉਹ ਹੈ ਨਹੀਂ ਸੀ। ਠੀਕ ਹੈ ਕਿ ਉਹ ਸਟੇਜਾਂ ਤੇ ਉਸ ਤਰ੍ਹਾਂ ਦੀ ਉਵੇਂ ਤਿੱਖੀ ਗੱਲ ਨਹੀਂ ਸੀ ਕਰਦਾ ਜਿਵੇਂ ਪਾਸ਼ ਕਰਦਾ ਸੀ ਉਹਨਾਂ ਦਿਨਾਂ ਚ ਜਾਂ ਹੋਰ ਉਦੋਂ ਸ਼ਾਇਰ, ਚਲੋ ਭਾਵੇਂ ਬਾਅਦ ਚ ਆਏ ਉਹ ਸ਼ਾਇਰ ਕਰਦੇ ਸੀਗੇ। ਤੇ ਇਸ ਕਰਕੇ ਕਈ ਵਾਰ ਇਹ ਗੱਲ ਜਿਹੜੀ ਹੈ ਉਹ ਕਰ ਲੈਂਦੇ ਆ। ਤੇ ਸ਼ਿਵ ਦਾ ਅੰਤ ਕੋਈ ਬਹੁਤਾ ਚੰਗਾ ਨਹੀਂ ਹੋਇਆ। ਠੀਕ ਹੈ, ਪਿਆਰ ਮਿਲਿਆ, ਬਹੁਤ ਕੁਛ ਹੋਇਆ, ਤੇ ਆਪਾਂ ਉਹ ਗੱਲ ਨਹੀਂ ਕਰਦੇ ਜਿਹੜੇ ਉਹਨਾਂ ਦੇ ਇਸ਼ਕ ਦੇ ਕਿੱਸੇ ਜਾਂ ਹੋਰ ਉਹ ਸਾਰੇ ਚੱਲ ਰਹੇ। ਉਹ ਤਾਂ ਗੱਲਾਂ ਬਹੁਤੀਆਂ ਉਦਾਂ ਮੂੰਹ ਮੂੰਹ ਚੱਲਦੀਆਂ ਰਹਿੰਦੀਆਂ ਨੇ, ਫਿਰ ਅੱਗੇ ਖੰਭਾਂ ਦੀਆਂ ਡਾਰਾਂ ਵੀ ਬਣ ਜਾਂਦੀਆਂ ਨੇ। ਤੇ ਪਰ ਇਹ ਹੈ ਕਿ ਉਹ ਜਿਹੜੀ ਉਹਨਾਂ ਦਾ ਇੱਕ ਸੀਗੀ ਸ਼ਰਾਬ ਪੀਣ ਦੀ, ਉਹਨਾਂ ਨੇ ਉਹਦਾ ਉਹਨਾਂ ਜਿਹੜਾ ਸੀ ਨਾ ਲਿਵਰ ਖਰਾਬ ਕਰਤਾ, ਲਿਵਰ ਸਿਰੋਸਿਸ ਹੋ ਗਿਆ ਅਖੀਰ ਚ ਜਦੋਂ ਕਹਿੰਦੇ ਉਹ ਇੰਗਲੈਂਡ ਤੋਂ ਵਾਪਸ ਆਏ। ਤੇ ਉੱਥੋਂ ਆ ਕੇ ਫਿਰ ਉਹ ਠੀਕ ਨਹੀਂ ਹੋਏ, ਫਿਰ ਉੱਠੇ ਨਹੀਂ, ਕਿਉਂਕਿ ਉਹਨਾਂ ਨੇ ਨੌਕਰੀਆਂ ਦੋ ਤਿੰਨ ਬਦਲੀਆਂ। ਜਿੱਦਾਂ ਮੈਂ ਕਿਹਾ ਦੱਸਿਆ ਸੀ ਕਿ ਪਟਵਾਰੀ ਵੀ ਕੁਛ ਚਿਰ ਰਹੇ, ਫਿਰ ਅਨਟ੍ਰੇਨਡ ਟੀਚਰ ਵੀ ਰਹੇ ਕੁਛ ਚਿਰ। ਉਦੋਂ ਅਨਟ੍ਰੇਨਡ ਟੀਚਰ ਰੱਖ ਲੈਂਦੇ ਹੁੰਦੇ ਸੀਗੇ, ਤੇ ਉਹ ਤਾਂ ਖੈਰ ਦਸਵੀਂ ਪਾਸ ਜਿਹੜੇ ਲੋਕ ਸੀ ਉਹਨਾਂ ਨੂੰ ਰੱਖ ਲੈਂਦੇ ਹੁੰਦੇ ਸੀ। ਤੇ ਫਿਰ ਅਖੀਰ ਚ ਜਿਹੜੀ ਸਟੇਟ ਬੈਂਕ ਆਫ ਇੰਡੀਆ ਚ ਉਹਨਾਂ ਨੇ ਨੌਕਰੀ ਕੀਤੀ, ਤੇ ਉੱਥੇ ਉਹਨਾਂ ਨੇ ਇੱਕ ਕਲਰਕ ਦੇ ਤੌਰ ਤੇ ਜਾਂ ਉਹਦੇ ਰੈਗੂਲਰ ਉੱਥੇ ਇੱਕ ਨੌਕਰੀ ਕੀਤੀ। ਜਦੋਂ ਚੰਡੀਗੜ੍ਹ ਦਾ ਉਹਨਾਂ ਦਾ ਸੀਗਾ ਲੰਬਾ, ਚੰਡੀਗੜ੍ਹ ਚ ਜੌਬ ਕੀਤੀ, ਬਾਈ ਸੈਕਟਰ ਜਿਹੜੀ ਬੈਂਕ ਦੀ ਬ੍ਰਾਂਚ ਹੈ ਉੱਥੇ ਉਹ ਲੱਗੇ ਸੀ। ਤੇ ਪਰ ਇਹ ਵੀ ਉਹ ਸ਼ਰਾਬ ਵਾਲਾ ਜਿਹੜਾ ਕੰਮ ਸੀ ਉਹਨੇ ਉਹਨਾਂ ਦਾ ਜਿਹੜਾ ਸੀਗਾ ਸਿਹਤ ਦਾ ਧਿਆਨ ਜਿਹੜਾ ਨਹੀਂ ਰੱਖਿਆ, ਇਸ ਕਰਕੇ ਕੰਮ ਖਰਾਬ ਹੋ ਗਿਆ। ਫਿਰ ਅਖੀਰ ਚ ਫਿਰ ਭਾਵੇਂ ਜਦੋਂ ਸਿਹਤ ਜ਼ਿਆਦਾ ਵਿਗੜ ਗਈ, ਤੇ ਚੰਡੀਗੜ੍ਹ ਦਾ ਜਿਹੜਾ ਉਹਦਾ ਕੋਈ ਹਸਪਤਾਲ ਸੀਗਾ ਜਨਰਲ ਹੋਸਪਿਟਲ 16 ਚ, ਉੱਥੇ ਦਾਖਲ ਕਰਾਇਆ। ਫਿਰ ਉਹਨਾਂ ਨੇ ਦੇਖਿਆ ਕਿ ਨਹੀਂ ਗੱਲ ਬਣਨੀ ਨਹੀਂ, ਫਿਰ ਉਹਨਾਂ ਨੇ ਕਿਹਾ ਕਿ ਚਲੋ ਸੇਵਾ ਕਰ ਲਓ ਪਿੰਡ ਲਿਜਾ ਕੇ। ਆਪਣੇ ਸਹੁਰੇ ਪਿੰਡ ਉਹਨਾਂ ਦੀ ਵਾਈਫ ਦਾ ਪਿੰਡ ਹੈ ਜਿਹੜਾ ਕੀੜੀ ਮੰਗਿਆਲ, ਉਹ ਵੀ ਗੁਰਦਾਸਪੁਰ ਜ਼ਿਲ੍ਹੇ 'ਚ ਹੀ ਹੈ, ਤੇ ਕੀੜੀ ਮੰਗਿਆਲ ਜਿਹੜਾ ਫਿਰ ਜਾ ਕੇ ਉਹ ਉੱਥੇ ਰਹੇ ਕੁਛ ਦਿਨ। ਤੇ ਅਖੀਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ 6 ਮਈ ਨੂੰ 1973 ਦੇ ਵਿੱਚ ਫਿਰ ਜਿਹੜਾ ਹੈ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋ ਜਾਂਦਾ। ਤੇ ਦੋ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਗੌਤਮ ਜੀ ਉਹ ਬਹੁਤ ਜ਼ਰੂਰੀ ਹੈ। ਇੱਕ ਤਾਂ ਇਹ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਜੇ ਉਹਨਾਂ ਦਾ ਇੱਦਾਂ ਦਾ ਸੁਭਾਅ ਨਾ ਹੁੰਦਾ, ਕਈ ਮਾਮਲਿਆਂ 'ਚ ਜਿੱਦੀ ਵੀ ਬਹੁਤ ਸੀ ਨਾ, ਤੇ ਇੱਦਾਂ ਦਾ ਨਾ ਹੁੰਦਾ ਤੇ ਹੋਰ ਬਹੁਤ ਕੁਛ ਦੇ ਜਾਂਦੇ ਪੰਜਾਬੀ ਲਿਟਰੇਚਰ ਨੂੰ, ਲੰਬਾ ਸਮਾਂ ਜਿਉਂਦੇ ਰਹਿੰਦੇ। ਤੇ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਚਲੇ ਜਾਣਾ, ਇਹ ਵੀ ਜਿਹੜਾ ਇੱਕ ਜਿਹੜੀ 36-37 ਸਾਲ ਦੀ ਉਮਰ ਕਿਹੜੀ ਉਮਰ ਹੁੰਦੀ ਹੈ, ਤੇ ਇਹ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸਾਹਿਤ ਨੂੰ, ਪੰਜਾਬੀ ਪੋਇਟਰੀ ਨੂੰ, ਪੰਜਾਬੀ ਗੀਤਕਾਰੀ ਨੂੰ, ਲਿਟਰੇਚਰ ਨੂੰ, ਆਪਾਂ ਇਹ ਅਕਸਰ ਗੱਲ ਕਰਦੇ। ਇੱਕ ਦਾ ਦੂਜਾ ਪੱਖ ਇਹ ਵੀ ਹੈ ਕਿ ਸ਼ਾਇਦ ਫਿਰ ਉਹ ਲਿਖਦੇ ਹੀ ਲਿਖੀ ਨਾ ਸਕਦੇ, ਜਾਂ ਜਿੱਦਾਂ ਦਾ ਉਹ ਲਿਖ ਗਏ ਜਾਂ ਉਸ ਗੱਲ ਨੂੰ ਪਕੜ ਹੀ ਨਾ ਸਕਦੇ, ਇਹ ਵੀ ਦੋਵੇਂ ਗੱਲਾਂ ਨੇ। ਤੇ ਪਰ ਮੈਨੂੰ ਅਜੇ ਵੀ ਲੱਗਦਾ ਕਿ ਇਸ ਜਿਹੜਾ ਹੈਗਾ ਵੇਲੇ ਦਾ ਜਾਂ ਉਸ ਸਦੀ ਦਾ, ਤੇ ਮੈਨੂੰ ਲੱਗਦਾ ਕਿ ਵੱਡਾ ਸ਼ਾਇਰ ਪੰਜਾਬੀ ਦਾ ਜਿਹੜਾ ਹੈ ਉਹ ਸ਼ਿਵ ਕੁਮਾਰ ਹੀ ਹੋਇਆ, ਜਿਹਨਾਂ ਨੂੰ ਇਹ ਸਾਰੀ ਗੱਲ ਜਿਹੜੀ ਹੈ ਇਸ ਤਰੀਕੇ ਨਾਲ ਮਨੁੱਖੀ ਲਾਈਫ ਤੇ ਜਾਂ ਪੰਜਾਬੀ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਉਹ ਵਿਛੋੜਾ ਕੀ ਹੈ, ਵਿਰਹਾ ਕੀ ਹੈ, ਜਾਂ ਜਿਹੜੀਆਂ ਸਾਡੀਆਂ ਰੋਮਾਂਟਿਕ ਜਿਹੜੀ ਲਾਈਫ ਹੈ ਜਾਂ ਕਿੰਨੀ ਕੁ ਵੱਡੀ ਜਿਹੜੀ ਰੋਮਾਂਸ ਦੇ ਵਿੱਚ ਖੁੱਲ ਹੋ ਸਕਦੀ ਹੈ ਜਾਂ ਕਿੰਨੀ ਕੁ ਤੁਸੀਂ ਉਹਨੂੰ ਇਸ ਪਾਸੇ ਵੱਲ ਤੋਰ ਸਕਦੇ ਹੋ, ਤੇ ਉਹ ਹੈ ਉਹ ਉਸ ਲੈਵਲ ਦਾ ਜਿਹੜਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੋਈ ਲਿਖ ਸਕਿਆ ਹੋਵੇ। ਹਾਂਜੀ
0: ਜੀ, ਵਾਕਈ ਵੈਸੇ ਤੁਸੀਂ ਲੂਣਾ ਦੀ ਗੱਲ ਕਰ ਹੀ ਦਿੱਤੀ, ਆਖਰ 5-4 ਮਿੰਟ ਬਚੇ ਨੇ ਜੇ ਉਹਦੇ 'ਚ ਮੈਂ ਇਹ ਗੱਲ ਕਰਨੀ ਚਾਹਾਂ ਕਿ ਕੀ ਸ਼ਿਵ ਨੇ ਤੁਹਾਨੂੰ ਲੱਗਦਾ ਕਿ ਉਸ ਵਕਤ ਡੈਲੀਬਰੇਟਲੀ ਲੂਣਾ ਵਰਗੇ ਜਿਹੜੇ ਇੱਕ ਕਾਵ ਸੰਗ੍ਰਹਿ ਉਸ ਨੂੰ ਹੱਥ ਪਾਇਆ ਹੋਣਾ, ਕਿਉਂਕਿ ਮਿਡ 1800 ਦੇ ਵਿੱਚ ਕਾਦਰ ਯਾਰ ਜਿਹੜਾ ਭਗਤ ਪੂਰਨ ਦਾ ਕਿੱਸਾ ਦੱਸਦਾ ਉਹਦੇ 'ਚ ਤਾਂ ਲੂਣਾ ਇੱਕ ਚਰਿੱਤਰਹੀਨ ਜਨਾਨੀ ਹੈਗੀ ਹੈ ਅਤੇ ਸਮਾਜ ਨੂੰ ਮਗਰ ਲਗਾ ਕੇ ਰੱਖਦੀ ਹੈ, ਅਖਲਾਕੀ ਕੀਮਤਾਂ ਤੋਂ ਡਿੱਗੀ ਹੋਈ ਹੈ। ਅਤੇ ਉਸ ਤੋਂ ਉਲਟ ਜਦੋਂ ਸ਼ਿਵ ਇਸ ਕਿਸਮ ਦੀ ਗੱਲ ਕਰਦਾ, ਅਤੇ ਜਦੋਂ ਕੋਈ ਇੱਕ ਤੁਹਾਡਾ ਕੱਦ ਉਦੋਂ ਤੱਕ ਬਣ ਚੁੱਕਿਆ ਸੀਗਾ ਸ਼ਿਵ ਦਾ, ਅਤੇ ਜਦੋਂ ਤੁਹਾਡਾ ਕਿਰਦਾਰ ਬਣ ਜਾਂਦਾ ਇੱਕ ਕੱਦ ਬਣ ਜਾਂਦਾ, ਉਸ ਤੋਂ ਬਾਅਦ ਤੁਸੀਂ ਇਹ ਸੋਚਦੇ ਹੋ ਵੀ ਨਾ ਭਾਈ ਜ਼ਿਆਦਾ ਲੁਕਾਈ ਕਿਤੇ ਇਸ ਕੰਮ ਕਰਕੇ ਮੇਰੇ ਪਿੱਛੇ ਨਾ ਪੈ ਜਾਵੇ। ਉਹ ਇੱਕ ਕਿਸਮ ਦੀ ਲਿਟਰੇਰੀ ਸੁਸਾਈਡ ਵੀ ਹੋ ਸਕਦਾ ਸੀ ਸ਼ਿਵ ਦੀ ਲਿਟਰੇਚਰ ਕਰੀਅਰ ਦਾ, ਪਰ ਉਹ ਉਲਟਾ ਜਿਹੜਾ ਹੈਗਾ ਉਹ ਦੂਸਰਾ ਪੱਖ, ਜਿੱਦਾਂ ਤੁਸੀਂ ਦੱਸਿਆ ਕਿ ਜੇ ਕ੍ਰਾਂਤੀਕਾਰੀ ਨਾ ਹੁੰਦੇ ਤਾਂ ਫਿਰ ਐਡੀ ਵੱਡੀ ਗੱਲ ਕਿਵੇਂ ਕਹਿ ਲੈਂਦੇ, ਇਸ ਮਹਾਂਕਾਵਿ ਦੇ ਵਿੱਚ ਇਹ ਗੱਲ ਕਿਵੇਂ ਕਰ ਲੈਂਦੇ। ਉਹ ਕਿਸ ਤਰੀਕੇ ਦੀ ਇੱਕ ਸੋਚ ਰਹੀ ਹੋਊਗੀ ਸ਼ਿਵ ਦੀ ਕਿ ਨਹੀਂ ਇਹ ਭਗਤਪੁਰਾਂ ਦਾ ਕਿੱਸਾ ਜਿਹਨੂੰ ਹੁਣ ਤੱਕ ਦੁਨੀਆ ਮੰਨਦੀ ਰਹੀ ਹੈ ਉਹ ਲੂਣਾ ਦਾ ਕਿੱਸਾ ਹੈਗਾ?
1: ਨਹੀਂ ਦੇਖੋ, ਇਹ ਬਿਲਕੁਲ ਇਹ ਸਵਾਲ ਕਈ ਵਾਰੀ ਆਉਂਦਾ ਜਿਹੜੀ ਗੱਲ ਮੈਨੂੰ ਲੱਗਦੀ ਹੈ, ਠੀਕ ਹੈ ਆਪਾਂ ਲੂਣਾ ਬਾਰੇ ਪੜ੍ਹਿਆ ਵੀ ਹੈ ਬਹੁਤ ਕੁਛ ਹੈ, ਮੈਂ ਸ਼ਿਵ ਕੁਮਾਰ ਨੇ ਬਚਪਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿ ਕਵੀਸ਼ਰਾਂ ਦੇ ਢਾਡੀਆਂ ਦੇ ਤੁੰਬੇ ਲਵੋਜਿਆਂ ਦੇ ਜਿਹੜੇ ਉਸ ਇਲਾਕੇ ਚ ਜਿਹੜੇ ਸੀ ਉਹ ਅਖਾੜੇ ਸੁਣੇ, ਇਹਨਾਂ ਅਖਾੜਿਆਂ ਚ ਪੂਰਨ ਨੂੰ ਬਹੁਤ ਗਾਇਆ ਜਾਂਦਾ ਸੀ, ਤੇ ਪੂਰਨ ਨੂੰ ਜਦੋਂ ਜਿੱਥੇ ਗਾਇਆ ਜਾਂਦਾ ਤੇ ਉੱਥੇ ਵਾਰ ਵਾਰ ਜਿਹੜੀ ਗੱਲ ਹੈ ਉਹ ਲੂਣਾ ਤੇ ਆਉਂਦੀ ਸੀ, ਲੂਣਾ ਦੇ ਕਰੈਕਟਰ ਤੇ ਆਉਂਦੀ ਸੀ, ਲੂਣਾ ਦੇ ਕਿਰਦਾਰ ਤੇ ਆਉਂਦੀ ਸੀ ਵੀ ਕਿਵੇਂ ਉਹਨੇ ਆਪਦੇ ਪੁੱਤਰ ਨੂੰ ਜਿਹੜਾ ਉਹਦੀ ਗੋਦੀ ਚ ਬੈਠਣਾ ਚਾਹੁੰਦਾ ਸੀ, ਹੋਰ ਉਹਨੂੰ ਇਸ਼ਕ ਕਰਨਾ ਚਾਹਿਆ ਜਾਂ ਉਹਨੂੰ ਇੱਦਾਂ ਪਰਣਾਉਣਾ ਚਾਹਿਆ ਜਾਂ ਉਹਦੇ ਨਾਲ ਸੰਬੰਧ ਬਣਾਉਣੇ ਚਾਹੇ, ਸਿੱਧੀ ਗੱਲ ਜੇ ਆਪਾਂ ਕਰੀਏ ਤੇ ਜ਼ਰੂਰ ਇਹ ਗੱਲ ਕਿਤੇ ਨਾ ਕਿਤੇ ਸ਼ਿਵ ਨੂੰ ਰੜਕਦੀ ਹੋਣੀ ਆ ਕਿ ਇਸ ਤਰੀਕੇ ਦਾ ਜਿਹੜਾ ਹੈ ਵੀ ਕੀ ਇਹ, ਕਿਉਂਕਿ ਜਿਹੜਾ ਕਾਦਰ ਯਾਰ ਦਾ ਕਿੱਸਾ ਹੈ ਨਾ, ਚਲੋ ਕਿੱਸਾ ਦਾ ਜੋ ਵੀ ਹੋਵੇ ਪਰ ਜਿਹੜਾ ਉਹਦਾ ਅੱਗੇ ਇੱਕ ਨੈਰੇਟਿਵ ਬਣਦਾ ਜਦੋਂ ਆਪਾਂ ਅਖਾੜਿਆਂ ਦੇ ਵਿੱਚ ਸੁਣਦੇ ਹਾਂ, ਤੇ ਉਹ ਤਾਂ ਇਹ ਹੈ ਨਾ ਉੱਥੇ ਤਾਂ ਲੂਣਾ ਨੂੰ ਇੱਕ ਬਹੁਤ ਵੱਡੀ ਖਲਨਾਇਕ ਬਣਾ ਕੇ ਪੇਸ਼ ਕੀਤਾ, ਤੇ ਜਿੱਥੇ ਉਹ ਕਹਿੰਦਾ ਵੀ ਉਹ ਸਲਵਾਨ ਨੂੰ ਕਹਿੰਦੇ ਆ ਵੀ ਇਹਨੂੰ ਇਹਦੇ ਹੱਥ ਪੈਰ ਵੱਢ ਕੇ ਜਿਹੜਾ ਉਹਦਾ ਲਹੂ ਹੈ ਉਹ ਲਿਆ ਕੇ ਮੈਨੂੰ ਦਿੱਤਾ ਜਾਵੇ, ਮੈਂ ਉਹਦਾ ਪਿਆਲਾ ਪੀਵਾਂ ਤੇ ਫਿਰ ਮੇਰੇ ਜਿਹੜੀ ਹੈਗੀ ਆਤਮਾ ਠਰਦੀ ਹੈ ਕਿਉਂਕਿ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰੀ ਬਦਨਾਮੀ ਕੀਤੀ ਹੈ, ਮੈਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਏਦਾਂ ਦੀ ਗੱਲ। ਹੁਣ ਉਹ ਅੱਤ ਕਥਨੀ ਹੈ ਬਹੁਤ ਵੱਡੀ, ਏਦਾਂ ਹੁੰਦਾ ਨੀ, ਤੇ ਹਾਲਾਂਕਿ ਇਹ ਜ਼ਰੂਰੀ ਵੀ ਨਹੀਂ ਵੀ ਉਹ ਹੱਥ ਪੈਰ ਵੱਢੇ ਗਏ ਹੋਣ, ਹੋ ਸਕਦਾ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਆਉਂਦਾ ਨਾ ਕਿ ਜਲਾਦਾਂ ਨੇ ਆ ਕੇ ਕਹਿਤਾ ਕੁਛ ਹੋਰ ਹੀ ਲਿਆ ਕੇ ਖੂਨ ਦਿਖਾਤਾ ਇਹਨਾਂ ਨੂੰ, ਜੇ ਤਾਂ ਖੂਨ ਸੁੱਟਿਆ ਜੀ ਉਹਨੂੰ, ਤੇ ਪਰ ਜਦੋਂ ਕਿਉਂਕਿ ਇਹ ਸਾਡੇ ਇੱਕ ਫੋਕਲੋਰ ਦਾ ਇੱਥੇ ਇਹ ਇੱਕ ਇਹ ਵੀ ਹੈ ਕਿ ਬੜੀ ਬੇਰਹਿਮੀ ਦੇ ਨਾਲ ਫਿਰ ਜਦੋਂ ਕਿਸੇ ਨੂੰ ਖਲਨਾਇਕ ਬਣਾਉਣਾ ਉਹ ਇਹ ਗੱਲ ਕਰਦੇ ਆ, ਤੇ ਇਹ ਜ਼ਰੂਰ ਕਿਤੇ ਨਾ ਕਿਤੇ ਉਹਦੇ ਮਨ ਚ ਇਹ ਗੱਲ ਲੜਕਦੀ ਹੋਵੇ ਵੀ ਇੱਕ ਜਿਹੜੀ, ਕਿਉਂਕਿ ਉਹ ਖੁਦ ਸ਼ਿਵ ਆਪ ਰਿਹਾ ਸੀਗਾ ਪਹਾੜੀ ਇਲਾਕੇ ਦੇ ਵਿੱਚ ਜਦੋਂ ਓਵਰਸੀਅਰ ਦਾ ਕੋਰਸ ਕਰਦਾ ਸੀ, ਉਹਨੇ ਕੁੜੀਆਂ ਵੀ ਦੇਖੀਆਂ ਸੀ, ਪਿਆਰ ਵੀ ਕੀਤਾ ਸੀ, ਤੇ ਖਾਸ ਕਰਕੇ ਚੰਬੇ ਦੀ ਜਿਹੜੀ ਗੱਲ ਵੀ ਚੰਬੇ ਦੀ ਜਿਹੜੀ ਕੁੜੀ ਆ ਉਹ ਇੰਨੀ ਜ਼ਾਲਮ ਨਹੀਂ ਹੋ ਸਕਦੀ ਕਿ ਇਹ ਕਹੇ, ਇਹ ਜ਼ਰੂਰ ਕਿਤੇ ਨਾ ਕਿਤੇ ਗੱਲ ਜਿਹੜੀ ਆ ਉਹ ਪਈ ਹੋਣੀ ਹੈ, ਕਿਉਂਕਿ ਲੂਣਾ ਦੇ ਵਿੱਚ ਹੀ ਜਿਹੜਾ ਇੱਕ ਗੀਤ ਜਿਹੜਾ ਬੜਾ ਵਧੀਆ ਮੈਨੂੰ ਲੱਗਦਾ ਹੁੰਦਾ, ਚਲੋ ਉਹ ਕਿਉਂਕਿ ਵਰਸ ਦੇ ਵਿੱਚ ਹੈ ਸਾਰਾ ਨਾਟਕ, ਤੇ ਉਹ ਜਦੋਂ ਬੈਕਗਰਾਉਂਡ ਤੋਂ ਚੱਲਦਾ ਅੱਧੀ ਰਾਤੀ ਦੇਸ਼ ਚੰਬੇ ਦੇ ਚੰਬਾ ਖਿੜਿਆ ਹੋ, ਚੰਬਾ ਖਿੜਿਆ ਮਾਲਣੇ, ਚੰਬਾ ਖਿੜਿਆ ਹੋ, ਤੇ ਹੁਣ ਉਸ ਤਰੀਕੇ ਨਾਲ ਜਿਵੇਂ ਜਿਹੜੀ ਹੈ ਚੰਬੇ ਦੀ ਸਾਰੀ ਜਿਹੜੀ ਗੱਲ ਉਹ ਸ਼ਿਵ ਕੁਮਾਰ ਓਦਾਂ ਕਰਦਾ ਹੈ, ਤੇ ਉਹ ਜ਼ਰੂਰ ਕਿਤੇ ਨਾ ਕਿਤੇ ਗੱਲ ਪਈ ਹੋਣੀ, ਜਿਸ ਕਰਕੇ ਉਹਨੇ ਇਸ ਤਰ੍ਹਾਂ ਬਿਲਡ ਕੀਤਾ ਕਿ ਜਿਹੜਾ, ਕਿਉਂਕਿ ਉਹ ਤਾਂ ਕਿੱਸਿਆਂ ਦੇ ਵਿੱਚ ਵੀ ਪਿਆ ਸੀ, ਕਾਦਰ ਯਾਰ ਦੇ ਕਿੱਸੇ ਦੇ ਵਿੱਚ ਵੀ ਪਿਆ ਸੀ ਕਿ ਜਿਹੜੀ ਉਮਰ ਵੱਡੀ ਸੀ ਉਹਦੀ ਸਲਵਾਨ ਦੀ ਜਦੋਂ ਉਹਨੇ ਵਿਆਹ ਕਰਾਇਆ, ਤੇ ਸੋ ਇਸ ਤਰੀਕੇ ਦਾ ਜਦੋਂ ਤੁਸੀਂ ਇੱਕ ਲੀਹਾ ਪਾੜ ਕੇ ਲਿਖਦੇ ਹੋ ਬਿਲਕੁਲ ਚੈਲੰਜਸ ਹੁੰਦੇ ਆ, ਤੁਹਾਡੀ ਗੱਲ ਸਹੀ ਹੈ, ਇਹ ਗੱਲ ਆ ਸਕਦੀ ਸੀ ਵੀ ਇਹ ਇੱਕ ਜਿਹੜੀ ਖਲਨਾਇਕ ਹੈ ਸਾਡੇ ਸਾਹਿਤ ਦੇ ਵਿੱਚ ਸਾਡੇ ਫੋਕਲੋਰ ਦੇ ਵਿੱਚ, ਤੂੰ ਉਹਨੂੰ ਨਾਇਕ ਕਿਵੇਂ ਬਣਾ ਸਕਦਾ, ਤੇ ਪਰ ਨਹੀਂ ਉਹਨੂੰ ਚੈਲੰਜ ਮੰਨਿਆ, ਤੇ ਉਹਦਾ ਚੈਲੰਜ ਇੰਨਾ ਠੀਕ ਦਿਸ਼ਾ ਦੇ ਵਿੱਚ ਚੱਲਿਆ, ਫਿਰ ਉਹਦੇ ਹੱਕ ਦੇ ਵਿੱਚ ਸਾਰਾ ਜਿਹੜਾ ਉਦੋਂ ਦੀ ਜਿਹੜੀ ਮਾਡਰਨ ਕ੍ਰਿਟਿਸਿਜ਼ਮ ਸੀਗਾ ਜਿਹੜਾ ਉਹ ਵੀ ਉਹਦੇ ਹੱਕ ਚ ਫਿਰ ਆ ਕੇ ਇਹ ਖੜਾ ਹੋ ਗਿਆ ਕਿ ਬਿਲਕੁਲ ਇੱਕ ਔਰਤ ਦੇ ਹੱਕ ਚ ਜਿਹੜੀ ਆਵਾਜ਼ ਉਠਾਉਣੀ, ਜਿਹੜਾ ਨੈਰੇਟਿਵ ਹੁਣ ਤੱਕ ਚੱਲਦਾ। ਸੋ ਮੈਨੂੰ ਲੱਗਦੀ ਹੈ ਕਿ ਇਹੀ ਜਿਹੜਾ ਸੀ, ਹਾਲਾਂਕਿ ਬਹੁਤ ਅੱਛਾ ਲਿਖਿਆ ਉਹਨੇ ਸਾਰਾ, ਤੇ ਪਰ ਇਹ ਵੱਡੀ ਪ੍ਰਾਪਤੀ ਸੀ ਉਹਦੀ।
0: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ, ਧੰਨਵਾਦ ਇਸ ਸਾਰੀ ਸਾਂਝ ਪਾਉਣ ਦੇ ਲਈ।
1: ਹਾਂਜੀ, ਥੈਂਕ ਯੂ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਸਾਡੇ ਨਾਲ ਗੱਲ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਕੀਤੀ ਹੈ, ਔਰ ਅਲੱਗ ਅਲੱਗ ਜਿਹੜੀਆਂ ਸ਼ਿਵ ਦੇ ਕਰੈਕਟਰ ਦੇ ਨਾਲ ਜੁੜੀਆਂ, ਸ਼ਿਵ ਦੇ ਲਿਟਰੇਚਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ ਹੈਗੀਆਂ। ਔਰ ਜਿੱਦਾਂ ਕਹਿ ਦਿੰਦੇ ਹੈਗੇ ਹੈ ਕਿ ਸ਼ਿਵ ਬਿਰਹਾ ਦਾ ਸੁਲਤਾਨ, ਠੀਕ ਹੈ, ਇੱਕ ਬਿਰਹਾ ਦਾ ਗੱਲ ਮੇਰੇ ਖਿਆਲ ਦੇ ਨਾਲ ਸ਼ਾਇਦ ਉਸ ਤੋਂ ਪਹਿਲਾਂ ਕਿਸੇ ਨੇ ਗਮ ਦੀ, ਪੀੜਾ ਦੀ, ਨਿਰਾਸ਼ਤਾ ਦੀ, ਮੌਤ ਦੀ ਗੱਲ ਇਸ ਢੰਗ ਦੇ ਨਾਲ ਕੀਤੀ ਹੋਵੇ। ਔਰ ਉਹ ਆਪਣੀ ਭਰੀ ਜਵਾਨੀ ਦੇ ਵਿੱਚ ਅਸਾਂ ਤਾਂ ਰੋਬ ਜੋਬਨ ਉੱਤੇ ਮਰ ਜਾਣਾ, ਇਸ ਕਿਸਮ ਦੀਆਂ ਭਵਿੱਖਬਾਣੀਆਂ, ਇਸ ਕਿਸਮ ਦੀਆਂ ਗੱਲਾਂ ਕੀਤੀਆਂ ਹੋਣ, ਉਹ ਸ਼ਾਇਦ ਕੋਈ ਨਹੀਂ ਸੀਗਾ, ਇਸ ਕਰਕੇ ਸ਼ਿਵ ਨੂੰ ਉਹਦੇ ਨਾਲ ਜੁੜਿਆ ਜਾ ਸਕਦਾ। ਪਰ ਜਿੱਦਾਂ ਦੱਸਿਆ ਕਿ ਰੋਮਾਂਸ ਦੀ ਗੱਲ ਸ਼ਿਵ ਨੇ ਕੀਤੀ ਹੈ, ਕ੍ਰਾਂਤੀ ਸ਼ਿਵ ਨੇ ਲਿਆਂਦੀ ਹੈਗੀ, ਔਰ ਚੰਗੀਆਂ ਜੇ ਜਿਹਨੂੰ ਆਸ਼ਾਵਾਦੀ ਕਵਿਤਾਵਾਂ ਨੇ ਉਹ ਵੀ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ। ਰੋਮੈਂਟਿਸਿਜ਼ਮ ਦੇ ਵਿੱਚੋਂ ਵੀ ਇੱਕ ਕਿਸਮ ਦੀ ਆਸ਼ਾ ਹੀ ਨਿਕਲਦੀ ਹੈ। ਇੱਕ ਕੁੜੀ ਜਿਹਦਾ ਨਾਂ ਮੁਹੱਬਤ ਗੁੰਮ ਹੈ, ਗੁੰਮ ਹੈ, ਗੁੰਮ ਹੈ, ਸਾਧ ਮੁਰਾਦੀ ਸੋਹਣੀ ਫਬਤ ਗੁੰਮ ਹੈ, ਗੁੰਮ ਹੈ। ਸੋ ਉਹਨਾਂ ਦੇ ਖਿਆਲਾਂ ਦੇ ਵਿੱਚ ਉਹ ਗੁੰਮ ਹੈ। ਪਰ ਸੋਚਿਆ ਮੈਂ ਇਹ ਸੀਗਾ ਕਿ ਕੁਛ ਐਸੇ ਗੀਤ ਜਿਹੜੇ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਜਿਵੇਂ ਮਾਏ ਨੀ ਮੈਂ ਬਿੜਾ ਯਾਰ ਬਣਾਇਆ। ਪਰ ਫਿਰ ਸੋਚਿਆ ਕਿ ਹੁਣ ਜਦੋਂ ਸ਼ਿਵ ਦੇ ਕਰੈਕ ਜਿਹੜਾ ਇੱਕ ਸ਼ਿਵ ਦੀ ਇੱਕ ਸਾਖ ਹੈ ਉਸਦਾ ਇੱਕ ਦੂਸਰਾ ਪੱਖ ਦਿਖਾਉਣ ਦੀ ਆਪਾਂ ਇਸ ਸ਼ੋਅ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿਉਂ ਨਾ ਫਿਰ ਉਸੇ ਦੇ ਨਾਲ ਜੁੜਿਆ ਹੋਇਆ ਇੱਕ ਗੀਤ, ਔਰ ਉਹ ਗੀਤ ਜਿਹਨੇ ਸੁਰਿੰਦਰ ਕੌਰ ਨੂੰ ਵੀ ਰਾਤੋਂ ਰਾਤ 'ਚ ਤਾਂ ਨਹੀਂ, ਪਹਿਲਾਂ ਵੀ ਖੈਰ ਉਹ ਤਾਂ ਪ੍ਰਸਿੱਧ ਸੀਗੇ ਹੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਸੁਰਿੰਦਰ ਕੌਰ ਨੇ ਇਸ ਗੀਤ ਨੂੰ ਗਾ ਕੇ ਹੋਰ ਜ਼ਿਆਦਾ ਅਮਰ ਕਰ ਦਿੱਤਾ ਹੈਗਾ, ਸ਼ਿਵ ਬਟਾਲਵੀ ਨੂੰ ਵੀ, ਆਪਣੇ ਆਪ ਨੂੰ ਵੀ। ਦੇਖੋ ਇਹ ਵੀ ਸ਼ਿਵ ਬਟਾਲਵੀ ਦੀ ਹੀ ਰਚਨਾ ਹੈਗੀ।

0: This autumn, laugh out loud with Ayushman Khurana and Saad Ali Khan in Urta Teer.
1: Ek Pakistani jasoos Hindustan jayega.
2: Desh bhakti to yaad aage.
3: Desh kaun sa hai? Ye bhul gaya.
0: A spy mission gone wrong with hilarious moments.
4: Oh, ye border chal rahi hai.
0: Nahi ji, ye to Urta Teer chal raha hai. From October 9th at cinemas near you.
5: Yaar, tu itthe niche thi aake pakka bhi ho gaya. Ki jugaad laya hai?
6: Jugaad nahi. E hai 8 saala to bhi vadda tajurba. Bansal immigration da. Jinnan ne vadiya course vich admission karai. Ate phir ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡਿਆਂ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਰੇਡੀਓ ਹਾਂਜੀ 1674
3: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਹਾਂਜੀ ਹਾਂਜੀ,

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ, ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਕੋਸ਼ਿਸ਼ ਕਰਿਓ ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਬਣੀ ਰਹੇ। ਇਹ ਮੁਸਕਰਾਹਟ ਇਸ ਚੀਜ਼ ਦਾ ਸਬੂਤ ਹੈ ਕਿ ਤੁਸੀਂ ਖੁਸ਼ ਹੋ, ਖੁਸ਼ ਹੋ ਉਹਦੀਆਂ ਦਿੱਤੀਆਂ ਦਾਤਾਂ ਤੋਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਦੂਰੋਂ ਆਵਾਜ਼ ਆਉਂਦੀ ਆ, ਵੈਸੇ ਆਵਾਜ਼ ਪਹਿਲੀ ਵਾਰੀ ਨਹੀਂ ਆਈ, ਹੁਣ ਤਾਂ ਉਹ ਵਾਧੀ ਹੋ ਚੁੱਕਾ ਇਹ ਆਵਾਜ਼ ਸੁਣਨ ਦਾ। ਵੇ ਨਖੱਤਿਆ, ਤੈਨੂੰ ਕਿੰਨੀ ਵਾਰੀ ਕਿਹਾ ਕਰਾ ਲਾ ਦੂਸਰਾ ਵਿਆਹ, ਇਸ ਕਲੈਣੀ ਦੀ ਕੁੱਖ ਤੋਂ ਤੈਨੂੰ ਕੁਛ ਨਹੀਂ ਮਿਲਣ ਵਾਲਾ। ਸਾਨੂੰ ਵਾਰਸ ਚਾਹੀਦਾ ਵਾਰਸ। ਜਦੋਂ ਪੰਜਵੀਂ ਧੀ ਨੇ ਜਨਮ ਲਿਆ ਤਾਂ ਸੁਲੱਖਣ ਸਿੰਘ ਦੀ ਮਾਂ ਦੀ ਇੱਕ ਵਾਰੀ ਫਿਰ ਉਦਾਂ ਦੀ ਕੂਕ ਨਿਕਲੀ। ਸੁਲੱਖਣ ਸਿੰਘ ਦੀ ਮਾਂ ਮੇਹਰ ਕੌਰ ਬੜਾ ਬੁਰਾ ਭਲਾ ਬੋਲਦੀ। ਜਿੱਦਾਂ ਜਿੱਦਾਂ ਧੀਆਂ ਦੀ ਗਿਣਤੀ ਵੱਧਦੀ ਜਾਂਦੀ ਉਦਾਂ ਉਦਾਂ ਉਹਦੇ ਅੰਦਰ ਦਾ ਗੁੱਸਾ ਹੋਰ ਵੀ ਵੱਧਦਾ ਜਾਂਦਾ। ਇਸ ਤੋਂ ਪਹਿਲਾਂ 4 ਧੀਆਂ ਹੋ ਚੁੱਕੀਆਂ ਸੀ ਸੁਰਜਨ ਸਿੰਘ ਦੀਆਂ। ਨੀਲੇ ਅਸਮਾਨ ਵੱਲ ਵੇਖਦਿਆਂ ਸੁਰਜਨ ਸਿੰਘ ਨੇ ਰੱਬ ਅੱਗੇ ਆਵਾਜ਼ ਮਾਰੀ, ਰੱਬ ਨੂੰ ਕੋਸਿਆ ਨਾ ਮੇਰੇ ਤੋਂ ਕਿਹੜਾ ਗੁਨਾਹ ਹੋ ਗਿਆ ਰੱਬਾ, ਮੈਂ ਕਿਹੜਾ ਤੇਰੇ ਵੱਸ ਦੇ ਬਾਗ ਉਜਾੜੇ ਨੇ, ਦੱਸ ਮੈਨੂੰ ਵੀ ਇੱਕ ਜੀ ਦੇ ਦਿੰਦਾ। ਇਸੇ ਤਰ੍ਹਾਂ ਦੇ ਨਾਲ ਉਹਨੇ ਵੀ ਹਰ ਵਾਰ ਦੀ ਤਰ੍ਹਾਂ ਆਪਣੇ ਮਨ ਦੀ ਪੜਾਸ ਕੱਢੀ ਅਤੇ ਫਿਰ ਹੌਲੀ ਜਿਹੀ ਕਹਿਣ ਲੱਗਾ, ਕੋਈ ਨਾ ਰੱਬਾ, ਸ਼ਾਇਦ ਇਹਦੇ ਵਿੱਚ ਵੀ ਤੇਰੀ ਕੋਈ ਰਜ਼ਾ ਹੋਊਗੀ, ਇਹਦੇ ਵਿੱਚ ਵੀ ਕੁਛ ਚੰਗਾ ਹੀ ਹੋਊਗਾ। ਅਤੇ ਉੱਧਰ ਸੁਰਜਨ ਸਿੰਘ ਦੀ ਘਰਵਾਲੀ ਨਸੀਬ ਕੌਰ, ਉਸਨੇ ਆਪਣੇ ਸੱਸ ਨੂੰ ਕਦੀ ਵੀ ਮਾੜਾ ਚੰਗਾ ਨਹੀਂ ਬੋਲਿਆ, ਉਹ ਹਮੇਸ਼ਾ ਇਹੋ ਹੀ ਕਹਿੰਦੀ ਰਹਿੰਦੀ, ਜੋ ਰੱਬ ਦੀ ਮਰਜ਼ੀ। ਵੇਖੋ ਜੀ, ਤੁਹਾਡੀ ਮਾਂ ਬਿਲਕੁਲ ਸੱਚ ਕਹਿੰਦੀ ਹੈ, ਰੱਬ ਸਾਡੇ ਨਾਲ ਨਾਰਾਜ਼ ਆ ਕਿਸੇ ਗੱਲੋਂ। ਮੈਂ ਤਾਂ ਕਹਿੰਦੀ ਹਾਂ ਤੁਸੀਂ ਬੀਜੀ ਦੀ ਮੰਨ ਲਓ, ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ। ਦਿਲੋਂ ਕਹਿੰਦੀ ਹਾਂ ਸੱਚੇ ਵਾਹਿਗੁਰੂ ਦੀ ਸਹੁੰ, ਤੁਸੀਂ ਕਰਵਾ ਲਓ ਦੂਜਾ ਵਿਆਹ। ਤੁਹਾਨੂੰ ਧੀਆਂ ਦੀ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਮੈਂ ਸਾਂਭ ਲੂੰਗੀ ਆਪਣੀਆਂ ਧੀਆਂ, ਸ਼ਾਇਦ ਰੱਬ ਇਹੋ ਹੀ ਚਾਹੁੰਦਾ। ਇਸੇ ਕਰਕੇ ਤਾਂ ਵਾਰ ਵਾਰ ਬੀਜੀ ਦੇ ਮੂੰਹ ਵੀ ਇਹ ਗੱਲਾਂ ਖਵਾਉਂਦਾ। ਸੱਚ ਜਾਣਿਓ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੋਊਗਾ ਤੁਹਾਡੇ ਨਾਲ, ਮੈਂ ਮਰਦੇ ਦਮ ਤੱਕ ਇੱਥੇ ਹੀ ਕਰਦੀ ਰਹੂੰਗੀ, ਇਸੇ ਘਰ 'ਚ ਹੀ ਕਰਦੀ ਰਹੂੰਗੀ, ਇਹਨਾਂ ਧੀਆਂ ਦਾ ਕਰਦੀ ਰਹੂੰਗੀ, ਤੁਹਾਡਾ ਕਰਦੀ ਰਹੂੰਗੀ। ਮੈਨੂੰ ਤਾਂ ਯਕੀਨ ਹੈ ਜੀ ਇੱਕ ਦਿਨ ਇਹ ਮੇਰੀਆਂ ਧੀਆਂ ਇਹੋ ਹੀ ਮੇਰਾ ਪੁੱਤ ਬਣਨਗੀਆਂ। ਅੱਗੋਂ ਸੁਰਜਨ ਸਿੰਘ ਬੋਲਿਆ, ਪੰਜਵੀਂ ਕੁੜੀ ਤੋਂ ਬਾਅਦ ਸੁਰਜਨ ਸਿੰਘ ਦੀ ਘਰਵਾਲੀ ਨਸੀਬ ਕੌਰ ਜਹਾਨੋਂ ਕੂਚ ਕਰਕੇ। ਸੁਰਜਨ ਸਿੰਘ ਅਤੇ ਉਸ ਦੀਆਂ ਧੀਆਂ ਦੇ ਜਿੱਦਾਂ ਪਹਾੜ ਟੁੱਟ ਪਿਆ ਹੋਵੇ, ਪਰ ਇਸ ਦੀ ਮਾਂ ਫਿਰ ਵੀ ਬੋਲਣੋਂ ਨਹੀਂ ਅੜਦੀ ਸੀ। ਕਿਸੇ ਵੇਲੇ ਆਪਣੇ ਪੁੱਤ ਨੂੰ ਸੁਣਾ ਦਿੰਦੀ, ਕਿਸੇ ਵੇਲੇ ਉਸ ਜਹਾਨੋਂ ਗਈ ਨੌਂ ਨੂੰ ਸੁਣਾ ਦਿੰਦੀ, ਕਿਸੇ ਵੇਲੇ ਆਪਣੀਆਂ ਪੋਤੀਆਂ ਨੂੰ। ਉਹ ਵੀ ਕਿਤਨਾ ਕਿਤੇ ਆਪਣਾ ਆਪ ਆਪਣੇ ਅੰਦਰੋਂ ਗੁੱਬ ਗੁਭਾਰ ਕੱਢਦੀ ਰਹਿੰਦੀ। ਆਪ ਤਾਂ ਮਰ ਗਈ ਹੈ ਪਰ ਇਹ ਪੰਜ ਪੱਥਰ ਜੰਮ ਕੇ ਇਸ ਵਿਹੜੇ ਦੇ ਵਿੱਚ ਸੁੱਟ ਗਈ, ਸਾਰੀ ਉਮਰ ਮੇਰੇ ਪੈਰਾਂ ਦੇ ਵਿੱਚ ਵੱਜਣ ਦੇ ਲਈ, ਬੁੱਢੀ ਉਮਰ ਇਹਨਾਂ ਪੱਥਰਾਂ ਦੇ ਠੇਡੇ ਖਾਂਦੀ ਰਹੂੰਗੀ। ਉੱਥੋਂ ਸੁਰਜਨ ਸਿੰਘ ਬੋਲਿਆ, ਬੀਬੀ ਬੀਬੀ ਤੇਰਾ ਵੀ ਕੋਈ ਪਤਾ ਨਹੀਂ ਲੱਗਦਾ, ਕਦੀ ਤੂੰ ਆਪ ਹੀ ਕਹਿੰਦੀ ਹੈ, ਬਾਬਾ ਨਾਨਕ ਕਹਿ ਗਿਆ ਸੀ ਸੋ ਕੋ ਮੰਦਾ ਆਖੀਐ ਜਿੱਤ ਜੰਮੇ ਰਾਜਾਨ, ਤੇ ਫਿਰ ਕਦੀ ਇੱਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੀ ਹੈ। ਇਸ ਤੋਂ ਬਾਅਦ ਮਾਂ ਦੇ ਕੋਲ ਕੋਈ ਜਵਾਬ ਨਹੀਂ ਸੀ।
ਚੰਗਾ ਉਹ ਇਹੋ ਹੀ ਸਮਝਦੀ ਕਿ ਧੌਣ ਨੀਵੀਂ ਕਰਕੇ ਅੰਦਰ ਕਮਰੇ 'ਚ ਚਲੀ ਜਾਂਦੀ। ਸੁਰਜਨ ਸਿੰਘ ਨੇ ਸਵੇਰੇ ਸਵੇਰੇ ਉੱਠਣਾ, ਰੱਬ ਦਾ ਸ਼ੁਕਰਾਨਾ ਕਰਨਾ ਅਤੇ ਫਿਰ ਹਾਰ ਪੰਜਾਲੀ ਲੈ ਕੇ ਆਪਣੇ ਬਲਦਾਂ ਸਮੇਤ ਖੇਤਾਂ ਨੂੰ ਚਲੇ ਜਾਣਾ। ਜਦੋਂ ਆਪਣੇ ਖੇਤਾਂ ਨੂੰ ਜਾਣ ਲੱਗਦਾ ਤਾਂ ਉਸਦੀ ਵੱਡੀ ਧੀ ਉਹਨੂੰ ਆ ਕੇ ਕਹਿੰਦੀ, ਪਾਪਾ ਜੀ ਅੱਜ ਮੈਂ ਵੀ ਤੁਹਾਡੇ ਨਾਲ ਜਾਣਾ, ਮੈਂ ਵੀ ਆਪਣੇ ਖੇਤਾਂ ਦੇ ਵਿੱਚ ਹਲ ਵਾਹੂੰਗੀ। ਜਦੋਂ ਤੁਸੀਂ ਥੱਕ ਜਾਓਗੇ ਨਾ ਤਾਂ ਮੈਂ ਬਲਦਾਂ ਦੇ ਨਾਲ ਖੇਤਾਂ ਦੇ ਵਿੱਚ

los dedos y sonreír ellos allí. Ahí

0: ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮਤਾ ਜੀ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਹੁਨੰਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਖਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਣੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਓੰਕਾਰਾ
0: ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਇੱਕ ਸਲੋ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਯੋ ਨਾਨਕ ਕੇ ਪ੍ਰਭ ਸਾਥ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਆ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਇ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝਾ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਾ ਮੰਗਰ ਤੇ ਰੰਗ ਏਕੈ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਹਰ ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਦੇ ਆਈਐ
0: ਨਾਮ ਤੁਲ ਕਾ ਛਬਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ
1: ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਵਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਊਬ ਪਾਇਆਲ ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਜਨ ਕੋ ਪਵ ਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟਿ ਤਾ ਨਾਨਕ ਪਾਪੋ ਨਹਿ ਲਿਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਡ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਪੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਤੂੰ ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
0: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆਗਿਆ ਮਾਨੇ ਮਾਥੈ
0: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ
1: ਅਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋ ਦੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
0: ਬਟਾਉ ਸਿਉ ਜੋ ਲਾਵੈ ਨੇਹ ਤਾ ਕੋ ਹਾਥ ਨਾ ਆਵੈ ਕਹੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਨੇ ਮਿਥਿਆ ਹਸ ਪਰ ਦਰਵ ਕੁਹਿਰੇ
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਮੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਬਿਨ ਰੈਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਰ ਪ੍ਰਤੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕੈ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮਖੋ ਗੰਡਲਾਵਤ
0: ਜਨ ਨਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜਿਹ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ
1: ਜਿਹ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
0: ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਕਤ ਅਵਰ ਲੁਭਾਵੈ
1: ਜਿਹ ਪ੍ਰਸਾਦ ਸੁਸੇ ਸੁਈ ਜੈ ਮਨ ਅਠ ਪਹਿਤਾ ਕਾ ਜਸ ਗਵੀ ਜੈ
0: ਜਿਹ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜਿਹ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ
1: ਜਿਹ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਉ ਤਿਸ ਨਾਮ ਸਨੇਹੀ
0: ਜਿਹ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਜਿਹ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜਿਹ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜਿਹ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀਜੈ
1: ਜਿਹ ਪ੍ਰਸਾਦ ਅਸੁਹਸਤ ਅਸਵਾਰੀ ਮਨ ਤਿਸ ਕੋ ਕਬੂ ਨਾ ਵਿਸਾਰੀ
0: ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਏ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤਿ ਸਹਿਤੇ ਆਈ
0: ਸਹਿਤੇ ਆ ਜੋ ਇੱਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜਿਹ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ
0: ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜਿਹ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜਿਹ ਪ੍ਰਸਾਦ ਸੁਣੈ ਕਰਨਾਦ ਜਿਹ ਪ੍ਰਸਾਦ ਪੇਖੈ ਬਿਸਮਾਦ
1: ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੋ ਸਹਿਜੇ ਬਸਨਾ
0: ਜਿਹ ਪ੍ਰਸਾਦ ਹਸਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ
1: ਜਿਹ ਪ੍ਰਸਾਦ ਪਰਮ ਗਤ ਪਾਵੈ ਜਿਹ ਪ੍ਰਸਾਦ ਸੋ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜਿਹ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜਿਹ ਪ੍ਰਸਾਦ ਤੇਰਾ ਪ੍ਰਤਾਪ ਰੀ ਮਨ ਮੂੜ ਤੁਤਾ ਕੋ ਜਾਪ
1: ਜਿਹ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜਿਹ ਪ੍ਰਸਾਦ ਤੂੰ ਪਾਵੈ ਸਾਚ ਰੀ ਮਨ ਮੇਰੇ ਤੂੰ ਤਾਂ ਸੁਰਾਚ
1: ਜਿਹ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਏ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਿਨ ਕਹਿ ਕਛੂ ਨਹਾਥ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਖੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਮ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬ ਧਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ
0: ਸਾਧਕੇ ਸੰਗ ਨਾਹੀ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕੇ ਸੰਗ ਕਲੂਕਤ ਹਰੈ ਸਾਧਕੇ ਸੰਗ ਨਰ ਪਰ ਹਰੈ
0: ਸਾਧਕੇ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛੁਰ ਤਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕੇ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕੇ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗਾ ਡੀਠਾ
0: ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਾ ਨਾਹੀ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਜਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਇਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਾਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕੈ ਸਗਲ ਮਨ ਮਾਹ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗਹੇਤ
1: ਨ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਾ ਹਰ ਪੈ ਬਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪਰ ਬੁੱਧੈ ਰਾਮ ਨਾਮ ਆਤਮ ਮੈਂ ਸੂਧੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਾਥ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨਾਓ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛੱਤਰ
1: ਸੁਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵ ਅਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾ ਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਮ ਤੇ
0: ਕਈ ਕੋਟ ਦਰਸ਼ਨ ਪ੍ਰਾਪਿ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੈ ਮਨ ਨਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭ ਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਬਹੁ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ आवे
1: कर कृपा जिस अपनी भगत दे नानक ते जन ना मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवे तिस तत्काल दस पलटावे
0: जाको अपनी करे बख्शीस ताका लेखा ना गने जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवे देख बडाई
1: इसका बल नाई सहात करम करम सर्व को नाथ
0: आज्ञाकारी बपरा जियो जो तिस पावे सोई फुन थियो
1: कबहु ऊंच नीच में बसै कबहु शोक हर खरंग हसै
0: कबहु निंद चिंद व्यवहार कबहु उब काश पयाल
1: कबहु बेता ब्रह्म विचार नानक आप मिलावन हार
0: कबहु नृत करै बो पांत कबहु सोई रहै दिन रात
1: कबहु महाक्रोध विकराल कबहु सर्व कियो त्रवाल
0: कबहु होए बह बड़ राजा कबहु पे खारी नीच का साजा
1: कबहु अप कीर्त में आवै कबहु भला भला कहावै
0: ज्यों प्रभ राखै तिवि रहै गुर प्रसाद नानक सच कह
1: कबहु होए पंडित करे बख्यान कबहु मोहन धारी लावै ध्यान
0: कबहु तट तीर्थ स्नान कबहु सिद्ध साधक मुख ज्ञान
1: कबहु कीट हस पतंग होए जिया अनक जोन भर में भरमिया
0: नाना रूप जो स्वांगी दिखावै ज्यों प्रा पावै तिवै नचावै
1: ज्यों तिस पावै सोई होए नानक दूजा अवर न कोए
0: कबहु साध संगत ए हो पावै उस स्थान ते बहुर न आवै
1: अंतर होए ज्ञान प्रगास उस स्थान का नहीं विनाश
0: मंतन नामर ते करंग सदा बसै पार ब्रह्म कै संग
1: ज्यों जल में जल आए खटाना त्यों ज्योति संग ज्योत समाना
0: मिट गए गमन पाए विश्राम नानक प्रभ कै सद कुर्बान
1: सुख मनी सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपति
1: जिसके अंतर राज अभिमान सुनर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावे जन्म मरे बो जोन भरमावे
0: धन भूमगा जो करे गुमान सो मूर्ख अंधा अज्ञान
1: कर कृपा जिसके हृदय गरीबी बसावे नानक इहा मुक्त आगे सुख पावे
0: धनवंता होए कर गुरु बावे तरन समान कछ संग न जावे
1: बहु लश्कर मान को ऊपर करे आसु पल पीतरता का होए बिना
0: सब ते आप जाने बलवंत खिन मैं होए जाए पसमंत
1: किसे ना बदे आप अहंकारी तरमराए तिस करे खुआरी
0: गुर प्रसाद जाका मिटै बिमान सो जान नानक दर गै परवान
1: कोट कर्म करे हो तारे श्रम पावे सगले बिरथारे
0: अनक तपस्या करे अहंकार नरक स्वर्ग फिर अवतार
1: अनक यत्न करा तुम निद्रवे हर दर गै को कैसे गवे
0: आप सुको जो भला कहावे तिसे भलाई निकट न आवे
1: सर्व किरिंजा का मन होए कहो नानक ताकी निर्मल सोए
0: जब लग जाने मुझ ते कछ होए तब इसको सुख नाही कोए
1: जावे जाने मैं कुछ करता तब लग गर्भ जून मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटे गुर प्रसाद नानक हो छूटे
1: सैस कटेला कोट तावे तृप्त न आवे माया पाछे पावे
0: अनक भोग बिख्या के कर नह तृप्तावे खप खप मरे
1: बिना संतोख नहीं को राजा स्वप्न मनोत बिते सब काज
0: नाम रंग सर्व सुख होए बड़भागी किसै प्राप्त होए
1: करन करावन आपे आप सदा सदा नानक हर जा
0: करन करावन करने हार इसका हाथ कहां विचार
1: जैसी दृष्ट करे तैसा होए आपे आप आप तब सोए
0: जो किछ कीनो सो अपने रंग सब ते दूर सब हो कै संग
1: पूजै देखै करै विवेक आपे एक आपे अनेक
0: मरन बिन सै आवे न जाए नानक सद ही रहया समाए
1: आप उपदेशै समझै आप आपे रचिया सब कै साथ
0: आप कीनो आपन विस्तार सब कछु उसका ओहो करने हार
1: उस ते पिन कहो किछ होए थान तनंतर एक सोए
0: अपने चले तब करने हार कौत कर रंग अपार
1: मन में आप मन अपने माहे नानक कीमत कह न जाए
0: सत सत सत प्रभु स्वामी गुर प्रसाद किने बख्यानी
1: सच सच सच सब की ना कोट मदे किने विरले चीना
0: भला भला भला तेरा रूप अत सुंदर पार अनूप
1: निर्मल निर्मल निर्मल तेरी बाणी घट घट सुनी स्वर्ण बखानी
0: पवित्र पवित्र पवित्र पुनीत नाम जपै नानक मन प्रीत
1: सुख मनी सुख अमृत पब नाम भगत जना कै मन विश्राम अठ बारह श्लोक
0: संत शरण जो जन परै सो जन उदरन हार संत की निंदा नानका बहुर बहुर अवतार सत नाम श्री वाहे गुरु अष्टपति
1: संत के दुखन आरजा कटै संत के दुखन जमते नहीं छुटै
0: संत के दुखन सुख सब जाए संत के दुखन नरक में पाए
1: संत के दुखन मत होए मलीन संत के दुखन सुबाते ही
0: संत के हते को रखे न कोए संत के दुखन थान भ्रष्ट होए
1: संत कृपाल कृपा जे करै नानक संत संग निंदक बीतरै
0: संत के दुखन ते मुख पावै संतन के दुखन कागजों लवै
1: संतन कै दुखन सर्व जोन पाए संत के दुखन त्रिक्त जोन करमाए
0: संतन कै दुखन तृष्णा में जलै संत के दुखन सब को छलै
1: संत के दुखन ते सब जाए संत के दुखन नीच नीचाए
0: संत दुखी का थाओ को नाहे नानक संत पावे ता ओए भीगत पाहे
1: संत का निंदक महा अतताई संत का निंदक खिंटिक न पाई
0: संत का निंदक महा त्यारा संत का निंदक परमेश्वर मारा
1: संत का निंदक राजते हीन संत का निंदक दुखियार दीन
0: संत के निंदको सर्व रोग संत के निंदको सदा बिजोग
1: संत की निंदा दुख में दुख नानक संत भावे ता उसका भी ਸਾਹੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਜ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਈਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀ ਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-13 ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਨ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਬਾਗੀ ਤੇ ਜਨ ਜੁਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਹਿਸਥ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੋ ਕਿਸ ਤੇ ਡਰ ਹੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲੋ ਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੱਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀ ਆਦਰਬੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ देव नहार अवर्त्या तूत सह चितार
0: जो कछ करे सोई सुखमान भूला काहे फिर जान
1: कौन बसताई तेरे संग लपट रहो रस डूबी पतंग
0: राम नाम जा फिर दे माहे नानक पद सेती कर जाहे
1: जिसव कर को लेन तू आया राम नाम संतन घर पाया
0: ताजब मान लेहो मन मूल राम नाम हृदय महतोल
1: लाद खेप संत संचाल अवर्त्या विख्या जंजाल
0: तन तन कहे सब कोए मुख उजल हर दर गए सोए
1: एहो वापार बिरला वापार है नानकता कैसर बलिहार है
0: चरण साध के तोए तोए पियो अर्प साध को अपना जियो
1: साध की तूर करो स्नान साध ऊपर जाइए कुर्बान
0: साध सेवा वडभागी पाइए साध संग हर कीर्तन गाइए
1: अनक विगंते साधु राख है हर गुण गाए अमृत रस जाख है
0: कोट गही संत है दर आया सर्ब सुख नानक तेह पाया
1: मृत को जीवा लनहार पुखे को देवत आधार
0: सर्ब निदान जाकी दृष्टि माहे पूर्व लिखे का लहना पाहे
1: सब तिसका करने जोग तिस बिंदु सर हुआ न होग
0: जप जान सदा सदा दिन रहनी सब ते उच निर्मल एह करनी
1: कर कृपा जिसको नाम दिया नानक सो जन निर्मल थिया
0: जाके मन गुर की प्रति तिस जन आवे हर प्रवचीत
1: भगत भगत सुनिए तिह लोए जाके हृदय को होए
0: सच करनी सच ताकि रहत सच हृदय सत मुख कहत
1: साची दिस साचा आकार सच वर्ते साचा पासार
0: पार ब्रह्म जन सच कर जाता नानक सो जन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवे सो प्रसन्न सत नाम श्री वाहे गुरु अष्टपदी
1: अविनाशी परम मन में राख मन की तू प्रीत त्याग
0: तिसते परे नाही किछ कोए सर्व निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सातरे की चरनी पाओ नानक कै मन इहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्व थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किनै अंत न पाया
1: जाकी लीला कीमत नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवैसे
0: तेह गुण मैं जाको परमाए जन्म रह फिर आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बितकीनो विस्तार प्रभ बनासी एक अंकार
0: नाना चलित करे खिन माहे पूरहे ओ पूर्ण सब ठाए
1: नाना बित कर बंत बनाई अपनी कीमत आपे पाई
0: सब कट तिसके सब तिसके ठाओ जप जप जीवै नानक हर नाओ
1: नाम के धारे सगले जंत नाम के धारे खंड ब्रह्मंड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आगास पताल नाम के धारे सगल आकार
0: नाम के तारे पुरिया सा पवन नाम कै संग उदरे सुन सर्वन
1: कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतूत सत सत जाकी बाणी सत पुरख समय समाणी
0: सत कर्म जाकी रचना सत मूल सत सत उत्पत
1: सत करनी निर्मल निर्मली जिसे बुझाए तिसे सब भली
0: सत नाम प्रभु का सुखदाई विश्वास सत नानक गुरते पाई
1: सत बचन साधु उपदेश सत जन जाके हृदय प्रवेश
0: सत निरत बूझे जे कोए नाम जप ताकि गत होए
1: आप सत की आसव सत आपे जाने अपनी मित गत
0: जिसकी सृष्टि सो कर नहार अवर न बूझ करत विचार
1: करते की मीना जाने किया नानक जो तिस पावे सो वर्तिया
0: बिस्मन बिस्म भय बिस्माद जिन बूझा तिस आया स्वाद
1: प्रभ कै रंग राज जन रहे गुर के बचन पदार्थ लहे
0: कोए दाते दुख काटन हार जाकै संग तरे संसार
1: जन का सेवक सो वडभागी जन कै संग एक ले गुलागी
0: गुण गोविंद कीर्तन जन गावे गुर प्रसाद नानक फल पावे
1: सुखमनी सुख अमृत पव नाम भगत जना कै मन विश्राम अठ सोलह श्लोक
0: आद सच जुगाद सच है पे सच नानक हो सी पे सच सत नाम श्री वाहेगुरु अष्टपदी
1: चरण सत सत परसनहार पूजा सत सत सेवदार
0: दर्शन सत सत पे खनहार नाम सत सत आवनहार
1: आप सत सत सवतारी आपे गुणकारी
0: शब्द सत सत प्राप्त वक्ता सुरत सत सत जा सुनता
1: पूजन हार को सत सब होए नानक सत सत प्रभ सोए
0: सत स्वरूप हृदय जन मान्या कर्ण करावन तिन मूल पछानिया
1: जाके हृदय विश्वास प्रभाया तत् ज्ञान तिस मन प्रगटाया
0: पैते निर्भव होए बसाना जिसते उपजा तिस माहे समाना
1: बस्त मैं ले बस्त गडाई ताको भिन न कहना जाई
0: बूझै बूझन हार विवेक नारायण मिले नानक एक
1: ठाकुर का सेवक आज्ञाकारी ठाकुर का सेवक सदा पुजारी
0: ठाकुर के सेवक कै मन प्रतीत ठाकुर के सेवक की निर्मल रीत
1: ठाकुर को सेवक जाने संग प्रभ का सेवक नाम कै रंग
0: सेवक को प्रभ पालन हारा सेवक की राखे निरंकारा
1: सो सेवक जिस दया प्रभ तारै नानक सो सेवक साथ साथ सुमार है।
0: अपने जन का पर्दा ढाकै अपने सेवक की सर पर राखै।
1: अपने दास को दे वडाई अपने सेवक को नाम जपाई।
0: अपने सेवक की आपत राखै ताकि गतमित कोई न लाखै।
1: प्रभु कै सेवक को न पहुँचै प्रभु कै सेवक ऊचते ऊचै।
0: जो प्रभु अपनी सेवा लाया नानक सो सेवक दह दिस प्रगटाया।
1: नीकी कीरी मैं कर राखै पसम करे लश्कर कोट लाखै।
0: जिसका सांस न काटते आप ता को राखत दे कर हाथ।
1: मानस जतन कर बो पात तिसके करत बिरथे जात।
0: मारे न राखै अबर न कोए सर्व जिया का राखा सोए।
1: काहे सोच करे रे पानी जप नानक प्रभ अलख बडाणी।
0: बारम बार बार प्रभ जपिए पी अमृत एहो मन तंत्र पिए।
1: नाम रतंजन गुरमुख पाया तिसकिच अबर नहीं दिसताया।
0: नाम तन नामो रूप रंग नामो सुखर नाम कसंग।
1: नाम रस जो जंत ताने मन तन नामे नाम समान।
0: उठत बैठ सोवत नाम कहो नानक जन कै सदकाम।
1: लो जाचे वादन रात प्रभ अपने जन की नींदात।
0: करह भगत आत्म कै चाय प्रभ अपने स्यों रह है समाये।
1: जो होवा होवत सो जाने प्रभ ने का हुकुम पछान।
0: तिसकी महिमा कौन बखानो तिसका गुण कह एक न जानो।
1: आठ पैर पर बसे हजूर है कहो नानक से जन पूरे।
0: मन मेरे तिन की ओट ले हे मन तन अपना तिन जन दे हे।
1: जिन जन अपना प्रभु पछाता सो जन सर्व थोक का दाता।
0: तिसकी शरण सर्व सुख पावे तिसके दरसा पाप मिटावे।
1: अवर सियान सगली छाड़ तिस जन की तू सेवा लाग।
0: आवन जान न होवी तेरा नानक तिस जन के पूज हो सद पैरा।
1: सुखमनी सुख अमृत प्रभ नाम भगत जना कै मन विश्राम। अठ सतारा श्लोक।
0: सत पुरख जिन जानिया सतगुर तिसका नाओ। तिसकै संग सिख उदरै नानक हर गुण गाओ। सत नाम श्री वाहिगुरु अष्टपति।
1: सतगुर सिखी करै प्रतपाल सेवक को गुरु सदा दयाल।
0: सिख की गुर दुरमत मल हिरै गुर बचनी हर नाम उचरै।
1: सतगुर सिख कै बंधन काटै गुर का सिख बिकार ते हटै।
0: सतगुर सिख को नाम धन दे गुर का सिख वडभागी हे।
1: सतगुर सिख का हलत पलत सवार नानक सतगुर सिख को जी नाल सुमार।
0: गुर कै ग्रह सेवक जो रह गुर की आज्ञा मन में सह।
1: आपस को कर कछ न जनावै हर हर नाम हृदय सत्यावै।
0: मन बेचै सतगुर कै पास ते सेवक के कार्ज रास।
1: सेवा करत होए नेकामी तिसको होत प्राप्त स्वामी।
0: अपनी कृपा जिसे आप करे नानक सो सेवक गुर की मत ले।
1: बीस विश्व गुर का मन मान सो सेवक परमेश्वर की गत जान।
0: सो सतगुर जिस हृदय हर नाओ अनक बार गुर को बल जाओ।
1: सर्वन दान जी का दाता आठ पैर पार ब्रह्म रंग दाता।
0: ब्रह्म मैं जन जन मैं पार ब्रह्म एक है आप नहीं कछ परम।
1: सहर सियान पलया न जाइए नानक ऐसा गुरुड़ भागी पाइए।
0: सफल दर्शन पेखत पुनीत परसत चरण गत निर्मल रीत।
1: संग्राम गुण रवै पार ब्रह्म की दरगह गवै।
0: सुनकर बचन करन आगाने मन संतोखा तुम पतिया ने।
1: पूरा गुरु आख्यो जा का मंत्र अमृत दिष्ट पेखै होए संत।
0: गुण बेअंत कीमत नहीं पाए नानक जिस भावै तिस लय मिलाए।
1: जे बाए कुस्तत अनेक सतपुरख पूरन बबे।
0: काहु बोल न पहुंचत प्राणी अगम गोचर प्रभ निर्वाणी।
1: निराहार निर्वैर खुदाई ताकि कीमत किने न पाई।
0: अनक भक्त बंधन नित कर है चरण कमल हृदय स्मर है।
1: सद बलिहारी सतगुरु अपने नानक जिस प्रसाद ऐसा प्रभ जपने।
0: एहो हर रस पावै जन कोए अमृत पीवै अमर सो होए।
1: पुरका नाही कदे विनाश जाके मन पटे गुणतास।
0: आठ पहर हर का नाम ले सच उपदेश सेवक कौ दे।
1: मोह माया कै संग न लेप मन मैं राखै हर हर एक।
0: अंधकार दीपक परगासे नानक पर मोह दुख तह ते नासे।
1: तब्त माहे ठंड वरताई आनंद पया दुख नाठे पाई।
0: जन मरण के मिटे अंदेसे साधु के पूर्ण उपदेशे।
1: पौ चुका निर्भय होए बसे सगल ब्याद मन ते खै नसे।
0: जिसका सातन कृपा धारी साध संग जप नाम मुरारी।
1: हित पाई चूके भउ गवन सुन नानक हर हर जस सवन।
0: निर्गुण आप सरगुण पी ओही कला धार जिन सगली मोही।
1: अपने चित प्रभा बनाए अपनी कीमत आपे पाए।
0: हर बिन दूजा नाही कोए सर्व निरंतर एको सोए।
1: पोत पोत रव्या रूप रंग पै प्रगा साध कै संग।
0: रच रचना अपनी कल धारी अनक बार नानक बलिहारी।
1: सुख मनी सुख अमृत प्रभ नाम भगत जना कै मन विश्राम। अठ अठारा श्लोक।
0: साथ न चालै बिन भजन बिखिया सगली छार। हर हर नाम कमाव ना नानक हो तन सार। सत नाम श्री वाहिगुरु अष्टपति।
1: संजना मिल करो विचार एक सिमर नाम आधार।
0: अवरो पासा मीत बिसार हो चरण कमल रिद मैं उरतार हो।
1: करम कारण सो प्रभ समरथ दृढ़ कर गहो नाम हर रथ।
0: एहो तन संचो हो वो भगवंत संत जना का निर्मल मंत।
1: एक आसरा को मन माहे सर्व रोग नानक मिट जाहे।
0: जिस तन को चार कुंट उठता वै सो तन हर सेवा ते पाव है।
1: जिस को नित बाछै मीत सो सुख साधु संग परीत।
0: जिस शोभा को कर है भली करनी सा शोभा भज हर की शरणी।
1: अनको पावी रोग न जाए रोग मिटे हर अवख दलाए।
0: सर्व निदान मह हर नाम निदान जप नानक दर गै परवान।
1: मन प्रबोधो हर के नाए दैद स्तावत आवै ठाए।
0: ताको विघन न लागै कोए जाकै हृदय बसै हर सोए।
1: कलता ती ठंडा हर नाओ सिमर सिमर सदा सुख पाओ।
0: भव बिन सह पूर्ण होए आस भगत पाए जाए आत्म परगास
1: सित कर जाए बसे अबनासी कहो नानक काटी जमफासी
0: तत विचार कहे जन साचा जन्म मरे सो काचो काचा
1: आवागमन मिटे प्रभ सेव आप त्याग शरण गुरुदेव
0: यो रतन जन्म का होए उधार हर हर सिमर प्राण आधार
1: अनको पावन छूटन हारे सिमर शास्त्र वेद विचारे
0: हर की भगत करू मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बनता इन ते कहो तुम कवन सनाथा
1: राज रंग माया विस्तार इन ते कहो कवन छुटकार
0: अस हस्ती रथ सवारी झूठा डंप झूठ पा सारी
1: जिन दिए तिस बुझे ना बिगाना नाम विसार नानक पछताना
0: गुर की मातू लिहे आने भगत बिना बहु डूबे स्याने
1: हर की पत करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पाओ
0: सार भूत सत हर को नाओ सहज सुभाए नानक गुण गाओ
1: गुण गावत त्रिय त्रस मैल बिनस जाए हो मैं बिख फैल
0: होहे अचिंत बसै सुख नाल सांस गिरा सर नाम संभाल
1: छाट सियान सगली मना सात संग पावे सजताना
0: हर पूंजी संच करो व्यवहार इहा सुख दर गै जयकार
1: सर्व निरंतर एको देख कहो नान जाकै मस्त कलेख
0: एको जापे को साला है एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आ पूर्ण पूर है ओ प्राभ्याप
1: अनक विस्तार एक ते भय एक अराध पराचित गए
0: मंतन अंतर एक प्रभ राता गुर प्रसाद नानक एक जाता
1: सुखमणि सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहे गुरु अष्टपदी
1: जाचक जन जाचे प्रभदान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल स्यों लागे प्रीत भगत करो प्रभ की नित नीत
1: एक ओट एको आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: करे शरण आन सब त्याग अंतर प्रगास अंध निर्लाग
0: बड़पागी जपया प्रसोए नानक नामर ते सुख होए
1: सेवक की मनसा पूरी भई सदगुर ते निर्मल मत लई
0: जन को प्रभ होए ओ दयाल सेवक की नो सदा निहाल
1: बंधन काट मुकुत जन भया जन्म मरण दुख परम गया
0: पिछ पुनी शरदा सा पूरी रब रहया सत्संग हजूरी
1: जिसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे की आ जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते काढ़ै जन्म जन्म का टूटा गाढ़ै
0: गुरपूरै ताते है बुझाया प्रभ अपना नानक जन त्याया
1: साजन संत करो हो काम आन त्याग जपो हर नाम
0: सिमर सिमर सिमर सुख पावो आप जपो अवरह नाम जपावो हो
1: पाए त्रिय संसार बिन भक्ति तन हो सी चार
0: सर्व कल्याण सुख निध नाम बूट जात पाए विश्राम
1: सगल दुख का हो तनास नानक नाम जपो गुणतास
0: उपजी प्रीत प्रेम रस चाओ मन तन अंतर यही सुहाओ
1: नेत्रो पे दर्शक होए मन बिकसै साधु चरण तो
0: भक्त जना कै मन तन रंग बिरला को पावे संग
1: एक बस दीजे कर मया गुर प्रसाद नाम जप लया
0: ताकि उपमा कही न जाए नानक रहया सर्ब समाए
1: प्रभ क्षण दीन दयाल भगत विछल सदा कृपाल
0: नाथ नाथ गोविंद गोपाल सर्व कटा करत प्रतपाल
1: आदि पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व वैकुंठ मुक्त मोख पाए एक निमखर के गुण गाए
1: अनक राज भोग बड़े आई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूर्ण गुरुमंत
0: सार संग प्रभ देहो निवास सर्व सुख नानक प्रगास
1: सुख मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सतनाम श्री वाहे गुरु अष्टपदी
1: जब अकार कुछ न दृष्टि पुन तब कहते होता
0: जब तारी आपन सुन समाध तब बैर विरोध के संग कमात
1: जब इसका वर्ण चिन्ह जापत तब हर सो को किसे व्याप्त
0: जब आपन आप अपार ब्रह्म तब हो कहां किस होवत परम
1: आपन खेले आवर्ती जा नान करने हार न दूजा
0: जब होवत प्रभु केवल तानी तब बंद मुक्त कहो किसको गनी
1: जब एक हर गम अपार तब नरक सुर को कौन अवतार
0: जब निर्गुण प्रभु सहज सुभाए तब शिव शक्त कहो हो कित ठाए।
1: जब आपे आप अपनी जोत धरे तब कौन निडर कौन कत डरे।
0: आपन चले तब करने हार नानक ठाकुर अगम पार।
1: अबनासी सुखी अपने आसन तै जन्म मरण को कहा बिनासन।
0: जब पूर्ण करता प्रभ सोए तब जम की त्रास कहो किस होए।
1: जब अवगत अगोचर प्रभ एका तब चित्रगुप्त किस पूछत लेखा।
0: जब नाथ नरंजन अगोचर गादे तम कौन छुटे कौन बंधन बादे।
1: आपन आप ही अचर जा नानक आपन रूप आप ही ऊपर जा।
0: जह निर्मल पुरख पुरख पत होता तह बिन मैल कहो क्या तूता।
1: जह निरंजन निरंकार निर्वाण तह कौन को मान कौन अभिमान।
0: जह स्वरूप केवल जगदीश तह छल छिद्र लागत कहो कीस।
1: जह जो स्वरूपी जोत संग समावै तह किसे भूख कौन तृप्तावै।
0: कर्ण करावन करने हार नानक करते का नाहि सुमार।
1: जह अपनी सुवा अपन संग बनाई तब कौन माए बा मित्र सुत भाई।
0: जह सर्व कला आपे परवीन तह वेदक तेव कहां कोचीन।
1: जब अपने आप उतार है तो सगन अपसगन कहां विचार है।
0: जह अपन ऊंच अपन आप नीरा तह कौन ठाकुर कौन कही है चीरा।
1: बिस्मन बिस्म रहे बिस्माद नानक अपनी गज जानो आप।
0: जह अछल अछेद अभेद समाया ऊहा किसह व्याप्त माया।
1: आपस को आपे आदेश तिहु गुण का नाही प्रवेश।
0: जह एक है एक एक भगवंता तह कौन अचिंत किस लागे चिंता।
1: जह अपन आप पतियारा तह कौन कथै कौन सुन न हारा।
0: बहु बेअंत ऊंच ते ऊंचा नानक आपस को आप है पहुंचा।
1: जह आप रचियो पर पंच आकार तिहु गुण में कीनो विस्तार।
0: पाप पुन तह पई कहावत को नरक को स्वर्ग वंशावत।
1: जाल जाल माया जंजाल हो मैं मोह परम पैपार।
0: दुख सुख मान अपमान अनक प्रकार कियो बखियान।
1: अपन खेल आप कर देख है खेल संकोच है तो नानक एक है।
0: जह अवगत भक्त है आप जह पसरे पासार संत प्रताप।
1: तुहु पाका आपै धनी उनकी शोभा उन्हु बनी।
0: आप है कौत करे आनंद चोज आप है रस भोगन निर्जोग।
1: जिस भावे तुसि अपन नाय लावे जिस भावे तुस खेल खिलावे।
0: बेशुमार अथा अगंत अतोले ज्यो बुलावो त्यों नानक दास बोले।
1: सुख मनी सुख अमृत पब नाम भगत जना कै मन विश्राम। 8:21 श्लोक।
0: जी जंत के ठाकुरा आपे वर्तन हार नानक एको पसरिया दूजा कह दृष्टार। सत नाम श्री वाहिगुरु अष्टपदी
1: आप कथे आप सुनने हार आपे एक आप विस्तार।
0: जां तिस भावे तां सृष्टो पाए अपने भाणे लए समाए।
1: तुम ते पिन्ने किछ होए आपन सूत सब जगत परोए।
0: जाको प्रभ जियो आप बुझाए सच नाम सोई जन पाए।
1: सो समदर्शी तत् का बेता नानक सगल सिष्ट का जेता।
0: जी जंत्र सब ताकै हाथ दीन दयाल अनाथ को नाथ।
1: जिस राखे तिस कोए न मारे सो मुआ जिस मनो बिसारे।
0: तिस्ता जबर कहां को जाए सब सरे एक निरंजन राए।
1: जी की जुग जाके सबहात अंतर बाहर जानो साथ।
0: गुण निदान बे अंत पार नानक दास दा बलिहार।
1: पूरन पूर रह दयाल सब ऊपर होवत कृपाल।
0: अपने करतब जाने आप अंतर जामी रहो ब्याप।
1: प्रत पाले जी अनुभव पात जो जो रचियो सुत सहत्यार।
0: जिस भावे तिस लय मिलाए भक्त करे हर के गुण गाए।
1: मन अंतर विश्वास कर मानिया करन हार नानक इक जानिया।
0: जान लागा हर एक नाए तिसकी आसन बिरथी जाए।
1: सेवो को सेवा बने आए हुक्म बूझ परम पद पाए।
0: इसते ऊपर नहीं विचार जाके मन बसिया निरंकार।
1: बंधन तोर पै निर्वैर अंदिन पूजै गुर के पैर।
0: यह लोक सुखिए पर लोक सुहेले नानक हर प्रभ आपह मेले।
1: साध संग मिल करो आनंद गुण गावो परमानंद।
0: राम नाम तत् करो विचार दुर्लभ देह का करो उदार।
1: अमृत वचन हर की गुण गाओ प्रांत नुनकाए हे सुआओ।
0: आठ पहर प्रापी खुह नीरा मिटै अज्ञान बिन सहंदीरा।
1: सुन उपदेश हृदय बसावो मन इच्छा नानक फल पावो।
0: हलत पलत दोय लिहो सवार राम नाम अंतर उरतार।
1: पूरे गुर की पूरी दिखिया जिस मन बसै ते साच परीखिया।
0: मनता नाम जपो लिव लाए दुख दर्द मन ते पौ जाए।
1: सच व्यापार करो व्यापारी दरगह निभै खेप तुम्हारी।
0: टीका टीक रखो मन माही नानक बहर न आवै जाहे।
1: इसते दूर कहा को जाए उबरे रखन हार ते आए।
0: निरभउ जपै सगल भउ मिटै प्रभु कृपा ते प्राणी छुटै।
1: जिस प्रभ रखै तिस नाही दुख नाम जपत मन होवत सुख।
0: चिंता जाए मिटै अहंकार तिस जन को कोई न पहुंचन हार।
1: सिर उपर ठाडा गुरसूरा नानक ताकै कारज पूरा।
0: मत पूरी अमृत जाकी दृष्ट दर्शन पेखत उदरत सृष्ट।
1: चरण कमल जाके अनूप सफल दर्शन सुंदर हर रूप।
0: धन सेवा सेवक परवान अंतर जामी पुरख प्रधान।
1: जिस मन बसे सोत निहाल ताकै निकट न आवत काल।
0: अमर भय अमरा पद पाया साध संग नानक हर त्याया।
1: सुख मनी सुख अमृत पब नाम भल जना कै मन विश्राम। 8:22 श्लोक।
0: ज्ञान अंजन गुरदिया अज्ञान अंधेर विनाश। हर कृपा ते संत भेटिया नानक मन परगास। सत नाम श्री वाहिगुरु अष्टपदी।
1: संत संग अंतर प्रभ डीठा नाम प्रभु का लागा मीठा।
0: सगल समिगरी एक स्कट माहे अनक रंग नाना दृष्टा हे।
1: नौनद अमृत प्रभ का नाम देही में इसका विश्राम।
0: सुन समाध अनहत नाद कह न जाई अचर ਕਾਰਜ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਜਿਸ ਤੇ ਭਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ

0: ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 8:23 ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਗ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭੈ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਕਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਿੱਤਰ ਤਤ ਕਾ ਬੀਤਾ ਸਮਦਰਸੀ ਇੱਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਇਹ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ 8:24 ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਕਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਆਪਾਂ ਬੱਚਿਆਂ ਦੇ ਨਾਲ ਕਰਦੇ ਹਾਂ ਲਾਫਟਰ ਥੈਰੇਪੀ ਦੀ ਸ਼ੁਰੂਆਤ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਹੋਣਗੇ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਚਾਲ ਹੈ ਤੁਹਾਡਾ?
4: ਤਿਆਰ
3: ਹੋ ਗਏ? ਰੈਡੀ ਟੂ ਗੋ? ਵੈਰੀ ਗੁਡ। ਕਿੰਨੇ ਵਜੇ ਨਿਕਲਦੇ ਹੁੰਦੇ ਘਰੋਂ?
4: 40
3: ਮਤਲਬ ਗਿਣ ਕੇ? ਚਾਹ ਪੋਣੀ ਤੇ ਨਹੀਂ ਹਾਂ, ਹੋਰ ਕੀ ਹੈ ਫਿਰ? ਸਟ੍ਰੇਨਰ?
4: ਹਾਂਜੀ
3: ਸਟ੍ਰੇਨਰ
4: ਨਹੀਂ
3: ਹਾਂ, ਹੋਰ ਕੀ ਆ ਫਿਰ ਯਾਰ? ਚੱਲ ਫਿਰ ਮੈਂ ਹਾਰ ਗਿਆ ਯਾਰ, ਤੁਸੀਂ ਦੱਸ ਦਿਓ ਫਿਰ।
4: ਆਨਸਰ ਹੈਗਾ ਛਾਨਣੀ।
3: ਹਾਂ ਤੇ ਛਾਨਣੀ ਪਾਉਣੀ ਇੱਕੋ ਗੱਲ ਹੁੰਦੀ ਆ?
4: ਨਹੀਂ, ਜੁੱਜੀ ਛਾਨਣੀ ਜਿਹੜੀ ਆਟੇ ਵਾਲੀ।
3: ਅੱਛਾ, ਓਕੇ ਓਕੇ, ਠੀਕ ਹੈ ਠੀਕ ਹੈ ਭਾਈ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਤੁਹਾਡੀ ਮੰਨ ਲੈਂਦੇ ਹਾਂ, ਥੈਂਕ ਯੂ। ਸਵੇਰੇ ਸਵੇਰੇ ਸਵੇਰੇ ਟ੍ਰਿਕ ਕਰ ਜਾਂਦੇ ਹੋ ਤੁਸੀਂ, ਥੈਂਕ ਯੂ। ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ। ਅਤੇ ਨੈਕਸਟ ਸਾਡੇ ਨਾਲ ਨੇ ਮੰਨਤ ਫਤਿਹ, ਉਸ ਤੋਂ ਬਾਅਦ ਸ਼੍ਰੇਆ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
5: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਕ੍ਰਿਸ਼ਨਾ ਵੀਰ ਜੀ ਜਿਹੜੇ ਨਹੀਂ ਆਏ।
3: ਤੇ ਜੇ ਆਏ ਹੋਏ ਤੇ ਫਿਰ?
5: ਨਹੀਂ ਆਏ
3: ਫਿਰ ਫਾਈਨ ਹੋ ਜਾਣਾ ਜੀ। ਕਰ ਦੀਏ ਫਿਰ?
5: ਹਾਂਜੀ
3: ਵੇਖ ਲਾ।
5: ਨਹੀਂ ਆਏ ਮੈਨੂੰ ਪਤਾ।
3: ਹੈਂ?

0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी।
1: यार तू इत्थे इनी छेती आके पक्का भी हो गया, की जुगाड़ लाया है?
2: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर ता दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
3: This autumn, laugh out loud with Ayushman Khurrana and Sada Ali Khan in Urda Teer.
4: Ek Pakistani jasoos Hindustan jayega.
5: Desh bhakti to yaad aa gayi.
6: Desh kaun sa hai? Ye bhul gaya.
3: A spy mission gone wrong with hilarious moments.
7: Ye border chal rahi hai.
3: Nahi ji, ye to Urda Teer chal raha hai. From October 9th at cinemas near you.
0: Hanji, 1674 AM, 24/7 Indian Radio, Sydney ka apna Indian Radio Station.
8: Din par de kamma karan ch kar paise bhejna shamil karna chahunde ho, zindagi tuhanu chahe jithe vi le jave, World Remit naal tusi apne phone to hi jaldi te surakhit paise bhej sakte ho, oh vi vadhiya ritan te ghat feesan naal. ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
9: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
10: ਜੋ ਹੁਕਮ ਮੇਰੀ ਸਰਕਾਰ।
9: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
10: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ।
9: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
10: ਆਹੋ ਜੀ ਆਹੋ,
9: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਨਾਲੇ ਵੇਖ ਲਵਾਂਗੇ ਫੁੱਲਾਂ ਦਾ ਕਿੰਨਾ ਕੁ ਧਿਆਨ ਰੱਖ ਰਿਹਾ ਮਾਲੀ। ਆਪੇ ਗੱਲਾਂ ਕਰੀ ਜਾਂਦੀ ਆ ਤੇ ਆਪੇ ਜਵਾਬ ਦੇਈ ਜਾਂਦੀ। ਚਾਵਲ ਹੀ ਟਰੇ ਚੋਖੇ ਬਗੀਚੇ ਦੇ ਵਿੱਚ ਲੈ ਗਈ, ਦੋਵੇਂ ਜਣੇ ਬੈਠੇ ਹੁਣ ਚਾਹ ਪੀ ਰਹੇ ਨੇ। ਥੋੜ੍ਹੀ ਦੇਰ ਬਾਅਦ ਲਾਗੇ ਪਈ ਕੁਰਸੀ ਦੇ ਉੱਤੇ ਉਹਨਾਂ ਦਾ ਬੇਟਾ ਵੀ ਆ ਕੇ ਬੈਠ ਗਿਆ। ਹੈਰਾਨ ਨੇ ਸਰਦਾਰ ਜੀ, ਕਿਉਂਕਿ ਅੱਗੇ ਬੜਾ ਸਮਾਂ ਹੋ ਗਿਆ, ਹੁਣ ਉਹ ਕਦੀ ਨਾਲ ਆ ਕੇ ਨਹੀਂ ਬੈਠਦਾ, ਹੁਣ ਤੇ ਵਹੁਟੀ ਦੇ ਨਾਲ ਹੀ ਰਹਿੰਦਾ, ਕਮਰੇ 'ਚ ਹੀ ਵੜਿਆ ਰਹਿੰਦਾ। ਮਾਂ ਪਿਓ ਕੋਲ ਬਹਿਣਦਾ ਉਹਦੇ ਕੋਲ ਹੁਣ ਸਮਾਂ ਨਹੀਂ। ਅੱਜ ਆ ਕੇ ਬੈਠਣ ਦਾ ਸਬੱਬ ਕਿਤੇ ਉਹਦਾ ਮਾਫ਼ੀ ਮੰਗਣਾ ਤਾਂ ਨਹੀਂ, ਪਰ ਇਹ ਕਿੱਦਾਂ ਹੋ ਸਕਦਾ। ਇਹਨੂੰ ਜਦੋਂ ਪਹਿਲਾਂ ਨਹੀਂ ਕਦੀ ਸਾਡੀ ਇਸ ਘਰ ਦੇ ਵਿੱਚ ਬੇਇੱਜ਼ਤੀ ਸੁਣੀ ਤੇ ਅੱਜ ਕਿੱਦਾਂ ਮਨ ਹੀ ਮਨ ਚਾਹ ਪੀਂਦੇ ਸੋਚ ਰਹੇ ਨੇ। ਬੋਲਿਆ ਕੋਈ ਨਹੀਂ, ਸੋ ਆਖਿਰਕਾਰ ਦਵਿੰਦਰ ਕੌਰ ਜੀ ਨੇ ਚੁੱਪੀ ਤੋੜੀ। ਉਹਨਾਂ ਵੇਖਿਆ ਕਿ ਪਿਓ ਪੁੱਤ ਤੇ ਗੱਲਾਂ ਹੀ ਨਹੀਂ ਕਰਨ ਡੇ। ਹੋਰ ਬੇਟਾ ਅੱਜ ਕੰਮ ਤੇ ਨਹੀਂ ਗਏ? ਕਹਿਣ ਲੱਗਾ ਨਹੀਂ, ਮੈਂ ਕੰਮ ਤੋਂ ਛੁੱਟੀਆਂ ਲਈਆਂ ਨੇ, ਬੱਚੇ ਕਹਿੰਦੇ ਸੀ ਘੁੰਮਣ ਦੇ ਲਈ ਜਾਣਾ, ਮੈਂ ਇਹੋ ਹੀ ਦੱਸਣ ਦੇ ਲਈ ਆਇਆ ਸੀ। ਅਸੀਂ 10 ਕੁ ਦਿਨ ਦੇ ਲਈ ਕਿਤੇ ਘੁੰਮਣ ਦੇ ਲਈ ਜਾ ਰਹੇ ਹਾਂ। ਤੇ ਹਾਂ ਮਾਂ, ਇੱਕ ਗੱਲ ਹੋਰ ਕਰਨੀ ਸੀ। ਤੁਹਾਨੂੰ ਤੇ ਪਤਾ ਹੀ ਹੈ ਮੇਰੇ ਸਾਲੇ ਦਾ ਵਿਆਹ, ਸਹੁਰਾ ਪਰਿਵਾਰ ਦੂਸਰੇ ਸ਼ਹਿਰ ਤੋਂ ਆ ਰਿਹਾ, ਉਹਨਾਂ ਨੇ ਇੱਥੇ ਆ ਕੇ ਵਿਆਹ ਕਰਨਾ, ਤੇ ਤੁਹਾਨੂੰ ਪੁੱਛੇ ਤੋਂ ਬਿਨਾਂ ਮਨਜੀਤ ਨੇ ਉਹਨਾਂ ਨੂੰ ਹਾਂ ਕਰ ਦਿੱਤੀ ਹੈ ਕਿ ਤੂੰ ਉਹ ਇਸ ਘਰ ਦੇ ਵਿੱਚ ਰਹਿ ਕੇ ਵਿਆਹ ਕਰ ਸਕਦੇ ਨੇ। ਕੁੜੀ ਵਾਲੇ ਇਸੇ ਸ਼ਹਿਰ ਤੋਂ ਨੇ, ਬਾਹਰ ਅੰਦਰ ਕਿੱਥੇ ਐਡੀ ਦੂਰ ਆਉਂਦੇ ਜਾਂਦੇ ਰਹਿਣਗੇ, ਸੋ ਇਸ ਕਰਕੇ ਮੈਂ ਸੋਚਿਆ ਤੁਹਾਨੂੰ ਵੀ ਦੱਸ ਦੇਵਾਂ। ਮਹੀਨੇ ਕੁ ਦੇ ਲਈ ਉਹਨਾਂ ਨੇ ਇੱਥੇ ਰਹਿਣਾ, ਅਤੇ ਜੇ ਤੁਸੀਂ ਬੁਰਾ ਨਾ ਮਨਾਓ ਤੁਸੀਂ ਇੱਕ ਮਹੀਨਾ ਭੈਣ ਦੇ ਘਰ ਰਹਿ ਲਿਓ, ਸਾਰੇ ਜਾਣਿਆਂ ਨੇ ਆਉਣਾ ਅਤੇ ਤੁਹਾਡੇ ਵਾਲਾ ਕਮਰਾ ਵੀ ਵਰਤੋਂ ਦੇ ਵਿੱਚ ਆ ਜਾਊਗਾ। ਬਸ ਹੁਣ ਕੁਲਵੰਤ ਸਿੰਘ ਹੋਰੀ ਇਹ ਗੱਲ ਬਰਦਾਸ਼ਤ ਨਹੀਂ ਕਰ ਸਕੇ। ਅਖਬਾਰ ਇੱਕ ਪਾਸੇ ਰੱਖ ਦਿੱਤੀ ਹੈ, ਚਾਹ ਇੱਕ ਪਾਸੇ, ਤੇ ਗੁੱਸੇ ਦੇ ਨਾਲ ਆਪਣੇ ਪੁੱਤ ਵੱਲ ਵੇਖਦਿਆਂ ਕਹਿੰਦੇ ਨੇ, ਇਹ ਤੇ ਨਹੀਂ ਜੇ ਬੇਟਾ ਜੀ ਕੰਮ ਹੋਣਾ, ਤੁਸੀਂ ਹੁਣ ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢੋਗੇ? ਜੇ ਤੈਨੂੰ ਵਹੁਟੀ ਦਾ ਇੰਨਾ ਦਰੇਕ ਹੁੰਦਾ ਤੇ ਇੱਥੇ ਲਾਗੇ ਬੰਨੇ ਕਿਸੇ ਹੋਟਲ ਦੇ ਵਿੱਚ ਉਹਨਾਂ ਨੂੰ ਮਹੀਨਾ ਕਮਰਾ ਲੈ ਦੇ, ਜੇ ਤੂੰ ਇੰਨੇ ਜੋਗਾ ਨਹੀਂ ਤੇ ਮੈਂ ਲੈ ਦੇਣਾ। ਓਏ ਬਸ਼ਰਮਾ, ਤੈਨੂੰ ਸ਼ਰਮ ਵੀ ਨਹੀਂ ਆਈ? ਤੈਨੂੰ ਸਮਝ ਹੈਗੀ ਹੈ ਤੂੰ ਗੱਲ ਕਿਹੜੀ ਕਰ ਰਿਹਾ? ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢਣ ਦੀ ਗੱਲ ਕਰ ਰਿਹਾ ਤੂੰ? ਪਾਪਾ ਜੀ, ਮਨਜੀਤ ਹੁਣ ਕਹਿ ਚੁੱਕੀ ਆਪਣੇ ਘਰਦਿਆਂ ਨੂੰ, ਵੈਸੇ ਤੇ ਮੈਂ ਬਾਹਰ ਲੈ ਹੀ ਦਿੰਦਾ ਕਮਰਾ, ਸ਼ਰਮਿੰਦੇ ਜੇ ਹੋਏ ਨੇ ਅੱਗੋਂ ਜਵਾਬ ਦਿੱਤਾ। ਤੇ ਕੁਲਵੰਤ ਸਿੰਘ ਹੁਣੀ ਗੁੱਸੇ ਦੇ ਵਿੱਚ ਉੱਠ ਕੇ ਅੰਦਰ ਕਮਰੇ 'ਚ ਚਲੇ ਗਏ। ਵਹੁਟੀ ਵੀ ਮਗਰੇ ਤੁਰ ਪਈ, ਕਿਉਂਕਿ ਅੱਜ ਉਹਦੇ ਤੋਂ ਪੁੱਲ ਨਹੀਂ ਬਣਿਆ ਜਾਂਦਾ, ਅੱਜ ਵਾਲੀ ਗੱਲ ਉਹਨੂੰ ਵੀ ਬਰਦਾਸ਼ਤ ਨਹੀਂ ਹੋਈ। ਨਿੱਕਾ ਮੋਟਾ ਤਾਂ ਅੱਗੇ ਵੀ ਬੜਾ ਕੁਛ ਚੱਲਦਾ ਰਹਿੰਦਾ ਸੀ, ਪਰ ਅੱਜ ਪਹਿਲੀ ਵਾਰੀ ਉਹਦੀਆਂ ਵੀ ਅੱਖਾਂ ਡੁੱਲ ਪਈਆਂ ਨੇ। ਅੱਜ ਉਹਨੇ ਅੰਦਰ ਜਾ ਕੇ ਇਸ ਸਾਰੀ ਗੱਲ ਦੇ ਉੱਤੇ ਪੋਚਾ ਨਹੀਂ ਮਾਰਿਆ, ਅੱਜ ਉਹ ਵੀ ਖੂਬ ਰੋਈ ਹੈ। ਸਾਡੇ ਪੁੱਤ ਦਾ ਲਹੂ ਇੰਨਾ ਸਫੇਦ ਹੋ ਗਿਆ। ਕੁਲਵੰਤ ਸਿੰਘ ਹੋਰਾਂ ਨੇ ਮੋਢੇ 'ਤੇ ਹੱਥ ਧਰਿਆ ਅਤੇ ਕਿਹਾ, ਸਰਦਾਰਨੀਏ ਕਿਸੇ ਗੱਲ ਦੀ ਚਿੰਤਾ ਨਾ ਕਰੀ, ਹਾਲੇ ਮੈਂ ਹੈਗਾ, ਉਹ ਹਾਲੇ ਮੈਂ ਜਿਉਂਦਾ। ਇਹ ਕੀ ਸਮਝਦੇ ਨੇ ਜੇ ਆਪਾਂ ਇੰਨੇ ਚਿਰ ਦੇ ਚੁੱਪ ਬੈਠੇ ਅਤੇ ਅਸੀਂ ਕੁਛ ਕਰ ਨਹੀਂ ਸਕਦੇ? ਇਹ ਤਾਂ ਤੂੰ ਹੀ ਹੈ ਜਿਹੜੀ ਹਰ ਵਾਰੀ ਚੁੱਪ ਕਰਾ ਲੈਂਦੀ, ਨਹੀਂ ਤਾਂ ਇੱਦਾਂ ਦੇ ਤਾਂ ਮੈਂ ਬੜੇ ਚੁੱਪ ਕਰਾਏ ਨੇ। ਇਹ ਮਸਲਾ ਤਾਂ ਹੁਣ ਨੂੰ ਹੱਲ ਹੋ ਚੁੱਕਾ ਹੋਣਾ ਸੀ, ਪਰ ਮੈਂ ਚਾਹੁੰਦਾ ਨਹੀਂ ਸੀ ਤੈਨੂੰ ਲੱਗੇ ਕਿ ਤੇਰੇ ਘਰ ਵਾਲਾ ਘਰ ਦੇ ਵਿੱਚ ਵੀ ਪੁਲਸੀਆ ਬਣ ਗਿਆ। ਬਸ ਹੁਣ ਤੂੰ ਵੇਖ ਬਣਦਾ ਕੀ ਹੈ। ਦਸ ਦਿਨ ਬਾਅਦ ਜਦੋਂ ਨੌ ਪੁੱਤ ਘੁੰਮ ਫਿਰ ਕੇ ਬੱਚਿਆਂ ਦੇ ਨਾਲ ਵਾਪਸ ਆਏ ਨੇ ਤੇ ਅੱਗੇ ਕੀ ਵੇਖਦੇ ਨੇ ਘਰ ਨੂੰ ਜਿੰਦਰਾ ਬੱਚਾ। ਚੌਂਕੀਦਾਰ ਨੂੰ ਪੁੱਛਿਆ ਤੇ ਚੌਂਕੀਦਾਰ ਨੇ ਇੱਕ ਚਿੱਠੀ ਫੜਾ ਦਿੱਤੀ। ਕਹਿਣ ਲੱਗਾ, ਸਰਦਾਰ ਜੀ ਤੁਹਾਡੇ ਲਈ ਇੱਕ ਚਿੱਠੀ ਦੇ ਕੇ ਗਏ ਨੇ। ਕਹਿੰਦੇ ਸੀ ਥੋੜੇ ਦਿਨ ਦੇ ਲਈ ਘੁੰਮਣ ਫਿਰਨ ਗਏ ਆ, ਆ ਤੁਹਾਡੀ ਅਮਾਨਤ ਤੇ ਚਿੱਠੀ ਫੜ ਕੇ ਪੁੱਤ ਨੇ ਪੜ੍ਹਨੀ ਸ਼ੁਰੂ ਕੀਤੀ। ਚਿੱਠੀ ਦੇ ਵਿੱਚ ਲਿਖਿਆ ਸੀ, ਬੇਟਾ ਜੀ ਇਸ ਘਰ ਦੇ ਵਿੱਚ ਹੁਣ ਤੁਸੀਂ ਨਹੀਂ ਰਹਿ ਸਕਦੇ। ਇਹ ਘਰ ਮੈਂ ਆਪਣੀ ਮਿਹਨਤ ਦੇ ਨਾਲ ਬਣਾਇਆ, ਮੈਂ ਆਪਣੀ ਕਮਾਈ ਦੇ ਨਾਲ ਬਣਾਇਆ ਤੇ ਮੈਨੂੰ ਲੱਗਦਾ ਹੁਣ ਤੁਹਾਨੂੰ ਆਪਣੇ ਨਵੇਂ ਘਰ ਦੇ ਵਿੱਚ ਚਲੇ ਜਾਣਾ ਚਾਹੀਦਾ। ਇਸੇ ਲਿਫਾਫੇ ਦੇ ਵਿੱਚ, ਇਸੇ ਪੈਕਟ ਦੇ ਵਿੱਚ ਇੱਕ ਫਲੈਟ ਦੀਆਂ ਚਾਬੀਆਂ ਨੇ, ਕਾਗਜ਼ ਨੇ। ਉਹ ਮੈਂ ਤੁਹਾਡੇ ਲਈ ਲਿਆ, ਮਾਫੀ ਚਾਹੁੰਦਾ ਪਹਿਲਾਂ ਤੁਹਾਨੂੰ ਦੱਸ ਨਹੀਂ ਸਕਿਆ। ਇਸ ਸ਼ਹਿਰ ਦੇ ਮਹਿੰਗੇ ਇਲਾਕਿਆਂ ਦੇ ਵਿੱਚੋਂ ਇੱਕ ਆ ਜਿੱਥੇ ਇਹ ਫਲੈਟ, ਉੱਥੇ ਜਾ ਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਰਹਿਣ ਬਸੇਰਾ ਕਰ ਸਕਦੇ ਹੋ। ਇਸ ਘਰ ਦੇ ਵਿੱਚ ਹੁਣ ਆਪਾਂ ਇਕੱਠੇ ਨਹੀਂ ਰਹਿ ਸਕਦੇ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ। ਮਨ ਦੇ ਵਿੱਚ ਬੜੇ ਸੁਪਨੇ ਸੀ ਕਿ ਬੁੱਢੇ ਬਾਰੇ ਆਪਾਂ ਆਪਣੇ ਪੋਤੇ ਪੋਤੀਆਂ ਦੇ ਨਾਲ ਖੇਡਾਂਗੇ, ਆਪਣੇ ਘਰ ਦੇ ਵਿੱਚ ਸੁੱਖ ਮਾਣਾਂਗੇ। ਇਸ ਕਰਕੇ ਇਹ ਘਰ ਬਣਾਇਆ ਸੀ, ਇਸ ਕਰਕੇ ਇਹ ਘਰ ਵੱਡਾ ਬਣਾਇਆ ਸੀ। ਪਰ ਹੁਣ ਜਾ ਕੇ ਪਤਾ ਲੱਗਾ ਕਿ ਇਸ ਘਰ ਦੇ ਵਿੱਚ ਸਾਡੇ ਲਈ ਇੱਕ ਕਮਰਾ ਵੀ ਨਹੀਂ ਹੈਗਾ। ਤੇ ਫਿਰ ਫਾਇਦਾ ਕੀ ਇਸ ਘਰ ਦੇ ਵਿੱਚ ਸਾਰਿਆਂ ਦੇ ਇਕੱਠੇ ਰਹਿਣ ਦਾ? ਬੱਚਿਆਂ ਨਾਲ ਤੁਸੀਂ ਕਦੀ ਖੇਡਣ ਨਹੀਂ ਦਿੱਤਾ, ਸਾਡੇ ਨਾਲ ਬਹਿ ਕੇ ਚਾਰ ਘੜੀਆਂ ਕਦੀ ਗੱਲ ਨਹੀਂ ਕੀਤੀ। ਇੱਕ ਅਸੀਂ ਹਾਂ ਜਿਹੜੇ ਇਸ ਘਰ ਦੇ ਵਿੱਚ, ਆਪਣੇ ਹੀ ਘਰ ਦੇ ਵਿੱਚ ਜਿਹੜੇ ਗੰਦਗੀ ਪਾਉਂਦੇ ਰਹਿੰਦੇ ਹਾਂ ਅਤੇ ਗੱਲਾਂ ਕਰਵਾਉਂਦੇ ਰਹਿੰਦੇ ਹਾਂ, ਅਤੇ ਤੁਸੀਂ ਕੋਈ ਚਾਰ ਪੋਚੇ ਮਾਰ ਕੇ ਗੱਲਾਂ ਸੁਣਾ ਦਿੰਦੇ ਜੀ। ਚਾਰ ਰੋਟੀਆਂ ਦੀ ਗੱਲ ਹੈ, ਇੰਨੀ ਘੱਲੇ ਮੇਰੇ ਅਤੇ ਤੇਰੀ ਮਾਂ ਦੇ ਸਰੀਰ 'ਚ ਜਾਨ ਹੈਗੀ ਹੈ, ਪਕਾ ਕੇ ਖਾ ਲਾਂਗੇ। ਅਤੇ ਨਾਲੇ ਹਾਂ, ਇਸ ਘਰ ਦੇ ਉੱਤੇ ਬਾਅਦ ਵਿੱਚ ਵੀ ਕੋਈ ਆਸ ਨਾ ਰੱਖੀ। ਮੈਂ ਆਪਣੀ ਵਸੀਅਤ ਦੇ ਵਿੱਚ ਲਿਖ ਦਿੱਤਾ ਕਿ ਮੇਰੇ ਤੋਂ ਬਾਅਦ ਇਹ ਘਰ ਅਨਾਥ ਆਸ਼ਰਮ ਨੂੰ ਜਾਊਗਾ। ਜਿਹੜੇ ਮੇਰੇ ਵਰਗੇ ਜਿਨ੍ਹਾਂ ਦੇ ਧੀਆਂ ਪੁੱਤ ਉਹਨਾਂ ਨੂੰ ਨਹੀਂ ਸਾਂਭ ਸਕਦੇ, ਉਹ ਇਸ ਘਰ ਦੇ ਵਿੱਚ ਆ ਕੇ ਰਹਿ ਸਕਦੇ ਨੇ। ਇਹ ਗੱਲ ਮੈਂ ਤੇਰੀ ਭੈਣ ਨੂੰ ਵੀ ਦੱਸ ਦਿੱਤੀ ਹੈ। ਅਤੇ ਅਖੀਰ ਦੇ ਵਿੱਚ ਮੈਂ ਤੈਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ ਸੀ, ਇਹ ਘਰ ਤੇਰੀ ਮਾਂ ਦਾ ਸੀ, ਰਹਿ ਤੇ ਤੂੰ ਇਸ ਘਰ ਦੇ ਵਿੱਚ ਰਿਹਾ ਸੀ, ਪਰ ਤੂੰ ਦੇ ਪੁੱਤਰਾ ਸਾਨੂੰ ਇੰਝ ਮਹਿਸੂਸ ਕਰਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਇਹ ਘਰ ਤੇਰਾ ਹੋਵੇ ਅਤੇ ਅਸੀਂ ਰਾਹ ਜਾਂਦੇ ਤੇਰੇ ਘਰ ਮੰਗ ਕੇ ਰਹਿਣ ਲੱਗ ਪਈਏ। ਚਿੱਠੀ ਪੜ੍ਹ ਕੇ ਪੁੱਤ ਦਾ ਰੋਣਾ ਨਿਕਲ ਗਿਆ। ਰੋਣਾ ਖੋਰੇ ਕਿਹੜੀ ਗੱਲ ਦਾ ਸੀ, ਸ਼ਾਇਦ ਇਹ ਘਰ ਖੁੱਸ ਗਿਆ ਤਾਂ ਕਰਕੇ, ਜਾਂ ਫਿਰ ਮਾਂ ਪਿਓ ਖੁੱਸਦੇ ਨੇ ਹੱਥੋਂ ਤਾਂ ਕਰਕੇ, ਪਤਾ ਨਹੀਂ ਕਿਹੜੀ ਗੱਲ ਦਾ ਰੋਣਾ ਸੀ। ਪਰ ਹੁਣ ਸਮਾਂ ਲੰਘ ਚੁੱਕਾ ਹੈ। ਕਈ ਵਾਰੀ ਕਈ ਚੀਜ਼ਾਂ ਆਪਾਂ ਰਿਸ਼ਤਿਆਂ ਦੇ ਵਿੱਚ ਫੋਰ ਗਰੰਟਿਡ ਲੈ ਲੈਂਦੇ ਹਾਂ, ਸਾਨੂੰ ਲੱਗਦਾ ਕਿ ਉਹ ਚੀਜ਼ਾਂ ਸਾਡਾ ਅਧਿਕਾਰ ਬਣਦਾ ਉਹਨਾਂ ਦੇ ਉੱਤੇ, ਹੁੰਦੀਆਂ ਕਿਸੇ ਦੀਆਂ ਨੇ ਅਤੇ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ। ਵੈਸੇ ਤਾਂ ਹਰ ਇੱਕ ਸ਼ੈ ਹੀ ਆਪਾਂ ਇੱਦਾਂ ਸਮਝਦੇ ਹਾਂ, ਇਨਸਾਨ ਚੀਜ਼ ਹੀ ਇੱਦਾਂ ਦੀ ਹੈ। ਕਈ ਵਾਰੀ ਮਾਂ ਪਿਓ ਦੀਆਂ ਚੀਜ਼ਾਂ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ, ਕਈ ਵਾਰੀ ਆਪਣੇ ਬੱਚਿਆਂ ਦੀਆਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ। ਪਰ ਇਹ ਸਭ ਕੁਛ ਦੇ ਉੱਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਇਹ ਜਿਹੜੇ ਸਾਹ ਚੱਲਦੇ ਨੇ ਵੀ ਤਾਂ ਕਿਸੇ ਦੇ ਦਿੱਤੇ ਨੇ, ਇਹ ਵੀ ਆਪਾਂ ਆਪਣੇ ਸਮਝ ਕੇ ਬਹਿ ਜਾਂਦੇ। ਯਾਦ ਰਵੇ ਕਿ ਸਾਡਾ ਕੁਛ ਨਹੀਂ, ਜੋ ਕੁਛ ਵੀ ਆ ਉਹ ਉਧਾਰਾ ਵਾ, ਜੋ ਕੁਛ ਵੀ ਆ ਉਹ ਸਾਡੇ ਉੱਤੇ ਕਿਸੇ ਨਾ ਕਿਸੇ ਨੇ ਅਹਿਸਾਨ ਕੀਤਾ ਵਾ, ਉਸ ਰੱਬ ਨੇ, ਉਸ ਕੁਦਰਤ ਨੇ ਜੋ ਕੁਛ ਵੀ ਸਾਨੂੰ ਦਿੱਤਾ ਵਾ ਉਹ ਅਸੀਂ ਆਪਣਾ ਸਮਝ ਕੇ ਬਹਿ ਜਾਂਦੇ ਹਾਂ, ਉਹਦੇ ਉੱਤੇ ਆਪਾਂ ਹੰਕਾਰ ਕਰਦੇ ਹਾਂ, ਉਹਦੇ ਉੱਤੇ ਆਪਾਂ ਮਾਣ ਕਰਦੇ ਹਾਂ ਅਤੇ ਆਸ ਪਾਸ ਵਾਲਿਆਂ ਨੂੰ ਆਪਾਂ ਦੁਖੀ ਕਰਦੇ ਹਾਂ। ਜੇ ਇੱਕ ਹੀ ਚੀਜ਼ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਮਝ ਲਈਏ ਨਾ ਕਿ ਇੱਥੇ ਦੁਨੀਆਂ ਦੇ ਉੱਤੇ ਇੱਥੇ ਸਾਡਾ ਆਪਣਾ ਕੁਛ ਨਹੀਂ ਹੈ ਅਤੇ ਸਾਡੀਆਂ ਬੜੀਆਂ ਮੁਸ਼ਕਲਾਂ ਹੱਲ ਹੋ ਜਾਣ। ਜੋ ਕੁਛ ਵੀ ਆ ਉਧਾਰਾ ਵਾ ਅਤੇ ਫਿਰ ਸ਼ਾਇਦ ਆਪਾਂ ਰਿਸ਼ਤਿਆਂ ਦੇ ਵਿੱਚ ਇਹੋ ਜਿਹੀਆਂ ਬੇਵਕੂਫੀਆਂ ਨਾ ਕਰੀਏ। ਸੋ ਜੇ ਮਾਂ ਪਿਓ ਨੇ ਸਾਨੂੰ ਕੁਛ ਦਿੱਤਾ, ਉਸ ਰੱਬ ਨੇ ਸਾਨੂੰ ਕੁਛ ਦਿੱਤਾ ਅਤੇ ਉਹਦਾ ਹਮੇਸ਼ਾ ਸ਼ੁਕਰਾਨਾ ਰਹਿਣਾ ਚਾਹੀਦਾ। ਜਿਹੜੇ ਮਾਂ ਪਿਓ ਨੇ ਸਾਨੂੰ ਜੰਮਿਆ ਪਾਲਿਆ ਉਹਨਾਂ ਦੀ ਉਸ ਘਰ ਦੇ ਵਿੱਚ ਥਾਂ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ, ਉਹਨਾਂ ਦੀ ਇੱਜ਼ਤ ਉਸ ਘਰ ਦੇ ਵਿੱਚ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਹਰ ਇੱਕ ਰਿਸ਼ਤਾ ਆਪੋ ਆਪਣੀ ਥਾਂ, ਵਹੁਟੀ ਨੂੰ ਬਣਦਾ ਮਾਣ ਸਤਿਕਾਰ ਦਿਓ, ਪਰ ਉਹਦਾ ਮਤਲਬ ਇਹ ਨਹੀਂ ਕਿ ਉਹਨੂੰ ਇਜਾਜ਼ਤ ਦਿਓ ਕਿ ਤੁਹਾਡੇ ਮਾਂ ਪਿਓ ਦੀ ਵੀ ਬੇਇੱਜ਼ਤੀ ਕਰ ਦਿਓ। ਘਰ ਦੇ ਵਿੱਚ ਹਰ ਇੱਕ ਜੀ ਦਾ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹਰ ਇੱਕ ਦਾ ਇੱਕ ਆਪਣਾ ਮਾਣ ਸਤਿਕਾਰ ਹੁੰਦਾ। ਉਹ ਆਪਾਂ ਜੇ ਇੱਕ ਦੂਸਰੇ ਨੂੰ ਦਿੰਦੇ ਰਹਾਂਗੇ ਤੇ ਤਾਂ ਹੀ ਇੱਕ ਸੁਖੀ ਪਰਿਵਾਰ ਰਹਿ ਸਕਦਾ, ਨਹੀਂ ਤੇ ਜਿਹੜਾ ਕਿਸੇ ਨੂੰ ਦੁਖੀ ਕਰਨ ਵਾਲਾ ਉਹ ਆਪ ਵੀ ਸੁਖੀ ਨਹੀਂ ਰਹਿ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਸੁਖਵਿੰਦਰ ਭੈਣ ਜੀ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਤੱਕ ਪਹੁੰਚਾਈ, ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।
1: ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
4: ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ। ਵੈਸੇ ਇਸ ਗੀਤ ਨੂੰ ਗਾਣ ਵਾਲੇ ਤੇ ਰਚਣ ਵਾਲੇ ਦੋਵੇਂ ਇਸ ਵਕਤ ਵਜੂਦੀ ਰੂਪ ਦੇ ਵਿੱਚ ਦੁਨੀਆ 'ਚ ਨਹੀਂ ਨੇ। ਜਗਜੀਤ ਸਿੰਘ ਨੇ ਆਵਾਜ਼ ਦਿੱਤੀ ਹੈ ਤੇ ਗੀਤ ਲਿਖਿਆ ਹੋਇਆ ਹੈਗਾ ਇਹ ਸ਼ਿਵ ਕੁਮਾਰ ਬਟਾਲਵੀ ਦਾ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਪੰਜਾਬੀ ਦੇ ਕੀਟਸ ਵੀ ਕਹਿ ਲਿਆ ਜਾਂਦਾ, ਵੈਸੇ ਜੌਨ ਕੀਟਸ ਅੰਗਰੇਜ਼ੀ ਦੇ ਰਾਈਟਰ ਸੀਗੇ, ਉਹ ਰੋਮੈਂਟਿਸਾਈਜ਼ ਬਹੁਤ ਜ਼ਿਆਦਾ ਕਰਦੇ ਸੀ ਆਪਣੀ ਕਵਿਤਾਵਾਂ 'ਚ, ਪਰ ਇਸ ਤੋਂ ਉਲਟ ਜਿਹੜੇ ਸ਼ਿਵ ਕੁਮਾਰ ਬਟਾਲਵੀ ਨੇ ਉਹਨਾਂ ਨੂੰ ਬਿਰਹਾ ਦਾ ਸੁਲਤਾਨ ਕਹਿ ਲਿਆ ਜਾਂਦਾ, ਉਨਾ ਜ਼ਿਆਦਾ ਰੋਮੈਂਟਿਸਿਜ਼ਮ ਜਿਹੜਾ ਹੈਗਾ। ਹਾਂ, ਉਹ ਰੋਮੈਂਟਿਸਿਜ਼ਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਣਾ ਚਾਹੁੰਦੇ ਹੋ ਉਹ ਇਹਦਾ ਇੱਕ ਅਲੱਗ ਨਜ਼ਰੀਆ ਹੋ ਸਕਦਾ। ਪਰ ਮੈਂ ਪਿਛਲੇ ਸਾਲ ਸੁਣਿਆ ਸੀਗਾ ਕਿ ਹਨੀ ਤ੍ਰੇਨ, ਜਿਨ੍ਹਾਂ ਨੇ ਹੁਣ ਜਸਵੰਤ ਸਿੰਘ ਖਾਲੜਾ ਹੋਰਾਂ 'ਤੇ ਫਿਲਮ ਬਣਾਈ ਸੀ, ਸਤਲੁਜ ਟਾਈਟਲ ਬਦਲਿਆ ਹੋਇਆ, ਪਰ ਉਸ ਉਹੀ ਹਨੀ ਤ੍ਰੇਨ ਜਿਹੜੇ ਨੇ ਉਹ ਹੁਣ ਸ਼ਿਵ ਕੁਮਾਰ ਬਟਾਲਵੀ 'ਤੇ ਫਿਲਮ ਲੈ ਕੇ ਆ ਰਹੇ ਹੈਗੇ ਨੇ। ਹਾਲਾਂਕਿ ਸ਼ਿਵ ਬਟਾਲਵੀ ਦੇ ਕਿਰਦਾਰ ਨੂੰ ਇੱਕ ਫਿਲਮ ਦੇ ਵਿੱਚ ਪਰੋਇਆ ਜਾ ਸਕਦਾ ਕਿ ਨਹੀਂ ਕਹਿਣਾ ਔਖਾ ਹੈਗਾ। ਹਾਲਾਂਕਿ ਫਿਲਮਾਂ ਦੇ ਵਿੱਚ ਸਿਰਫ ਇੱਕ ਪੱਖ ਲੈ ਲਿਆ ਜਾਂਦਾ ਹੁੰਦਾ, ਉਹਦੇ 'ਤੇ ਗੱਲ ਹੋ ਸਕਦੀ ਹੈ, ਉਹ ਵੀ ਇੱਕ ਚੰਗੀ ਗੱਲ ਹੈ ਜੇ ਉਹ ਵੀ ਹੋ ਜਾਵੇ, ਕਿਉਂਕਿ ਹਾਲੇ ਤੱਕ ਪੰਜਾਬੀ ਦੇ ਕੀਟਸ ਜਾਂ ਬਿਰਹਾ ਦੇ ਸੁਲਤਾਨ ਜਾਂ ਜੋ ਮਰਜ਼ੀ ਤੁਸੀਂ ਇਹਨਾਂ ਨੂੰ ਆਖ ਲਓ, ਸ਼ਿਵ ਕੁਮਾਰ ਬਟਾਲਵੀ ਦੇ ਉੱਤੇ ਕੋਈ ਫਿਲਮ ਉਸ ਕਿਸਮ ਦੀ ਬਣੀ ਵੀ ਨਹੀਂ ਹੈਗੀ ਜਿਹੜੀ ਜਿਹਨੂੰ ਪੈਨ ਇੰਡੀਆ ਲੋਕ ਸਮਝ ਸਕਣ ਕਿ ਕਿਉਂ ਪੰਜਾਬੀ ਦਾ ਇਹ ਚਰਚਿਤ ਸਰੋਦੀ ਕਵੀ ਜਿਹੜਾ ਸੀਗਾ ਉਹਨਾਂ ਨੇ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਜੀਵਨ ਨੂੰ ਇੱਕ ਫਿਲਮ ਦੇ ਵਿੱਚ ਲੈ ਕੇ ਆਉਣਾ ਜ਼ਰੂਰੀ ਹੈ। ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀ ਚਿੜੀਆਂ, ਦਰਦਮੰਦਾਂ ਦਾ ਹੀ, ਬਿਰਹਾ ਤੂੰ ਸੁਲਤਾਨ, ਲੂਣਾ, ਮੈਂ ਤੇ ਮੈਨੂੰ, ਆਰਤੀ ਤੇ ਬਿਰਹੜਾ ਵਰਗੇ ਜਿਹੜੇ ਕਾਵਿ ਸੰਗ੍ਰਹਿ ਨੇ ਉਹਨਾਂ ਦੇ, ਉਹਨਾਂ ਨੂੰ ਕਿਵੇਂ ਸਾਹਿਤ ਅਕਾਦਮੀ, ਕਿਵੇਂ ਭਾਸ਼ਾ ਵਿਭਾਗ, ਕਿਵੇਂ ਜਿਹੜੇ ਅਲੱਗ ਅਲੱਗ ਜਿਹੜੀਆਂ ਔਰਗਨਾਈਜੇਸ਼ਨਸ ਨੇ ਉਹ ਅਵਾਰਡ ਦਿੰਦੀਆਂ ਹੈਗੀਆਂ ਨੇ। ਹੋ ਸਕਦਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਰੇ ਪੱਖ ਅਸੀਂ ਨਾ ਲੈ ਕੇ ਆ ਸਕੀਏ, ਜ਼ਰੂਰੀ ਵੀ ਨਹੀਂ ਹੈਗਾ ਇੱਕ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਅੱਧੇ ਪੌਣੇ ਘੰਟੇ 'ਚ ਜਾਂ ਕਿਸੇ ਫਿਲਮ ਦੇ ਵਿੱਚ ਡੇਢ ਦੋ ਘੰਟੇ 'ਚ ਪਰੋ ਦੇਣਾ ਸੰਭਵ ਹੁੰਦਾ ਨਹੀਂ ਹੈਗਾ, ਕਿਉਂਕਿ ਉਸ ਇਨਸਾਨ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਲਗਾਤੀ ਸੀਗੀ। ਪਰ ਅੱਜ ਕਿਉਂ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰ ਰਹੇ ਹੈਗੇ, ਇਹਦੇ ਵੀ ਦੋ ਅਲੱਗ ਅਲੱਗ ਕਾਰਨ ਹੈਗੇ ਨੇ। ਅਤੇ ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦਾ ਸਵਾਗਤ ਕਰਦੇ ਹਾਂ ਜਿਹੜੇ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨਗੇ। ਭਾਈ ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ, ਬਹੁਤ ਧੰਨਵਾਦ ਭਾਅ ਜੀ। ਬਟਾਲੇ ਦਾ ਨਾਂ ਵਰਲਡ ਮੈਪ ਦੇ ਉੱਤੇ ਲੈ ਕੇ ਆਉਣ ਵਾਲੇ ਸ਼ਿਵ ਬਟਾਲਵੀ, ਵੈਸੇ ਤਾਂ

0: ਅਜੇ ਇਸ ਕਰਕੇ ਗੱਲ ਕਰ ਰਹੇ ਹੈਗੇ ਹਾਂ ਪ੍ਰੋਗਰਾਮ 'ਚ, ਕੋਈ ਨਾ ਕੋਈ ਵਜ੍ਹਾ ਵੀ ਹੁੰਦੀ ਹੈਗੀ ਉਹਦੇ ਪਿੱਛੇ। ਸ਼ਿਵ ਬਟਾਲਵੀ ਦੇ ਬਾਰੇ ਗੱਲ ਕਰਨ ਦੇ ਲਈ ਜੇ ਕੋਈ ਵਜ੍ਹਾ ਨਾ ਵੀ ਹੁੰਦੀ ਤਾਂ ਵੀ ਕਰ ਸਕਦੇ ਸੀਗੇ ਆਪਾਂ, ਪਰ ਉਹਦੇ ਪਿੱਛੇ ਇਹ ਵਜ੍ਹਾ ਹੈਗੀ ਹੈ ਕਿ ਇਹਨਾਂ ਦੀ ਜਨਮ ਤਰੀਕ ਮੰਨੀ ਜਾਂਦੀ ਹੈ 8 ਅਕਤੂਬਰ, ਹਾਲਾਂਕਿ ਉਹਦੇ ਵੀ ਦੋ ਅਲੱਗ ਅਲੱਗ ਉਹਦੇ 'ਤੇ ਅਲੱਗ ਅਲੱਗ ਸੰਵਾਦ ਹੈਗੇ ਨੇ, ਵਿਵਾਦ ਹੈਗੇ ਨੇ, ਉਹ ਵੀ ਤੁਸੀਂ ਦੱਸ ਦਿਓ ਵੀ ਕਿਉਂ ਹੈਗੇ ਨੇ। ਪਰ ਸ਼ਿਵ ਬਟਾਲਵੀ ਜਿਨ੍ਹਾਂ ਨੂੰ ਅਕਸਰ ਪੰਜਾਬੀ ਦੇ ਵਿੱਚ ਅਸੀਂ ਐਂ ਸਮਝਦੇ ਹਾਂ ਕਿ ਬੜਾ ਸੰਜੀਦਾ, ਬੜਾ ਹੀ ਖਾਮੋਸ਼ ਰਹਿਣ ਵਾਲਾ ਔਰ ਆਪਣੀ ਕਲਮ ਦੇ ਜ਼ਰੀਏ ਗੱਲ ਕਰਨ ਵਾਲਾ ਇੱਕ ਕਵੀ ਸੀ, ਹਾਲਾਂਕਿ ਉਸਦੇ ਉਹਨਾਂ ਦੇ ਬਰਾਬਰ ਜਿਹੜੇ ਉਹਨਾਂ ਦੇ ਸਮਕਾਲੀ ਕਵੀ ਸੀ ਉਸ ਵਕਤ ਇਹ ਵੀ ਸਵਾਲ ਚੁੱਕਦੇ ਰਹੇ ਹੈਗੇ ਨੇ ਕਿ ਉਹਨਾਂ ਨੇ ਸਮਾਜ ਦੀਆਂ ਗੱਲਾਂ ਉਸ ਤਰੀਕੇ ਦੇ ਨਾਲ ਨਹੀਂ ਕੀਤੀਆਂ। ਪਰ ਕੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਮੈਂ 2-3 ਸਵਾਲਾਂ ਦੇ ਨਾਲ ਹੀ ਤੁਹਾਨੂੰ ਛੱਡ ਕੇ ਜਾ ਰਿਹਾ ਹੈਗਾ ਕਿ ਪੁੱਛਣਾ ਚਾਹੁੰਦਾ ਕਿ ਹਰ ਇੱਕ ਕਵੀ ਦਾ ਹੀ ਕ੍ਰਾਂਤੀਕਾਰੀ ਹੋਣਾ ਜ਼ਰੂਰੀ ਹੈ ਕਿ ਬਟਾਲਵੀ ਨੂੰ ਵੀ ਉਸ ਕੈਟੇਗਰੀ 'ਚ ਰੱਖਿਆ ਜਾਣਾ ਚਾਹੀਦਾ ਜਾਂ ਉਹਨਾਂ ਨੂੰ ਆਪ ਨੂੰ ਆਉਣਾ ਚਾਹੀਦਾ ਸੀ ਜਾਂ ਨਹੀਂ। ਦੂਸਰਾ, ਸ਼ਿਵ ਬਟਾਲਵੀ ਦਾ ਜਿਹੜੀ ਇੱਕ ਕਰੈਕਟਰ ਸੀ, ਜਿਸ ਕਿਸਮ ਦੇ ਉਹ ਇਨਸਾਨ ਸੀਗੇ, ਉਹਦੇ ਬਾਰੇ ਵੀ ਦੱਸਿਓ ਕਿ ਵਾਕਈ ਇੰਨੇ ਸ਼ਾਂਤ, ਇੰਨੇ ਜਿਹੜਾ ਆਪਣੇ ਆਪ ਨੂੰ ਕੰਟੈਂਟ ਰੱਖਣ ਵਾਲੇ। ਅਤੇ ਤੀਸਰਾ, ਜਿਹੜਾ ਸ਼ਿਵ ਬਟਾਲਵੀ ਦੇ ਜਿਹੜੇ ਅਲੱਗ ਅਲੱਗ ਜੋ ਵੀ ਉਹਨਾਂ ਨੇ ਸਾਹਿਤ ਰਚਿਆ ਹੈਗਾ ਉਹਦੇ ਬਾਰੇ ਜੇ ਆਪਾਂ ਗੱਲ ਕਰ ਸਕੀਏ, ਅਤੇ ਨਾਲ ਦੀ ਨਾਲ ਇਹ ਜਿਹੜਾ ਸਵਾਲ ਵੀ ਪੈਦਾ ਹੋ ਗਿਆ ਕਿ 8 ਅਕਤੂਬਰ ਜਾਂ ਫਿਰ 23 ਜੁਲਾਈ, ਜੋ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਤਰੀਕਾਂ ਸਾਹਮਣੇ ਆਉਂਦੀਆਂ ਹੈਗੀਆਂ, ਜਨਮ ਦੀ ਅਸਲੀ ਤਾਰੀਖ ਕੀ ਹੈਗੀ ਹੈ ਭਾਜੀ?
1: ਦੇਖੋ ਗੌਤਮ ਜੀ, ਤੁਸੀਂ ਵੈਸੇ 3-4 ਗੱਲਾਂ ਇਕੱਠੀਆਂ ਜਿਹੜੀਆਂ ਨੇ ਉਹ ਕਰ ਲਈਆਂ, ਤੇ ਉਹ ਇਕੱਠੀਆਂ ਜਿਹੜੀਆਂ ਆਪਾਂ ਕਹਿੰਦੇ ਬੁਝਾਰਤਾਂ ਜਿਹੜੀਆਂ ਉਹ ਪਾਤੀਆਂ, ਤੇ ਹੁਣ ਚੱਕਰ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਚਲੋ ਆਪਾਂ ਉਹਨਾਂ ਦੀ ਜਨਮ ਤਰੀਕ ਦੀ ਗੱਲ ਕਰ ਲਈਏ। ਉਹਨਾਂ ਦੇ ਅੱਡ ਅੱਡ ਡਾਕੂਮੈਂਟਸ ਦੇ ਵਿੱਚ ਅੱਡ ਅੱਡ ਜਿਹੜੀ ਹੈ ਉਹ ਜਨਮ ਤਰੀਕ ਹੈਗੀ ਹੈ, ਤੇ 23 ਜੁਲਾਈ 1936, ਤੇ ਜਿਹੜੀ ਦੂਸਰੀ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਜਿਸ ਦਿਨ ਅੱਜ 8 ਅਕਤੂਬਰ 1937। ਤੇ ਉਹਨਾਂ ਦੇ ਕਈ ਜਿੱਦਾਂ ਉਹਨਾਂ ਦੇ ਅਕਾਡੈਮਿਕ ਰਿਕਾਰਡ ਵਾਲੇ ਨੇ ਡਾਕੂਮੈਂਟ ਉੱਥੇ ਜਿਹੜੀ ਹੈ 23 ਜੁਲਾਈ ਹੈ, ਤੇ ਕਈ ਉਹ ਕਹਿ ਰਹੇ ਕਿ ਜਿਹੜੇ ਉਹਨਾਂ ਦੀ ਕੁਰਸੀਨਾਮੇ ਦੇ ਹਿਸਾਬ ਨਾਲ ਜਿਹੜੀ ਜਨਮ ਤਰੀਕ ਹੈ ਉਹ 8 ਅਕਤੂਬਰ ਹੈ। ਚਲੋ ਅਸੀਂ ਆਪਾਂ ਇਸ ਬਾਲੀ ਇਸ ਵਿਵਾਦ ਚ ਨਹੀਂ ਪੈਂਦੇ ਕਿ ਕਿਹੜੀ ਜਨਮ ਤਰੀਕ ਹੈ, ਕਿਉਂਕਿ ਆਪਾਂ ਗੱਲਬਾਤ ਕਰਨੀ ਉਹਨਾਂ ਬਾਰੇ। ਉਹਨਾਂ ਬਾਰੇ ਤੁਸੀਂ 2-3 ਸਵਾਲ ਹੋਰ ਕੀਤੇ ਹੈ, ਤੇ ਵੀ ਉਹ ਸ਼ਾਂਤ ਸੁਭਾਅ ਦੇ ਸੀ, ਤੇ ਕਿ ਵਾਕਈ ਸ਼ਾਂਤ ਸੁਭਾਅ ਦੇ ਸੀ, ਗੁੱਸੇ ਨਹੀਂ ਸੀ ਹੁੰਦੇ, ਜਾਂ ਉਹਨਾਂ ਦੀ ਪੋਇਟਰੀ ਹੈ ਜਿਹੜੀ ਉਹ ਬਿਰਹਾ ਨਾਲ ਰਿਲੇਟਡ ਹੈ, ਤੇ ਜਾਂ ਉਹਨਾਂ ਦੀ ਪੋਇਟਰੀ ਦਾ ਜਿਹੜਾ ਰੋਮਾਂਸ ਹੈ ਜਿਹੜਾ ਉਹ ਬਿਰਹਾ ਦੇ ਉੱਪਰ ਜਿਹੜਾ ਕੇਂਦਰਿਤ ਹੈ, ਤੇ ਫਿਰ ਅੱਗੋਂ ਜਿਹੜੀ ਸਾਹਿਤ ਦੀ ਜਿਹੜੀ ਰਚਨਾ ਦੀ ਗੱਲ ਕਰਦੀ ਹੈ। ਚਲੋ ਆਪਾਂ ਸਾਰੀਆਂ ਗੱਲਾਂ ਇਹ ਕਰ ਲੈਂਦੇ। ਪਹਿਲੀ ਗੱਲ ਤਾਂ ਇਹ ਕਿ ਸ਼ਿਵ ਦਾ ਜਿਹੜਾ ਜਨਮ ਹੈਗਾ ਉਸ ਇਲਾਕੇ ਦੇ ਵਿੱਚ ਹੋਇਆ ਜਿਹੜਾ ਹੁਣ ਇੱਥੇ ਸਾਡੇ ਇੰਡੀਆ ਵਾਲੇ ਪੰਜਾਬ ਦੇ ਵਿੱਚ ਜਿਹੜਾ ਨਹੀਂ ਹੈ, ਬੜਾ ਪਿੰਡ ਲੋਕੀਆ। ਤੇ ਬਚਪਨ ਦਾ ਨਾਂ ਸ਼ਿਵ ਦਾ ਵੈਸੇ ਮੰਦੋ ਸੀ, ਸਾਰੇ ਆਪਣੇ ਪਿੰਡ ਦੇ ਤੇ ਰਿਸ਼ਤੇਦਾਰ ਹੋਰ ਪਿਆਰ ਨਾਲ ਮੰਦੋ ਹੀ ਬੋਲਦੇ ਸੀਗੇ। ਤੇ ਇਹ ਕਿਹਾ ਜਾਂਦਾ ਕਿ ਬਚਪਨ ਤੋਂ ਜਿਹੜਾ ਹੈ ਸ਼ਿਵ ਦਾ ਇਹ ਸੀ ਕਿ ਉਹ ਇਕੱਲਾ ਰਹਿਣਾ, ਇਕੱਲਾ ਦੇਖਣਾ ਉਹ ਜ਼ਿਆਦਾ ਪਸੰਦ ਕਰਦਾ ਸੀ, ਜਾਂ ਤਾਂ ਕਿਤੇ ਨਹਿਰ ਦੇ ਕੰਢੇ ਜਾ ਕੇ ਬੈਠੇ ਰਹਿਣਾ। ਤੇ ਦੂਸਰਾ ਇਹ ਸੀ ਕਿ ਉਹ ਇਹ ਢਾਡੀ ਕਵੀਸ਼ਰ ਇਹੋ ਜਿਹਾ ਕੁਛ ਉਹ ਬਹੁਤ ਸੁਣਦਾ ਸੀ। ਉਥੋਂ ਜਿਹੜੀ ਇੱਕ ਗੱਲ ਸਮਝ ਪੈਂਦੀ ਹੈ ਕਿ ਜਿੰਨੀ ਫੋਕਲੋਰ ਦੀ ਜਾਂ ਡੀਪਲੀ ਜਿਹੜੀ ਇੱਕ ਰੂਰਲ ਜਿਹੜੀ ਸ਼ਬਦਾਵਲੀ ਹੈ, ਵਕਾਬਲਰੀ ਹੈ ਤੇ ਦਿਹਾਤੀ ਉਹ ਹੈ, ਉਹਨਾਂ ਦੀ ਸਮਝ ਮੇਰਾ ਖਿਆਲ ਹੈ ਹੋਰ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਨੂੰ ਕਿਸੇ ਨੂੰ ਹੈ ਨਹੀਂ ਸੀ, ਜਿਹੜੀ ਸਮਝ ਸ਼ਿਵ ਕੁਮਾਰ ਬਟਾਲਵੀ ਨੂੰ ਸੀ। ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਸਾਰਾ ਕੁਛ ਉੱਥੋਂ ਆਉਣਾ ਹੁੰਦਾ, ਇਹ ਨਾ ਤਾਂ ਕਿਤਾਬਾਂ ਚੋਂ ਪੜ੍ਹ ਕੇ ਆਵੇ ਤੇ ਨਾ ਹੀ ਜਿਹੜਾ ਹੈਗਾ ਤੁਸੀਂ ਇੱਕ ਅਜਿਹਾ ਤੁਹਾਡੇ ਪਰਿਵਾਰ ਚੋਂ ਤੁਸੀਂ ਸਮਝ ਦੋ ਕਿ ਉੱਥੋਂ ਤੁਸੀਂ ਸਾਰਾ ਕੁਛ ਸਿੱਖ ਲਓਗੇ ਆਪਣੇ ਪੇਰੈਂਟਸ ਤੋਂ ਜਾਂ ਪੇਰੈਂਟੇਜ ਜਿਹੜੀ ਹੈਗੀ ਉੱਥੋਂ, ਤੇ ਉੱਥੋਂ ਵੀ ਤੁਸੀਂ ਜਿਹੜੇ ਨਹੀਂ ਸਿੱਖ ਸਕਦੇ। ਇਹਦਾ ਇੱਥੋਂ ਇੱਕ ਗੱਲ ਸਾਫ਼ ਹੈ ਕਿ ਬਚਪਨ ਤੋਂ ਜਿਹੜੀ ਬਿਰਤੀ ਜਿਹੜੀ ਸੀ ਉਹ ਸ਼ਾਇਰਾਨਾ ਸੀ, ਅੱਗੇ ਕੀ ਲਿਖਿਆ ਜਾਣਾ ਨਹੀਂ ਲਿਖਿਆ ਜਾਣਾ ਉਹ ਤਾਂ ਬਾਅਦ ਦੀ ਗੱਲ ਹੁੰਦੀ ਹੈ। ਬਾਕੀ ਜਿਸ ਤਰੀਕੇ ਦੀ ਲਾਈਫ ਸ਼ਿਵ ਕੁਮਾਰ ਦੀ ਰਹੀ, ਬੜੀ ਸਪੋਂਟੇਨੀਅਸ ਜਿਹੜੀ ਲਾਈਫ ਰਹੀ, ਇਹ ਨਹੀਂ ਕਿ ਉਹਨਾਂ ਨੇ ਕਿਤੇ ਬੰਨ ਕੇ ਰੱਖਿਆ ਕਿਸੇ ਸਿਸਟਮ ਚ ਕਿ ਮੈਂ ਆਹ ਨੌਕਰੀ ਕਰਨੀ ਹੈ, ਇੱਥੇ ਘਰ ਬਣਾਉਣਾ ਹੈ, ਇੱਥੇ ਆਹ ਕਰਨਾ, ਆਹ ਸਕੀਮਾਂ ਬਣਾਉਣੀਆਂ ਨੇ, ਏਦਾਂ ਸਾਰਾ ਉਹ ਕਿਤੇ ਹੈ ਹੀ ਨਹੀਂ ਸੀ। ਜਦੋਂ ਆਪਾਂ ਪਹਿਲਾਂ ਚਲੋ ਉਹਨਾਂ ਦੀ ਜਿਹੜੀ ਅਕੈਡੈਮਿਕਸ ਦੀ ਗੱਲ ਕਰਦੇ ਹਾਂ, ਇਹ ਵੀ ਬੜੀ ਕਮਾਲ ਦੀਆਂ ਕਹਾਣੀਆਂ ਤਾਂ ਵੈਸੇ ਬਹੁਤ ਜੁੜੀਆਂ ਹੋਈਆਂ ਨੇ, ਤੇ ਪਰ ਇਹ ਹੈ ਕਿ ਦਸਵੀਂ ਤਾਂ ਬਟਾਲੇ ਤੋਂ ਕੀਤੀ ਉਹਨਾਂ ਨੇ ਆ ਕੇ, 11 ਸਾਲ ਦੀ ਉਮਰ ਚ ਤਕਸੀਮ ਜਦੋਂ ਹੋਈ ਦੇਸ਼ ਦੀ ਤੇ ਉਹ ਬਟਾਲੇ ਆ ਗਏ, ਪਰਿਵਾਰ ਸੈਟਲ ਹੋ ਗਿਆ, ਪਿਤਾ ਪਟਵਾਰੀ ਸੀਗੇ ਤੇ ਪਟਵਾਰੀ ਤੋਂ ਬਾਅਦ ਫਿਰ ਉਹ ਕਾਨੂੰਗ ਉਹ ਵੀ ਬਣ ਗਏ, ਫਿਰ ਨੈਬ ਤਹਿਸੀਲਦਾਰ ਤੱਕ ਜਿਹੜੇ ਹੈ ਉਹ ਗਏ, ਤੇ ਪਰ ਉਹਨਾਂ ਨੇ ਜਦੋਂ ਮੈਟ੍ਰਿਕ ਕਰਨ ਤੋਂ ਬਾਅਦ ਤੇ ਪੜ੍ਹਾਈ ਦੇ ਵਿੱਚ ਵੀ ਕੋਈ ਨਹੀਂ ਸੀ ਕਿ ਉਹ ਪੜ੍ਹਨ ਚ ਬਹੁਤਾ ਮਡਿਊਕਰ ਸੀ ਜਾਂ ਹੋਰ ਪੜ੍ਹਨ ਚ ਵੀ ਕਹਿੰਦੇ ਅੱਛਾ ਸੀ, ਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਉਸ ਵੇਲੇ ਦਾ ਇਲਾਕੇ ਦਾ ਉਦੋਂ ਇੱਕ ਵੱਡਾ ਕਾਲਜ ਮੰਨਿਆ ਜਾਂਦਾ ਸੀ ਜਿਹੜਾ ਵੇਰਿੰਗ ਯੂਨੀਅਨ ਡਿਗਰੀ ਕਾਲਜ ਬਟਾਲਾ, ਉੱਥੇ ਐਡਮਿਸ਼ਨ ਲਈ ਐਫ ਐਸ ਸੀ ਦੇ ਵਿੱਚ, ਕਿਉਂਕਿ ਪੇਰੈਂਟਸ ਦੀ ਇੱਛਾ ਹੁੰਦੀ ਹੈ ਕਿ ਬੱਚਾ ਸਾਡਾ ਸਾਇੰਸ ਪੜ੍ਹੇ, ਤੇ ਉਹ ਫਿਰ ਐਫ ਐਸ ਸੀ ਉੱਥੇ ਕੰਪਲੀਟ ਨਹੀਂ ਕੀਤੀ, ਐਫ ਐਸ ਸੀ ਛੱਡ ਕੇ ਫਿਰ ਜਾ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਉੱਥੇ ਜਾ ਕੇ ਐਡਮਿਸ਼ਨ ਲੈ ਲਈ ਆਰਟਸ ਦੇ ਵਿੱਚ, ਸਾਇੰਸ ਛੱਡ ਕੇ ਆਰਟਸ ਵਾਲੀ ਰਜੀਮ ਚਲੇ ਗਏ, ਕਿਉਂਕਿ ਉਹਨਾਂ ਦੇ ਅੰਦਰ ਤਾਂ ਕਿਤੇ ਨਾ ਕਿਤੇ ਉਹ ਸਾਰੀ ਗੱਲ ਸੀ ਜਿਹੜੀ ਬਾਅਦ ਚ ਨਿਕਲ ਕੇ ਸਾਹਮਣੇ ਆਉਂਦੀ ਹੈ, ਪੋਇਟਰੀ ਦੇ ਰੂਪ ਚ, ਸਾਹਿਤ ਦੇ ਰੂਪ ਚ, ਗੀਤਾਂ ਦੇ ਰੂਪ ਚ, ਤੇ ਉਹ ਕਿਤੇ ਨਾ ਕਿਤੇ ਅੰਦਰ ਗੱਲ ਜਿਹੜੀ ਉਹ ਪਈ ਸੀ, ਇਸ ਕਰਕੇ ਉਹ ਸਾਇੰਸ ਵਾਲੀ ਰਜੀਮ ਚ ਨਹੀਂ ਹੋਇਆ। ਪਰ ਕਮਾਲ ਦੀ ਗੱਲ ਹੈ ਕਿ ਸਿੱਖ ਨੈਸ਼ਨਲ ਕਾਲਜ ਤੋਂ ਵੀ ਉਹਨਾਂ ਨੇ ਆਪਣੀ ਐਫ ਏ ਜਿਹੜੀ ਹੈ ਉਹ ਕੰਪਲੀਟ ਨਹੀਂ ਕੀਤੀ, ਉੱਥੋਂ ਵੀ ਵਿੱਚੇ ਛੱਡ ਕੇ ਫਿਰ ਜਿਹੜਾ ਸੀ ਉਹ ਚਲੇ ਗਏ ਬੈਜਨਾਥ। ਬੈਜਨਾਥ ਹੁਣ ਹਿਮਾਚਲ ਚ, ਖੈਰ ਉਸ ਵੇਲੇ ਤਾਂ ਪੰਜਾਬ ਦਾ ਹਿੱਸਾ ਹੀ ਸੀ, ਤੇ ਬੈਜਨਾਥ ਉੱਥੇ ਜਿਹੜਾ ਇੱਕ ਪੋਲੀਟੈਕਨਿਕ ਕਾਲਜ ਹੈ ਪੁਰਾਣਾ, ਤੇ ਉੱਥੇ ਓਵਰਸੀਅਰ ਦਾ ਕੋਰਸ ਕਰਨਾ ਸ਼ੁਰੂ ਕਰਤਾ ਉਹਨਾਂ ਨੇ, ਤੇ ਫਿਰ ਉੱਥੇ ਓਵਰਸੀਅਰ ਦਾ ਡਿਪਲੋਮਾ ਕੋਰਸ ਹੁੰਦਾ, ਓਵਰਸੀਅਰ ਦਾ ਡਿਪਲੋਮੇ ਚ ਚਲੇ ਗਏ। ਅਸਲ ਚ ਉੱਥੋਂ ਉਹਨਾਂ ਦਾ ਜਿਹੜੀ ਸ਼ਾਇਰਾਂ ਦਾ ਜ਼ਿੰਦਗੀ ਉੱਥੋਂ ਸ਼ੁਰੂ ਹੁੰਦੀ ਆ ਅਸਲ ਚ, ਤੇ ਇਸ ਗੱਲ ਤੇ ਆਪਾਂ ਬਾਅਦ ਚ ਆਉਂਦੇ ਹਾਂ ਵੀ ਕ੍ਰਾਂਤੀਕਾਰੀ ਸੀ, ਕਿੰਨਾ ਕੁ ਸੀ, ਕਿਉਂ ਨੀ ਸੀ, ਜਾਂ ਕੰਟੈਂਪਰੇਰੀ ਜਿਹੜੇ ਸ਼ਾਇਰ ਹੈ ਉਹ ਪਿਆਰ ਵੀ ਕਰਦੇ ਸੀ, ਹੇਟ ਵੀ ਕਰਦੇ ਸੀ, ਦੋਨੇ ਗੱਲਾਂ ਦਾ ਕਿਉਂ ਸੀ ਇਹ ਸਾਰੀ ਗੱਲ। ਤੇ ਹੁਣ ਅਸਲ ਦੇ ਵਿੱਚ ਉੱਥੇ ਇੱਕ ਜਿਹੜੀ ਕਹਾਣੀ ਸੁਣਾਉਂਦੇ ਹੈ, ਜਾਂ ਮੋਹਨ ਕਾਲੋ ਨੇ ਉਹਨਾਂ ਤੇ ਇੱਕ ਨਾਵਲ ਲਿਖਿਆ ਗੋਰੀ ਨਦੀ ਦਾ ਗੀਤ, ਵੈਸੇ ਪੜ੍ਹਨ ਵਾਲਾ ਨਾਵਲ ਹੈ, ਚਲੋ ਥੋੜਾ ਜਿਹਾ ਫਿਕਸ਼ਨ ਦੇ ਵਿੱਚ ਹੋਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਜ਼ਰੂਰ ਨਹੀਂ ਕਿ ਜਿਹੜੀ ਰੀਅਲ ਲਾਈਫ ਉਦੋਂ ਦਾ, ਪਰ ਕਾਫੀ ਨੇੜੇ ਆ। ਤੇ ਜਾਂ ਉਹਨਾਂ ਬਾਰੇ ਜਿਹੜੀ ਚਰਚ ਹੈ, ਤੇ ਚੰਬੇ ਦਾ ਜਿਹੜਾ ਮੇਲਾ ਮਿੰਜਰਾਂ ਦਾ ਬਹੁਤ ਮਸ਼ਹੂਰ ਹੈ, ਸਾਰਿਆਂ ਨੂੰ ਪਤਾ ਹੈਗਾ, ਤੇ ਕਹਿੰਦੇ ਕਿ ਉੱਥੇ ਉਸ ਮੇਲੇ ਦੇ ਵਿੱਚ ਤੇ ਉਹਨਾਂ ਨੂੰ ਕੁੜੀ ਮਿਲੀ, ਕੋਈ ਉਹਦੇ ਨਾਲ ਦੋਸਤੀ ਹੋ ਗਈ, ਮੈਂ ਨਾ ਬਾਅਦ ਚ ਪਤਾ ਲੱਗਿਆ ਕਿ ਉਹਦੀ ਜਿਹੜੀ ਹੈ ਉਹ ਮੌਤ ਹੋ ਗਈ। ਇਹ ਵੀ ਜਿਹੜੀ ਗੱਲ ਉਹ ਕਾਫੀ ਇਹ ਚੱਲਦੀ ਆ ਆਮ ਤੌਰ ਤੇ, ਤੇ ਕਿਉਂਕਿ ਇਹ ਤਾਂ ਹੁਣ ਨਾ ਇਹਨੂੰ ਅੱਗੇ ਤਸਦੀਕ ਕਰਨ ਵਾਲਾ ਉਦੋਂ ਦਾ ਕੋਈ ਨੀ, ਸ਼ਿਵ ਕੁਮਾਰ ਖੁਦ ਤਾਂ ਕਰ ਸਕਦੇ ਸੀ ਜੇ ਹੁੰਦੇ ਤਾਂ। ਤੇ ਕਹਿੰਦੇ ਉੱਥੋਂ ਉਹਨਾਂ ਨੇ ਜਿਹੜਾ ਹੈ ਉਹ ਸ਼ਾਇਰੀ ਸ਼ੁਰੂ ਕੀਤੀ, ਉੱਥੋਂ ਜਿਹੜਾ ਲਿਖਣਾ ਸ਼ੁਰੂ ਕੀਤਾ, ਤੇ ਜਦੋਂ ਲਿਖਣਾ ਸ਼ੁਰੂ ਕੀਤਾ ਪਹਿਲਾਂ ਮੈਗਜ਼ੀਨਾਂ ਚ, ਰਸਾਲਿਆਂ ਚ ਛਪੇ, ਸਭ ਤੋਂ ਵੱਧ ਪ੍ਰੀਤਲੜੀ ਚ ਛਪਿਆ ਸ਼ਿਵ ਕੁਮਾਰ ਬਟਾਲਵੀ, ਕਿਉਂਕਿ ਪ੍ਰੀਤਲੜੀ ਦੇ ਜਿਹੜੇ ਸੰਪਾਦਕ ਸੀ ਗੁਰਬਖਸ਼ ਸਿੰਘ, ਉਹ ਵੀ ਥੋੜਾ ਜਿਹਾ ਇੱਕ ਮਾਡਰਨ ਏਰਾ ਨੂੰ ਇੱਕ ਏਦਾਂ ਦੇ ਜਿਹੜਾ ਸੀ ਜ਼ਿੰਦਗੀ ਜਿਹੜੀ ਰੋਮਾਂਟਿਕ ਜ਼ਿੰਦਗੀ ਹੈ ਜਾਂ ਇੱਕ ਆਈਡੀਅਲਿਜ਼ਮ ਆ ਜਿਹੜਾ ਹੈਗਾ ਉਹਨੂੰ ਲੈ ਕੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਤੇ ਜਦੋਂ ਪੋਇਟਰੀ ਛਪਣੀ ਸ਼ੁਰੂ ਹੋਈ ਤੇ ਫਿਰ ਜਿਹੜਾ ਸੀ ਉਹ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ 1960 ਚ ਆਉਂਦੀ ਹੈ ਪੀੜਾਂ ਦਾ ਪਰਾਗਾ, ਤੇ ਉਸ ਤੋਂ ਬਾਅਦ ਫਿਰ ਇੱਕ ਉਹਦਾ ਜਿਹੜਾ ਹੈਗਾ ਸ਼ਿਵ ਕੁਮਾਰ ਚਰਚਾ ਚ ਆਉਂਦੇ ਆ ਕਿ ਇਹ ਵੀ ਇੱਕ ਸ਼ਾਇਰ ਹੈ, ਫਿਰ ਕਵੀ ਦਰਬਾਰ, ਕਿਉਂਕਿ ਉਸ ਵੇਲੇ ਸਟੇਜੀ ਕਵੀ ਦਰਬਾਰ ਜਿਹੜੇ ਸੀ ਉਹ ਬਹੁਤ ਸਟੇਜੀ ਕਵਿਤਾ ਦਾ ਇੱਕ ਬੜਾ ਉਦੋਂ ਸੀਗਾ ਚੱਲ ਰਿਹਾ, ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਸੀ ਉਹ ਪਸੰਦ ਹੁੰਦੀ ਸੀ, ਕਿਉਂਕਿ ਪਾਠ ਉਸ ਰੂਪ ਚ ਘੱਟ ਸੀ, ਸਰੋਤੇ ਜ਼ਿਆਦਾ ਸੀ, ਕਿਉਂਕਿ ਸਰੋਤਿਆਂ ਦਾ ਇੱਕ ਸਿਸਟਮ ਇੱਥੇ ਪਹਿਲਾਂ ਬਣਿਆ ਹੋਇਆ ਸੀ, ਭਾਵੇਂ ਅਖਾੜਿਆਂ ਦੇ ਰੂਪ ਚ ਹੋਵੇ, ਢਾਡੀ ਦੀਵਾਨਾਂ ਦੇ ਰੂਪ ਚ ਹੋਵੇ, ਤੇ ਉਹ ਉਸ ਕਰਕੇ ਜਿਹੜਾ ਸ਼ਿਵ ਕੁਮਾਰ ਵੀ ਫਿਰ ਜਿਹੜਾ ਜਿੱਥੇ ਕਹਿੰਦੇ ਉਹ ਜਾਂਦੇ ਸੀ ਕਵੀ ਦਰਬਾਰ ਦੇ ਵਿੱਚ, ਉੱਥੇ ਉਹ ਅਖਾੜਾ ਜਾ ਕੇ ਲੁੱਟ ਲੈਂਦੇ ਸੀ। ਸ਼ੁਰੂ ਸ਼ੁਰੂ ਚ ਉਹਨਾਂ ਨੂੰ ਜਿਹੜਾ ਕਰਤਾਰ ਸਿੰਘ ਬਲੱਗਣ ਵਰਗਿਆਂ ਦੀ ਸਰਪ੍ਰਸਤੀ ਜਿਹੜੇ ਰਹੀ, ਜਿਹੜੇ ਪੁਰਾਣੇ ਸੀਨੀਅਰ ਸ਼ਾਇਰ ਸੀਗੇ ਕਵੀ ਸੀ ਆਪਣਾ, ਤੇ ਫਿਰ ਹੌਲੀ ਹੌਲੀ ਜਦੋਂ ਅੱਗੋਂ ਹੋਰ ਨਵੀਆਂ ਕਵਿਤਾਵਾਂ ਆ ਗਈਆਂ, ਨਵਾਂ ਨਵਾਂ ਲਿਖਣਾ ਸ਼ੁਰੂ ਕੀਤਾ, ਤੇ ਫਿਰ ਜਦੋਂ ਤੁਸੀਂ ਕਿਤਾਬਾਂ ਦੀ ਜਿਹੜੀ ਸੂਚੀ ਦੱਸੀ ਹੈ ਜਾਂ ਉਸ ਤੋਂ ਬਾਅਦ ਫਿਰ ਲਾਜਵੰਤੀ ਛਪੀ, ਤੇ ਫਿਰ ਕੋਦਮ ਜਿਹੜਾ ਸੀ ਉਹ ਆ ਗਏ ਚਰਚਾ ਦੇ ਵਿੱਚ। ਜਦੋਂ ਅੱਟ ਦੀਆਂ ਚਿੜੀਆਂ ਕਵਿਤਾ ਛਪੀ ਨਾ ਤੇ ਸ਼ਿਵ ਕੁਮਾਰ ਬਟਾਲਵੀ ਦਾ ਇਹ ਪਤਾ ਲੱਗ ਗਿਆ ਕਿ ਕਿੱਦਾਂ ਸੋਚਦੇ ਆ ਉਹ, ਲਾਈਫ ਨੂੰ ਕਿੱਦਾਂ ਸੋਚਦੇ ਆ, ਔਰਤ ਬਾਰੇ ਕਿੱਦਾਂ ਸੋਚਦੇ ਆ ਜਾਂ ਸਮਾਜ ਬਾਰੇ ਕਿੱਦਾਂ ਸੋਚਦੇ ਆ। ਮੈਨੂੰ ਇਹ ਲੱਗਦਾ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਲੂਣਾ ਦਾ ਜਿਹੜਾ ਸੀ ਨਾਟਕ ਦਾ, ਉਦੋਂ ਹੀ ਕਿਤੇ ਉਹਨਾਂ ਦੇ ਮਨ ਦੇ ਵਿੱਚ ਜਾਂ ਇਹ ਕਹਿ ਲਓ ਕਿ ਖਿਆਲ ਦੇ ਤੌਰ ਤੇ ਜਾਂ ਇੱਕ ਫੁਰਨਾ ਫੁਰਨ ਦੇ ਤੌਰ ਤੇ ਜਾਂ ਇੱਕ ਉਹ ਕੰਸੀਵ ਦੇ ਲੈਵਲ ਤੇ ਜਿਹੜਾ ਹੈਗਾ ਉਹ ਉਦੋਂ ਹੀ ਸ਼ੁਰੂ ਹੋ ਗਿਆ ਸੀ। ਕਿਉਂਕਿ ਉਹ ਵੀ ਜਿਹੜੀ ਸੀ ਆਟੇ ਦੀਆਂ ਚਿੜੀਆਂ ਵੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਸੀ ਉਹ ਪੋਇਟਰੀ ਸੀ, ਜਿਹੜੀ ਏਦਾਂ ਦੀ ਪੋਇਟਰੀ ਪਹਿਲਾਂ ਆਈ ਨਹੀਂ ਸੀ। ਤੇ ਫਿਰ ਜਿਹੜੀ ਤੂੰ ਸ਼ੁਰੂ ਚ ਗੱਲ ਕੀਤੀ ਗੌਤਮ ਜੀ ਕਿ ਬਿਰਹਾ ਜਿਹੜਾ ਉਹ ਭਾਰੂ ਸੀ, ਕਿਉਂਕਿ ਆਪਾਂ ਬਿਰਹਾ ਦਾ ਜਿਹੜਾ ਹੈਗਾ ਬਿਰਹਾ ਦਾ ਸ਼ਾਇਰ ਹੀ ਕਹਿੰਦੇ ਸ਼ਿਵ ਕੁਮਾਰ ਨੂੰ, ਤੇ ਉਹਦੀ ਕਵਿਤਾ ਵੀ ਹੈ ਬਿਰਹਾ ਤੂੰ ਸੁਲਤਾਨ। ਤੇ ਦੂਸਰੀ ਜਿਹੜੀ ਇੱਕ ਹੋਰ ਗੱਲ ਮੈਂ ਇਹਦੇ ਨਾਲ ਜ਼ਰੂਰ ਜੋੜਨੀ ਚਾਹਾਂਗਾ ਕਿ ਸ਼ਿਵ ਕੁਮਾਰ ਬਟਾਲਵੀ ਅਕੈਡੈਮਿਕ ਤੌਰ ਤੇ ਭਾਵੇਂ ਆਪਾਂ ਨੂੰ ਪਤਾ ਹੈ ਕਿ ਨਹੀਂ ਕਿਤੇ ਅੱਗੇ ਬਹੁਤਾ ਉਹਨੇ ਕੁਛ ਕੀਤਾ, ਉੱਥੋਂ ਓਵਰਸੀਅਰ ਦਾ ਡਿਪਲੋਮਾ ਕਰਨ ਚਲੇ ਗਏ, ਫਿਰ ਥੋੜਾ ਜਿਹਾ ਨਾਭੇ ਕਾਲਜ ਦੇ ਵਿੱਚ ਵੀ ਉਹ ਪੜ੍ਹੇ, ਰੁਪਦਮਨ ਕਾਲਜ ਨਾਭੇ ਚ, ਤੇ ਉਹਨਾਂ ਦੇ ਨਾਲ ਉਹਨਾਂ ਦੇ ਕਲਾਸ ਫੈਲੋ ਰਹੇ ਜਹੇਦਾਰ ਤੋਗਾ ਸਿੰਘ, ਉਹ ਹੈਗੇ ਆ ਅਕਾਲੀ ਦਲ ਦੇ ਜਿਹੜਾ ਪ੍ਰਧਾਨ ਵੀ ਰਹੇ ਕਿਸੇ ਬਠਿੰਡੇ ਦੇ। ਤੇ ਉਹ ਕਹਿੰਦੇ ਵੀ ਜਦੋਂ ਉਹ ਉੱਥੇ ਅਜੇ ਗ੍ਰੈਜੂਏਸ਼ਨ ਦੇ ਵਿੱਚ ਨਹੀਂ ਸੀ, ਗ੍ਰੈਜੂਏਸ਼ਨ ਨਹੀਂ ਸੀ ਕੀਤੀ, ਸਟੂਡੈਂਟ ਸੀ, ਪਰ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਦੀ ਕਿਤਾਬ ਲੱਗੀ ਹੋਈ ਸੀ। ਤੇ ਜਦੋਂ ਉੱਥੇ ਸਟੱਡੀ ਕਰ ਰਹੇ ਸੀਗੇ ਉਹਨਾਂ ਦੀ ਪੋਇਟਰੀ ਦੀ ਕਿਤਾਬ, ਤੇ ਮਤਲਬ ਕਿ ਇਹ ਵੀ ਇੱਕ ਪ੍ਰਾਪਤੀ ਹੈ ਵੀ ਤੁਸੀਂ ਅਜੇ ਸਟੂਡੈਂਟ ਹੋ, ਤੁਹਾਡੀ ਕਵਿਤਾ ਦੀ ਕਿਤਾਬ ਤੁਹਾਡੇ ਅਗਲੀ ਜਿਹੜੀ ਵੱਡੀ ਕਲਾਸ ਆ ਉਹਦੇ ਚ ਲੱਗੀ ਹੋਈ ਹੈ। ਤੇ ਫਿਰ ਉਹ ਕਹਿੰਦੇ ਸੀਗੇ ਕਿ ਸਾਡੇ ਪੰਜਾਬੀ ਦੇ ਜਿਹੜਾ ਸੀਗਾ ਪੀਰੀਅਡ ਹੁੰਦਾ ਸੀ ਉਹਦੇ ਚ ਅਕਸਰ ਸ਼ਿਵ ਤੋਂ ਕੋਈ ਕਵਿਤਾ ਜਾਂ ਹੋਰ ਗੀਤ ਸੁਣਦੇ ਸੀ, ਤੇ ਕਿਉਂਕਿ ਸਰੋਦੀ ਕਵਿਤਾ ਲਿਖਦੇ ਸੀ ਉਹਦੀ ਆਪਣੀ ਆਵਾਜ਼ ਵੀ ਜਿਹੜੀ ਸੀ ਉਹ ਬਹੁਤ ਕਮਾਲ ਦੀ ਸੀ। ਤੇ ਕਿਉਂਕਿ ਬਾਅਦ ਦੇ ਵਿੱਚ ਬੜੇ ਗਾਇਕਾਂ ਨੇ ਗਾਇਆ, ਬੜੇ ਤਰੀਕੇ ਨਾਲ ਗਾਇਆ, ਤੇ ਤੁਸੀਂ ਸ਼ੁਰੂ ਚ ਜਗਜੀਤ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਗੀਤ ਵੀ ਸੁਣਾਇਆ, ਤੇ ਪਰ ਸ਼ਿਵ ਦੀ ਜਿਹੜੀ ਆਪਣੀ ਆਵਾਜ਼ ਸੀ, ਹਾਲਾਂਕਿ ਬਿਨਾਂ ਕਿਸੇ ਸੰਗੀਤ ਤੋਂ ਬਿਨਾਂ ਰਿਦਮ ਤੋਂ ਗਾਉਂਦੇ ਸੀ, ਤੇ ਪਰ ਉਹਨੂੰ ਕੋਈ ਟੱਚ ਨਹੀਂ ਕਰ ਸਕਿਆ ਉਹਦਾ। ਕਿਤੇ ਨਾ ਕਿਤੇ ਜਿਹੜੀਆਂ ਕਲਿਪਿੰਗਸ ਕੁਛ ਬਾਅਦ ਦੇ ਵਿੱਚ ਸਾਹਮਣੇ ਆਈਆਂ, ਕੁਛ ਤਾਂ ਖੈਰ ਆਲ ਇੰਡੀਆ ਰੇਡੀਓ ਕੋਲੇ ਸੀ, ਉਹ ਤਾਂ ਨਹੀਂ ਕਿਤੇ ਨਾ ਕਿਤੇ ਉਹ ਕਰ ਸਕੇ, ਤੇ BBC TV ਜਿਹੜਾ ਸੀਗਾ ਇੰਗਲੈਂਡ ਦਾ ਲੰਡਨ ਦਾ ਉਹਨਾਂ ਕੋਲ ਇੱਕ ਛੋਟੀ ਜਿਹੀ ਉਹਨਾਂ ਦੀ ਜਿਹੜੀ ਸੀ ਉਹ ਹੈਗੀ ਸੀ, ਉਹ ਜਿਹੜੀ ਹੁਣ ਕਿਤੇ ਨਾ ਕਿਤੇ ਸਾਨੂੰ ਮਿਲ ਜਾਂਦੀ ਹੈ ਅਜੇ ਵੀ ਸੁਣਨ ਨੂੰ ਦੇਖਣ ਨੂੰ, ਆਪਾਂ ਇਹ ਕਹਿ ਸਕਦੇ ਹਾਂ। ਤੇ ਅਸਲ ਦੇ ਵਿੱਚ ਜਿਹੜੀ ਤੁਸੀਂ ਤੁਹਾਡਾ ਅਗਲਾ ਸਵਾਲ ਸੀ ਨਾ, ਤੇ ਦੇਖੋ ਸ਼ਿਵ ਨੂੰ ਸਾਰੇ ਲੋਕ ਜਾਣਦੇ ਆ, ਪੜ੍ਹਿਆ ਵੀ ਹੈ ਤੇ ਸੁਣਿਆ ਵੀ ਹੈ, ਸ਼ਿਵ ਦੇ ਇਸ਼ਕ ਦੇ ਚਰਚੇ ਵੀ ਲੋਕਾਂ ਨੇ ਬਹੁਤ ਸੁਣੇ ਨੇ, ਤੇ ਜਿਹੜੀ ਤੁਸੀਂ ਇਹ ਗੱਲ ਕੀਤੀ ਕਿ ਕ੍ਰਾਂਤੀਕਾਰੀ ਹੋਣਾ ਕੀ ਜ਼ਰੂਰੀ ਹੈ, ਕੀ ਸ਼ਿਵ ਕ੍ਰਾਂਤੀਕਾਰੀ ਸੀ ਕਿ ਨਹੀਂ, ਉਹਦਾ ਗੱਲ ਅੰਦਾਜ਼ਾ ਆਪਾਂ ਲੂਣਾ ਤੋਂ ਲਾ ਸਕਦੇ ਹਾਂ। ਕਿਉਂਕਿ ਲੂਣਾ ਜਿਹੜੀ ਹੈ 1965 ਦੇ ਵਿੱਚ ਲਿਖੀ, 1967 ਦੇ ਵਿੱਚ ਸਾਹਿਤ ਅਕੈਡਮੀ ਅਵਾਰਡ ਮਿਲਦਾ, ਉਸ ਵੇਲੇ ਸਾਹਿਤ ਅਕੈਡਮੀ ਅਵਾਰਡ ਨੂੰ ਬਹੁਤ ਵੱਡਾ ਪੁਰਸਕਾਰ ਮੰਨਿਆ ਜਾਂਦਾ ਸੀ, ਹਾਲਾਂਕਿ ਉਦੋਂ ਉਹਦੀ ਜਿਹੜੀ ਸੀ ਉਹਦੇ ਚ ਨਕਦੀ ਜਿਹੜੀ ਸੀ ਉਹ 5000 ਰੁਪਇਆ ਮਿਲਦੀ ਸੀ। ਤੇ ਸਾਹਿਤ ਅਕੈਡਮੀ ਅਵਾਰਡ ਲੂਣਾ ਨੂੰ ਮਿਲਦਾ, ਤੇ ਲੂਣਾ ਦਾ ਲਿਖਿਆ ਜਾਣੇ ਮੈਨੂੰ ਲੱਗਦਾ ਕਿ ਇੱਕ ਕ੍ਰਾਂਤੀਕਾਰੀ ਜਿਹੜਾ ਕਦਮ ਸੀ, ਜਿਹੜਾ ਇੱਕ ਲੌਜਿਕ ਬਿਲਡ ਕੀਤਾ ਉਹਦੇ ਚ ਲੂਣਾ ਦੇ ਹੱਕ ਦੇ ਵਿੱਚ, ਤੇ ਉਸ ਕਦਰ ਯਾਰ ਦੇ ਜਾਂ ਉਸ ਤੋਂ ਪਹਿਲਾਂ ਜਿਹੜੇ ਕਿੱਸੇ ਲਿਖੇ ਗਏ ਪੂਰਨ ਭਗਤ ਦੇ, ਤੇ ਉਹਦੇ ਉਸ ਸਾਰੇ ਉਹ ਕਿੱਸਿਆਂ ਦਾ ਇੱਕ ਤਰੀਕੇ ਦਾ ਇੱਕ ਟੀਕ ਸੀਗਾ, ਉਹਨੂੰ ਰੱਦ ਕਰਦਾ ਸੀ ਕਿ ਗੱਲ ਇਹ ਨਹੀਂ, ਗੱਲ ਆ ਵੀ ਹੈਗੀ ਸੀ। ਤੇ ਜੇ ਜੇ ਇਹ ਗੱਲ ਸੱਚੀ ਹੈ, ਜੇ ਕਹਾਣੀ ਸਲਵਾਨ ਦੀ, ਇੱਛਰਾਂ ਦੀ, ਪੂਰਨ ਦੀ, ਜੇ ਸਾਰੀ ਕਹਾਣੀ ਹੈ ਤਾਂ ਉਹਦੇ ਵਿੱਚ ਲੂਣਾ ਦਾ ਵੀ ਜਿਹੜਾ ਹੈਗਾ ਇੱਕ ਪੱਖ ਹੈ। ਤੇ ਬਾਅਦ ਵਿੱਚ ਬੜੇ ਲੋਕਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੱਕ ਜਿਹੜਾ ਹੈਗਾ ਲੂਣਾ ਨਾਟਕ ਤਿਆਰ ਕੀਤਾ, ਬੜਾ ਬੜਾ ਇੱਕ ਪੋਇਟੀਕਲ ਤੇ ਬੜਾ ਇੱਕ ਸੰਗੀਤਕ ਇਹ ਨਾਟਕ ਹੈ। ਤੇ ਉਹਦੇ ਚ ਆਮ ਤੌਰ ਤੇ ਸਿਲੇਬਸ ਦੇ ਵਿੱਚ ਵੀ ਉਹਦੇ ਚੋਂ ਕੁਛ ਟੋਕਾਂ ਲੱਗਦੀਆਂ ਨੇ, ਤੇ ਜਿਹੜੀਆਂ ਜਿਵੇਂ ਮੈਂ ਅੱਗ ਟੁਰੀ ਪਰਦੇਸ ਨਹੀਂ ਸਹੀ, ਉਹ ਅੱਗ ਟੁਰੀ ਪਰਦੇਸ ਇਹ ਅਕਸਰ ਜਿਹੜਾ ਹੈ ਉਹ ਪੜ੍ਹਾਇਆ ਜਾਂਦਾ, ਇੱਕ ਛਾਤੀ ਮੇਰੀ ਹਾੜ ਤਪੰਦਾ ਦੂਜੀ ਤਪਦਾ ਜੇਠ। ਤੇ ਇਹ ਮਤਲਬ ਕਿ ਜਿਹੜਾ ਸੀਗਾ ਇੱਕ ਅਣਜੋੜ ਵਿਆਹ ਦੀ ਗੱਲ, ਇੱਕ ਬੁੱਢੇ ਸਲਵਾਨ ਨਾਲ ਇੱਕ ਜਵਾਨ ਕੁੜੀ ਨੂੰ ਵਿਆਹਣਾ, ਤੇ ਫਿਰ ਪੂਰਨ ਦਾ ਦੀ ਉਹ ਥੋੜੀ ਉਮਰ ਦਾ ਛੋਟਾ ਹੋਣਾ, ਤੇ ਉਹ ਜਿਹਦੇ ਚ ਉਹ ਲੂਣਾ ਕਹਿੰਦੀ ਹੈ ਵੀ ਤੂੰ ਆਪਣਾ ਫਰਕ ਕੀ ਹੈ, ਮੈਂ ਤੇਥੋਂ ਸਿਰਫ ਇੱਕ ਚੁੰਮਣ ਵੱਡੀ ਆ, ਤੇ ਮਤਲਬ ਕਿ ਏਦਾਂ ਦੀ ਜਿਹੜੀ ਉਹਦੇ ਚ ਸ਼ਬਦਾਵਲੀ ਜਿਹੜੀ ਆ ਉਹ ਵਰਤਣੀ। ਤੇ ਇੱਕ ਸ਼ਿਵ ਦੇ ਲੂਣਾ ਦੇ ਵਿੱਚ ਇੱਕ ਹੋਰ ਬੜੀ ਜਿਹੜੀ ਕਮਾਲ ਦੀ ਗੱਲ, ਕਿਉਂਕਿ ਸ਼ਿਵ ਨੇ ਉਹਦੇ ਚ ਔਰਤ ਨੂੰ ਜਸਟੀਫਾਈ ਕਰਨ ਦੀ, ਡਿਗਨੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਪਰ ਨਾਲ ਜਿਹੜਾ ਔਰਤ ਹੀ ਔਰਤ ਦੇ ਖਿਲਾਫ ਕਿਵੇਂ ਜਿਹੜਾ ਹੈਗਾ ਉਹ ਇੱਕ ਘੜਦੀ ਹੈ ਤੇ ਲੌਜਿਕ ਘੜਦੀ ਹੈ ਜਾਂ ਮਰਦ ਪ੍ਰਧਾਨ ਸਮਾਜ ਦੇ ਵਿੱਚ, ਉਹ ਵੀ ਉਹਦੇ ਚ ਬਹੁਤ ਕਮਾਲ। ਉਹਦੇ ਚ ਇੱਕ ਬੈਤ ਦੇ ਵਿੱਚ ਹੈ, ਇੱਕ ਸ਼ੇਅਰ ਡਾਇਲਾਗ ਕਹਿ ਲਓ, ਚਲੋ ਕਿਉਂਕਿ ਉਹ ਨਾਟਕ ਹੈ, ਤੇ ਜਿਹਦੇ ਚ ਉਹ ਕਹਿੰਦਾ ਤੀਨੀ ਸੱਕ ਹੁੰਦੀ ਹੈ ਕਿੱਕਰਾਂ ਦਾ ਮੋਈਆਂ ਖੱਲਾਂ ਨੂੰ ਜਿਹੜੀ ਰੰਗ ਲੈਂਦੀ, ਕੋਲੇ ਮਰਦ ਨੂੰ ਹਾਸੇ ਦਾ ਸੱਪ ਬਣ ਕੇ ਅਕਲ ਉਸਦੀ ਪੱਲਾਂ ਵਿੱਚ ਡੰਗ ਲੈਂਦੀ, ਰਾਮ ਕਿਸੇ ਦਾ ਬਣਾ ਨੂੰ ਤੋੜ ਦਿੰਦੀ, ਪੁੱਤ ਰਾਜ ਆਪਣੇ ਪੁੱਤ ਲਈ ਮੰਗ ਲੈਂਦੀ। ਮਤਲਬ ਕਿ ਏਦਾਂ ਦਾ ਜਿਹੜਾ ਹੈਗਾ ਉਹ ਇੱਕ ਔਰਤ ਦਾ ਜਿਹੜਾ ਇੱਕ ਡਾਇਲਾਗ, ਇੱਕ ਔਰਤ ਵੱਲੋਂ ਡਾਇਲਾਗ ਤੇ ਇੱਕ ਔਰਤ ਦੇ ਖਿਲਾਫ, ਉਹ ਜਿਹੜਾ ਏਦਾਂ ਦਾ ਇੱਕ ਮਰਦ ਪ੍ਰਧਾਨ ਦਾ ਸਮਾਜ ਦੀ ਦਾ ਇੱਕ ਇਹ ਨੈਰੇਟਿਵ ਸੀ, ਉਹ ਵੀ ਉਹਨੂੰ ਬੜੇ ਵਿਅੰਗਮਈ ਤਰੀਕੇ ਨਾਲ ਸ਼ਿਵ ਨੇ ਉਹਦੇ ਚ ਜਿਹੜਾ ਹੈ ਪੇਸ਼ ਕੀਤਾ। ਤੇ ਦੂਜੀ ਗੱਲ, ਕਿਉਂਕਿ ਸ਼ਿਵ ਦੇ ਹੁੰਦੇ ਹੀ ਪਾਸ਼ ਵਰਗੇ ਵੀ ਆ ਗਏ ਸੀ, ਤੇ ਉਹਨਾਂ ਨੇ ਬੜਤਿੱਖੀ ਕਵਿਤਾ ਜਾਂ ਜੁਝਾਰੂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ, ਉਹ ਵੀ ਕਈ ਵਾਰੀ ਕਿਸੇ ਕਵੀ ਦਰਬਾਰ ਚ ਜਾਂ ਹੋਰ ਏਦਾਂ ਦਾ ਇਹ ਗੱਲ ਉਠਾਉਂਦੇ ਸੀ ਵੀ ਉਹ ਕਿਉਂ ਨੀ ਲਿਖਦੇ। ਤੇ ਪਰ ਸ਼ਿਵ ਜਿਹੜਾ ਸੀ, ਮੈਨੂੰ ਇਹ ਲੱਗਦਾ ਕਿ ਚਲੋ ਭਾਵੇਂ ਬਿਰਹਾ ਦਾ ਸੁਲਤਾਨ ਕਹਿ ਲਓ, ਬਿਰਹਾ ਦਾ ਕਵੀ ਕਹਿ ਲਓ, ਬਿਰਹਾ ਦਾ ਸ਼ਾਇਰ, ਪਰ ਮੈਨੂੰ ਲੱਗਦਾ ਕਿ ਮਿੱਟੀ ਨਾਲ ਜੁੜਿਆ ਹੋਇਆ ਜਿਹੜਾ ਉਹ ਸ਼ਾਇਰ ਸੀ, ਕਿਉਂਕਿ ਜਿਹੜੇ ਉਹਦੇ ਗੀਤ ਨੇ ਕੁਛ ਭਾਵੇਂ ਕੁਛ ਫਿਲਮਾਂ ਲਈ ਲਿਖੇ ਤੇ ਜਾਂ ਵੈਸੇ ਗੀਤ ਲਿਖੇ, ਤੇ ਬੜੇ ਹੀ ਸਾਰੇ ਨੂਨ ਸਿੰਗਰਾਂ ਨੇ ਸ਼ਿਵ ਕੁਮਾਰ ਨੂੰ ਗਾਇਆ, ਤੇ ਭਾਵੇਂ ਬਿਲਕੁਲ ਜਿਹੜੇ ਬੜੇ ਗੰਭੀਰ ਕਿਸਮ ਦੇ ਕਲਾਸੀਕਲ ਕਿਸਮ ਦਾ ਗਾਉਣ ਵਾਲੇ ਸਿੰਗਰ ਹੋਣ, ਜਗਜੀਤ ਸਿੰਘ ਦਾ ਨਾਂ ਤੁਸੀਂ ਲਿਆ ਖੁਦ, ਤੇ ਜਗਜੀਤ ਜ਼ੀਰ ਵੀ ਹੋਣ ਭਾਵੇਂ, ਤੇ ਭਾਵੇਂ ਫਿਲਮਾਂ ਦੇ ਜਿਹੜੇ ਪਲੇਬੈਕ ਸਿੰਗਰ ਸੀ ਜਿਹੜੇ ਉਹ ਹੋਣ, ਤੇ ਮਹਿੰਦਰ ਕਪੂਰ ਵਰਗੇ, ਤੇ ਭਾਵੇਂ ਸੁਰਿੰਦਰ ਕੌਰ ਵਰਗੀ ਜਿਹੜੀ ਗਾਇਕਾ, ਆਸਾ ਸਿੰਘ ਮਸਤਾਨਾ ਵਰਗੇ ਜਿਹੜੇ ਪਾਪੂਲਰ ਗਾਇਕ ਸੀ ਉਹ ਹੋਣ, ਤੇ ਉਹਨਾਂ ਦੇ ਗੀਤ ਵੀ ਇੰਨੇ ਜਿਹੜੇ ਪਾਪੂਲਰ, ਇੱਕ ਮੇਰੀ ਅੱਖ ਕਾਸ਼ ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ, ਜਾਂ ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਹੁਣ ਏਦਾਂ ਦੇ ਜਿਹੜੇ ਗੀਤ, ਉਹ ਸਮਾਸ, ਉਹ ਅਲੰਕਾਰ, ਉਹ ਵਿਸ਼ੇਸ਼ਣ ਜਿਹੜੇ ਵਰਤਣ, ਉਹ ਹੀ ਬੰਦਾ ਵਰਤ ਸਕਦਾ ਜਿਹੜਾ ਪਿੰਡ ਦੀ ਲਾਈਫ ਨੂੰ ਜਾਣਦਾ, ਜਿਹੜਾ ਪਿੰਡ ਦੀ ਜਿਹੜਾ ਹੈਗਾ ਜ਼ਿੰਦਗੀ ਨੂੰ ਜਿਹੜਾ ਉਹ ਜਾਣਦਾ। ਇੱਕ ਉਹਨਾਂ ਦਾ ਗੀਤ ਹੈ, ਮੇਰਾ ਖਿਆਲ ਉਹ ਕਿਸੇ ਮਾਡਰਨ ਸਿੰਗਰ ਨੇ ਗਾਇਆ, ਪਹਿਲਾਂ ਉਹ ਕਿਸੇ ਨੇ ਨੀ ਗਾਇਆ ਸੀ, ਬੜਾ ਕਮਾਲ ਦਾ ਗੀਤ ਹੈ, ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣੇ ਆ ਮੇਰੇ ਲਾੜਿਆ, ਤੇ ਉਹਦੇ ਚ ਉਹ ਇੱਕ ਥਾਂ ਤੇ ਕਹਿੰਦੇ ਪੀੜਾਂ ਦੀ ਪਤਕਣ ਜੋੜ ਕੇ ਇੱਕ ਗੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਹੁਣ ਪੀੜਾਂ ਦੀ ਪਤਕਣ ਗੀਰਾ, ਇਹ ਸ਼ਬਦ ਨੇ ਜਿਹੜੇ ਬਿਲਕੁਲ ਮਾਝੇ ਦੇ ਉਸ ਇਲਾਕੇ ਦੇ ਜਿੱਥੇ ਉਹਨਾਂ ਰਿਹਾ, ਬੜੇ ਕਮਾਲ ਦੇ ਸ਼ਬਦ ਨੇ ਇਸ ਸ਼ਬਦਾਵਲੀ ਨੂੰ ਵਰਤਿਆ। ਤੇ ਫਿਰ ਇੱਕ ਉਹਨਾਂ ਦਾ ਕਵਿਤਾ ਉਹਨਾਂ ਦੀ ਇਹ, ਤੇ ਇਹਨੂੰ ਗੀਤ ਦੇ ਰੂਪ ਚ ਵੀ, ਕਿਉਂਕਿ ਸਰੋਧੀ ਉਹ ਤੁਕਬੰਦੀ ਚ ਲਿਖਦੇ, ਖੁੱਲੀ ਕਵਿਤਾ ਬਹੁਤ ਘੱਟ ਲਿਖੀ ਆ ਉਹਨਾਂ ਨੇ, ਲਿਖੀ ਤਾਂ ਹੈ ਜਿਹੜਾ ਹੈਗਾ ਫ੍ਰੀ ਵਰਸ ਦੇ ਵਿੱਚ, ਤੇ ਪਰ ਘੱਟ ਹੈ। ਤੇ ਉਹਦੇ ਚ ਉਹ ਲਿਖਦੇ ਆ, ਜਿੰਨਾ ਖੱਤਿਆਂ ਚ ਬੀਜੇ ਸੀ ਮੈਂ ਪਿਆਰ ਵਾਲੇ ਬੀਜ, ਉਹਨਾਂ ਖੇਤਾਂ ਵਿੱਚ ਭੱਖੜਾ ਬੁਘਾਟ ਉੱਗਿਆ। ਹੁਣ ਭੱਖੜਾ ਬੁਘਾਟ ਆਪਾਂ ਨੂੰ ਪਤਾ ਹੈ ਵੀਡਸ ਨੇ, ਇਹ ਨਹੀਂ ਚਾਹੀਦੇ ਹੁੰਦੇ, ਆਪਾਂ ਖੋਦ ਕੇ ਪੁੱਟ ਕੇ ਪਰੇ ਸੁੱਟ ਦਿੰਦੇ, ਤੇ ਪਰ ਉਹ ਤਾਂ ਹੀ ਉਹ ਵਰਤਿਆ ਕਿ ਉਹਨਾਂ ਨੂੰ ਸਮਝ ਇਸ ਗੱਲ ਦੀ। ਤੇ ਮੋਹਨ ਕਾਲੋਂ ਤਾਂ ਕਹਿੰਦਾ ਵੀ ਕੁਛ ਸਮਾਂ ਉਹ ਪਟਵਾਰੀ ਵੀ ਰਹੇ ਆਪ, ਤੇ ਉਹਨਾਂ ਦਾ ਇੱਕ ਗੀਤ ਹੈ ਇਹ ਵੀ ਮੇਰਾ ਖਿਆਲ ਸੁਰਿੰਦਰ ਕੌਰ ਨੇ ਗਾਇਆ, ਮੁੰਡਾ ਆ ਗਿਆ ਨਵਾਂ ਪਟਵਾਰੀ ਜਰੀਬ ਨਾਲ ਕਦ ਮਿਲਣ ਦਾ, ਤੇ ਉਹ ਮਤਲਬ ਕਿ ਹੁਣ ਜਿਹੜੇ ਜਰੀਬ ਵਰਗੇ ਸ਼ਬਦ ਏਦਾਂ ਦੇ, ਤੇ ਉਹ ਜਿਹੜਾ ਹੈ ਏਦਾਂ ਦੇ ਉਹ ਤਾਂ ਹੀ ਵਰਤ ਸਕਦੇ ਜੇ ਉਹਨਾਂ ਨੂੰ ਪਤਾ ਸੀ। ਤੇ ਉਹ ਇੱਕ ਸ਼ਬਦਾਵਲੀ ਦੇ ਤੌਰ ਤੇ, ਇੱਕ ਡਿਕਸ਼ਨ ਦੇ ਤੌਰ ਤੇ ਮੈਂ ਕਹਿੰਦਾ ਕਿ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਤੇ ਉਹ ਵੀ ਅੱਜ ਸਾਡੇ ਲਈ ਇੱਕ ਖਜ਼ਾਨਾ ਨੇ ਇੱਕ ਕਿਸਮ ਦਾ, ਕਿਉਂਕਿ ਨਵੀਂ ਪੋਇਟਰੀ ਚ ਸ਼ਬਦ ਹੈ ਨੀ, ਇਹ ਨਵੀਂ ਪੋਇਟਰੀ ਉੱਥੋਂ ਨਿਕਲੀ ਨੀ, ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ ਇੱਥੋਂ ਤੱਕ ਕਿ ਅੰਮ੍ਰਿਤਾ ਪ੍ਰੀਤਮ ਤੇ ਜਾਂ ਮੋਹਨ ਸਿੰਘ ਵਰਗੇ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਸੀ। ਹੁਣ ਜਿਵੇਂ ਉਹਨਾਂ ਨੂੰ ਗੱਲ ਕਰਦਾ ਵੀ ਉਹਨਾਂ ਦੀ ਪਕੜ ਤੇ ਅੰਮ੍ਰਿਤਾ ਪ੍ਰੀਤਮ ਦਾ ਵੀ ਇੱਕ ਗੀਤ ਹੈ, ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜਿਆ ਪੋ, ਹੱਕ ਜਿਹਨਾਂ ਦੇ ਆਪਣੇ ਆਪੇ ਲੈਣਗੇ ਖੋ। ਹੁਣ ਕਿੱਕਰ ਨੂੰ ਕਦੇ ਵੀ ਜਿਹੜਾ ਹੈਗਾ ਆਪਾਂ ਮੇਲ ਫੋਰਮ ਦੇ ਵਿੱਚ ਨਹੀਂ ਵਰਤਦੇ, ਤੁਹਾਨੂੰ ਵੀ ਪਤਾ ਇਸ ਗੱਲ ਦਾ, ਸਾਡੇ ਸਰੋਤਿਆਂ ਨੂੰ ਵੀ ਪਤਾ ਹੈ। ਤੇ ਕਿਉਂਕਿ ਅੰਮ੍ਰਿਤਾ ਕਦੇ ਪਿੰਡ ਚ ਰਹੀ ਨੀ, ਅੰਮ੍ਰਿਤਾ ਨੂੰ ਇਸ ਗੱਲ ਦਾ ਪਤਾ ਨੀ ਕਿੱਕਰਾਂ ਵੇ ਕੰਡਿਆਲਿਆ, ਕਿੱਕਰੇ ਨੀ ਕੰਡਿਆਲੀ ਕਹਿਣਾ ਚਾਹੀਦਾ ਸੀ ਉਹਨੂੰ, ਤੇ ਸ਼ਿਵ ਇਹ ਗਲਤੀ ਨੀ ਕਰਦਾ। ਤੇ ਇਸ ਕਰਕੇ ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ, ਹਾਲਾਂਕਿ ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਕਮਾਲ ਦੀ ਕਵਿਤਾ ਹੈ ਪੋਠੋਹਾਰੀ ਦਾ ਜਾਂ ਉਦਾਂ ਦੀ ਸ਼ਬਦਾਵਲੀ ਬਾਰੇ, ਪਰ ਪ੍ਰੋਫੈਸਰ ਮੋਹਨ ਸਿੰਘ ਦਾ ਵੀ ਇੱਕ ਗੀਤ ਹੈ ਜੱਟੀਆਂ ਦਾ ਗੀਤ ਜਿਹੜਾ ਮੁਜ਼ਾਰਾ ਮੂਵਮੈਂਟ ਦੇ ਉੱਪਰ ਸੀਗਾ। ਤੇ ਹੁਣ ਪ੍ਰੋਫੈਸਰ ਮੋਹਨ ਸਿੰਘ ਵੀ ਪਿੰਡਾਂ ਚ ਨਹੀਂ ਰਹੇ ਉਸ ਰੂਪ ਚ, ਉਹਨਾਂ ਨੂੰ ਉਸ ਸ਼ਬਦਾਵਲੀ ਦਾ ਨਹੀਂ ਪਤਾ ਤੇ ਉਹਦੀ ਵਰਡ ਦੀ ਕੋਨੋਟੇਸ਼ਨ ਨਹੀਂ ਪਤਾ। ਹੁਣ ਉਹਨਾਂ ਦਾ ਇੱਕ ਗੀਤ ਹੈ ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ, ਸੁੱਥਣਾ ਤਾਂ ਸਾਡੀਆਂ ਨੂੰ ਪੱਖੜਾ ਵੇ ਹੋ। ਹੁਣ ਪੱਖੜਾ ਸੁੱਥਣ ਨੂੰ ਨੀ ਚੁੰਬੜਦਾ, ਸੁੱਥਣ ਨੂੰ ਅਲੇਹਾ ਚੁੰਬੜਦਾ। ਸ਼ਿਵ ਕੁਮਾਰ ਨੇ ਸੀ ਕਦੇ ਗਲਤੀ ਕਰਦਾ, ਜੇ ਸ਼ਿਵ ਕੁਮਾਰ ਨੇ ਵੀ ਇਸ ਗੱਲ ਨੂੰ ਲੈ ਕੇ ਇਹ ਗੱਲ ਲਿਖਣੀ ਹੁੰਦੀ, ਤੇ ਕਿਉਂਕਿ ਪੱਖੜਾ ਤਾਂ ਬਿਲਕੁਲ ਵਿਸ਼ਾ ਹੁੰਦਾ, ਪੈਰਾਂ ਦਾ ਜ਼ਰੂਰ ਵੱਜਦਾ, ਅੱਡੀਆਂ ਚੁੱਭ ਜਾਂਦਾ, ਤੇ ਪਰ ਸੁੱਥਣ ਨੂੰ ਨੀ ਚੁੰਬੜਦਾ। ਤੇ ਇਸ ਕਰਕੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ ਨਾ, ਉਹ ਸਮਝਦੇ ਸੀ ਪੋਇਟਰੀ ਨੂੰ ਇੱਕ ਹੋਰ ਲੈਵਲ ਤੇ, ਤੇ ਪਰ ਸ਼ਿਵ ਕੁਮਾਰ ਜਿਹੜਾ ਸੀਗਾ ਉਹ ਸਮਝਦਾ ਸੀਗਾ, ਜਿਹੜਾ ਸੀ ਉਹਦੀ ਜਿਹੜੀ ਡਿਕਸ਼ਨ ਆਈ ਜਾਂ ਉਹਦਾ ਸਟਾਈਲ ਆਇਆ ਜਾਂ ਜਿਹੜਾ ਉਹਦਾ ਬਿਰਹਾ ਦਾ ਜਾਂ ਜਿਹੜਾ ਪ੍ਰੇਮ ਦਾ ਜਾਂ ਪਿਆਰ ਦਾ ਜਿਹੜਾ ਉਹ ਸਾਰੀ ਭਾਵਨਾ ਆਈ ਉਹ ਉੱਥੋਂ ਆਈ ਜਿਹੜੀ ਆਮ ਲੋਕਾਂ ਚੋਂ ਆਈ। ਮੈਨੂੰ ਲੱਗਦਾ ਕਿ ਇਸ ਕਰਕੇ ਉਹ ਵੱਡਾ ਜਿਹੜਾ ਹੈ ਉਹ ਸ਼ਾਇਰ ਸੀ। ਇੱਕ ਸ਼ਿਵ ਦੀ ਹੋਰ ਮੈਨੂੰ ਉਹ ਅਕਸਰ ਮੈਨੂੰ ਕਰਤਾ ਉਹਦੀ ਯਾਦ ਆ ਜਾਂਦੀ ਹੁੰਦੀ ਹੈ, ਬੁੱਢਾ ਸ਼ਹਿਰ। ਤੇ ਉਹ ਇਹ ਉਸ ਕਵਿਤਾਵਾਂ ਸ਼ਿਵ ਦੀਆਂ ਜਿਹੜੀਆਂ ਨਾ ਉਹ ਖੁੱਲੀ ਕਵਿਤਾ। ਤੇ ਜਦ ਕੋਈ ਨਕਸਲਵਾੜੀਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਇਹ ਜਿਹੜਾ ਇਸ ਤਰ੍ਹਾਂ ਦਾ ਨੋਟਸ ਲੈਣਾ ਕੰਟੈਂਪਰੇਰੀ ਮੂਵਮੈਂਟ ਦਾ, ਇਹ ਵੀ ਉਹਦੇ ਕੋਲੇ ਸੀ। ਇਹ ਨਹੀਂ ਸੀ ਕਿ ਉਹ ਕ੍ਰਾਂਤੀਕਾਰੀ ਸੋਚਦਾ ਨਹੀਂ ਸੀ ਜਾਂ ਉਹ ਹੈ ਨਹੀਂ ਸੀ। ਠੀਕ ਹੈ ਕਿ ਉਹ ਸਟੇਜਾਂ ਤੇ ਉਸ ਤਰ੍ਹਾਂ ਦੀ ਉਵੇਂ ਤਿੱਖੀ ਗੱਲ ਨਹੀਂ ਸੀ ਕਰਦਾ ਜਿਵੇਂ ਪਾਸ਼ ਕਰਦਾ ਸੀ ਉਹਨਾਂ ਦਿਨਾਂ ਚ ਜਾਂ ਹੋਰ ਉਦੋਂ ਸ਼ਾਇਰ ਚ, ਉਹ ਭਾਵੇਂ ਬਾਅਦ ਚ ਆਏ ਉਹ ਸ਼ਾਇਰ ਕਰਦੇ ਸੀਗੇ। ਤੇ ਇਸ ਕਰਕੇ ਕਈ ਵਾਰੀ ਇਹ ਗੱਲ ਜਿਹੜੀ ਉਹ ਕਰ ਲੈਂਦੇ ਆ। ਤੇ ਸ਼ਿਵਦਾ ਅੰਤ ਕੋਈ ਬਹੁਤਾ ਚੰਗਾ ਨਹੀਂ ਹੋਇਆ, ਠੀਕ ਹੈ ਪਿਆਰ ਮਿਲਿਆ ਬਹੁਤ ਕੁਛ ਹੋਇਆ, ਤੇ ਆਪਾਂ ਉਹ ਗੱਲ ਨਹੀਂ ਕਰਦੇ ਜਿਹੜੇ ਉਹਨਾਂ ਦੇ ਇਸ਼ਕ ਦੇ ਕਿੱਸੇ ਜਾਂ ਹੋਰ ਉਹ ਸਾਰੇ ਚੱਲ ਰਿਹਾ, ਉਹ ਤਾਂ ਗੱਲਾਂ ਬਹੁਤੀਆਂ ਉਦਾਂ ਮੂੰਹ ਮੂੰਹ ਚੱਲਦੀਆਂ ਰਹਿੰਦੀਆਂ ਨੇ, ਫਿਰ ਅੱਗੇ ਖੰਭਾਂ ਦੀਆਂ ਦਾਰਾਂ ਵੀ ਬਣ ਜਾਂਦੀਆਂ ਨੇ। ਤੇ ਪਰ ਇਹ ਹੈ ਕਿ ਉਹ ਜਿਹੜੀ ਉਹਨਾਂ ਦਾ ਇੱਕ ਸੀਗੀ ਸ਼ਰਾਬ ਪੀਣ ਦੀ, ਉਹਨਾਂ ਨੇ ਉਹਦਾ ਉਹਨਾਂ ਜਿਹੜਾ ਸੀ ਨਾ ਲਿਵਰ ਖਰਾਬ ਕਰਤਾ, ਲਿਵਰ ਸਿਰੋਸਿਸ ਹੋ ਗਿਆ ਅਖੀਰ ਚ ਜਦੋਂ ਕਹਿੰਦੇ ਉਹ ਇੰਗਲੈਂਡ ਤੋਂ ਵਾਪਸ ਆਏ, ਤੇ ਉੱਥੋਂ ਆ ਕੇ ਫਿਰ ਉਹ ਠੀਕ ਨੀ ਹੋਏ, ਫਿਰ ਉੱਠੇ ਨੀ ਕਿਉਂਕਿ ਉਹਨਾਂ ਨੇ ਨੌਕਰੀਆਂ ਦੋ ਤਿੰਨ ਬਦਲੀਆਂ, ਜਿੱਦਾਂ ਮੈਂ ਕਿਹਾ ਦੱਸਿਆ ਸੀ ਕਿ ਪਟਵਾਰੀ ਵੀ ਕੁਛ ਚਿਰ ਰਹੇ, ਫਿਰ ਅਨਟ੍ਰੇਨਡ ਟੀਚਰ ਵੀ ਰਹੇ ਕੁਛ ਚਿਰ, ਉਦੋਂ ਅਨਟ੍ਰੇਨਡ ਟੀਚਰ ਰੱਖ ਲੈਂਦੇ ਹੁੰਦੇ ਸੀਗੇ, ਤੇ ਉਹ ਤਾਂ ਖੈਰ ਦਸਵੀਂ ਪਾਸ ਜਿਹੜੇ ਲੋਕ ਸੀ ਉਹਨਾਂ ਨੂੰ ਰੱਖ ਲੈਂਦੇ ਹੁੰਦੇ ਸੀ। ਤੇ ਫਿਰ ਅਖੀਰ ਚ ਜਿਹੜੀ ਸਟੇਟ ਬੈਂਕ ਆਫ ਇੰਡੀਆ ਚ ਉਹਨਾਂ ਨੇ ਨੌਕਰੀ ਕੀਤੀ, ਤੇ ਉੱਥੇ ਉਹਨਾਂ ਨੇ ਇੱਕ ਕਲਰਕ ਦੇ ਤੌਰ ਤੇ ਜਾਂ ਰੈਗੂਲਰ ਉੱਥੇ ਇੱਕ ਨੌਕਰੀ ਕੀਤੀ। ਜਦੋਂ ਚੰਡੀਗੜ੍ਹ ਦਾ ਉਹਨਾਂ ਦਾ ਸੀਗਾ ਲੰਬਾ, ਚੰਡੀਗੜ੍ਹ ਚ ਜੋਬ ਕੀਤੀ, ਬਾਈ ਸੈਕਟਰ ਜਿਹੜੀ ਬੈਂਕ ਦੀ ਬ੍ਰਾਂਚ ਹੈ ਉੱਥੇ ਉਹ ਲੱਗੇ ਸੀ। ਤੇ ਪਰ ਇਹ ਵੀ ਉਹ ਸ਼ਰਾਬ ਵਾਲਾ ਜਿਹੜਾ ਕੰਮ ਸੀ ਉਹਨੇ ਉਹਨਾਂ ਦਾ ਜਿਹੜਾ ਸੀਗਾ ਸਿਹਤ ਦਾ ਧਿਆਨ ਜਿਹੜਾ ਨਹੀਂ ਰੱਖਿਆ, ਇਸ ਕਰਕੇ ਕੰਮ ਖਰਾਬ ਹੋ ਗਿਆ। ਫਿਰ ਅਖੀਰ ਚ ਫਿਰ ਭਾਵੇਂ ਜਦੋਂ ਸਿਹਤ ਜ਼ਿਆਦਾ ਵਿਗੜ ਗਈ, ਤੇ ਚੰਡੀਗੜ੍ਹ ਦਾ ਜਿਹੜਾ ਉਹਦਾ ਕੋਈ ਹਸਪਤਾਲ ਸੀਗਾ ਜਨਰਲ ਹੋਸਪਿਟਲ 16 ਚ, ਉੱਥੇ ਦਾਖਲ ਕਰਾਇਆ। ਫਿਰ ਉਹਨਾਂ ਨੇ ਦੇਖਿਆ ਕਿ ਨਹੀਂ ਗੱਲ ਬਣਨੀ ਨੀ, ਫਿਰ ਉਹਨਾਂ ਨੇ ਕਿਹਾ ਕਿ ਚਲੋ ਸੇਵਾ ਕਰ ਲਓ ਪਿੰਡ ਲਿਜਾ ਕੇ। ਆਪਣੇ ਸਹੁਰੇ ਪਿੰਡ ਉਹਨਾਂ ਦੀ ਵਾਈਫ ਦਾ ਪਿੰਡ ਹੈ ਜਿਹੜਾ ਕੀੜੀ ਮੰਗਿਆਲ, ਉਹ ਵੀ ਗੁਰਦਾਸਪੁਰ ਜ਼ਿਲ੍ਹੇ 'ਚ ਹੀ ਹੈ, ਤੇ ਕੀੜੀ ਮੰਗਿਆਲ ਜਿਹੜਾ ਫਿਰ ਜਾ ਕੇ ਉਹ ਉੱਥੇ ਰਹੇ ਕੁਛ ਦਿਨ। ਤੇ ਫਿਰ ਅਖੀਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ 6 ਮਈ ਨੂੰ 1973 ਦੇ ਵਿੱਚ ਫਿਰ ਜਿਹੜਾ ਹੈ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋ ਜਾਂਦਾ ਹੈ। ਤੇ ਦੋ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਗੌਤਮ ਜੀ ਉਹ ਬਹੁਤ ਜ਼ਰੂਰੀ ਹੈ। ਇੱਕ ਤਾਂ ਇਹ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਜੇ ਉਹਨਾਂ ਦਾ ਇੱਦਾਂ ਦਾ ਸੁਭਾਅ ਨਾ ਹੁੰਦਾ, ਕਈ ਮਾਮਲਿਆਂ 'ਚ ਜਿੱਦੀ ਵੀ ਬਹੁਤ ਸੀ ਨਾ, ਤੇ ਇਦਾਂ ਦਾ ਨਾ ਹੁੰਦਾ ਤੇ ਹੋਰ ਬਹੁਤ ਕੁਛ ਦੇ ਜਾਂਦੇ ਪੰਜਾਬੀ ਲਿਟਰੇਚਰ ਨੂੰ ਲੰਬਾ ਸਮਾਂ ਜਿਉਂਦੇ ਰਹਿੰਦੇ ਤੇ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਚਲੇ ਜਾਣਾ ਇਹ ਵੀ ਜਿਹੜਾ ਇੱਕ ਜਿਹੜੀ 36-37 ਸਾਲ ਦੀ ਉਮਰ ਕਿਹੜੀ ਉਮਰ ਹੁੰਦੀ ਹੈ ਤੇ ਇਹ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸਾਹਿਤ ਨੂੰ ਪੰਜਾਬੀ ਪੋਇਟਰੀ ਨੂੰ ਪੰਜਾਬੀ ਗੀਤਕਾਰੀ ਨੂੰ ਲਿਟਰੇਚਰ ਨੂੰ ਆਪਾਂ ਇਹ ਅਕਸਰ ਗੱਲ ਕਰਦੇ ਇੱਕ ਦਾ ਦੂਜਾ ਪੱਖ ਇਹ ਵੀ ਹੈ ਕਿ ਸ਼ਾਇਦ ਫਿਰ ਉਹ ਲਿਖਦੇ ਹੀ ਲਿਖ ਹੀ ਨਾ ਸਕਦੇ ਜਾਂ ਜਿੱਦਾਂ ਦਾ ਉਹ ਲਿਖ ਗਏ ਜਾਂ ਉਸ ਗੱਲ ਨੂੰ ਪਕੜ ਹੀ ਨਾ ਸਕਦੇ ਇਹ ਵੀ ਦੋਵੇਂ ਗੱਲਾਂ ਨੇ ਤੇ ਪਰ ਮੈਨੂੰ ਅਜੇ ਵੀ ਲੱਗਦਾ ਕਿ ਇਸ ਜਿਹੜਾ ਹੈਗਾ ਵੇਲੇ ਦਾ ਜਾਂ ਉਸ ਸਦੀ ਦਾ ਤੇ ਮੈਨੂੰ ਲੱਗਦਾ ਕਿ ਵੱਡਾ ਸ਼ਾਇਰ ਪੰਜਾਬੀ ਦਾ ਜਿਹੜਾ ਹੈ ਉਹ ਸ਼ਿਵ ਕੁਮਾਰ ਹੀ ਹੋਇਆ ਜਿਨ੍ਹਾਂ ਨੂੰ ਇਹ ਸਾਰੀ ਗੱਲ ਜਿਹੜੀ ਹੈ ਇਸ ਤਰੀਕੇ ਨਾਲ ਮਨੁੱਖੀ ਲਾਈਫ ਤੇ ਜਾਂ ਪੰਜਾਬੀ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਉਹ ਵਿਛੋੜਾ ਕੀ ਹੈ ਵਿਰਹਾ ਕੀ ਹੈ ਜਾਂ ਜਿਹੜੀਆਂ ਸਾਡੀਆਂ ਰੋਮਾਂਟਿਕ ਜਿਹੜੀ ਲਾਈਫ ਹੈ ਜਾਂ ਕਿੰਨੀ ਕੁ ਵੱਡੀ ਜਿਹੜੀ ਰੋਮਾਂਸ ਦੇ ਵਿੱਚ ਖੁੱਲ ਹੋ ਸਕਦੀ ਹੈ ਜਾਂ ਕਿੰਨੀ ਕੁ ਤੁਸੀਂ ਉਹਨੂੰ ਇਸ ਪਾਸੇ ਵੱਲ ਤੋਰ ਸਕਦੇ ਹੋ ਤੇ ਉਹ ਹੈ ਉਹ ਉਸ ਲੈਵਲ ਦਾ ਜਿਹੜਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੋਈ ਲਿਖ ਸਕਿਆ ਹੋਵੇ ਹਾਂਜੀ
0: ਜੀ ਵਾਕਈ ਵੈਸੇ ਤੁਸੀਂ ਲੂਣਾ ਦੀ ਗੱਲ ਕਰ ਹੀ ਦਿੱਤੀ ਆਖਰ 5-4 ਮਿੰਟ ਬਚੇ ਨੇ ਜੇ ਉਹਦੇ ਚ ਮੈਂ ਇਹ ਗੱਲ ਕਰਨੀ ਚਾਹਾਂ ਕਿ ਕੀ ਸ਼ਿਵ ਨੇ ਤੁਹਾਨੂੰ ਲੱਗਦਾ ਕਿ ਉਸ ਵਕਤ ਡੈਲੀਬਰੇਟਲੀ ਲੂਣਾ ਵਰਗੇ ਜਿਹੜੇ ਇੱਕ ਕਾਵ ਸੰਗ੍ਰਹਿ ਉਸ ਨੂੰ ਹੱਥ ਪਾਇਆ ਹੋਣਾ ਕਿਉਂਕਿ ਮਿਡ 1800 ਦੇ ਵਿੱਚ ਕਾਦਰ ਯਾਰ ਜਿਹੜਾ ਭਗਤ ਪੂਰਨ ਦਾ ਕਿੱਸਾ ਦੱਸਦਾ ਉਹਦੇ 'ਚ ਤਾਂ ਲੂਣਾ ਇੱਕ ਚਰਿੱਤਰਹੀਨ ਜਨਾਨੀ ਹੈਗੀ ਹੈ ਅਤੇ ਸਮਾਜ ਨੂੰ ਮਗਰ ਲਗਾ ਕੇ ਰੱਖਦੀ ਹੈ ਅਖਲਾਕੀ ਕੀਮਤਾਂ ਤੋਂ ਡਿੱਗੀ ਹੋਈ ਹੈ ਅਤੇ ਉਸ ਤੋਂ ਉਲਟ ਜਦੋਂ ਸ਼ਿਵ ਇਸ ਕਿਸਮ ਦੀ ਗੱਲ ਕਰਦਾ ਅਤੇ ਜਦੋਂ ਕੋਈ ਇੱਕ ਤੁਹਾਡਾ ਕੱਦ ਉਦੋਂ ਤੱਕ ਬਣ ਚੁੱਕਿਆ ਸੀਗਾ ਸ਼ਿਵ ਦਾ ਅਤੇ ਜਦੋਂ ਤੁਹਾਡਾ ਕਿਰਦਾਰ ਬਣ ਜਾਂਦਾ ਹੈ ਇੱਕ ਕੱਦ ਬਣ ਜਾਂਦਾ ਉਸ ਤੋਂ ਬਾਅਦ ਤੁਸੀਂ ਇਹ ਸੋਚਦੇ ਹੋ ਵੀ ਨਾ ਭਾਈ ਜ਼ਿਆਦਾ ਲੁਕਾਈ ਕਿਤੇ ਇਸ ਕੰਮ ਕਰਕੇ ਮੇਰੇ ਪਿੱਛੇ ਨਾ ਪੈ ਜਾਵੇ ਉਹ ਇੱਕ ਕਿਸਮ ਦੀ ਲਿਟਰੇਰੀ ਸੁਸਾਈਡ ਵੀ ਹੋ ਸਕਦਾ ਸੀ ਸ਼ਿਵ ਦੀ ਲਿਟਰੇਚਰ ਕਰੀਅਰ ਦਾ ਪਰ ਉਹ ਉਲਟਾ ਜਿਹੜਾ ਹੈਗਾ ਉਹ ਦੂਸਰਾ ਪੱਖ ਜਿੱਦਾਂ ਤੁਸੀਂ ਦੱਸਿਆ ਕਿ ਜੇ ਕ੍ਰਾਂਤੀਕਾਰੀ ਨਾ ਹੁੰਦੇ ਤਾਂ ਫਿਰ ਐਡੀ ਵੱਡੀ ਗੱਲ ਕਿਵੇਂ ਕਹਿ ਲੈਂਦੇ ਇਸ ਮਹਾਂਕਾਵਿ ਦੇ ਵਿੱਚ ਇਹ ਗੱਲ ਕਿਵੇਂ ਕਰ ਲੈਂਦੇ ਉਹ ਕਿਸ ਤਰੀਕੇ ਦੀ ਇੱਕ ਸੋਚ ਰਹੀ ਹੋਊਗੀ ਸ਼ਿਵ ਦੀ ਕਿ ਨਹੀਂ ਇਹ ਭਗਤ ਪੂਰਨ ਦਾ ਕਿੱਸਾ ਜਿਹਨੂੰ ਹੁਣ ਤੱਕ ਦੁਨੀਆ ਮੰਨਦੀ ਰਹੀ ਹੈ ਉਹ ਲੂਣਾ ਦਾ ਕਿੱਸਾ ਹੈਗਾ
1: ਦੇਖੋ ਬਿਲਕੁਲ ਇਹ ਸਵਾਲ ਕਈ ਵਾਰੀ ਆਉਂਦਾ ਹੈ ਜਿਹੜੀ ਗੱਲ ਮੈਨੂੰ ਲੱਗਦੀ ਹੈ ਠੀਕ ਹੈ ਆਪਾਂ ਲੂਣਾ ਬਾਰੇ ਪੜ੍ਹਿਆ ਵੀ ਹੈ ਬਹੁਤ ਕੁਛ ਹੈ ਬਸ ਸ਼ਿਵ ਕੁਮਾਰ ਨੇ ਬਚਪਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿ ਕਵੀਸ਼ਰਾਂ ਦੇ ਢਾਡੀਆਂ ਦੇ ਤੂੰਬੇ ਲਵੋਜਾਂ ਦੇ ਜਿਹੜੇ ਉਸ ਇਲਾਕੇ ਚ ਜਿਹੜੇ ਸੀ ਉਹ ਅਖਾੜੇ ਸੁਣੇ ਇਹਨਾਂ ਅਖਾੜਿਆਂ ਚ ਪੂਰਨ ਨੂੰ ਬਹੁਤ ਗਾਇਆ ਜਾਂਦਾ ਸੀ ਤੇ ਪੂਰਨ ਨੂੰ ਜਦੋਂ ਜਿੱਥੇ ਗਾਇਆ ਜਾਂਦਾ ਤੇ ਉੱਥੇ ਵਾਰ ਵਾਰ ਜਿਹੜੀ ਗੱਲ ਹੈ ਉਹ ਲੂਣਾ ਤੇ ਆਉਂਦੀ ਸੀ ਲੂਣਾ ਦੇ ਕਰੈਕਟਰ ਤੇ ਆਉਂਦੀ ਸੀ ਲੂਣਾ ਦੇ ਕਿਰਦਾਰ ਤੇ ਆਉਂਦੀ ਸੀ ਵੀ ਕਿਵੇਂ ਉਹਨੇ ਆਪਦੇ ਪੁੱਤਰ ਨੂੰ ਜਿਹੜਾ ਉਹਦੀ ਗੋਦੀ ਚ ਬੈਠਣਾ ਚਾਹੁੰਦਾ ਸੀ ਹੋਰ ਉਹਨੂੰ ਇਸ਼ਕ ਕਰਨਾ ਚਾਹਿਆ ਜਾਂ ਉਹਨੂੰ ਇੱਦਾਂ ਪਰਣਾਉਣਾ ਚਾਹਿਆ ਜਾਂ ਉਹਦੇ ਨਾਲ ਸੰਬੰਧ ਬਣਾਉਣੇ ਚਾਹੇ ਸਿੱਧੀ ਗੱਲ ਜੇ ਆਪਾਂ ਕਰੀਏ ਤੇ ਜ਼ਰੂਰ ਇਹ ਗੱਲ ਕਿਤੇ ਨਾ ਕਿਤੇ ਸ਼ਿਵ ਨੂੰ ਰੜਕਦੀ ਹੋਣੀ ਹੈ ਕਿ ਇਸ ਤਰੀਕੇ ਦਾ ਜਿਹੜਾ ਹੈ ਵੀ ਕੀ ਇਹ ਕਿਉਂਕਿ ਜਿਹੜਾ ਕਾਦਰ ਯਾਰ ਦਾ ਕਿੱਸਾ ਹੈ ਨਾ ਚਲੋ ਕਿੱਸਾ ਤਾਂ ਜੋ ਵੀ ਹੋਵੇ ਪਰ ਜਿਹੜਾ ਉਹਦਾ ਅੱਗੇ ਇੱਕ ਨੈਰੇਟਿਵ ਬਣਦਾ ਜਦੋਂ ਆਪਾਂ ਅਖਾੜਿਆਂ ਦੇ ਵਿੱਚ ਸੁਣਦੇ ਹਾਂ ਤੇ ਉਹ ਤਾਂ ਇਹ ਹੈ ਨਾ ਉੱਥੇ ਤਾਂ ਲੂਣਾ ਨੂੰ ਇੱਕ ਬਹੁਤ ਵੱਡੀ ਖਲਨਾਇਕ ਬਣਾ ਕੇ ਪੇਸ਼ ਕੀਤਾ ਤੇ ਜਿੱਥੇ ਉਹ ਕਹਿੰਦਾ ਵੀ ਉਹ ਸਰਵਾਨ ਨੂੰ ਕਹਿੰਦੇ ਆ ਵੀ ਇਹਨੂੰ ਇਹਦੇ ਹੱਥ ਪੈਰ ਵੱਢ ਕੇ ਜਿਹੜਾ ਉਹਦਾ ਲਹੂ ਹੈ ਉਹ ਲਿਆ ਕੇ ਮੈਨੂੰ ਦਿੱਤਾ ਜਾਵੇ ਮੈਂ ਉਹਦਾ ਪਿਆਲਾ ਪੀਵਾਂ ਤੇ ਫਿਰ ਮੇਰੇ ਜਿਹੜੀ ਹੈਗੀ ਆਤਮਾ ਠਰਦੀ ਹੈ ਕਿਉਂਕਿ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈ ਮੇਰੀ ਬਦਨਾਮੀ ਕੀਤੀ ਹੈ ਮੈਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਏਦਾਂ ਦੀ ਗੱਲ ਹੁਣ ਉਹ ਅਤਕਥਨੀ ਹੈ ਬਹੁਤ ਵੱਡੀ ਏਦਾਂ ਹੁੰਦਾ ਨੀ ਤੇ ਹਾਲਾਂਕਿ ਇਹ ਜ਼ਰੂਰੀ ਵੀ ਨਹੀਂ ਵੀ ਉਹ ਹੱਥ ਪੈਰ ਵੱਢੇ ਗਏ ਹੋਣ ਹੋ ਸਕਦਾ ਹੈ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਆਉਂਦਾ ਨਾ ਕਿ ਜਲਾਦਾਂ ਨੇ ਆ ਕੇ ਕਹਿਤਾ ਕੁਛ ਹੋਰ ਹੀ ਲਿਆ ਕੇ ਖੂਨ ਦਿਖਾਤਾ ਉਹਨਾਂ ਨੇ ਜੇ ਤਾਂ ਖੂਨ ਸੁੱਟਿਆ ਜੀ ਉਹਨੂੰ ਤੇ ਪਰ ਜਦੋਂ ਕਿਉਂਕਿ ਇਹ ਸਾਡੇ ਇੱਕ ਫੋਕਲੋਰ ਦਾ ਇੱਥੇ ਇਹ ਕਹੇ ਵੀ ਹੈ ਕਿ ਬੜੀ ਬੇਰਹਿਮੀ ਦੇ ਨਾਲ ਫਿਰ ਜਦੋਂ ਕਿਸੇ ਨੂੰ ਖਲਨਾਇਕ ਬਣਾਉਣਾ ਉਹ ਇਹ ਗੱਲ ਕਰਦੇ ਆ ਤੇ ਇਹ ਜ਼ਰੂਰ ਕਿਤੇ ਨਾ ਕਿਤੇ ਉਹਦੇ ਮਨ ਚ ਇਹ ਗੱਲ ਲੜਕਦੀ ਹੋਵੇ ਵੀ ਇੱਕ ਜਿਹੜੀ ਕਿਉਂਕਿ ਉਹ ਖੁਦ ਸ਼ਿਵ ਆਪ ਰਿਹਾ ਸੀਗਾ ਪਹਾੜੀ ਇਲਾਕੇ ਦੇ ਵਿੱਚ ਜਦੋਂ ਓਵਰਸੀਅਰ ਦਾ ਕੋਰਸ ਕਰਦਾ ਸੀ ਉਹਨੇ ਕੁੜੀਆਂ ਵੀ ਦੇਖੀਆਂ ਸੀ ਪਿਆਰ ਵੀ ਕੀਤਾ ਸੀ ਤੇ ਖਾਸ ਕਰਕੇ ਚੰਬੇ ਦੀ ਜਿਹੜੀ ਗੱਲ ਵੀ ਚੰਬੇ ਦੀ ਜਿਹੜੀ ਕੁੜੀ ਆ ਉਹ ਇੰਨੀ ਜ਼ਾਲਮ ਨਹੀਂ ਹੋ ਸਕਦੀ ਕਿ ਇਹ ਕਹੇ ਇਹ ਜ਼ਰੂਰ ਕਿਤੇ ਨਾ ਕਿਤੇ ਗੱਲ ਜਿਹੜੀ ਆ ਉਹ ਪਈ ਹੋਣੀ ਹੈ ਕਿਉਂਕਿ ਲੂਣਾ ਦੇ ਵਿੱਚ ਹੀ ਜਿਹੜਾ ਇੱਕ ਗੀਤ ਜਿਹੜਾ ਬੜਾ ਵਧੀਆ ਮੈਨੂੰ ਲੱਗਦਾ ਹੁੰਦਾ ਹੈ, ਚਲੋ ਉਹ ਕਿਉਂਕਿ ਵਰਸ ਦੇ ਵਿੱਚ ਹੈ ਸਾਰਾ ਨਾਟਕ, ਤੇ ਉਹ ਜਦੋਂ ਬੈਕਗ੍ਰਾਉਂਡ ਤੋਂ ਚੱਲਦਾ ਅੱਧੀ ਰਾਤੀ ਦੇਸ਼ ਚੰਬੇ ਦੇ, ਚੰਬਾ ਖਿੜਿਆ ਹੋ, ਚੰਬਾ ਖਿੜਿਆ ਮਾਲਣੇ, ਚੰਬੇ ਚੰਬਾ ਖਿੜਿਆ ਹੋ, ਤੇ ਹੁਣ ਉਸ ਤਰੀਕੇ ਨਾਲ ਜਿਵੇਂ ਜਿਹੜੀ ਹੈ ਚੰਬੇ ਦੀ ਸਾਰੀ ਜਿਹੜੀ ਗੱਲ ਉਹ ਸ਼ਿਵ ਕੁਮਾਰ ਓਦਾਂ ਕਰਦਾ, ਤੇ ਉਹ ਜ਼ਰੂਰ ਕਿਤੇ ਨਾ ਕਿਤੇ ਗੱਲ ਪਈ ਹੋਣੀ, ਜਿਸ ਕਰਕੇ ਉਹਨੇ ਇਸ ਤਰ੍ਹਾਂ ਬਿਲਡ ਕੀਤਾ ਕਿ ਜਿਹੜਾ, ਕਿਉਂਕਿ ਉਹ ਤਾਂ ਕਿੱਸਿਆਂ ਦੇ ਵਿੱਚ ਵੀ ਪਿਆ ਸੀ, ਕਾਦਰ ਯਾਰ ਦੇ ਕਿੱਸੇ ਦੇ ਵਿੱਚ ਵੀ ਪਿਆ ਸੀ ਕਿ ਜਿਹੜੀ ਉਮਰ ਵੱਡੀ ਸੀ ਉਹਦੀ ਸਲਵਾਨ ਦੀ ਜਦੋਂ ਉਹਨੇ ਵਿਆਹ ਕਰਾਇਆ, ਤੇ ਸੋ ਇਸ ਤਰੀਕੇ ਦਾ ਜਦੋਂ ਤੁਸੀਂ ਇੱਕ ਲੀਹਾ ਪਾੜ ਕੇ ਲਿਖਦੇ ਹੋ ਬਿਲਕੁਲ ਚੈਲੰਜਸ ਹੁੰਦੇ ਆ, ਤੁਹਾਡੀ ਗੱਲ ਸਹੀ ਹੈ, ਇਹ ਗੱਲ ਆ ਸਕਦੀ ਸੀ ਵੀ ਇਹ ਇੱਕ ਜਿਹੜੀ ਖਲਨਾਇਕ ਹੈ ਸਾਡੇ ਸਾਹਿਤ ਦੇ ਵਿੱਚ, ਸਾਡੇ ਫੋਕਲੋਰ ਦੇ ਵਿੱਚ, ਤੂੰ ਉਹਨੂੰ ਨਾਇਕ ਕਿਵੇਂ ਬਣਾ ਸਕਦਾ, ਤੇ ਪਰ ਨਹੀਂ ਉਹਨੂੰ ਚੈਲੰਜ ਮੰਨਿਆ, ਤੇ ਉਹਦਾ ਚੈਲੰਜ ਇੰਨਾ ਠੀਕ ਦਿਸ਼ਾ ਦੇ ਵਿੱਚ ਚੱਲਿਆ, ਫਿਰ ਉਹਦੇ ਹੱਕ ਦੇ ਵਿੱਚ ਸਾਰਾ ਜਿਹੜਾ ਉਦੋਂ ਦੀ ਜਿਹੜੀ ਮਾਡਰਨ ਕ੍ਰਿਟਿਸਿਜ਼ਮ ਸੀਗਾ ਜਿਹੜਾ, ਉਹ ਵੀ ਉਹਦੇ ਹੱਕ ਚ ਫਿਰ ਆ ਕੇ ਇਹ ਖੜਾ ਹੋ ਗਿਆ ਕਿ ਬਿਲਕੁਲ ਇੱਕ ਔਰਤ ਦੇ ਹੱਕ ਚ ਜਿਹੜੀ ਆਵਾਜ਼ ਉਠਾਉਣੀ, ਜਿਹੜਾ ਨੈਰੇਟਿਵ ਹੁਣ ਤੱਕ ਚੱਲਦਾ। ਸੋ ਮੈਨੂੰ ਲੱਗਦੀ ਹੈ ਕਿ ਇਹੀ ਜਿਹੜਾ ਸੀ, ਹਾਲਾਂਕਿ ਬਹੁਤ ਅੱਛਾ ਲਿਖਿਆ ਉਹਨੇ ਸਾਰਾ, ਤੇ ਪਰ ਇਹ ਵੱਡੀ ਪ੍ਰਾਪਤੀ ਸੀ ਉਹਦੀ।
0: ਜੀ ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ, ਧੰਨਵਾਦ ਇਸ ਸਾਰੀ ਸਾਂਝ ਪਾਉਣ ਦੇ ਲਈ।
1: ਹਾਂਜੀ, ਥੈਂਕ ਯੂ।
0: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ, ਗੱਲ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਕੀਤੀ ਹੈ, ਔਰ ਅਲੱਗ ਅਲੱਗ ਜਿਹੜੀਆਂ ਸ਼ਿਵ ਦੇ ਕਰੈਕਟਰ ਦੇ ਨਾਲ ਜੁੜੀਆਂ, ਸ਼ਿਵ ਦੇ ਲਿਟਰੇਚਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ ਹੈਗੀਆਂ। ਔਰ ਜਿੱਦਾਂ ਕਹਿ ਦਿੰਦੇ ਹੈਗੇ ਹੈ ਕਿ ਸ਼ਿਵ ਬਿਰਹਾ ਦਾ ਸੁਲਤਾਨ, ਠੀਕ ਹੈ, ਇੱਕ ਬਿਰਹਾ ਦਾ ਗੱਲ ਮੇਰੇ ਖਿਆਲ ਦੇ ਨਾਲ ਸ਼ਾਇਦ ਉਸ ਤੋਂ ਪਹਿਲਾਂ ਕਿਸੇ ਨੇ ਗਮ ਦੀ, ਪੀੜਾ ਦੀ, ਨਿਰਾਸ਼ਤਾ ਦੀ, ਮੌਤ ਦੀ ਗੱਲ ਇਸ ਢੰਗ ਦੇ ਨਾਲ ਕੀਤੀ ਹੋਵੇ। ਔਰ ਉਹ ਆਪਣੀ ਭਰੀ ਜਵਾਨੀ ਦੇ ਵਿੱਚ ਅਸਾਂ ਤਾਂ ਰੋ ਜੋਬਨ ਉੱਤੇ ਮਰ ਜਾਣਾ, ਇਸ ਕਿਸਮ ਦੀਆਂ ਭਵਿੱਖਬਾਣੀਆਂ, ਇਸ ਕਿਸਮ ਦੀਆਂ ਗੱਲਾਂ ਕੀਤੀਆਂ ਹੋਣ, ਉਹ ਸ਼ਾਇਦ ਕੋਈ ਨਹੀਂ ਸੀਗਾ, ਇਸ ਕਰਕੇ ਸ਼ਿਵ ਨੂੰ ਉਹਦੇ ਨਾਲ ਜੋੜਿਆ ਜਾ ਸਕਦਾ। ਪਰ ਜਿੱਦਾਂ ਦੱਸਿਆ ਕਿ ਰੋਮਾਂਸ ਦੀ ਗੱਲ ਸ਼ਿਵ ਨੇ ਕੀਤੀ ਹੈ, ਕ੍ਰਾਂਤੀ ਸ਼ਿਵ ਨੇ ਲਿਆਂਦੀ ਹੈਗੀ, ਔਰ ਚੰਗੀਆਂ ਜੇ ਜਿਹਨੂੰ ਆਸ਼ਾਵਾਦੀ ਕਵਿਤਾਵਾਂ ਨੇ ਉਹ ਵੀ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ। ਰੋਮੈਂਟਿਸਿਜ਼ਮ ਦੇ ਵਿੱਚੋਂ ਵੀ ਇੱਕ ਕਿਸਮ ਦੀ ਆਸ਼ਾ ਹੀ ਨਿਕਲਦੀ ਹੈ। ਇੱਕ ਕੁੜੀ ਜਿਹਦਾ ਨਾਂ ਮੁਹੱਬਤ ਗੁੰਮ ਹੈ, ਗੁੰਮ ਹੈ, ਗੁੰਮ ਹੈ, ਸਾਧ ਮੁਰਾਦੀ ਸੋਹਣੀ ਫਬਤ ਗੁੰਮ ਹੈ, ਗੁੰਮ ਹੈ। ਸੋ ਉਹਨਾਂ ਦੇ ਖਿਆਲਾਂ ਦੇ ਵਿੱਚ ਉਹ ਗੁੰਮ ਹੈ। ਪਰ ਸੋਚਿਆ ਮੈਂ ਇਹ ਸੀਗਾ ਕਿ ਕੁਛ ਐਸੇ ਗੀਤ ਜਿਹੜੇ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਜਿਵੇਂ ਮਾਏ ਨੀ ਮੈਂ ਬਿੜਹਾ ਯਾਰ ਬਣਾਇਆ। ਪਰ ਫਿਰ ਸੋਚਿਆ ਕਿ ਹੁਣ ਜਦੋਂ ਸ਼ਿਵ ਦੇ ਕਰੈਕਟ ਜਿਹੜਾ ਇੱਕ ਸ਼ਿਵ ਦੀ ਇੱਕ ਸਾਖ ਹੈ, ਉਸਦਾ ਇੱਕ ਦੂਸਰਾ ਪੱਖ ਦਿਖਾਉਣ ਦੀ ਆਪਾਂ ਇਸ ਸ਼ੋਅ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿਉਂ ਨਾ ਫਿਰ ਉਸੇ ਦੇ ਨਾਲ ਜੁੜਿਆ ਹੋਇਆ ਇੱਕ ਗੀਤ, ਔਰ ਉਹ ਗੀਤ ਜਿਹਨੇ ਸੁਰਿੰਦਰ ਕੌਰ ਨੂੰ ਵੀ ਰਾਤੋਂ ਰਾਤ 'ਚ ਤਾਂ ਨਹੀਂ, ਪਹਿਲਾਂ ਵੀ ਖੈਰ ਉਹ ਤਾਂ ਪ੍ਰਸਿੱਧ ਸੀਗੇ ਹੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਸੁਰਿੰਦਰ ਕੌਰ ਨੇ ਇਸ ਗੀਤ ਨੂੰ ਗਾ ਕੇ ਹੋਰ ਜ਼ਿਆਦਾ ਅਮਰ ਕਰ ਦਿੱਤਾ ਹੈਗਾ ਸ਼ਿਵ ਬਟਾਲਵੀ ਨੂੰ ਵੀ, ਆਪਣੇ ਆਪ ਨੂੰ ਵੀ। ਦੇਖੋ ਇਹ ਵੀ ਸ਼ਿਵ ਬਟਾਲਵੀ ਦੀ ਹੀ ਰਚਨਾ ਹੈਗੀ ਹੈ।

0: जी गड्डी अक्षरा ज्वेलर्स वाल ले लो।
1: ओ जो हुकम मेरी सरकार।
0: ओ आ किधर हैरी स्पार्क वाल जाना, तुसी आ किथे जा रहे हो?
1: अक्षरा ज्वेलर्स दी दूजी लोकेशन
0: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे।
1: आहो जी आहो
0: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच। ऑस्ट्रेलिया विच इमिग्रेशन दा मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जा स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुन पैरामेटा सिडनी अते न्यू दिल्ली विच भी आईएमई एडवाइजर।
2: This autumn, laugh out loud with Ayushman Khurana and Saad Ali Khan in Urda Teer.
3: Ek Pakistani jasoos Hindustan jayega.
4: Desh bhakti to yaad aa gayi.
5: Desh kaun sa hai? Ye bhul gaya.
2: A spy mission gone wrong with hilarious moments.
6: Ye border chal rahi hai?
2: Nahi ji, ye to Urda Teer chal raha hai from October 9th at cinemas near you.
7: Yaar tu itthe niche te aake pakka vi ho gaya. Ki jugaad laya hai?
8: Jugaad nahi, ye hai 8 saalan to vi vadda tajurba Bansal immigration da, jinhane vadiya course vich admission karai ate fir ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
10: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

ਜੈਨ ਕਥਾਵਾਂ ਦੇ ਵਿੱਚੋਂ। ਕਹਿੰਦੇ ਨੇ ਇੱਕ ਵਾਰੀ ਇੱਕ ਵਿਅਕਤੀ ਜਿਹਨੇ ਬਹੁਤ ਸੋਹਣਾ ਪੜ੍ਹਿਆ, ਜਿਹਨੇ ਦੁਨੀਆਂ ਦਾ ਉਸ ਸਮੇਂ ਦਾ ਕੋਈ ਵੀ ਗ੍ਰੰਥ ਨਹੀਂ ਸੀ ਛੱਡਿਆ, ਹਰ ਇੱਕ ਤਰ੍ਹਾਂ ਦਾ ਵਿਚਾਰ ਪੜ੍ਹੇ, ਦੁਨੀਆਂ ਦੇ ਸਾਰੇ ਧਰਮ ਪੜ੍ਹੇ, ਅਤੇ ਉਦੋਂ ਤੱਕ ਦੇ ਹਿਸਾਬ ਦੇ ਨਾਲ ਜੋ ਵੀ ਗਿਆਨ ਸੀ ਦੁਨੀਆਂ ਦੇ ਉੱਤੇ ਉਹ ਸਾਰਾ ਹਾਸਲ ਕੀਤਾ। ਪਰ ਕਹਿੰਦੇ ਨੇ ਕਿ ਜਦੋਂ ਬੰਦਾ ਗਿਆਨ ਹਾਸਲ ਕਰ ਲੈਂਦਾ ਤਾਂ ਫਿਰ ਉਹਨੂੰ ਹੰਕਾਰ ਵੀ ਆਉਂਦਾ, ਅਤੇ ਇਸੇ ਹੰਕਾਰ ਦਾ ਮਾਰਿਆ ਉਹ ਅਲੱਗ ਅਲੱਗ ਲੋਕਾਂ ਦੇ ਕੋਲ ਜਾਂਦਾ ਅਤੇ ਉਹਨਾਂ ਨੂੰ ਆਪਣੇ ਪੜ੍ਹੇ ਬਾਰੇ ਦੱਸਦਾ, ਜੋ ਵੀ ਇਲਮ, ਜੋ ਵੀ ਪੜ੍ਹਾਈ ਉਹਨੇ ਕੀਤੀ, ਜੋ ਵੀ ਹਾਸਲ ਕੀਤਾ, ਉਹਦੇ ਬਲਬੂਤੇ ਦੇ ਉੱਤੇ ਉਹ ਬਹਿਸ ਕਰਦਾ, ਅਤੇ ਉਸ ਬਹਿਸ ਦੇ ਵਿੱਚ ਕੋਈ ਵੀ ਉਹਦੇ ਕੋਲ ਜਿੱਤ ਨਹੀਂ ਸੀ ਪਾਉਂਦਾ। ਉਹ ਇੱਦਾਂ ਦੇ ਹਵਾਲੇ ਦਿੰਦਾ ਕਿ ਅਗਲਾ ਚੁੱਪ ਤਾਂ ਚੁੱਪ ਹੀ ਕਰ ਜਾਂਦਾ। ਇੱਕ ਤੋਂ ਬਾਅਦ ਇੱਕ ਉਹਦੇ ਕੋਲ ਹਰ ਇੱਕ ਪੇਜ ਰਟਿਆ ਪਿਆ, ਇੱਦਾਂ ਲੱਗਦਾ ਸੀ ਜਿੱਦਾਂ ਦੁਨੀਆਂ ਦੇ ਹਰ ਇੱਕ ਸਵਾਲ ਦਾ ਜਵਾਬ ਇਸ ਵਿਅਕਤੀ ਦੇ ਕੋਲ ਹੋਵੇ। ਕਿਸੇ ਨੂੰ ਕਦੇ ਕੋਈ ਅਧਿਆਤਮਕ ਪੱਧਰ ਦੇ ਉੱਤੇ ਸਵਾਲ ਪੈਦਾ ਹੁੰਦਾ ਤਾਂ ਉਹ ਇਹਦੇ ਕੋਲੋਂ ਆ ਕੇ ਪੁੱਛਦਾ, ਅਤੇ ਜਦੋਂ ਪੁੱਛਦਾ ਉਦੋਂ ਇਹਨੂੰ ਬਹੁਤ ਆਨੰਦ ਆਉਂਦਾ। ਜਦੋਂ ਆਪਾਂ ਅੰਗਰੇਜ਼ੀ 'ਚ ਕਹਿ ਦਈਏ ਤਾਂ ਈਗੋ ਨੂੰ ਪੱਠੇ ਪੈਂਦੇ, ਸੈਟਿਸਫੈਕਸ਼ਨ ਮਿਲਦੀ, ਜੋ ਮੈਂ ਪੜ੍ਹਿਆ ਉਹ ਮੇਰੇ ਕੰਮ ਆ ਰਿਹਾ, ਅਤੇ ਹੌਲੀ ਹੌਲੀ ਉਹ ਇਸ ਚੀਜ਼ ਦੇ ਵਿੱਚ ਤਬਦੀਲ ਹੋ ਗਿਆ ਕਿ ਮੇਰੇ ਤੋਂ ਬਿਹਤਰ ਇਸ ਦੁਨੀਆਂ 'ਤੇ ਕੋਈ ਨਹੀਂ ਜਾਣਦਾ, ਜੇ ਕੋਈ ਜਾਣਦਾ ਤਾਂ ਉਹ ਅੱਧਾ ਅਧੂਰਾ ਜਾਣਦਾ, ਅਤੇ ਜੇ ਕਿਸੇ ਨੂੰ ਲੱਗਦਾ ਉਹ ਮੇਰੇ ਤੋਂ ਵੱਧ ਜਾਣਦਾ ਤਾਂ ਆਓ ਸਾਬਤ ਕਰੋ, ਮੇਰੇ ਨਾਲ ਬਹਿਸ ਕਰੋ। ਅਤੇ ਜਦੋਂ ਇਨਸਾਨ ਦੇ ਅੰਦਰ ਇਹ ਵਾਲੀ ਬਿਰਤੀ ਆ ਜਾਂਦੀ ਆ ਇਹਨੂੰ ਆਪਾਂ ਫਿਰ ਹੰਕਾਰ ਕਹਿੰਦੇ ਹਾਂ। ਗਿਆਨ ਦਾ ਹੰਕਾਰ ਦੁਨੀਆਂ 'ਤੇ ਸਭ ਤੋਂ ਮਾੜਾ, ਕਿਉਂਕਿ ਗਿਆਨ ਜ਼ਰੂਰੀ ਨਹੀਂ ਹੈ ਕਿ ਕਿਤਾਬਾਂ 'ਚੋਂ ਹਾਸਲ ਕੀਤਾ ਜਾਵੇ। ਜੇ ਕੋਈ ਗਿਆਨੀ ਹੋਵੇ, ਜਾਣਕਾਰ ਹੋਵੇ ਤਾਂ ਉਹ ਚਿੱਟਾ ਅਨਪੜ੍ਹ ਵੀ ਹੋ ਸਕਦਾ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜਿਹਨੇ ਜਿੰਨੀਆਂ ਵੱਧ ਕਿਤਾਬਾਂ ਪੜ੍ਹੀਆਂ ਉਹਨਾਂ ਵੱਧ ਉਹਦੇ ਕੋਲ ਗਿਆਨ ਹੋਵੇ। ਹੁਣ ਇੱਦਾਂ ਦੀ ਅਵਸਥਾ ਆ ਚੁੱਕੀ ਸੀ ਕਿ ਉਹ ਦੂਰ ਦਰੇਡੇ ਕੋਈ ਵੀ ਕਿਤੇ ਵੀ ਦੱਸ ਪੈਂਦੀ ਅਤੇ ਲੱਭ ਲੱਭ ਕੇ ਉੱਥੇ ਆਪ ਹੀ ਪਹੁੰਚ ਜਾਂਦਾ। ਆਓ ਜੋ ਤੁਹਾਡੇ ਵਿਚਾਰ ਨੇ ਉਹ ਮੇਰੇ ਨਾਲ ਮੇਰੇ ਸਾਹਮਣੇ ਬਹਿ ਕੇ ਸਾਬਤ ਕਰੋ, ਅਤੇ ਕੋਈ ਵੀ ਸਾਬਤ ਆਪਣੇ ਆਪ ਨੂੰ ਕਰ ਨਹੀਂ ਸੀ ਪਾ ਰਿਹਾ। ਬਹੁਤੇ ਤਾਂ ਇਸੇ ਚੀਜ਼ ਤੋਂ ਡਰ ਜਾਂਦੇ ਜਦੋਂ ਸੁਨੇਹਾ ਆਉਂਦਾ ਕਿ ਉਹ ਆ ਰਿਹਾ। ਇਸੇ ਸਭ ਦੇ ਚੱਲਦਿਆਂ ਇੱਕ ਜੈਨ ਮੱਠ ਦੇ ਵਿੱਚ ਲੰਮੇ ਸਮੇਂ ਤੋਂ ਤੇ ਅਭਿਆਸ ਚੱਲ ਰਿਹਾ ਸੀ ਚੁੱਪ ਰਹਿਣ ਦਾ, ਮੌਨ ਦਾ। ਇੱਕ ਦਿਨ ਉਹਦੇ ਕੰਨੀ ਗੱਲ ਪਈ ਕਿ ਪਿਛਲੇ ਕੁਛ ਸਾਲਾਂ ਤੋਂ ਉਸ ਮੱਠ ਦੇ ਵਿੱਚ ਮੌਨ ਚੱਲ ਰਿਹਾ, ਅਤੇ ਉਹ ਖਿੜਖੜਾ ਕੇ ਹੱਸਿਆ ਕਿਉਂਕਿ ਉਹਦੇ ਲਈ ਇਹ ਸਭ ਵਿਅਰਥ ਗੱਲਾਂ ਸੀ। ਜੇ ਕੋਈ ਮੌਨ ਦੀ ਗੱਲ ਕਰਦਾ ਤਾਂ ਉਹਦੇ ਲਈ ਵਿਅਰਥ ਗੱਲ ਸੀ, ਜੇ ਕੋਈ ਗਿਆਨ ਦੀ ਗੱਲ ਕਰਦਾ ਉਹਨੂੰ ਉਹ ਚੁੱਪ ਰਹਿਣ ਦੇ ਲਈ ਕਹਿੰਦਾ, ਕਿਉਂਕਿ ਗੱਲਾਂ ਦੇ ਪਿੱਛੇ ਤਰਕ ਸੀ, ਇਸ ਕਰਕੇ ਉਹ ਸਭ ਵਾਜਬ ਲੱਗਦੀਆਂ। ਉਹਦੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਮੈਂ ਉਸ ਮੱਠ ਦੇ ਵਿੱਚ ਜਾਵਾਂ, ਉਸ ਜਗ੍ਹਾ ਦੇ ਉੱਤੇ ਜਾ ਕੇ ਉਹਨਾਂ ਨੂੰ ਸ਼ੀਸ਼ਾ ਵਿਖਾਵਾਂ ਕਿ ਜੋ ਉਹ ਕਰ ਰਹੇ ਨੇ ਉਹ ਕੋਈ ਬਹੁਤਾ ਵਾਜਬ ਨਹੀਂ, ਜਾਂ ਫਿਰ ਮੈਨੂੰ ਉਹ ਸਾਬਤ ਕਰ ਦੇਣ ਕਿ ਜੋ ਉਹ ਕਰ ਰਹੇ ਨੇ ਉਹ ਸਾਰੇ ਮਸਲਿਆਂ ਦਾ ਹੱਲ ਹੈ। ਚੁੱਪ ਰਹਿ ਕੇ ਸਾਰੇ ਮਸਲਿਆਂ ਦਾ ਹੱਲ ਕੀਤਾ ਜਾ ਸਕਦਾ, ਇਹ ਚੀਜ਼ ਉਹਨਾਂ ਨੂੰ ਮੇਰੇ ਸਾਹਮਣੇ ਸਾਬਤ ਕਰਨੀ ਪਊਗੀ। ਉਹ ਜੋ ਕਰ ਰਹੇ ਨੇ ਉਹ ਬਿਲਕੁਲ ਪਖੰਡ ਆ, ਢੌਂਗ ਆ। ਮਨ ਦੇ ਵਿੱਚ ਇਹੋ ਹੀ ਵਿਚਾਰ ਲੈ ਕੇ ਅਤੇ ਬਹੁਤ ਸਾਰੇ ਸਵਾਲ ਲੈ ਕੇ ਅਤੇ ਢੇਰ ਸਾਰੀਆਂ ਕਿਤਾਬਾਂ ਆਪਣੇ ਪਿੱਛੇ ਲੱਦ ਕੇ ਉਹ ਹੌਲੀ ਹੌਲੀ ਉਸ ਮੱਠ ਤੱਕ ਜਾ ਪਹੁੰਚਿਆ ਜਿੱਥੇ ਬਿਲਕੁਲ ਇੱਕਦਮ ਸ਼ਾਂਤੀ ਸੀ। ਲੋਕ ਤਾਂ ਬਹੁਤ ਸੀ ਪਰ ਕਿਸੇ ਦੀ ਆਵਾਜ਼ ਨਹੀਂ ਬੋਲਣ ਦੀ, ਜੇ ਆਵਾਜ਼ ਸੀ ਤਾਂ ਸਿਰਫ

0: सिर्फ पंछियों की चिड़िया की चिड़चिड़ाहट ते जां फिर हवा दे नाल हिलदे पत्ते। इन्नी शांति शायद इन्हें कदी किते नहीं सी सुनी। एक बारी तां लगा शायद वह किसे अलग जी दुनिया दे विच आ गया होवे, पर इहो चीज़ तां उहनूं चुभदी सी। इदां चुप रह के किदां कोई मसले दा हल कर सकदा। अगे हो के की वेखदा कि उत्थे आश्रम दा मुखी झाड़ू फेर रहा, हवा दे नाल डिगे पत्ते इकट्ठे कर रहा। तो पत्ते इकट्ठे करन दी जिहड़ी आवाज सी, उस तों इलावा होर कोई आवाज उत्थे सुनाई नहीं दे रही। कोल हो के उन्हें आवाज मारी, श्रीमान जी मेरा नाम आया ते मैं इस कार्ज दे लई आया। बेनती आ कि तुसी इस आश्रम दे मुखी दे नाल मैनू मिला दिओ, ते जेकर तुसी मुखी हो ते तुहाडे 5 मिनट मैनू चाहीदे होणगे। मैनू पता लगा कि तुसी लंबे समय तो मौन बारे दस रहे हो ते आप भी नहीं बोलदे, जरा मैनू भी समझा दिओ कि इहदा की फायदा, ते फिर मैं जाके दुनिया नू समझा देवां। जेकर को वैसे समझ आया हो गल होर, पर जदों अपनी पढ़ाई दसन आया हो फिर उदी बोली दे विचों हंकार झलकदा, जिहड़ा कि इहदी बोली दे विचों साफ झलक रहा सी। उस गुरु ने जिदा इहदी गल गल कोई ध्यान ही ना दिता हो, वह चुप करके अपने काम दे विच लगे रहे, चेहरे दे उत्ते एक अजीब जी शांति। तो चुप चार सफेरे बिल्कुल उस तरह के नाल बरकरार रही। शायद इदा लगा जिमें कोई आया ही ना हो, जिमें कोई उत्थे मौजूद ही ना हो। कुछ देर बाद उन्हें फिर दोबारा अपनी गल दोहराई, आओ मेरे नाल बैठो तो साबित करो तुसी ठीक हो। हुण इस वारी सुर थोड़ी जी उच्ची सी, तीसरी वारी थोड़ी जी होर उच्ची हो गई। तां गुरु ने अपने अंदाज दे विच आराम दे नाल अपना काम संपूर्ण किया। लाग्यों एक कौला पानी दा भरिया अपने हाथ धोते, मूँह ते छिट्टे मारे ते चुप चाप लागे छां दे विच आके बैठ गए, जिवें शायद इशारा होवे कि इत्थे मेरे सामने बैठ जा, बैठ के गल करदे आं। एडी काली भी कादी पानी दा भरिया भांडा उस मुसाफिर वल अगे वधाया। तू इशारा सी कि तू थक्या आए होगा, पहला पानी पी, ठंडा हो, जे कुछ खाण दे लई चाहीदा ते ओह दस। पर उहनूं खाण दे लई कुछ नहीं सी चाहीदा, उहनूं कुछ होर चाहीदा है, ओह शायद उहनूं हले तक मिलिया नहीं, इस करके खाण तों तां उहने मना कर दिता। पानी दा प्याला एक पासे तक दिता ते अपने सवालां दीआं झड़ियां लाउणियां शुरू कर दित्तियां। मैनूं दसो ये जिहड़ी तुसीं चुप धारण कीती आ, इहदे विचों हुण तक तुसीं की खटिया, चुप रह के आपां किहड़े तरीके दे नाल मसले हल कर सकदे हां, मैनूं इस गल दे उत्ते थोड़ा जिहा चानण पाओगे। जेकर बंदा बोलूगा ही नहीं, वो अपने विचार किहड़े तरीके दे नाल दसूगा, ते जे विचार नहीं दसूगा ते फिर उहदे मसले हल किदां होणगे, फिर वह ये किदां दसू कि उन्हें की प्राप्त किया। जे तुसी कुछ प्राप्त कर ही लिया, तुहानू कोई ज्ञान हो ही गया, ते की तुसी दुनिया नूं नहीं दसोगे। जरा मैनूं दसो कि इंसान कर्मां दा खांदा जां फिर जो विधि विधान दे विच लिखिया उही उहदे नाल होणा, कोई फर्क नहीं पैंदा। जरा मैनूं दसो कि रब कौन है, मैनू दसो कि रब हैगा भी आ कि नहीं हैगा। जरा मैनू दसो कि जे रब दे अंदर इंसान वसदा तो फिर शैतान कौन है, ਉਹੀ ਇਨਸਾਨ ਜਿਹੜਾ ਲੋਕਾਂ ਦੀ ਭਲਾਈ ਕਰਦਾ, ਲੋਕਾਂ ਦੇ ਲਈ ਚੰਗਾ ਸੋਚਦਾ, ਉਹੀ ਇਨਸਾਨ ਇੱਕ ਸਮੇਂ ਹੈਵਾਨ ਕਿਉਂ ਬਣ ਜਾਂਦਾ? ਜੇਕਰ ਸਾਰੀ ਦੁਨੀਆਂ ਨੂੰ, ਸਾਰੇ ਇਨਸਾਨਾਂ ਨੂੰ ਪਤਾ ਕਿ ਦੌਲਤ ਉਹਨਾਂ ਦੇ ਨਾਲ ਨਹੀਂ ਜਾਣੀ, ਫਿਰ ਸਾਰੀ ਦੁਨੀਆਂ ਇਹ ਦੌਲਤ ਇਕੱਠੀ ਕਰਨ ਦੇ ਵਿੱਚ ਕਿਉਂ ਲੱਗੀ ਹੈ? ਜੋ ਵੀ ਮਨ ਦੇ ਵਿੱਚ ਆਇਆ, ਜਿੰਨੇ ਵੀ ਸਵਾਲ ਇੱਕ ਤੋਂ ਬਾਅਦ ਇੱਕ ਬੋਲੀ ਜਾ ਰਿਹਾ, ਬੋਲੀ ਜਾ ਰਿਹਾ, ਬੋਲੀ ਜਾ ਰਿਹਾ, ਪਰ ਅੱਗੋਂ ਕੋਈ ਜਵਾਬ ਨਹੀਂ, ਸਿਰਫ ਇੱਕ ਸ਼ਾਂਤ ਜਿਹਾ ਚਿਹਰਾ, ਇੱਕ ਮੁਸਕਰਾਹਟ ਅਤੇ ਇੱਕ ਚੁੱਪ, ਜਿੱਦਾਂ ਅੱਗੇ ਕੋਈ ਸੁਣ ਰਿਹਾ ਹੋਵੇ ਕਿ ਤੂੰ ਸੁਣਾ, ਮੈਂ ਤੈਨੂੰ ਸੁਣਨ ਦੇ ਲਈ ਬੈਠਾ, ਪਰ ਮੇਰੇ ਕੋਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੱਸਣ ਦੇ ਲਈ ਕੋਈ ਸ਼ਬਦ ਨਹੀਂ ਤੇਰੇ ਲਈ। ਕਾਫੀ ਕੁਛ ਬੋਲ ਕੇ ਜਿੱਦਾਂ ਉਹਨੂੰ ਗੁੱਸਾ ਚੜਿਆ ਹੋਵੇ, ਇਹ ਅੱਗੋਂ ਕੁਛ ਬੋਲਦਾ ਹੀ ਨਹੀਂ। ਉਹਨੇ ਆਪਣੀ ਸੁਰ ਉੱਚੀ ਵੀ ਕਰਕੇ ਵੇਖੀ, ਵਾਰ ਵਾਰ ਆਪਣੀਆਂ ਗੱਲਾਂ ਦੁਹਰਾਈਆਂ, ਮੈਨੂੰ ਇਹਦੇ ਬਾਰੇ ਦੱਸ, ਮੈਨੂੰ ਇਹਦੇ ਬਾਰੇ ਦੱਸ, ਤੇਰਾ ਇਸ ਚੀਜ਼ ਦੇ ਉੱਤੇ ਕੀ ਵਿਚਾਰ ਹੈ? ਕੀ ਤੈਨੂੰ ਲੱਗਦਾ ਆਤਮਾ ਹੁੰਦੀ ਹੈ? ਇਹ ਸਰੀਰ ਨੂੰ ਕਿਹੜੀ ਚੀਜ਼ ਚਲਾਉਂਦੀ ਹੈ? ਜੇ ਆਤਮਾ ਹੁੰਦੀ ਆ ਤਾਂ ਦਿਖਦੀ ਕਿਉਂ ਨਹੀਂ ਹੈ? ਜੇ ਹੁੰਦੀ ਆ ਤਾਂ ਉਹ ਕਿੰਨੇ ਕੁ ਆਕਾਰ ਦੀ ਹੁੰਦੀ ਹੈ? ਜੇ ਹੁੰਦੀ ਆ ਤਾਂ ਉਹ ਸਰੀਰ ਦੇ ਕਿਹੜੇ ਹਿੱਸੇ ਦੇ ਵਿੱਚ ਹੁੰਦੀ ਹੈ? ਜੇ ਹੁੰਦੀ ਆ ਤਾਂ ਬੰਦੇ ਦੇ ਮਰਨ ਤੋਂ ਬਾਅਦ ਆਤਮਾ ਉਹ ਚਲੀ ਕਿੱਥੇ ਜਾਂਦੀ ਹੈ? ਕੀ ਸਾਰਿਆਂ ਦੇ ਵਿੱਚ ਇੱਕੋ ਆਤਮਾ? ਕੀ ਤੇਰੇ ਅਤੇ ਮੇਰੇ ਵਿੱਚ ਸਭ ਇੱਕੋ ਜਿਹਾ? ਜੇ ਇੱਕੋ ਜਿਹਾ ਤਾਂ ਮੈਨੂੰ ਦੱਸ, ਬੋਲ, ਮੇਰੇ ਨਾਲ ਬਹਿਸ ਕਰ, ਮੇਰੇ ਨਾਲ ਵਿਚਾਰ ਵਟਾਂਦਰੇ ਕਰ, ਸਾਬਤ ਕਰ। ਉਹ ਆਪਣੀ ਆਵਾਜ਼ ਉੱਚੀ ਕਰੀ ਜਾਂਦਾ, ਪਰ ਅੱਗੋਂ ਉਹਨੂੰ ਕੋਈ ਜਵਾਬ ਨਹੀਂ ਮਿਲਦਾ, ਕਿਉਂਕਿ ਉਹਦਾ ਮਕਸਦ ਹੀ ਇਹ ਸੀ ਕਿ ਇਹ ਬੋਲੇ, ਸਭ ਤੋਂ ਪਹਿਲਾਂ ਮੈਂ ਇਹ ਕਹਾਂ ਕਿ ਵੇਖਿਆ, ਤੂੰ ਆਪਣਾ ਗਿਆਨ ਝਾੜਨ ਦੇ ਲਈ ਆਪਣੇ ਬੋਲ ਹੀ ਵਰਤੇ ਨਾ, ਇਸ ਕਰਕੇ ਬੋਲ ਜਿੱਤ ਗਏ, ਤੇਰਾ ਮੌਨ ਹਾਰ ਗਿਆ, ਅਤੇ ਬਾਕੀ ਦੀਆਂ ਗੱਲਾਂ ਫਿਰ ਉਹ ਸਾਬਤ ਕਰਨ ਦੇ ਉੱਤੇ। ਉਹਨੇ ਦੁਪਹਿਰਾਂ ਤੋਂ ਲੈ ਕੇ ਸ਼ਾਮ ਤੱਕ ਦਾ ਸਮਾਂ ਲਾਇਆ, ਪਰ ਮਜਾ ਲਿਆ ਉਹ ਗੁਰੂ ਕੁਛ ਬੋਲਿਆ ਹੋਵੇ, ਸੁਣਿਆ ਜ਼ਰੂਰ ਸਾਹਮਣੇ ਬਹਿ ਕੇ, ਬਿਲਕੁਲ ਸ਼ਾਂਤ ਸੁਭਾਅ ਦੇ ਨਾਲ, ਬਿਲਕੁਲ ਕਾਲਾ ਨਹੀਂ ਪਿਆ, ਟਸ ਤੋਂ ਮਸ ਨਹੀਂ, ਪਰ ਉਹਨੇ ਜ਼ਬਾਨ ਤੋਂ ਇੱਕ ਸ਼ਬਦ ਨਹੀਂ ਬੋਲਿਆ, ਅਤੇ ਆਖਿਰਕਾਰ ਖਿਜ ਖਜਾ ਕੇ ਬੋਲ ਕੇ ਲਾਗੇ ਪਿਆ ਪਾਣੀ ਦਾ ਪਿਆਲਾ ਪੀ ਕੇ। ਆਖਿਰਕਾਰ ਉਹ ਵਿਅਕਤੀ ਆਪਣੇ ਗਿਆਨ ਦੀਆਂ ਕਿਤਾਬਾਂ ਆਪਣੇ ਮਗਰ ਲੱਦ ਕੇ ਉਸ ਆਸ਼ਰਮ ਦੇ ਵਿੱਚੋਂ ਚਲਾ ਗਿਆ। ਵਜ੍ਹਾ ਸਿਰਫ ਇੱਕ ਸੀ ਕਿ ਉਹਦੇ ਹੰਕਾਰ ਨੂੰ ਥਾਂ ਨਹੀਂ ਮਿਲੀ। ਜੇ ਆਪਾਂ ਆਪਣੇ ਲਈ ਕੁਛ ਕੱਢਣਾ ਹੋਵੇ ਤਾਂ ਉਹਦਾ ਮਤਲਬ ਕਿ ਚੁੱਪ ਰਹਿ ਕੇ ਆਪਾਂ ਬੜੇ ਮਸਲੇ ਹੱਲ ਕਰ ਸਕਦੇ ਹਾਂ। ਕਹਿੰਦੇ ਨੇ ਹੰਕਾਰ ਜਦੋਂ ਕਿਸੇ ਵਿਅਕਤੀ ਦੇ ਮਨ ਦੇ ਉੱਤੇ ਸਵਾਰ ਹੋ ਜਾਂਦਾ, ਉਹ ਬੋਲਦਾ, ਹੋਰ ਬੋਲਦਾ, ਉੱਚੀ ਬੋਲਦਾ, ਚੀਕ ਝਾੜਾ ਪਾਉਂਦਾ, ਪਰ ਅਗਲਾ ਜਿੰਨਾ ਚਿਰ ਨਹੀਂ ਬੋਲਦਾ ਚੁੱਪ ਰਹਿੰਦਾ, ਇਹਦਾ ਮਤਲਬ ਕਿ ਉਹਦੇ ਅੰਦਰ ਦੇ ਹੰਕਾਰ ਨੂੰ ਬਹਿਣ ਲਈ ਥਾਂ ਨਹੀਂ ਮਿਲੀ। ਅਤੇ ਜਿੰਨਾ ਚਿਰ ਕਿਸੇ ਨੂੰ ਬਹਿਣ ਲਈ ਥਾਂ ਨਾ ਮਿਲੇ, ਉਹ ਖੜਾ ਖੜੋਤਾ ਆਪੇ ਥੱਕ ਜਾਊ, ਆਪੇ ਚਲੇ ਜਾਊ। ਮਸਲਾ ਉਦੋਂ ਪੈਦਾ ਹੁੰਦਾ ਜਦੋਂ ਕਿਸੇ ਦੇ ਹੰਕਾਰ ਦੇ ਸਾਹਮਣੇ ਆਪਾਂ ਆਪਣਾ ਤਰਕ ਰੱਖਣਾ ਸ਼ੁਰੂ ਕਰਦੇ ਹਾਂ, ਆਪਣੇ ਆਪ ਨੂੰ ਸੱਚਾ ਸਾਬਤ ਕਰਨਾ ਸ਼ੁਰੂ ਕਰਦੇ ਹਾਂ। ਕਿਉਂਕਿ ਦੁਨੀਆਂ ਦੇ ਵਿੱਚ ਹਰ ਇੱਕ ਦੇ ਕੋਲ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਕੁਛ ਨਾ ਕੁਛ ਸ਼ਬਦ ਤਾਂ ਜ਼ਰੂਰ ਹੁੰਦੇ। ਦੁਨੀਆਂ 'ਤੇ ਕਿਸੇ ਨੇ ਕਿੰਨਾ ਵੀ ਮਾੜਾ ਕੀਤਾ ਹੋਵੇ, ਕਿੰਨਾ ਵੀ ਘੱਟ ਗਿਆਨਵਾਨ ਹੋਵੇ, ਉਹ ਕੁਛ ਨਾ ਕੁਛ ਤਾਂ ਜ਼ਰੂਰ ਬੋਲਦਾ, ਅਤੇ ਸ਼ਾਇਦ ਇਸੇ ਕਰਕੇ ਅਤੇ ਇਸੇ ਪੁਆਇੰਟ ਦੇ ਉੱਤੇ ਬਹੁਤੇ ਇਨਸਾਨ ਟਪਲੀ ਖਾ ਜਾਂਦੇ ਨੇ। ਬਹੁਤ ਘੱਟ ਲੋਕ ਨੇ ਜਿਹੜੇ ਇੱਦਾਂ ਕਿਸੇ ਦੀ ਸੁਣ ਕੇ ਆਪਣੇ ਆਪ ਨੂੰ ਚੁੱਪ ਸ਼ਾਂਤ ਰੱਖ ਸਕਣ, ਬਹੁਤੇ ਤਾਂ ਇੱਥੇ ਡੋਲ ਜਾਂਦੇ ਨੇ। ਉੱਥੇ ਫਿਰ ਇਹ ਫਰਕ ਨਹੀਂ ਪੈਂਦਾ ਤੁਹਾਨੂੰ ਕਿੰਨਾ ਗਿਆਨ ਹੈ, ਉੱਥੇ ਫਿਰ ਇਹ ਫਰਕ ਨਹੀਂ ਪੈਂਦਾ ਤੁਹਾਡੇ ਤਰਕ ਕਿੰਨੇ ਕੁ ਸੱਚੇ ਨੇ। ਜਦੋਂ ਕੋਈ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਤੁਹਾਡੇ ਨਾਲ ਚੀਕ ਝਾੜਾ ਪਾ ਰਿਹਾ, ਤਾਂ ਫਿਰ ਉਹ ਸਿਰਫ ਤੁਹਾਨੂੰ ਸੁਣਾਉਣ ਦੇ ਲਈ ਆਉਂਦਾ। ਇਹ ਤੁਹਾਡਾ ਵਹਿਮ ਆ ਕਿ ਤੇ ਤੁਹਾਡੀ ਗੱਲ ਵੀ ਉਹਦੇ ਅੰਦਰ ਪਹੁੰਚ ਰਹੀ ਹੈ। ਤੁਹਾਡੀ ਗੱਲ ਸੁਣਨ ਦੇ ਲਈ ਉਹਦੇ ਕੰਨ ਬੰਦ ਹੁੰਦੇ ਨੇ, ਪਰ ਤੁਹਾਨੂੰ ਵਹਿਮ ਹੁੰਦਾ ਕਿ ਤੁਸੀਂ ਵੀ ਆਪਣਾ ਅੱਗੋਂ ਪੱਖ ਰੱਖ ਰਹੇ ਹੋ। ਤੁਸੀਂ ਆਪਣਾ ਪੱਖ ਰੱਖ ਜ਼ਰੂਰ ਲਏ, ਪਰ ਉਹਦੇ ਤੱਕ ਨਹੀਂ ਪਹੁੰਚ ਰਿਹਾ। ਜਦੋਂ ਬੰਦੇ ਦੇ ਮਨ ਦੇ ਉੱਤੇ ਹੰਕਾਰ ਹਾਵੀ ਹੁੰਦਾ ਤਾਂ ਫਿਰ ਵਨ ਵੇ ਟ੍ਰੈਫਿਕ ਹੁੰਦੀ ਹੈ। ਉਹ ਸਿਰਫ ਆਪਣੀ ਗੱਲ ਤੁਹਾਨੂੰ ਸੁਣਾਉਣਾ ਚਾਹ ਰਿਹਾ ਹੁੰਦਾ, ਤੁਹਾਡੀ ਕੋਈ ਨਹੀਂ ਸੁਣਨੀ। ਅਤੇ ਜੇਕਰ ਕਿਸੇ ਨੇ ਤੁਹਾਡੀ ਨਹੀਂ ਸੁਣਨੀ ਹੁੰਦੀ ਤਾਂ ਫਿਰ ਚੁੱਪ ਰਹਿਣ 'ਚ ਜ਼ਿਆਦਾ ਭਲਾਈ, ਕਿਉਂਕਿ ਉਹਦੇ ਵਿੱਚ ਕੋਈ ਸ਼ਬਦ ਨਹੀਂ। ਉਸ ਖਾਲੀ ਥਾਂ ਦੇ ਵਿੱਚ ਜੋ ਮਰਜ਼ੀ ਜਦੋਂ ਮਰਜ਼ੀ ਤੁਸੀਂ ਭਰ ਸਕਦੇ ਹੋ। ਜਦੋਂ ਅਗਲੇ ਦਾ ਹੰਕਾਰ ਖਤਮ ਹੋ ਜਾਂਦਾ, ਉਹਦਾ ਗੁੱਸਾ ਜਦੋਂ ਖਤਮ ਹੋ ਜਾਂਦਾ, ਤਾਂ ਫਿਰ ਉਹਦੇ ਆਂਸਰ ਉਹਨੂੰ ਆਪਣੇ ਆਪ ਮਿਲਣੇ ਸ਼ੁਰੂ ਹੋ ਜਾਂਦੇ। ਫਿਰ ਤੁਸੀਂ ਆਪਣੇ ਆਪ ਨੂੰ ਸੱਚਾ, ਆਪਣੇ ਆਪ ਨੂੰ ਵੱਡਾ, ਆਪਣੇ ਆਪ ਨੂੰ ਗਿਆਨਵਾਨ, ਆਪਣੇ ਆਪ ਨੂੰ ਤੁਸੀਂ ਧੀਰਜ ਵਾਲਾ, ਸਹਿਜ ਵਾਲਾ, ਪੇਸ਼ੈਂਸ ਵਾਲਾ ਸਾਬਤ ਕਰ ਚੁੱਕੇ ਹੁੰਦੇ ਹੋ। ਅਤੇ ਸ਼ਾਇਦ ਇਹੋ ਹੀ ਸਮੱਸਿਆ ਸਾਨੂੰ ਬਹੁਤਿਆਂ ਨੂੰ ਆਉਂਦੀ ਹੈ। ਆਪਾਂ ਚੁੱਪ ਰਹਿ ਕੇ ਕਿਸੇ ਦੀ ਸੁਣ ਹੀ ਨਹੀਂ ਸਕਦੇ, ਅਤੇ ਜੇ ਚੁੱਪ ਰਹਿ ਕੇ ਸੁਣ ਸਕੀਏ ਤਾਂ ਫਿਰ ਇਹ ਆ ਚੁੱਪ ਰਹਿਣ ਦੀ ਸ਼ਕਤੀ। ਸੋ ਅੱਜ ਆਪਾਂ ਕਹਾਣੀ ਦੇ ਵਿੱਚੋਂ ਇਹੋ ਹੀ ਸਿੱਖਦੇ ਹਾਂ ਕਿ ਬਹੁਤੀ ਵਾਰੀ ਚੁੱਪ ਰਹਿ ਕੇ ਵੀ ਮਸਲੇ ਹੱਲ ਹੋ ਜਾਂਦੇ। ਆਪਣੇ ਆਪ ਨੂੰ ਹਰ ਵਾਰੀ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਸਾਬਤ ਤੁਸੀਂ ਕਰ ਹੀ ਨਹੀਂ ਸਕਦੇ ਆਪਣੇ ਆਪ ਨੂੰ, ਕਿਉਂਕਿ ਅਗਲਾ ਚਾਹੁੰਦਾ ਨਹੀਂ ਆ ਕਿ ਤੁਸੀਂ ਆਪਣੇ ਆਪ ਨੂੰ ਸਾਬਤ ਕਰੋ। ਉਹ ਤਾਂ ਆਪਣੇ ਆਪ ਨੂੰ ਸਾਬਤ ਕਰਨ ਦੇ ਲਈ ਆਇਆ ਹੁੰਦਾ, ਉਹ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦਾ ਆਪਣੇ ਆਪ ਨੂੰ ਸਾਬਤ ਕਰਨ ਦੇ ਲਈ। ਅਤੇ ਤੁਸੀਂ ਕਿਉਂ ਕਿਸੇ ਨੂੰ ਸਾਬਤ ਹੋਣ ਦੇਣਾ? ਤੁਸੀਂ ਉਹਦਾ ਹੰਕਾਰ ਵਾਪਸ ਉਹਦੇ ਝੋਲੇ 'ਚ ਹੀ ਪਿਆ ਰਹਿਣ ਦਿਓ। ਬਿਹਤਰ ਆ ਕਿ ਚੁੱਪ ਰਹੋ। ਸਿਆਣੇ ਕਹਿੰਦੇ ਨੇ ਇੱਕ ਚੁੱਪ ਸੌ ਸੁੱਖ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।